ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ

ਦੀਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਮਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ।

ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿਤਾਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਹੇ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੂਗੇ, ਜੁਗੋ ਜੁਗ ਅਟਲ ਧਰਮ।

ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਗਾ ਲੱਖ ਗੀਆਂ ਪੈਣਾ ਮੀਆਂ ਰਾਤ ਨਜ਼ੀਨਾ ਤਾਜ ਕਪਾਹ ਕੱਤੀ ਹੈ ਬਾਮਨ ਵੱਟੀ ਆਏ ਕੋਈ ਬੱਕਰਾ ਰਿਣ ਖਾਇਆ ਸਭ ਕੋ ਆਖੇ ਪਾਏ ਵੇ ਪੁਰਾਣਾ ਸੁੱਟੀਆ ਪੀ ਫਿਰ ਪਾਈਏ ਹੋ ਨਾਨਕ ਤਗ ਨਾ ਟੁੱਟਈ ਜੇ ਤਗ ਹੋ ਗਏ ਜੋਰ ਮਹੱਲਾ ਪਹਿਲਾ ਨਾ ਮੰਨਿਆ ਪਤ ਪੁੱਜੈ।

ਮਾਨਸ ਖਣੇ ਕਰੇ ਨਿਵਾ ਸ਼੍ਰੀ ਵਗੈਰ ਦਿਨ ਗੱਲ ਪਾਕ ਦਿਨ ਘਰ ਬ੍ਰਾਹਮਣ ਪੂਰੇ ਨਾਦ ਨਾ ਪਿਆ ਵੈ ਸਾਧ ਕੁੜੀ ਰਾਸ ਕੁੜਾ ਵਪਾਰ ਕੁੜ ਬੋਲ ਕਰਿਆ ਸ਼ਰਮ ਧਰਮ ਕਾ ਡੇਰਾ ਦੂ ਨਾਨਕ ਕੁੜ ਰਿਹਾ ਭਰਪੂਰ ਮੱਥੇ ਟਿੱਕਾ ਤੇਰ ਧੋਤੀ ਕਖਾਈ ਹੱਥ ਸ੍ਰੀ ਜਗ ਕਸਾਈ ਨੀਲ ਬਸ ਪੈਰ ਵੈ ਪਰਵਾਨ ਨੇ ਸਥਾਨ ਲੈ ਪੂਜੇ ਪੁਰਾ ਆਪਾਖਿਆ।

ਸ਼ਲੋਕ ਮਹੱਲਾ ਪਹਿਲਾ। ਜੇ ਮਹਾਕਾ ਕਰਮ ਹੈ ਕਰਮ ਪਿਤਰੀ ਦੇ, ਅੱਗੇ ਵਸ ਸਿਆਣੀ।

0: ਜਦੋਂ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਸਟੂਡੀਓ ਦੀ ਘੜੀ ਮੁਤਾਬਕ ਇਸ ਵੇਲੇ ਸਿਰ ਦੇ 6 ਵੱਜ ਰਹੇ ਨੇ। ਆਓ ਸੁਣਦੇ ਹਾਂ ਹਿੰਦੀ ਚ ਸਮਾਚਾਰ।
1: अठारवां ब्रिक्स सम्मेलन आज से नई दिल्ली के भारत मंडपम में शुरू होगा। दो दिन तक चलने वाले इस वैश्विक सम्मेलन में विकासशील और उभरती हुई अर्थव्यवस्था वाले 11 देश शामिल होंगे। इसमें ब्राजील

ਹੁਣੇ ਤੁਸੀਂ ਭਗਤੀ ਸੰਗੀਤ ਦਾ ਪ੍ਰੋਗਰਾਮ ਸੁਣ ਰਹੇ ਸੀ ਆਰਾਧਨਾ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰੀ। ਆਪ ਹੁਣ ਸੁਣਦੇ ਹਾਂ ਪ੍ਰੋਗਰਾਮ ਖੇਤੀਬਾੜੀ।

0: जय हिंद जी संधु साहब बच्चे वालियो।
1: जय हिंद जी, जय हिंद रुड़िया राम जी, सुनाओ की हाल चाल आ।
0: हाल चाल तकड़ा। देखो संधु साहब, जेड़ा जिमीदार दा असल च हाल चाल है ना, ओदा है फसल बाड़ी दे नाल। जे फसल बाड़ी ठीक है तो हाल चाल ठीक है, जे बच्चे वालों फसल बाड़ी च कितें थोड़ी मोटी कांप आ गई तो बंदे दा हाल चाल भी बिगड़ जांदा।
1: बिल्कुल जी, देखो आपां लगाव हुंदा हर चीज दे नाल, जिदा कहने कि घर दे विच अपने गां ते मज है ना, शुरू तो कहा गया गऊ भाए सलवेरी, एक ताजन तुरी चंगेरी।
0: वाह सही
1: जी। सो किन्नी महत्ता हुंदी सी कि आपां घर दे विच कहिंदे सी वी गां मज लवेरी होवे, ते उस समें दे विच ते हुण जिहड़ा है कुछ होर मायने बदल गए हैगे, पर लवेरियां दी कह लो या फसल बाड़ी दी अहमियत उन्नी हैगी है जी।
0: हैगी है जी, समा जिन्ना मर्जी बदल जे उस समय दा रंग रूप बदल जांदा, पर लोड़ां दा जिहड़ा आधार है वो संधु साहब उही रहिंदा है कि जिमीदारी दीआं जिहड़ियां लोड़ां है बुनियादी वह उही है जो अज तो पहलू सी। पर यह भी अज समय दे लिहाज नाल साडियां जिहड़े कम करन दे तरीके है ना, ते जिदा आपां कहिंदे हर चीज़ दे विच हुण तां देखो तुसीं, अगे रवायती तौर ते जिहड़ा साडे कोल बीज पिया हुंदा सी असीं बीज दिंदे सी, ਹੁਣ ਤਾਂ ਦੇਖੋ ਫਸਲ ਬਾੜੀ ਦੇ ਵਿੱਚ ਬੀਜ ਦੀ ਮਹੱਤਤਾ ਹੈ,
1: ਬਹੁਤ ਹੋ ਗਈ ਹੈ।
0: ਮਾਲ ਡੰਗਰ ਦੇ ਵਿੱਚ ਨਸਲ ਦੀ ਮਹੱਤਤਾ ਹੈ, ਕਿਉਂਕਿ ਕੰਮ ਤਕਨੀਕ ਦਾ ਆਧਾਰ ਬਣ ਗਿਆ, ਤੇ ਤਕਨੀਕ ਦੇ ਆਧਾਰ ਨਾਲ ਜਦੋਂ ਆਪਾਂ ਕੰਮ ਕਰਦੇ ਹਾਂ ਤੇ ਉਹਦੇ ਸਾਨੂੰ ਪੈਦਾਵਾਰ ਵੀ ਉਸ ਲਿਹਾਜ਼ ਨਾਲ ਮਿਲਦੀ।
1: ਨਾਲੇ ਗੱਲ ਹੋਰ ਦੇਖੋ ਰੁੜੀਆ ਰਾਮ ਜੀ, ਕਿ ਜਿਹੜੀ ਆਪਣਾ ਮਿਹਨਤ ਦੇ ਇਲਾਵਾ ਜਿਹੜਾ ਉਹਦੇ ਵਿੱਚ ਜਿੱਦਾਂ ਦਿਮਾਗ ਇਸਤੇਮਾਲ ਕਰਨਾ, ਤਕਨੀਕ ਇਸਤੇਮਾਲ ਕਰਨੀ ਬੜੀ ਮਹੱਤਵਪੂਰਨ ਗੱਲ ਹੋ ਗਈ ਹੈ ਕਿ ਅਸੀਂ ਇਸ ਤਰੀਕੇ ਨਾਲ ਕੰਮ ਨੂੰ ਕਰੀਏ ਕਿ ਉਹਦੇ ਵਿੱਚ ਸਾਨੂੰ ਵੱਧ ਤੋਂ ਵੱਧ ਜਿਹੜੀ ਹੈਗੀ ਆ ਆਮਦਨ ਮਿਲੇ, ਪੈਦਾਵਾਰ ਮਿਲੇ।
0: ਨਾਲੇ ਦੇਖੋ ਵੇਲੇ ਦਾ ਕੰਮ ਕਬੇਲੇ ਦੀਆਂ ਟੱਕਰਾਂ ਹੋ ਜਾਂਦੀਆਂ ਸੰਧੂ ਸਾਹਿਬ, ਜਿਹੜਾ ਕੰਮ ਆਪਾਂ ਅੱਜ ਕਰਨਾ ਉਹ ਕੱਲ ਕਰ ਨਹੀਂ ਸਕਦੇ। ਇਹ ਖੇਤੀਬਾੜੀ ਦਾ ਅੱਜ ਜਿਹੜਾ ਰੁਝਾਨ ਹੈ ਇੱਦਾਂ ਦਾ ਹੋ ਗਿਆ, ਹਰ ਦਿਨ ਸਾਡੇ ਕੰਮ ਦੇ ਜਿਹੜੇ ਹੈ ਤਰੀਕੇ ਢੰਗ ਉਹ ਬਦਲ ਜਾਂਦੇ ਹੈ, ਅੱਜ ਫਸਲ ਨੂੰ ਕਿਸੇ ਚੀਜ਼ ਦੀ ਲੋੜ ਹੈ, ਕੱਲ੍ਹ ਨੂੰ ਫਸਲ ਨੂੰ ਕਿਸੇ ਚੀਜ਼ ਦੀ ਲੋੜ ਹੈ। ਸੋ ਜੇ ਵਕਤ ਦੇ ਲਿਹਾਜ਼ ਨਾਲ ਆਪਾਂ ਉਸ ਚੀਜ਼ ਨੂੰ ਪੂਰਿਆ ਕਰਦੇ ਹਾਂ ਤਾਂ ਫਸਲਬਾੜੀ ਦਾ ਰੰਗ ਰੂਪ ਰਹਿੰਦਾ ਠੀਕ, ਅਤੇ ਵਕਤ ਦੇ ਲਿਹਾਜ਼ ਨਾਲ ਜਦੋਂ ਆਪਾਂ ਬਾਅਦ ਦੇ ਵਿੱਚ ਕਦੇ ਫਿਰ ਬਾਅਦ ਦੇ ਵਿੱਚ ਕਈ ਵਾਰੀ ਬੰਦਾ ਵੇਲੇ ਕੁ ਵੇਲੇ ਰੋਟੀ ਵੀ ਖਾ ਲੈਣਾ, ਉਹ ਵੀ ਪਚਦੀ ਨਹੀਂ।
1: ਹਾਂ ਇਹ ਤਾਂ ਹੈ ਹੀ, ਪਛਤਾਏ ਕਿਆ ਹੋ।
0: ਹਾਂ ਅਤੇ ਹੁਣ ਨਾ ਜਿਹਦੇ ਨਾਲ ਵੀ ਦੇਖੋ ਹਰ ਜ਼ਿਮੀਂਦਾਰ ਦੀ ਨਾ ਆਪਣੀ ਆਪਣੀ ਰਾਏ ਹੈ। ਹੁਣ ਕੋਈ ਫਸਲ ਜੇ ਕਿਤੇ ਹਲਕੀ ਜਿਹੀ ਪੀਲੀ ਪੈ ਜਾਂਦੀ ਹੈ ਨਾ ਝੋਨੇ ਦੀ, ਕੋਈ ਕਹਿੰਦਾ ਜੀ ਇਹਦੇ 'ਚ ਜ਼ਿੰਕ ਦੀ ਘਾਟ ਆ ਗਈ, ਕੋਈ ਕਹਿੰਦਾ ਜੀ ਇਹਨੂੰ ਬਿਮਾਰੀ ਪੈ ਗਈ, ਕਿਸੇ ਦਾ ਕਹਿੰਦਾ ਪਾਣੀ ਪੱਤ ਤਾਂ ਨਹੀਂ ਦਿੱਤਾ, ਪਾਣੀ ਜ਼ਿਆਦਾ ਲਾਤਾ, ਕੋਈ ਕਹਿੰਦਾ ਘੱਟ ਲਾਤਾ। ਹਰ ਇੱਕ ਬੰਦੇ ਦਾ ਆਪਣੀ ਆਪਣੀ ਸੋਚ ਹੈ, ਪਰ ਜੇ ਤਕਨੀਕ ਦੇ ਲਿਹਾਜ਼ ਨਾਲ ਆਪਾਂ ਦੇਖਭਾਲ ਕਰੀਏ, ਗੱਲ ਕਰੀਏ ਤਾਂ ਜੋ ਮਾਹਰ ਸਾਨੂੰ ਕਹਿੰਦੇ ਆ ਨਾ ਸੰਧੂ ਸਾਹਿਬ, ਉਸ ਲਿਹਾਜ਼ ਨਾਲ
1: ਪੂਰਨ ਸਮਾਂ ਆ ਅੜੀਆ ਰਾਮ ਜੀ। ਹੁਣ ਜਿਹੜਾ ਸਮਾਂ ਆ ਨਾ ਕਿ ਆਪਾਂ ਜਿੰਨੀ ਮਿਹਨਤ ਕੀਤੀ ਆ ਉਹਨੂੰ ਆਪਣੇ ਘਰ ਲਿਆਉਣ ਦਾ, ਕਈ ਵਾਰ ਦੇਖੋ ਨਾ ਕਿ ਆਪਾਂ ਖੇਤ ਵਿੱਚ ਦੇਖਦੇ ਹਾਂ ਰੁੜੀਆ ਰਾਮ ਜੀ ਕਿ ਝੋਨੇ ਦੀ ਫਸਲ ਖੜੀ ਆ, ਕਿ ਉਹਦੇ ਵਿੱਚੋਂ ਨਦੀਨ ਕਈ ਵਾਰ ਆਪਾਂ ਨੂੰ ਸਿਰ ਚੁੱਕ ਲੈਂਦੇ ਹੈਗੇ ਆ, ਜਾਂ ਜਿਹੜੀ ਕਿਸਮ ਆਪਾਂ ਬੀਜੀ ਸੀ ਉਸ ਤੋਂ ਇਲਾਵਾ ਕੋਈ ਹੋਰ ਕਿਸਮ ਆ
0: ਬਦਰੰਗੀ ਹੋ ਜਾਂਦੀ ਆ,
1: ਉੱਧਰ ਦੇ ਬੂਟੇ ਸਾਨੂੰ ਕੱਢ ਦੇਣੇ ਚਾਹੀਦੇ ਤਾਂ ਕਿ ਆਪਣੀ ਫਸਲ ਆ ਨਾ ਉਹ ਵਧੀਆ ਹੋਵੇ। ਅਤੇ ਘੱਟੋ ਘੱਟ ਜਦੋਂ ਆਪਾਂ ਫਸਲ ਦੀ ਵਾਢੀ ਕਰਨੀ ਹੋਵੇ, ਅੰਦਾਜ਼ਾ ਲਾ ਲਓ ਕਿ 2 ਹਫ਼ਤੇ ਪਹਿਲਾਂ ਨਾ ਪਾਣੀ ਦੇਣਾ ਬੰਦ ਕਰ ਦਈਏ।
0: ਠੀਕ
1: ਠੀਕ ਹੈ ਜੀ, ਕਿਉਂਕਿ ਅਸੀਂ ਦੇਖੋ ਕੰਬਾਈਨ ਦੇ ਨਾਲ ਫਸਲ ਨੂੰ ਕੱਟਣਾ ਹੁੰਦਾ, ਖੇਤ ਜਿਹੜਾ ਥੋੜ੍ਹਾ ਜਿਹਾ ਹੋਣਾ ਚਾਹੀਦਾ ਹੈਗਾ ਆਪਣਾ, ਸਖ਼ਤ ਹੋਣਾ ਚਾਹੀਦਾ ਤਾਂ ਕਿ ਸਮੱਸਿਆ ਨਾ ਆਵੇ।
0: ਬਿਲਕੁਲ ਜੀ, ਜਿਹੜੀ ਸਮੱਸਿਆ ਆਪਾਂ ਨੂੰ ਸਾਹਮਣੇ ਆਉਣ ਵਾਲੀ ਆ ਉਸੇ ਕਰਕੇ ਤਾਂ ਆਪਾਂ ਕਹਿੰਦੇ ਹਾਂ ਵੀ ਭਾਈ ਜਿਹੜੀ ਸਮੱਸਿਆ ਤੁਹਾਨੂੰ ਕੱਲ੍ਹ ਆਉਣੀ ਹੈ ਉਹਦਾ ਸਮਾਧਾਨ ਜਿਹੜਾ ਅੱਜ

0: ਤੁਹਾਡੇ ਕੋਲ ਹੈ
1: ਤੇ
0: ਇਸ ਕਰਕੇ ਜਦੋਂ ਫਿਰ ਸਮੱਸਿਆ ਸਿਰ ਤੇ ਆ ਗਈ ਫਿਰ ਆਪਾਂ ਸਮਾਧਾਨ ਲੱਭੀਏ ਤੇ ਹੋਰ ਸਮਾਧਾਨ ਹੁੰਦਾ ਨਹੀਂ।
1: ਬਾਕੀ ਦੇਖੋ ਆਪਣੇ ਵੱਖ ਵੱਖ ਜਦੋਂ ਗੱਲ ਕਰ ਰਹੇ ਸੀਗੇ ਕੀੜੇ ਮਕੌੜੇ ਵੀ ਬੜੇ ਤੇ ਨੁਕਸਾਨ ਕਰਦੇ ਹੈਗੇ ਬੜੀ ਆਰਾਮ
0: ਜੀ ਜੀ
1: ਜਿਸ ਤਰ੍ਹਾਂ ਹੁਣ ਪੱਤਾ ਲਪੇਟ ਸੁੰਡੀ ਲੈ ਲਓ ਇਹ ਬੜਾ ਨੁਕਸਾਨ ਕਰਦੀ ਹੈਗੀ ਤੇ ਇਹਦੀ ਰੋਕਥਾਮ ਵਾਸਤੇ ਨਾ ਆਪਾਂ ਉਲੀਆ ਵੀ ਕੀ ਕਰ ਸਕਦੇ ਹਾਂ 20 ml ਫੇਮ 480 ਤਾਕਤ ਦੀ ਹੁੰਦੀ ਹੈ ਜਾਂ ਫਿਰ 170 ਗ੍ਰਾਮ ਮੋਰਟਰ ਹੈਗੀ ਹੈ 75 ਤਾਕਤ ਦੀ ਜਾਂ ਫਿਰ 1 ਲੀਟਰ ਲੈ ਲਓ ਜੀ ਕੋਰੋਬਾਨ ਡਰਮਟ 20 ਤਾਕਤ ਨੂੰ 100 ਲੀਟਰ ਪਾਣੀ 'ਚ ਘੋਲ ਲਓ ਜੀ ਫੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਦੀ ਹੈ
0: ਜੀ
1: ਅਤੇ ਜੇ ਦੇਖੋ ਜੀ ਚਿੱਟੀ ਪਿੱਠ ਵਾਲਾ ਟਿੱਡਾ
0: ਆਓ
1: ਇਹ ਨਾ ਤੋੜੀਆਂ ਦੇ ਵਿੱਚ ਸੁੱਕ ਜਾਂਦੇ ਨਿਸ਼ਾਨੀ ਇਹਦੀ ਹੁੰਦੀ ਹੈ ਸੋ ਉਹਦੀ ਰੋਕਥਾਮ ਵਾਸਤੇ ਕੀ ਕਰਨਾ ਆਪਾਂ ਕਿ 120 ਗ੍ਰਾਮ ਚੈਸ 50 WG ਦੀ ਹੁੰਦੀ ਹੈ ਜਾਂ 40 ml ਲੈ ਲਓ ਜੀ ਕੌਨਫੀਡੋਰ
0: ਜੀ
1: ਜਾਂ 800 ml ਲੈ ਲਓ ਜੀ ਆਪਣੇ ਕੋਲ ਐਕਾਲੈਕਸ 5 ਤੱਕ ਦੀ ਪਾਣੀ ਆਉਂਦਾ ਜੀ 100 ਲੀਟਰ
0: ਠੀਕ
1: ਅਤੇ ਛਿੜਕਾਅ ਕਰਦੀ ਹੈ ਫੀ ਏਕੜ ਦੇ ਹਿਸਾਬ ਨਾਲ ਅਤੇ ਜਿਹੜਾ ਇਹ ਚਿੱਟੀ ਪਿੱਠ ਵਾਲਾ ਟਿੱਡਾ ਹੈ ਨਾ ਇਹਦੀ ਫਿਰ ਕਾਬੂ ਕਰ ਲੈਂਦੇ ਆਪਾਂ
0: ਟਿੱਡੇ ਤਾਂ ਦੇਖੋ ਜਿੱਦਾਂ ਤੁਸੀਂ ਕਿਹਾ ਨਾ ਟਿੱਡੇ ਬਹੁਤ ਨੁਕਸਾਨ ਕਰਦੇ ਆ ਚਾਹੇ ਚਿੱਟੀ ਪਿੱਠ ਵਾਲੇ ਦੀ ਕਰ ਲਈਏ ਆਪਾਂ ਘਾਹ ਦੇ ਟਿੱਡਿਆਂ ਦੀ ਗੱਲ ਕਰ ਲਈਏ ਅਤੇ ਸੁੰਡੀਆਂ ਵੀ ਉਹਦੇ ਨਾਲ ਨਾਲ ਬਹੁਤ ਨੁਕਸਾਨ ਕਰਦੀਆਂ ਨੇ
1: ਹਾਂ ਗੜੂਆ ਬੜਾ ਨੁਕਸਾਨ ਕਰਦਾ ਜੀ
0: ਬੜਾ
1: ਮੁੰਜਣਾ ਖਾ ਜਾਂਦਾ ਜੀ
0: ਬਿਲਕੁਲ ਬਿਲਕੁਲ
1: ਜੀ ਬੜੇ ਪੱਕੀ ਫਸਲ ਦਾ ਦੇਖੋ ਕਿ ਕਿੰਨੀ ਮਿਹਨਤ ਕਰਦੇ ਆ ਜੇ ਮੁੰਜਣਾ ਨਹੀਂ ਰਹੀਆਂ ਤਾਂ ਫਿਰ ਦਾਣੋ ਕਿੱਥੇ ਆਉਣੇ ਆ ਹਾਂਜੀ ਸੋ ਦੇਖੋ ਗੋਭ ਦੇ ਨੁਕਸਾਨ ਕਰਦਾ ਹੈ ਮੁੰਜਣਾ 'ਚ ਆਪਣੇ ਉਹ ਦਾਣੇ ਖਾ ਜਾਂਦਾ ਹੈਗਾ ਸੋ ਬੜੀ ਮਹੱਤਵਪੂਰਨ ਗੱਲ ਹੈ ਕਿ ਇਹਦੀ ਜਿਹੜੀ ਗਣੂਏ ਦੀ ਰੋਕਥਾਮ ਕਰਨੀ
0: ਜੀ
1: ਠੀਕ ਹੈ ਜੀ ਉਹਦੇ ਵੱਲ ਵੀ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈਗੀ
0: ਆ ਇਹਦੇ 'ਚ ਥੋੜ੍ਹਾ ਜਿਹਾ ਸੰਧੂ ਸਾਹਿਬ ਇਹ ਦੇਖ ਲੈਣਾ ਚਾਹੀਦਾ ਹੈ ਕਿ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਨਾ ਕਿ ਇਕਨੋਮਿਕ ਥ੍ਰੈਸ਼ਹੋਲਡ ਆਰਥਿਕ ਗਾਰ ਤੇ ਉਹਦਾ ਜੇ 5% ਸੁੱਕੀਆਂ ਗੋਭਾਂ ਤੋਂ ਵਧੇਰੇ ਹੋਵੇ ਨਾ ਫਿਰ ਆਪਾਂ ਜਿਹੜਾ ਹੈ
1: ਇਹ ਤਾਂ ਪੱਕੀ ਗੱਲ ਆ ਜੀ ਜਿੱਦਾਂ ਆਪਾਂ ਬਾਰ ਬਾਰ ਗੱਲ ਕਰਦੇ ਹੁੰਦੇ ਹਾਂ ਵੀ ਲੋੜ ਦੇ ਮੁਤਾਬਕ ਜਿਹੜੇ ਰਸਾਇਣ ਆ ਨਾ ਵਰਤੋਂ
0: ਵਰਤੋਂ ਵੀ ਸਿਫਾਰਸ਼ ਕੀਤੇ
1: ਇਹ ਨਹੀਂ ਹੋਗਾ ਕਿ ਆਪਾਂ ਇੱਕ ਅੱਧਾ ਕੀੜਾ ਦੇਖਿਆ ਤਾਂ ਸਪਰੇ ਸ਼ੁਰੂ ਕਰਤੀ
0: ਦਵਾਈਆਂ ਬਹੁਤ ਨੇ ਅੱਜ ਕੱਲ੍ਹ
1: ਹਾਂ ਸੋ ਇਸ ਕਰਕੇ ਜਿੱਦਾਂ ਸਰਵੇ ਕਰਕੇ 5% ਯਾਨੀ ਕਿ 100 ਤੋਂ 5 ਆਪਾਂ ਨੂੰ ਨਜ਼ਰ ਆ ਰਿਹਾ ਤੇ ਫਿਰ ਮਤਲਬ ਕਿ ਹੁਣ ਬਹੁਤ ਸਮਾਂ ਹੈ ਕਿ ਸਾਨੂੰ ਜਿਹੜੇ ਰਸਾਇਣ ਜਿਹੜੇ ਸਿਫਾਰਸ਼ ਕੀਤੇ ਯੂਨੀਵਰਸਿਟੀ ਵੱਲੋਂ ਉਹ ਵਰਤ ਲੈਣੇ ਚਾਹੀਦੇ ਹੈਗੇ ਆ
0: ਬਿਲਕੁਲ ਬਿਲਕੁਲ ਬਿਲਕੁਲ
1: ਠੀਕ ਹੈ ਜੀ
0: ਇੱਕ ਆਪਣਾ ਸੰਧੂ ਸਾਹਿਬ ਜਿਹੜੀ ਆ ਲਪੇਟ ਸੁੰਡੀ ਹੈ ਨਾ ਇਹਦਾ ਵੀ ਹੁਣ ਆਪਾਂ ਉਪਰਾਲਾ ਕਰ ਸਕਦੇ ਹਾਂ ਨਾਰੀਅਲ ਦੀ ਮੁੰਜ ਦੀ ਰੱਸੀ ਦੇ ਨਾਲ
1: ਅੱਛਾ
0: ਇਹ 2 ਵਾਰੀ ਫੇਰ ਲਈਏ ਨਾ
1: ਹਾਂ
0: ਇਹ ਪਾਣੀ ਜੀ ਡੁੱਬ ਕੇ ਮਾਰ ਦਿਓ ਇਹਨੂੰ ਪਾਣੀ ਜੀ ਡੁੱਬੋ ਕੇ ਮਾਰੋ ਭਿਉਂ ਭਿਉਂ ਕੇ
1: ਇਹ ਜਦੋਂ ਦੇਖੋ ਆਪਣੇ ਵਧੀਆ ਤਰੀਕੇ ਆ ਗਏ ਕਿ ਗੈਰ ਰਸਾਇਣਿਕ ਢੰਗ ਆ
0: ਬੜਾ ਵਧੀਆ ਢੰਗ ਹੈ ਜੀ
1: ਹਾਂਜੀ ਨਾਲੇ ਦੇਖੋ ਆਪਾਂ ਇੱਕ ਕਹਿੰਦੇ ਹਾਂ ਕਿ ਫਸਲ ਦੇ ਹਿਸਾਬ ਨਾਲ ਦੇਖ ਕੇ ਕਿ ਜਿੱਦਾਂ ਮਿੱਤਰ ਕੀੜਿਆਂ ਦੇ ਰਾਹੀਂ ਕੰਮ ਕਰਦੇ ਹਾਂ ਅਤੇ ਇਸ ਤਰੀਕੇ ਨਾਲ ਇਹ ਜੇ ਆਪਾਂ ਰੱਸੀ ਫੇਰ ਦਿਓ ਖੇਤ ਵਿੱਚ ਅਤੇ ਆਪੇ ਪਾਣੀ ਡਿੱਗ ਕੇ ਤਾਂ ਮਰ ਜਾਣੀ ਹੈ ਉਹਨੇ
0: ਪਰ ਇਹਦੇ 'ਚ ਵੀ ਇਹੀ ਹੈ ਵੀ ਜਿੱਦਾਂ ਆਪਾਂ ਆਰਥਿਕ ਗਾਰ ਇਹ 'ਚ ਵੀ ਕਰਨਾ ਹੈ ਨੁਕਸਾਨ ਦੇਖਣਾ ਹੈ ਵੀ 10% ਤੋਂ ਵਧੇਰੇ ਤਾਂ ਕਿਉਂਕਿ ਇਹਦੇ 'ਚ ਸੰਧੂ ਸਾਹਿਬ ਚੱਕਰ ਇਹ ਆ ਜਾਂਦਾ ਹੈ ਕਿ ਉਹਨਾਂ ਕੀੜਿਆਂ ਦੇ ਵਿੱਚ ਸਾਡੇ ਮਿੱਤਰ ਕੀੜੇ ਵੀ ਹੁੰਦੇ ਨੇ ਜਿਹੜੇ ਸਾਡੀ ਫਸਲ ਨੂੰ ਸਹਾਈ ਹੁੰਦੇ ਨੇ ਕਈ ਵਾਰੀ ਅਸੀਂ ਉਹਨਾਂ ਨੂੰ ਵੀ ਨਾਲ ਹੀ ਜਿਹੜਾ ਹੈ ਉਹਨਾਂ ਦਾ ਘੋਗਾ ਚਿੱਤ ਕਰ ਦਿੰਦੇ ਹਾਂ ਉਹ ਫਿਰ ਸਾਡੇ ਲਈ ਅੱਗੋਂ ਜਾ ਕੇ ਮਾੜਾ ਹੋ ਜਾਂਦਾ ਸਾਰਾ।
1: ਅੱਛਾ ਇੱਕ ਗੱਲ ਹੋਰ ਧਿਆਨ ਰੱਖਣੀ ਹੈ ਕਿ ਜਦੋਂ ਰੱਸੀ ਫੇਰਨੀ ਆ ਨਾ ਪਾਣੀ ਜ਼ਰੂਰ ਹੋਵੇ ਰੱਸੀ ਫੇਰਨੀ ਸੀ
0: ਪਹਿਲਾਂ ਕਿਹਾ ਵੀ ਭਿਉਂ ਕੇ ਮਾਰਦੇ ਡੁਬੋ ਕੇ
1: ਆਹੋ
0: ਤੇ ਉਹਦੇ ਲਈ ਪਾਣੀ ਹੋਣਾ ਬੜਾ ਲਾਜ਼ਮੀ
1: ਹੈਗਾ ਮਰੂਗੀ।
0: ਹਾਂ ਇਹ ਦੇਖੋ ਜੀ ਜਿੱਦਾਂ ਆਪਾਂ ਗੜੂਆਂ ਦੀ ਗੱਲ ਕੀਤੀ ਟਿੱਡਿਆਂ ਦੀ ਗੱਲ
1: ਕੀਤੀ
0: ਉਹ ਤੋਂ ਇਲਾਵਾ ਜਿਹੜਾ ਸੰਧੂ ਸਾਹਿਬ ਬਹੁਤ ਸਾਰੀਆਂ ਬਿਮਾਰੀਆਂ ਵੀ ਹੈ ਤਣੇ ਨਾਲੇ ਪੱਤੇ ਦਾ ਝੋਲਸ ਰੋਗ ਹੈ ਕਾਂਗਿਆਰੀ ਹੈ ਧੱਬਿਆਂ ਦਾ ਰੋਗ ਹੈ ਭੁਰੜ ਰੋਗ ਹੈ ਕਹਿਣ ਦਾ ਮਤਲਬ ਜਿਹੜਾ ਇਹੀ ਹੈ ਕਿ ਦੇਖੋ ਇਹ ਸਾਰੀਆਂ ਚੀਜ਼ਾਂ ਦੇ ਜਿਹੜੇ ਉਪਰਾਲੇ ਕਰਨੇ ਹੈ ਉਹ ਸਾਨੂੰ ਮਾਹਰਾਂ ਦੇ ਸਿਫਾਰਸ਼ ਦੇ ਲਿਹਾਜ਼ ਨਾਲ ਕਰਨੇ
1: ਬਿਲਕੁਲ ਬਿਲਕੁਲ ਜੀ ਜੇ ਕੋ ਖੇਤ ਦਾ ਆਪਾਂ ਸਰਵੇਖਣ ਕਰਦੇ
0: ਬਿਲਕੁਲ
1: ਸਭ ਪਤਾ ਲੱਗਦਾ ਰਹਿੰਦਾ ਮਾਹਰਾਂ ਨਾਲ ਸੰਪਰਕ ਰੱਖੋ
0: ਸਿਫਾਰਸ਼ ਜਿਹੜੇ ਜ਼ਹਿਰ ਹੈ ਉਹਨਾਂ ਦਾ ਛਿੜਕਾਅ ਕਰੋ ਜਿਹਦਾ ਆਰਥਿਕ ਗਾਰ ਹੈ ਇਹ 2-3 ਚੀਜ਼ਾਂ ਜਿਹੜੀਆਂ ਬੜੀਆਂ ਅਹਿਮ ਜਿਹਨਾਂ ਨੂੰ ਆਪਾਂ ਧਿਆਨ 'ਚ ਰੱਖਣਾ ਚੱਲੀਏ ਫਿਰ ਆਪਾਂ
1: ਜੈ ਹਿੰਦ ਜੀ।

ਹੁਣ ਤੁਸੀਂ ਪ੍ਰੋਗਰਾਮ ਸੁਣ ਰਹੇ ਸੀ ਖੇਤੀਬਾੜੀ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।

0: ਮੀਡੀਅਮ ਵੇਵ 3 ਯਾਨੀ 873 ਕਿਲੋ ਹਰਟਸ ਦੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਪਰਿਚੈ ਪੇਸ਼ਨੀਆਂ ਅੱਜ ਰਾਤ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ ਸੱਤ ਵਜ ਕੇ 2 ਮਿੰਟ ਤੇ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਪੇਸ਼ ਕਰਾਂਗੇ ਸੋਹਣੀ ਸਵੇਰ 8:40 ਤੇ BSF ਪੈਨਸ਼ਨ ਅਦਾਲਤ ਅਨੁਵਾਨ ਤਹਿਤ ਇੱਕ ਰੇਡੀਓ ਰਿਪੋਰਟ ਪੇਸ਼ ਕੀਤੀ ਜਾਏਗੀ। ਇਸ ਉਪਰੰਤ ਪ੍ਰੋਗਰਾਮ ਹੋਏਗਾ ਮਹਿਕ ਪੰਜਾਬ ਦੀ 9:02 ਤੇ ਫਿਲਮ ਮਿਊਜ਼ਿਕ ਇਸ ਪ੍ਰੋਗਰਾਮ ਤਹਿਤ ਤੁਸੀਂ ਹਿੰਦੀ ਗੀਤਾਂ ਦਾ ਆਨੰਦ ਮਾਣ ਸਕੋਗੇ। 9:30 ਸਰੋਤਿਆਂ ਦੇ ਖਤਾਂ ਤੇ ਆਧਾਰਿਤ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਤੁਹਾਡੀ ਚਿੱਠੀ ਮਿਲੀ। ਠੀਕ 10:00 ਚਰਚਾ ਹੋਏਗੀ ਕ੍ਰਿਕਟ ਬਨਾਮ ਹਾਕੀ ਤੇ ਹੋਰ ਖੇਡਾਂ। ਇਸ ਵਿੱਚ ਭਾਗ ਲੈਣਗੇ ਸੁਰਿੰਦਰ ਸਿੰਘ ਸੋਢੀ, ਰਜਿੰਦਰ ਸਿੰਘ ਤੇ ਪੇਸ਼ਕਸ਼ ਵੀਰਿੰਦਰ ਸਿੰਘ। ਇਹ ਪ੍ਰੋਗਰਾਮ ਆਕਾਸ਼ਵਾਣੀ ਦੇ ਪਟਿਆਲਾ ਤੇ ਬਠਿੰਡਾ ਕੇਂਦਰ ਤੋਂ ਵੀ ਤੁਸੀਂ ਨਾਲੋ ਨਾਲ ਸੁਣ ਸਕਦੇ ਹੋ। 10:30 ਹਿੰਦੀ ਗੀਤਾਂ ਦਾ ਤੁਹਾਡੀ ਫਰਮਾਇਸ਼ ਤੇ ਆਧਾਰਿਤ ਲਾਈਵ ਫੋਨ ਇਨ ਪ੍ਰੋਗਰਾਮ ਪੇਸ਼ ਕਰਾਂਗੇ ਹੈਲੋ ਫਰਮਾਇਸ਼। 11:05 ਤੇ ਪੰਜਾਬੀ ਗੀਤਾਂ ਦਾ ਵਟਸਐਪ ਮੈਸੇਜ ਬੇਸਡ ਪ੍ਰੋਗਰਾਮ ਹੋਏਗਾ ਧਮਕ ਜਲੰਧਰ ਪੈਂਦੀ। 12:05 ਤੇ ਵਸਦੇ ਵਿਹੜੇ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਏਗਾ। ਅੱਜ ਦੇ ਇਸ ਪ੍ਰੋਗਰਾਮ 'ਚ ਵਰਲਡ ਫਸਟ ਏਡ ਡੇ ਦੇ ਉੱਤੇ ਗੱਲਬਾਤ ਕੀਤੀ ਜਾਏਗੀ ਤੇ ਇਸ ਤੋਂ ਬਾਅਦ ਸਿਲਸਿਲਾ ਹੋਏਗਾ ਝਾਂਜਰਾਂ ਦੇ ਬੋਰ। 1:15 ਫੌਜੀ ਵੀਰਾਂ ਲਈ, 2:30 ਰੰਗਲੀ ਧਰਤੀ ਪ੍ਰੋਗਰਾਮ 'ਚ ਨਿਰਮਲ ਸਿੰਘ ਧਾਰੀਵਾਲ ਅੱਜ ਦੇ ਸਾਡੇ ਫਨਕਾਰ ਹੋਣਗੇ। ਬਾਅਦ ਪਹਿਰੇ 4:02 ਤੇ ਪ੍ਰੋਗਰਾਮ ਸੁਣੋਗੇ ਖੇਡ ਸੰਸਾਰ। ਸਾਢੇ 4:00 ਉਸ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। 5:30 ਸਾਡਾ ਰੋਜ਼ਾਨਾ ਪ੍ਰੋਗਰਾਮ ਹੋਏਗਾ ਗੁਰਬਾਣੀ ਵਿਚਾਰ। ਸ਼ਾਮ 6:30 ਦਿਹਾਤੀ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ ਅਤੇ ਮੰਡੀਆਂ ਦੇ ਭਾਅ ਤੋਂ ਬਾਅਦ ਪੰਜਾਬੀ ਨਾਟਕ ਕੀੜੀਆਂ ਦਾ ਭੌਣ ਇਸ ਦਾ ਪਹਿਲਾ ਭਾਗ ਪ੍ਰਸਾਰਿਤ ਕੀਤਾ ਜਾਏਗਾ। 7:00 ਸਪੌਂਸਰਡ ਪ੍ਰੋਗਰਾਮ ਸੁਣਾਇਆ ਜਾਏਗਾ ਕਿਸਾਨ ਬਾਣੀ। ਇਸ ਪ੍ਰੋਗਰਾਮ ਤਹਿਤ ਕਿਸਾਨ ਸਮਾਚਾਰ ਅਤੇ ਕਿਸਾਨ ਸੰਦੇਸ਼ ਪ੍ਰਸਾਰਿਤ ਕੀਤੇ ਜਾਣਗੇ। 7:40 ਤੇ ਸਾਹਿਤ ਸੁਧਾ ਪ੍ਰੋਗਰਾਮ 'ਚ ਸੰਸਕ੍ਰਿਤ ਸਾਹਿਤ ਵਿੱਚ ਉੱਤਮ ਸਮਾਜ ਦੀ ਕਲਪਨਾ ਇਸ ਵਿਸ਼ੇ ਤੇ ਡਾਕਟਰ ਰਾਜਕੁਮਾਰ ਗੱਲਬਾਤ ਕਰਨਗੇ। 7:50 ਤੇ ਸਪੌਂਸਰ ਪ੍ਰੋਗਰਾਮ ਹੋਏਗਾ ਲਮਹੇ। 8:00 ਜ਼ਿੰਦਗੀ ਹਸੀਨ ਹੈ। 8:15 ਸੁਰ ਸਰਿਤਾ ਪ੍ਰੋਗਰਾਮ 'ਚ ਭਾਈ ਪ੍ਰਭਪ੍ਰੀਤ ਸਿੰਘ ਸ਼ਾਂਤ ਅਤੇ ਉਹਨਾਂ ਦੇ ਸਾਥੀਆਂ ਪਾਸੋਂ ਤੁਸੀਂ ਸ਼ਬਦ ਸਰਵਣ ਕਰੋਗੇ। ਰਾਤ 9:15 ਸਪੋਟਲਾਈਟ ਸਾਡੇ ਦਿੱਲੀ ਕੇਂਦਰ ਤੋਂ, 9:30 ਸੰਸਕ੍ਰਿਤੀ ਭਾਰਤੀ ਅਤੇ 10:00 ਸੰਗੀਤ ਕਾ ਅਖਿਲ ਭਾਰਤੀਆ ਕਾਰਜਕ੍ਰਮ ਪ੍ਰਸਾਰਿਤ ਕੀਤਾ ਜਾਏਗਾ। ਇਹ ਸਨ ਅੱਜ ਰਾਤ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਮੀਡੀਅਮ ਵੇਵ 3 ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ। ਸਟੂਡੀਓ ਦੀ ਘੜੀ ਮੁਤਾਬਕ ਇਸ ਵੇਲੇ ਸਵੇਰ ਦੇ 6:55 ਹੋ ਰਹੇ ਨੇ। ਹੁਣ ਸੁਣਦੇ ਹਾਂ ਸੰਸਕ੍ਰਿਤ ਚ ਸਮਾਚਾਰ।
1: ਇਯਮ ਆਕਾਸ਼ਵਾਣੀ ਸੰਪ੍ਰਤੀ ਵਾਰਤਾ ਸ਼੍ਰੂਯੰਤਾਮ ਪ੍ਰਵਾਚਿਕਾ ਰਚਾ ਝਾ। अथ वार्ताः। अष्टादशतमं ब्रिक्स शिखर सम्मेलनम्

ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਦੌਰਾਨ ਵੱਖ ਵੱਖ ਖੇਤਰਾਂ ਵਿਚ ਦੁਵੱਲੇ ਸਹਿਯੋਗ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਭਾਰਤੀ ਜਨਤਾ ਪਾਰਟੀ ਪੰਜਾਬ ਚ 18 ਸਤੰਬਰ ਤੋਂ ਨਸ਼ਾ ਮੁਕਤ ਪੰਜਾਬ ਯਾਤਰਾ ਸ਼ੁਰੂ ਕਰੇਗੀ। ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਯੁੱਧ ਨਸ਼ਿਆਂ ਵਿਰੁੱਧ ਨੂੰ ਪੰਜਾਬ ਵਿਚ ਨਸ਼ਿਆਂ ਵਿਰੁੱਧ ਇਕ ਫੈਸਲਾਕੁੰਨ ਜੰਗ ਕਰਾਰ ਦਿੱਤਾ ਏ, ਜਿਸ ਦੌਰਾਨ 551 ਦਿਨਾਂ ਦੀ ਮੁਹਿੰਮ ਦੌਰਾਨ 76,000 ਤੋਂ ਵੱਧ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਨੇ। ਸਮਾਜਿਕ ਨਿਆਂ ਤੇ ਅਧਿਕਾਰਾਂ ਬਾਰੇ ਕੇਂਦਰੀ ਰਾਜ ਮੰਤਰੀ ਰਾਮਦਾਸ ਅਠਾਵਲੇ ਨੇ ਕਿਹਾ ਕਿ ਪੰਜਾਬ ਅੰਦਰ ਅਕਾਲੀ ਭਾਜਪਾ ਗੱਠਜੋੜ ਹੋਣਾ ਚਾਹੀਦਾ ਤੇ ਉਨ੍ਹਾਂ ਦੀ ਪਾਰਟੀ ਦੋਵੇਂ ਧਿਰਾਂ ਨਾਲ ਰਲ ਕੇ ਚੋਣਾਂ ਲੜਨ ਲਈ ਤਿਆਰ ਹੈ। ਪੰਜਾਬ ਸਰਕਾਰ ਵੱਲੋਂ ਪੱਟੀ ਦਰਜ ਜਾਤਾਂ ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਵਜੋਂ ਅਕਾਦਮਿਕ ਸੈਸ਼ਨ 2025-26 ਲਈ ਡਾਕਟਰ ਅੰਬੇਡਕਰ ਸਕਾਲਰਸ਼ਿਪ ਪੋਰਟਲ ਨੂੰ 17 ਸਤੰਬਰ ਤੱਕ ਦੁਬਾਰਾ ਖੋਲ੍ਹ ਦਿੱਤਾ ਗਿਆ ਏ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਰੀਬ 2 ਲੱਖ ਹੋਰ ਕਾਰਡ ਜਲਦ ਉਪਲਬਧ ਹੋਣ ਦੀ ਉਮੀਦ, 31 ਲੱਖ ਕਾਰਡ ਪਹਿਲਾਂ ਹੀ ਜ਼ਿਲ੍ਹਿਆਂ ਵਿਚ ਉਪਲਬਧ। ਮਰਦਾਂ ਦੇ ਜੂਨੀਅਰ ਏਸ਼ੀਆ ਕੱਪ ਹਾਕੀ ਚ ਭਾਰਤ ਮਲੇਸ਼ੀਆ ਨੂੰ 3-1 ਨਾਲ ਹਰਾ ਕੇ ਫਾਈਨਲ ਵਿਚ ਪਹੁੰਚ ਗਿਆ ਏ। ਇਹ ਸਨ ਨਿਊਜ਼ ਹੈਡਲਾਈਨਸ ਯਾਨੀ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ।

ਸਕਦਾ ਕੀ ਨਹੀਂ ਹੋ ਸਕਦਾ ਇਹ ਸੋਚਣ ਦਾ ਕੰਮ ਤੁਹਾਡਾ ਨਹੀਂ ਹੈ। ਸੁਪਨੇ ਪੂਰੇ ਹੋ ਜਾਂਦੇ ਨੇ, ਇਹਨਾਂ ਦੀ ਕੋਈ ਹੱਦ ਨਾ ਰੱਖੋ। ਰਾਤ ਨੂੰ ਸੌਂਦੇ ਹਾਂ ਸਵੇਰੇ ਉੱਠਣ ਦੇ ਇੱਕ ਸੁਪਨੇ ਦੇ ਨਾਲ, ਅਤੇ ਬਾਕੀ ਜਿਹੜੇ ਹੈਗਾ ਉਹ ਆਪਣਿਆਂ ਦੇ ਨਾਲ ਆਪਣੇ ਖਲੋਂਦੇ ਆ। ਜਦੋਂ ਉਸ ਵੇਲੇ ਪਤਾ ਲੱਗ ਜਾਂਦਾ ਕਿ ਅਸੀਂ ਆਪਣੱਤ ਦੇ ਵਿੱਚ ਜੀ ਰਹੇ ਹਾਂ, ਸਵੇਰੇ ਉੱਠ ਕੇ ਤਰੋ ਤਾਜ਼ਗੀ ਦੇ ਨਾਲ ਜਦੋਂ ਅਸੀਂ ਉੱਠਦੇ ਹਾਂ, ਥਕਾਵਟ ਲਿੱਥੀ ਹੁੰਦੀ ਹੈ ਅਤੇ ਨਵੇਂ ਨਵੇਂ ਮੁਕਾਮਾਂ ਵੱਲ ਜਾਣ ਵਾਸਤੇ ਦਿਲ ਕਰਦਾ ਕਿ ਹਾਂ ਸਾਰੀ ਦੁਨੀਆ ਜਿੱਤ ਕੇ ਵਾਪਸ ਆ ਜਾਈਏ, ਪਰ ਜਿੱਤਣ ਦਾ ਵੀ ਕੀ ਫਾਇਦਾ ਜੇ ਦਿਲ ਹੀ ਨਾ ਜਿੱਤੇ ਤਾਂ। ਸੋ ਇਸ ਕਰਕੇ ਸਿਕੰਦਰ ਵੀ ਖਾਲੀ ਹੱਥ ਵਾਪਸ ਇਸੇ ਕਰਕੇ ਗਿਆ ਸੀ ਵੀ ਹੱਥ ਬਾਹਰ ਰੱਖਿਓ ਜਦੋਂ ਕਿਤੇ ਜਨਾਜ਼ਾ ਲੰਘੇ ਤਾਂ ਪਤਾ ਲੱਗ ਜਾਏ ਕਿ ਹਾਂ ਖਾਲੀ ਹੱਥ ਐਡਾ ਵੱਡਾ ਰਾਜਾ ਵੀ ਸਾਰੀ ਦੁਨੀਆ ਜਿੱਤ ਕੇ ਵੀ ਖਾਲੀ ਹੱਥ ਹੀ ਜਾ ਰਿਹਾ। ਜੇ ਰਾਜੇ ਮਹਾਰਾਜੇ ਖਾਲੀ ਹੱਥ ਗਏ ਨੇ ਤਾਂ ਫਿਰ ਆਪਾਂ ਹੁਣ ਜੇ ਕਹਿ ਦਿਓ ਪੰਜਾਬੀ ਵਿੱਚ ਕਿਹੜੇ ਬਾਗ ਦੀ ਮੂਲੀ ਹੈ। ਸੋ ਇਸ ਕਰਕੇ ਜ਼ਰੂਰੀ ਹੈ ਕਿ ਜ਼ਿੰਦਗੀ ਨੂੰ ਜ਼ਿੰਦਗੀ ਦੀ ਤਰ੍ਹਾਂ ਅਸੀਂ ਜੀਣਾ ਸਿੱਖ ਲਈਏ ਕਿ ਜ਼ਿੰਦਗੀ ਅਸਲ ਵਿੱਚ ਹੁੰਦੀ ਕੀ ਹੈ। ਜ਼ਿੰਦਗੀ ਚਾਰ ਕੁ ਹਾਸਿਆਂ ਦਾ ਸੁਮੇਲ ਹੈ, ਜ਼ਿੰਦਗੀ ਆਪਣਿਆਂ ਨੂੰ ਮਨਾਉਣ ਦਾ ਇੱਕ ਸੁਮੇਲ ਹੈ, ਜ਼ਿੰਦਗੀ ਆਪਣੇ ਆਪ ਨੂੰ ਤਰਾਸ਼ਣ ਦਾ। ਬਿਲਕੁਲ ਜੀ, ਅਸੂਲਨ ਤੁਸੀਂ ਜਦੋਂ ਤਰਾਸ਼ਦੇ ਹਾਂ ਆਪਣੇ ਆਪ ਨੂੰ ਤਾਂ ਆਪਣੇ ਤੁਹਾਡੇ ਆਪਣੇ ਹੀ ਲੱਗਣੇ ਸ਼ੁਰੂ ਹੋ ਜਾਂਦੇ ਆ। ਵਿਚਲੀ ਗੱਲ ਨੂੰ ਟੋਵੇ ਤਾਂ ਸਹੀ, ਮੇਰੇ ਅੱਗੇ ਰੋਵੇ ਤਾਂ ਸਹੀ, ਹੁਣ ਭੱਜੇ ਜਾਂਦੇ ਨੂੰ ਕੀ ਸਮਝਾ ਦਾਂ ਵਿਚਾਰ, ਬੰਦਾ ਮਿੰਟ ਖਲੋਵੇ ਤਾਂ ਸਹੀ, ਬੋਲਦਾ ਬੋਲਦਾ ਕੀ ਹੋ ਜਾਊਗਾ, ਗੱਲ ਮੇਰੀ ਨੂੰ ਛੋਵੇ ਤਾਂ ਸਹੀ, ਪਰ ਕਿੰਜ ਪਿੰਗਲਾਉਂਦਾ ਦਿਲ ਉਹਦੇ ਨੂੰ ਯਾਰ ਅਗਲੇ ਕੋਲ ਹੋਵੇ ਤਾਂ ਸਹੀ। ਕਈ ਵਾਰੀ ਅਸੀਂ ਸੋਚ ਲੈਂਦੇ ਹਾਂ ਕਿ ਅਸੀਂ ਜ਼ਿੰਦਗੀ ਦੇ ਵਿੱਚ ਚੁੱਲ੍ਹੇ ਦੇ ਉੱਤੇ ਨਾ ਪਏ ਹੋਏ ਕੱਢਦੇ ਹੋਏ ਦੁੱਧ ਦੇ ਵਾਂਗੂ ਹੋ ਗਏ ਹਾਂ, ਬਸ ਕੁੜੀ ਜਾਂਦੇ ਹਾਂ ਬਾਰ ਬਾਰ ਕੁੜੀ ਜਾਂਦੇ ਹਾਂ। ਇੱਕੋ ਗੱਲ ਨੂੰ ਲੈ ਕੇ ਅਸੀਂ ਆਪਣੇ ਦਿਮਾਗ ਨੂੰ ਡਸਟਬੀਨ ਬਣਾ ਕੇ ਰੱਖ ਲਿਆ, ਪਰ ਫਿਰ ਵੀ ਧਿਆਨ ਰੱਖੋ ਕਿ ਜ਼ਿੰਦਗੀ ਨੂੰ ਜਿਉਣ ਦਾ ਇੱਕੋ ਹੀ ਇੱਕ ਮਕਸਦ ਹੋਣਾ ਚਾਹੀਦਾ ਕਿ ਅਸੀਂ ਖੁਸ਼ੀ ਕਿਸ ਤਰੀਕੇ ਨਾਲ ਜ਼ਿੰਦਗੀ ਦੇ ਵਿੱਚੋਂ ਲੈਣੀ ਹੈ। ਏਡੇ ਭੈੜੇ ਹਾਲ ਕਦੇ ਨਹੀਂ ਰੱਖੇ ਸਨ, ਉਲਝੇ ਹੋਏ ਵਾਲ ਕਦੇ ਨਹੀਂ ਰੱਖੀ ਸੀ, ਰੱਬ ਦੀ ਮਰਜ਼ੀ ਹੁਣ ਤਾਂ ਤੁਹਾਡੇ ਨਾਲ ਹਾਂ ਪਰ ਤੇਰੇ ਵਰਗੇ ਨਾਲ ਕਦੇ ਨਹੀਂ ਰੱਖੇ ਸਨ। ਸੋ ਬੰਦਾ ਜੋ ਹੈ ਉਹਦੇ ਵਿੱਚ ਇੱਕ ਬੰਦਾ ਹੁੰਦਾ, ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਬੰਦਗੀ ਦੇ ਨਾਲ ਬੰਦੇ ਨੂੰ ਪਛਾਣਨ ਦੀ ਕੋਸ਼ਿਸ਼ ਕਰੀਏ, ਆਪਣਿਆਂ ਦੀ ਆਪਣੱਤ ਦੇ ਨਾਲ ਸਵੇਰੇ ਉੱਠ ਕੇ ਜਦੋਂ ਅਸੀਂ ਦੇਖਦੇ ਹਾਂ ਪੁੱਛਦੇ ਹਾਂ ਆਪਣੇ ਨੂੰ ਆਪਣਾ ਹਾਲ ਚਾਲ ਪੁੱਛਦੇ ਹਾਂ, ਉਹਦੇ ਨਾਲੋਂ ਵੱਡੀ ਨਿਮਤ ਹੋਰ ਕੋਈ ਨਹੀਂ ਹੋ ਸਕਦੀ। ਦਿਲ ਕਭੀ ਸੂਰਤ ਹਾਲ ਸੇ ਬਾਹਰ ਨਾ ਗਿਆ, ਮੈਂ ਮੁਹੱਬਤ ਮੈਂ ਵੀ ਔਕਾਤ ਸੇ ਬਾਹਰ ਨਾ ਗਿਆ, ਇੱਕ ਤੂੰ ਹੈ ਕਿ ਜਹਾਂ ਭਰ ਸੇ ਤਾਲੁਕ ਹੈ ਤੇਰਾ, ਇੱਕ ਮੈਂ ਹੂੰ ਕਿ ਤੇਰੀ ਜ਼ਾਤ ਸੇ ਬਾਹਰ ਨਾ ਗਿਆ। ਅਤੇ ਬਸ ਇੰਨਾ ਕੁ ਹੈ ਕਿ ਆਪਾਂ ਜ਼ਿੰਦਗੀ ਜੀਣ ਦਾ ਤਰੀਕਾ ਸਿੱਖ ਲਈਏ। ਮੁਹੱਬਤ ਨਾਲੋਂ ਵੱਡੀ ਹੋਰ ਕੋਈ ਚੀਜ਼ ਨਹੀਂ, ਪਿਆਰ ਨਾਲੋਂ ਵੱਡੀ ਕੋਈ ਹੋਰ ਚੀਜ਼ ਨਹੀਂ, ਹੱਸ ਕੇ ਬੁਲਾ ਲਓ, ਪਿਆਰ ਨਾਲ ਜਿੱਤ ਲਓ ਅਤੇ ਆਪਣੇ ਦਿਲਾਂ ਨੂੰ ਜਿੱਤ ਲਓ, ਇਸ ਤੋਂ ਵੱਡੀ ਨਿਮਤ ਹੋਰ ਰੱਬ ਦੀ ਕੋਈ ਨਹੀਂ ਹੋ ਸਕਦੀ। ਜੀਣਾ ਸਿੱਖ ਲਿਆ, ਮਰਨਾ ਸਿੱਖ ਲਿਆ, ਝੱਲਿਆ ਕੁਝ ਅਤੇ ਕਰਨਾ ਸਿੱਖ ਲਿਆ, ਅਤੇ ਅੱਖ ਆਪਣੀ ਨੂੰ ਦੁੱਖ ਤੋਂ ਪਹਿਲਾਂ ਕਿਸੇ ਹੋਰ ਲਈ ਭਰਨਾ ਸਿੱਖ ਲਿਆ, ਬਸ ਇੰਨਾ ਕੁ ਮਕਸਦ ਜ਼ਿੰਦਗੀ ਦਾ। ਬਾਕੀ ਮੈਂ ਤੁਹਾਡੇ ਕੋਲੋਂ ਪੁੱਛ ਲੈਂਦਾ ਤੁਸੀਂ ਕੀ ਕਰਦੇ ਜੇ, ਆ ਮੈਂ ਤੁਹਾਨੂੰ ਯਾਦ ਕਰਨ ਦਿਆਂ।

ਬਿਲਕੁਲ ਜੀ, ਜਦੋਂ ਯਾਦ ਆਵੇ ਤਾਂ ਯਾਦ ਕਰ ਲੈਣਾ ਚਾਹੀਦਾ, ਕਿਉਂਕਿ ਯਾਦਾਂ ਨਾਲ ਹੀ ਯਾਦਾਂ ਬਣਦੀਆਂ, ਅਤੇ ਜੇ ਕੋਈ ਯਾਦ ਹੀ ਬਣ ਜਾਏ ਤਾਂ ਫਿਰ ਭੁੱਲ ਵੀ ਜਾਣਾ ਚਾਹੀਦਾ, ਕਿਉਂਕਿ ਇਹ ਯਾਦਾਂ ਜਿਹੜੀਆਂ ਨੇ ਇਹ ਜਦੋਂ ਤੱਕ ਯਾਦਾਂ ਬਣੀਆਂ ਰਹਿਣ ਉਦੋਂ ਤੱਕ ਹੀ ਯਾਦਾਂ ਹੁੰਦੀਆਂ ਨੇ, ਉਸ ਤੋਂ ਬਾਅਦ ਵਿੱਚ ਯਾਦ ਹੀ ਬਣ ਜਾਏ, ਕਿਉਂਕਿ ਜਦੋਂ ਇਤਿਹਾਸ ਬਣ ਜਾਏ ਜਾਂ ਫਿਰ ਪਾਸਟ ਬਣ ਜਾਏ ਉਸ ਤੋਂ ਬਾਅਦ ਵਿੱਚ ਉਹਨੂੰ ਵਰਤਮਾਨ ਦੇ ਵਿੱਚ ਜਿਉਣ ਦਾ ਕੋਈ ਫਾਇਦਾ ਨਹੀਂ ਹੁੰਦਾ। ਸੋ ਇਸ ਕਰਕੇ ਅੱਖ ਸਾਰਿਆਂ ਨੂੰ ਦੇਖ ਸਕਦੀ ਹੈ, ਪਰ ਜੇ ਅੱਖ ਦੇ ਅੰਦਰ ਕੁਛ ਚਲਾ ਜਾਵੇ ਤਾਂ ਫਿਰ ਅੱਖ ਕਿਸੇ ਨੂੰ ਵੀ ਨਹੀਂ ਦੇਖ ਸਕਦੀ, ਅਤੇ ਅੱਖ ਦੇ ਵਿੱਚ ਜੋ ਗਿਆ ਹੁੰਦਾ ਅੱਖ ਉਹਨੂੰ ਵੀ ਨਹੀਂ ਦੇਖ ਸਕਦੀ। ਸੋ ਇਸ ਕਰਕੇ ਜੇ ਅੱਖ ਦੁੱਖੜੀ ਹੋਵੇ ਤਾਂ ਬਾਹਰ ਕੱਢ ਦੇਣਾ ਚਾਹੀਦਾ, ਜੇ ਕੋਈ ਕਿਣਕਾ ਪੈ ਵੀ ਜਾਵੇ ਤਾਂ। ਇਸ ਕਰਕੇ ਜ਼ਿੰਦਗੀ ਜਿਹੜੀ ਹੈ ਉਹਨੂੰ ਜਿਉਣ ਦਾ ਤਰੀਕਾ ਹੀ ਇਹੋ ਜਿਹਾ ਹੋਣਾ ਚਾਹੀਦਾ। ਲਓ ਦੋਸਤੋ, ਲਾਈਵ ਮਾਰਨਿੰਗ ਸ਼ੋਅ ਸੋਹਣੀ ਸਵੇਰੇ, ਅਤੇ ਸੋਹਣੀ ਸਵੇਰ ਦੇ ਵਿੱਚ ਮੈਂ ਗਗਨਦੀਪ ਸੋਂਦੀ। ਅੱਗੇ ਵਧਣਾ ਆਪਾਂ, ਅੱਗੇ ਤੋਂ ਅੱਗੇ ਰਾਹ ਲੱਭਣੇ ਨੇ ਕੁਛ ਨਾ ਕੁਛ ਜ਼ਿੰਦਗੀ ਦੇ ਵਿੱਚ। ਕਹਿੰਦੇ ਹੁੰਦੇ ਨਾ ਵੀ ਚਾਹ ਅਤੇ ਸਲਾਹ ਜਿੰਨੀ ਕੁ ਦੇ ਦੇਵੇ ਲੈ ਲੈਣੀ ਚਾਹੀਦੀ ਹੈ। ਸਲਾਹਕਾਰ ਬੰਦੇ ਬਹੁਤ ਹੁੰਦੇ ਨੇ ਅਤੇ ਸਲਾਹਕਾਰ ਆਪਣੇ ਤਰੀਕੇ ਨਾਲ ਹੀ ਸਲਾਹ ਦਿੰਦੇ ਆ। ਇਸ ਕਰਕੇ ਸਲਾਹਕਾਰ ਵੀ ਇਹੋ ਜਿਹੇ ਰੱਖੋ ਜਿਹੜੇ ਤੁਹਾਡੇ ਬਰਾਬਰ ਦੇ ਹੋਣ। ਉਹ ਜਿਵੇਂ ਕਿਸੇ ਲੋਮੜੀ ਨੇ ਦਰਿਆ ਦੇ ਦੂਜੇ ਕਿਨਾਰੇ ਖੜ੍ਹੇ ਊਠ ਦੇ ਕੋਲੋਂ ਪੁੱਛ ਲਿਆ ਵੀ ਮੈਂ ਤਾਂ ਪਾਰ ਜਾਣਾ, ਦੱਸੀ ਪਾਣੀ ਕਿੰਨਾ ਕਿਆ। ਊਠ ਕਹਿੰਦਾ ਜ਼ਿਆਦਾ ਨਹੀਂ, ਗੋਡਿਆਂ ਤੱਕ ਹੀ ਆ। ਲੋਮੜੀ ਦਰਿਆ ਦੇ ਵਿੱਚ ਉਤਰ ਗਈ, ਉਹ ਤਾਂ ਸੋਚਣ ਲੱਗੀ ਚਲੋ ਗੋਡਿਆਂ ਤੱਕ ਹੀ ਹੋਊ, ਡੁੱਬਣ ਲੱਗੀ ਮਸੀ ਬਚੀ। ਊਠ ਨੂੰ ਅਲਾਂਭਾ ਦਿੱਤਾ, ਕਹਿੰਦੀ ਤੂੰ ਤਾਂ ਕਹਿੰਦਾ ਸੀਗਾ ਗੋਡਿਆਂ ਤੱਕ ਪਾਣੀ ਆ। ਊਠ ਕਹਿੰਦਾ ਮੇਰੇ ਤਾਂ ਗੋਡਿਆਂ ਤੱਕ ਹੀ ਆ। ਕਈ ਵਾਰੀ ਨਾ ਅਸੀਂ ਸਲਾਹ ਜਿਹੜੀ ਹੈਗੀ ਆ ਉਹ ਇਹੋ ਜਿਹੇ ਬੰਦੇ ਕੋਲੋਂ ਲੈਂਦੇ ਹਾਂ ਜਿਹਦਾ ਆਪਣਾ ਕੱਦ ਬਹੁਤਾ ਉੱਚਾ ਹੁੰਦਾ, ਅਤੇ ਅਸੀਂ ਆਪਣੇ ਹਿਸਾਬ ਦੇ ਨਾਲ ਆਪਣੀ ਲਿਆਕਤ, ਆਪਣੀ ਹੁਣ ਪੰਜਾਬੀ ਦੇ ਵਿੱਚ ਕਲਾਫਜ਼ ਹੈ ਕਿ ਹੈਸੀਅਤ ਦੇ ਮੁਤਾਬਕ ਹੀ ਸਲਾਹਕਾਰ ਜਿਹੜੇ ਹੈਗੇ ਸਾਨੂੰ ਚੁਣਨੇ ਚਾਹੀਦੇ ਆ। ਸੋ ਜ਼ਰੂਰੀ ਹੈ ਪਰ ਬਣਾ ਕੇ ਸਭ ਨਾਲ ਰੱਖੋ ਜੀ। ਮੁਹੱਬਤ ਤੋਂ ਵੱਡੀ ਕੋਈ ਚੀਜ਼ ਨਹੀਂ, ਪਿਆਰ ਤੋਂ ਵੱਡੀ ਕੋਈ ਚੀਜ਼ ਨਹੀਂ, ਹਾਰ ਤੋਂ ਬਸ ਕਮਜ਼ੋਰੀ ਦੀ ਹੈ, ਦੁਨੀਆ ਜ਼ੋਰਾ ਜ਼ੋਰੀ ਦੀ ਹੈ। ਦਿਲ ਨੂੰ ਜੰਦਰੇ ਮਾਰ ਕੇ ਰੱਖਿਓ, ਮੈਨੂੰ ਆਦਤ ਚੋਰੀ ਦੀ ਹੈ। ਸੋ ਜ਼ਰੂਰੀ ਹੈ ਮੁਹੱਬਤਾਂ ਦੇ ਨਾਲ ਅੱਗੇ ਅੱਗੇ ਵੱਧਦੇ ਜਾਓ, ਪਿਆਰਾਂ ਦੇ ਨਾਲ ਅੱਗੇ ਵੱਧਦੇ ਜਾਓ। ਉਹ ਜਿਵੇਂ ਰਾਜਾ ਜਿਹੜਾ ਹੈ ਉਹਨੇ ਕਿਸੇ ਬੰਦੇ ਨੂੰ ਕਿਹਾ ਵੀ ਇਨਾਮ ਦੇਣਾ ਹੈ ਜਿਹੜਾ ਸਭ ਤੋਂ ਚੰਗੀ ਅਤੇ ਭੈੜੀ ਚੀਜ਼ ਲੈ ਕੇ ਆਊਗਾ। ਸਿਆਣਾ ਬੰਦਾ ਪਹਿਲਾਂ ਗਿਆ ਅਤੇ ਜਾ ਕੇ ਜੀਭ ਲੈ ਆਇਆ, ਅਤੇ ਜੀਭ ਲੈ ਆਇਆ, ਉਹ ਕਹਿੰਦਾ ਜੀ ਇਹ ਸਭ ਤੋਂ ਚੰਗੀ ਚੀਜ਼ ਆ। ਦੂਜੀ ਵਾਰੀ ਫਿਰ ਕਹਿੰਦਾ ਵੀ ਭੈੜੀ ਚੀਜ਼ ਲੈ ਕੇ ਆ, ਅਤੇ ਉਹ ਵੀ ਜੀਭ ਹੀ ਸੀਗੀ। ਸੋ ਗੱਲ ਸਿਰਫ ਵਰਤਣ ਦੀ ਹੈ ਕਿ ਤੁਸੀਂ ਕਿਸ ਨੂੰ ਕਿੱਥੇ ਵਰਤ ਰਹੇ ਹੋ। ਤੁਹਾਡੇ ਲਫ਼ਜ਼ ਕਿਸੇ ਦਾ ਦਿਲ ਜਿੱਤ ਰਹੇ ਆ ਜਾਂ ਫਿਰ ਚੀਰ ਰਹੇ ਆ, ਇਹ ਤਾਂ ਤੁਹਾਡੇ ਉੱਤੇ ਆ। ਛੋਟੀ ਛੋਟੀ ਬਾਤਾਂ ਕਰਕੇ, ਥੋੜ੍ਹਾ ਥੋੜ੍ਹਾ ਛੋਟੀਆਂ ਛੋਟੀਆਂ ਗੱਲਾਂ ਕਰਕੇ, ਛੋਟੀ ਛੋਟੀ ਬਾਤਾਂ ਕਰਕੇ ਬੜੇ ਕਹਾਂ ਹੋ ਜਾਓਗੇ। ਪਤਲੀ ਗਲੀਆਂ ਸੇ ਨਿਕਲੋਗੇ ਅਤੇ ਖੁੱਲ੍ਹੀ ਸੜਕ 'ਤੇ ਆਓਗੇ। ਜਦੋਂ ਖੁੱਲ੍ਹੀਆਂ ਸੜਕਾਂ 'ਤੇ ਆਉਣਾ ਤਾਂ ਫਿਰ ਬੇਬਾਕੀ ਦੇ ਨਾਲ ਬੋਲੀਏ ਵਧੀਆ।

ਬੋਲੀਏ, ਤੋਲ ਕੇ ਬੋਲੀਏ। ਤੇ ਹੁਣ ਮੈਂ ਆਪਣੇ ਬੋਲਣ ਨੂੰ ਥੋੜਾ ਜਿਹਾ ਸੰਭਾਲ ਲਵਾਂ, ਅੱਗੇ ਵਧਣਾ। ਅੱਜ ਦੇ ਵਿਚਾਰਾਂ ਵੱਲ ਵੀ ਆਪਾਂ ਜਾਣਾ। ਬੜੇ ਸਮਾਂ ਪਹਿਲਾਂ ਦੀ ਗੱਲ ਆ, ਰਾਜਾ ਬੜਾ ਚੰਗਾ ਸੀ, ਰਾਜੇ ਨੂੰ ਕੋ ਖੁਸ਼ੀ ਵੀ ਸੀ, ਪਰ ਬੱਚਾ ਕੋਈ ਨਹੀਂ ਸੀ ਉਹਦਾ। ਰਾਜ ਦੇ ਅੰਦਰ ਕਿਸੇ ਵੀ ਯੋਗ ਬੱਚੇ ਨੂੰ ਗੋਦ ਲੈਣਾ ਚਾਹੁੰਦਾ ਸੀ ਹੁਣ ਉਹ, ਵੀ ਉਹਦਾ ਉੱਤਰਾਧਿਕਾਰੀ ਬਣ ਜਾਊਗਾ। ਸੋ ਸਾਰੇ ਬੱਚੇ ਨੇ ਐਲਾਨ ਕਰਵਾ ਦਿੱਤਾ, ਸਾਰੇ ਬੱਚੇ ਮਹਿਲ ਦੇ ਵਿੱਚ ਇਕੱਠੇ ਹੋ ਗਏ। ਫਿਰ ਰਾਜੇ ਨੇ ਸਾਰੇ ਬੱਚਿਆਂ ਨੂੰ ਵੱਖਰੀਆਂ ਵੱਖਰੀਆਂ ਕਿਸਮਾਂ ਦੇ ਬੀਜ ਬੀਜਣ ਵਾਸਤੇ ਦਿੱਤੇ। ਕਿਹਾ ਵੀ ਤੁਹਾਨੂੰ 6 ਮਹੀਨਿਆਂ ਬਾਅਦ ਹੁਣ ਮਿਲਾਂਗੇ, ਦੇਖਾਂਗੇ ਵੀ ਕਿਹਦਾ ਬੂਟਾ ਸਭ ਤੋਂ ਵਧੀਆ ਹੋਊਗਾ। ਗਮਲਿਆਂ ਦੇ ਵਿੱਚ ਰੱਖ ਕੇ ਲੈ ਗਏ ਬੱਚੇ ਬੀਜਣ ਨੂੰ ਆਪਣੇ ਆਪਣੇ ਘਰ। 1 ਮਹੀਨਾ ਬੀਤ ਜਾਣ ਤੇ ਬਾਅਦ ਇੱਕ ਬੱਚਾ ਨਾ ਐਸਾ ਸੀਗਾ ਜਿਹਦੇ ਗਮਲੇ ਦੇ ਵਿੱਚ ਅਜੇ ਤੱਕ ਬੀਜ ਹੀ ਨਹੀਂ ਉੱਗਿਆ ਸੀ, ਪਰ ਉਹ ਹਰ ਰੋਜ਼ ਉਹਦੀ ਦੇਖਭਾਲ ਕਰਦਾ, ਬੀਜ ਨੂੰ ਰੋਜ਼ਾਨਾ ਪਾਣੀ ਦਿੰਦਾ। 3 ਮਹੀਨੇ ਬੀਤ ਗਏ, ਬੱਚਾ ਪਰੇਸ਼ਾਨ। ਉਹਦੀ ਮਾਂ ਨੇ ਕਿਹਾ, ਬੇਟਾ ਸਬਰ ਰੱਖ, ਕੁਛ ਬੀਜਾਂ ਨੂੰ ਫਲ ਲੱਗਣ ਵਿੱਚ ਜ਼ਿਆਦਾ ਸਮਾਂ ਲੱਗਦਾ। ਅਤੇ ਉਹਨੇ ਮਾਂ ਦੀ ਗੱਲ ਮੰਨ ਲਈ ਅਤੇ 6 ਮਹੀਨੇ ਗਮਲੇ ਵਿੱਚ ਪਾਣੀ ਪਾਉਂਦਾ ਰਿਹਾ। 6 ਮਹੀਨੇ ਹੋ ਗਏ ਪੂਰੇ ਜੀ, ਰਾਜੇ ਕੋਲ ਜਾਣ ਦਾ ਸਮਾਂ ਆ ਗਿਆ। ਉਹਨੂੰ ਡਰ ਸੀ ਵੀ ਸਾਰੇ ਬੱਚਿਆਂ ਦੇ ਗਮਲਿਆਂ ਦੇ ਵਿੱਚ ਬਹੁਤ ਵੱਡੇ ਵੱਡੇ ਬੂਟੇ ਹੋਣਗੇ ਅਤੇ ਉਹਦਾ ਗਮਲਾ ਖਾਲੀ ਦੇਖ ਕੇ ਉਹਦੀ ਬੇਇੱਜ਼ਤੀ ਬੜੀ ਹੋਊਗੀ। ਪਰ ਉਹ ਬੱਚਾ ਇਮਾਨਦਾਰ ਸੀ, ਸਾਰੇ ਬੱਚੇ ਮਹਿਲ ਦੇ ਵਿੱਚ ਆ ਗਏ। ਕੁਛ ਬੱਚੇ ਜਿਹੜੇ ਸੀਗੇ ਉਹ ਤਾਂ ਜੋਸ਼ ਦੇ ਨਾਲ ਭਰੇ ਹੋਏ ਸੀਗੇ, ਕਿਉਂਕਿ ਉਹ ਰਾਜ ਦਾ ਵਾਰਸ ਬਣਨ ਦੀ ਉਹਨਾਂ ਦੇ ਵਿੱਚ ਨਾ ਤਾਂਘ ਸੀਗੀ, ਤੀਬਰ ਇੱਛਾ ਸੀਗੀ। ਰਾਜੇ ਨੇ ਹੁਕਮ ਦਿੱਤਾ ਵੀ ਸਾਰੇ ਬੱਚੇ ਆਪੋ ਆਪਣੇ ਗਮਲੇ ਦਿਖਾਉਣ ਲੱਗ ਪਏ। ਇੱਕ ਬੱਚਾ ਹੈਰਾਨ ਰਹਿ ਗਿਆ, ਉਹਦਾ ਗਮਲਾ ਖਾਲੀ ਸੀਗਾ। ਰਾਜੇ ਦੀ ਨਜ਼ਰ ਉਸ ਗਮਲੇ ਵੱਲ ਗਈ, ਉਹਨੇ ਪੁੱਛਿਆ ਵੀ ਕੀ ਤੁਹਾਡਾ ਗਮਲਾ ਜਿਹੜਾ ਹੈਗਾ ਖਾਲੀ ਆ? ਅਤੇ ਉਹ ਬੱਚਾ ਕਹਿੰਦਾ, ਹਾਂਜੀ, ਪਰ ਮੈਂ 6 ਮਹੀਨੇ ਇਸ ਬੀਜ ਦੀ ਦੇਖਭਾਲ ਕੀਤੀ ਆ, ਕੁਛ ਉੱਗਿਆ ਹੀ ਨਹੀਂ ਇਹਦੇ ਵਿੱਚ ਰਾਜਾ ਜੀ। ਰਾਜਾ ਉਹਦੀ ਇਮਾਨਦਾਰੀ ਤੋਂ ਖੁਸ਼ ਸੀਗਾ ਵੀ ਉਹਦੇ ਗਮਲੇ ਦੇ ਵਿੱਚ ਕੋਈ ਬੂਟਾ ਨਹੀਂ ਸੀ, ਪਰ ਫਿਰ ਵੀ ਉਹਨੇ ਹਿੰਮਤ ਨਾਲ ਉਹ ਇੱਥੇ ਆਇਆ ਸੀ। ਸਾਰੇ ਬੱਚਿਆਂ ਦੇ ਬਰਤਨ ਦੇਖ ਕੇ ਰਾਜੇ ਨੇ ਉਸ ਬੱਚੇ ਨੂੰ ਸਾਰਿਆਂ ਦੇ ਸਾਹਮਣੇ ਬੁਲਾਇਆ, ਬੱਚਾ ਡਰ ਗਿਆ। ਅਤੇ ਰਾਜੇ ਨੇ ਸਾਰਿਆਂ ਨੂੰ ਉਹਦਾ ਗਮਲਾ ਦਿਖਾਇਆ, ਸਾਰੇ ਬੱਚੇ ਉੱਚੀ ਉੱਚੀ ਹੱਸਣ ਲੱਗ ਪਏ। ਰਾਜਾ ਕਹਿੰਦਾ, ਸ਼ਾਂਤ ਹੋ ਜਾਓ, ਵੀ ਇੰਨੇ ਖੁਸ਼ ਨਾ ਹੋਵੋ, ਤੁਹਾਡੇ ਸਾਰੇ ਪੌਦੇ ਬੰਜਰ ਨੇ, ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰੋ ਉਹਨਾਂ ਵਿੱਚੋਂ ਕੁਛ ਨਹੀਂ ਨਿਕਲੂਗਾ, ਕਿਉਂਕਿ ਅਸੀਂ ਤੁਹਾਨੂੰ ਬੀਜ ਨਕਲੀ ਦਿੱਤੇ ਸੀ ਅਤੇ ਨਕਲੀ ਬੀਜਾਂ ਨਾਲ ਤੁਹਾਡੇ ਗਮਲਿਆਂ ਵਿੱਚ ਕਿਵੇਂ ਬੂਟੇ ਉੱਗ ਪਏ? ਆਹ ਮੁੰਡਾ ਇਮਾਨਦਾਰ ਆ, ਇਹਨੇ ਕੋਈ ਚਲਾਕੀ ਨਹੀਂ ਕੀਤੀ। ਅਤੇ ਰਾਜਾ ਉਹਦੀ ਇਮਾਨਦਾਰੀ ਤੋਂ ਇੰਨਾ ਖੁਸ਼ ਹੋਇਆ ਅਤੇ ਬੱਚੇ ਨੂੰ ਰਾਜ ਦਾ ਵਾਰਸ ਬਣਾ ਦਿੱਤਾ। ਪਰ ਇਸ ਕਹਾਣੀ ਤੋਂ ਕੀ ਸਿੱਖਿਆ? ਕਿ ਆਪਣੇ ਅੰਦਰ ਇਮਾਨਦਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ, ਵਫ਼ਾਦਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ। ਜਿੰਨੀ ਦੇਰ ਤੱਕ ਸਾਡੇ ਅੰਦਰ ਇਮਾਨਦਾਰੀ ਨਹੀਂ ਹੈ, ਸਾਡੇ ਅੰਦਰ ਵਫ਼ਾਦਾਰੀ ਨਹੀਂ ਹੈ ਸਾਡੇ ਕੰਮ ਦੇ ਪ੍ਰਤੀ, ਜਿੱਥੇ ਕਿਤੇ ਵੀ ਅਸੀਂ ਕੰਮ ਕਰਦੇ ਹਾਂ ਉੱਥੇ ਵਫ਼ਾਦਾਰੀ ਨਾਲ ਕਰੀਏ, ਤਾਂ ਸ਼ਾਇਦ ਸੋਨੇ ਦੇ ਸੁਹਾਗੇ ਵਾਲੀ ਗੱਲਬਾਤ ਹੋ ਜੂਗੀ। ਹਾਰ ਹੋ ਜਾਤੀ ਹੈ ਜਬ ਮਾਨ ਲਿਆ ਜਾਤਾ ਹੈ, ਜੀਤ ਤਬ ਹੋਤੀ ਹੈ ਜਬ ਠਾਣ ਲਿਆ ਜਾਤਾ ਹੈ। ਏਕ ਝਲਕ ਦੇਖ ਜਿਸ ਸ਼ਖਸ ਸੇ ਚਾਹਤ ਹੋ ਜਾਏ, ਉਸਕੋ ਪਰਦੇ ਮੇਂ ਵੀ ਪਹਿਚਾਨ ਲਿਆ ਜਾਤਾ ਹੈ। ਸੋ ਜੇ ਤੁਸੀਂ ਇਮਾਨਦਾਰ ਹੋ ਤਾਂ ਤੁਹਾਡੀ ਇਮਾਨਦਾਰੀ, ਤੁਹਾਡੀ ਵਫ਼ਾਦਾਰੀ ਤੁਹਾਡੀ ਚਿਹਰੇ ਤੋਂ ਝਲਕੂਗੀ। ਇਸ ਕਰਕੇ ਜ਼ਿੰਦਗੀ ਨੂੰ ਜ਼ਿੰਦਾਬਾਦ ਕਰਨ ਦੇ ਲਈ, ਅੱਗੇ ਵਧਣ ਦੇ ਲਈ ਇਮਾਨਦਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਵਿਚਾਰ ਨਾਲ ਜੋੜ ਕੇ ਇਸ ਗੱਲ ਨੂੰ ਆਪਾਂ ਵਹਿੰਦੇ ਹਾਂ। ਬਾਕੀ ਇੱਕ ਗੀਤ ਸੁਣਦੇ ਹਾਂ ਅਤੇ ਗੀਤ ਦੇ ਉਸ ਪਾਰ ਮੈਂ ਖੜ੍ਹਾ ਹੋਵਾਂਗਾ ਫਿਰ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਦੋਸਤੋ, ਸਵੇਰੇ ਉੱਠਦੇ ਹਾਂ, ਜਾਗਦੇ ਹਾਂ, ਅੱਖਾਂ ਖੋਲ੍ਹਦੇ ਹਾਂ, ਸੂਰਜਾਂ ਨੂੰ ਜਗਾਉਂਦੇ ਨੇ ਕਈ, ਪਰ ਕਹਿੰਦੇ ਨਹੀਂ ਹੁੰਦੇ ਵੀ ਹਰ ਵੇਲੇ ਜਿਹੜੇ ਹੈਗੇ ਉਹ ਬੰਦੇ ਨੂੰ ਰੋਟੀ ਦੀ ਟੈਨਸ਼ਨ ਲੱਗੀ ਰਹਿੰਦੀ ਆ। ਆਹ ਜ਼ਰਾ ਮੇਰੀ ਗੱਡੀ ਠੀਕ ਕਰ ਦੇ ਯਾਰ, ਮੈਂ ਰੋਟੀ ਖਾ ਲਵਾਂ। ਆਹ ਦਰਵਾਜ਼ਾ ਬੰਦ ਕਰ ਦੇ, ਮੈਂ ਰੋਟੀ ਖਾ ਲਾਂ। ਆਰਾਮ ਨਾਲ ਬਹਿ ਜਾਓ, ਤੁਸੀਂ ਵੇਟ ਕਰੋ ਥੋੜ੍ਹੀ ਜਿਹੀ, ਮੈਂ ਰੋਟੀ ਖਾ ਲਾਂ। ਇੱਥੋਂ ਤੱਕ ਕਿਤੇ ਥਾਣੇ ਥੁਣੇ ਦੇ ਵਿੱਚ ਗਵਾਹੀ ਦੇਣ ਜਾਂਦਾ ਨਾ ਕੋਈ ਬੰਦਾ, ਥਾਣੇਦਾਰ ਸਾਹਿਬ, ਉਹ ਮੈਨੂੰ ਕੁਛ ਨਹੀਂ ਪਤਾ, ਮੈਂ ਤਾਂ ਰੋਟੀ ਖਾ ਰਿਹਾ ਸੀ। ਗੱਲ ਸਾਰੀ ਰੋਟੀ ਦੀ ਹੈ ਜੀ। ਸੋ ਇੱਦਾਂ ਹੀ ਚੇਤਿਆਂ ਦੇ ਵਿੱਚ ਕਦੀ ਕਦੀ ਕੋਈ ਗੱਲ ਆ ਜਾਂਦੀ ਹੈ, ਅਤੇ ਫਿਰ ਉਹ ਗੱਲ ਵਧੀਆ ਤਰੀਕੇ ਨਾਲ ਸੁਣਾ ਦੇਣੀ ਚਾਹੀਦੀ ਹੈ। ਮੈਂ ਇਹ ਗੱਲ ਬੇਮਤਲਬ ਤਾਂ ਨਹੀਂ ਕੀਤੀ, ਪਰ ਫਿਰ ਵੀ ਵਿੱਚੋਂ ਕੋਈ ਨਾ ਕੋਈ ਮਤਲਬ ਨਿਕਲ ਆਇਆ। ਇਸੇ ਤਰ੍ਹਾਂ ਦੇ ਨਾਲ ਦੋਸਤੋ, ਕਹਾਣੀਆਂ ਹੁੰਦੀਆਂ ਨੇ, ਜਦੋਂ ਕਹਾਣੀਆਂ ਸੁਣਾਉਣੀਆਂ ਬੰਦ ਕਰ ਦਿਓ ਤਾਂ ਕਹਾਣੀ ਮਰ ਜਾਂਦੀ ਹੈ। ਮਰਨ ਨਾ ਦਿਓ ਕਦੀ ਵੀ, ਜੋ ਤੁਹਾਡੇ ਕੋਲ ਹੈ ਆਪਣੇ ਬੱਚਿਆਂ ਨੂੰ ਜ਼ਰੂਰ ਦਿਓ, ਪਰ ਸਵੇਰ ਦਾ ਵੇਲਾ ਜੋ ਸਾਰਾ ਕੁਛ ਦੇ ਕੇ ਮਿਲਦਾ ਆ, ਸਭ ਕੁਛ ਲੈ ਕੇ ਨਹੀਂ ਮਿਲਦਾ। ਜਿਨ੍ਹਾਂ ਦੇ ਜਿਸ ਕਰਕੇ ਜਿਨ੍ਹਾਂ ਕੋਲ ਅੱਜ ਸਾਰਾ ਕੁਛ ਹੈਗਾ ਉਹ ਖਾਲੀ ਹੈ, ਅਤੇ ਕੁਛ ਲੋਕ ਜਿਨ੍ਹਾਂ ਕੋਲ ਗਿਣਨ ਲਈ ਕੁਛ ਨਹੀਂ ਹੈਗਾ, ਉਹ ਦੇਣ ਲਈ ਬਹੁਤ ਕੁਛ ਹੈ ਉਹਨਾਂ ਕੋਲ। ਸੋ ਕੁਦਰਤ ਸਾਨੂੰ ਬਹੁਤ ਕੁਝ ਦਿੰਦੀ ਹੈ, ਨਿਵਾਜਦੀ ਹੈ। ਹੌਲੀ ਹੌਲੀ ਕਰਕੇ ਅਸੀਂ ਗਰਮੀਆਂ ਤੋਂ ਸਰਦੀਆਂ ਦੇ ਵੱਲ ਵੱਧ ਰਹੇ ਹਾਂ। ਵੱਧਦੇ ਵੱਧਦੇ ਆਪਾਂ ਤਾਪਮਾਨ ਨੋਟ ਕਰੀ ਜਾਂਦੇ ਹਾਂ ਕਿ ਕਿੰਨਾ ਕਿੰਨਾ ਤਾਪਮਾਨ ਕਿਹੜੇ ਕਿਹੜੇ ਜ਼ਿਲ੍ਹੇ ਦਾ ਹੈ ਜੀ। ਚੰਡੀਗੜ੍ਹ 35.6 ਅਤੇ ਘੱਟ ਤੋਂ ਘੱਟ 25.4, ਲੁਧਿਆਣਾ 35.5 ਅਤੇ ਘੱਟ ਤੋਂ ਘੱਟ 26.9, ਅੰਮ੍ਰਿਤਸਰ 35.4 ਅਤੇ ਘੱਟ ਤੋਂ ਘੱਟ 25.3, ਪਟਿਆਲੇ ਦੀ ਗੱਲ ਕਰੀਏ 34.9 ਅਤੇ ਘੱਟ ਤੋਂ ਘੱਟ 26.5, ਬਠਿੰਡਾ ਗਰਮ ਹੈ ਜੀ, ਸਭ ਤੋਂ ਜ਼ਿਆਦਾ ਗਰਮ ਹੈ, ਅਤੇ 37.9 ਅਤੇ ਘੱਟ ਤੋਂ ਘੱਟ 27.9, ਫਰੀਦਕੋਟ 35.4 ਅਤੇ ਘੱਟ ਤੋਂ ਘੱਟ 24.9, 34.3 ਹੁਸ਼ਿਆਰਪੁਰ ਦਾ ਵੱਧ ਤੋਂ ਵੱਧ ਤਾਪਮਾਨ ਹੈ, ਅਤੇ ਘੱਟ ਤੋਂ ਘੱਟ 25.1 ਤਾਪਮਾਨ ਘੱਟ ਤੋਂ ਘੱਟ ਹੁਸ਼ਿਆਰਪੁਰ ਦਾ ਨੋਟ ਕੀਤਾ ਗਿਆ। ਸੋ ਇਹ ਸੀ ਤਾਪਮਾਨ, ਜਿਹੋ ਜਿਹਾ ਮਰਜ਼ੀ ਹੈ ਜੀ ਆਪਾਂ ਸਵੀਕਾਰ ਕਰਦੇ ਹਾਂ, ਕਿਉਂਕਿ ਕੁਦਰਤ ਦੀਆਂ ਨੇਮਤਾਂ ਦੇ ਅੱਗੇ ਆਪਾਂ ਕਿਸੇ ਤਰ੍ਹਾਂ ਦੀ ਬੇਵਫਾਈ ਨਹੀਂ ਦਿਖਾ ਸਕਦੇ। ਸੋ ਇਸ ਕਰਕੇ ਮਨ ਨੂੰ ਵਫ਼ਾਦਾਰ ਰੱਖੀਏ, ਦੂਰੀ ਨਾ ਬਣਾਈਏ ਕੁਦਰਤ ਦੇ ਨਾਲ, ਆਪਣਾ ਆਪਣਿਆਂ ਦੇ ਨਾਲ ਆਪਣਾ ਹੱਥ, ਕਿਤੇ ਇਹ ਨਾ ਤੁਸੀਂ ਇੱਕ ਦੂਜੇ ਨੂੰ ਕਹਿੰਦੇ ਰਹੋ ਕਿਹੜੀ ਗੱਲੋਂ ਸਾਡੇ ਕੋਲੋਂ ਦੂਰ ਦੂਰ ਰਹਿੰਦੇ ਹੋ।

ਜੇ ਫਤੂਰੀ ਤਾਂ ਦਿਲੋਂ ਕੱਢ ਕੇ ਅਤੇ ਦੂਰੀ ਨੂੰ ਮਿਟਾਉਣਾ ਚਾਹੀਦਾ। ਬਸ ਇੰਨਾ ਕੁ ਸੁਨੇਹਾ ਜਿਹੜਾ ਹੈ ਉਹ ਸਵੇਰ ਦੇ ਵੇਲੇ ਵਿੱਚ ਲੱਗ ਜਾਏ। ਜਿਹੋ ਜਿਹਾ ਮੈਂ ਹਾਂ ਉਹ ਸਾਰੇ ਨਹੀਂ ਹੁੰਦੇ ਅਤੇ ਫਕਰਾਂ ਦੇ ਝੱਲੀਏ ਚੁਬਾਰੇ ਨਹੀਂ ਹੁੰਦੇ। ਹੁੰਦੇ ਨਹੀਂ ਮਾਪੇ ਔਲਾਦਾਂ ਦੇ ਵੈਰੀ ਅਤੇ ਕਿਹਨੂੰ ਇਹ ਪੁੱਤਰ ਪਿਆਰੇ ਨਹੀਂ ਹੁੰਦੇ। ਰੋਂਦੇ ਨੇ ਅਖੀਰੀ ਉਹ ਭੇੜ ਕੇ ਬੂਹੇ ਜਿਨ੍ਹਾਂ ਨੇ ਪਹਿਲਾਂ ਸੁਧਾਰੇ ਨਹੀਂ ਹੁੰਦੇ। ਉੱਚੇ ਦਾ ਮਤਲਬ ਜੀ ਭਾਰਾ ਨਹੀਂ ਹੁੰਦਾ ਅਤੇ ਅੰਦਰੋਂ ਜੋ ਖਾਲੀ ਨੇ ਭਾਰੇ ਨਹੀਂ ਹੁੰਦੇ। ਜਿੱਤਾਂ ਦੇ ਮੁੱਲ ਨੂੰ ਜਾਣਨ ਕਿ ਉਹ ਬੰਦੇ ਜਿਹੜੇ ਜ਼ਿੰਦਗੀ 'ਚ ਕਦੇ ਹਾਰੇ ਨਹੀਂ ਹੁੰਦੇ। ਬਹੁਤਾ ਪੜ੍ਹ ਪੜ੍ਹ ਕੇ ਵੀ ਲਿਖਿਆ ਨਹੀਂ ਜਾਂਦਾ ਅਤੇ ਮਿਲਦੇ ਅੱਖਰ ਉਧਾਰੇ ਨਹੀਂ ਹੁੰਦੇ। ਸੁਆਦੀ ਤਾਂ ਹੁੰਦੇ ਨੇ ਹੋਰਾਂ ਦੇ ਖਾਣੇ, ਪਰ ਤੇਰੇ ਜਿਹੇ ਝੱਲੀਏ ਕਰਾਰੇ ਨਹੀਂ ਹੁੰਦੇ। ਕਿ ਕਿਹੜੇ ਤੂੰ ਵਕਤਾਂ 'ਚੋਂ ਫਿਰਿਆ ਏ ਰੁਲਦਾ, ਅੱਜ ਕੱਲ੍ਹ ਕੁਆਰੇ ਕੁਆਰੇ ਨਹੀਂ ਹੁੰਦੇ। ਸਿੱਧੀਆਂ ਹੀ ਹੁੰਦੀਆਂ ਨੇ ਇੰਸਟਾ 'ਤੇ ਚੈਟਾਂ 'ਤੇ ਅੱਖਾਂ ਨਾਲ ਅੱਜ ਕੱਲ੍ਹ ਇਸ਼ਾਰੇ ਨਹੀਂ ਹੁੰਦੇ। ਅਤੇ ਇਹਨਾਂ ਦੇ ਪਿੱਛੇ ਵੀ ਕੋਈ ਮੰਤਵ ਵੀ ਹੁੰਦਾ ਅਤੇ ਇਕੱਲੇ ਇਹ ਨਾਰੇ ਜੈਕਾਰੇ ਨਹੀਂ ਹੁੰਦੇ। ਮੁੜਦੇ ਨਹੀਂ ਉਹ ਜੋ ਤੁਰ ਗਏ ਜਹਾਨੋਂ, ਅਤੇ ਜਿਹੜੇ ਕੰਮ ਹੋ ਗਏ ਦੁਬਾਰੇ ਨਹੀਂ ਹੁੰਦੇ। ਗੱਲਾਂ ਛੋਟੀਆਂ ਛੋਟੀਆਂ ਨੇ ਜਿਨ੍ਹਾਂ ਨੂੰ ਅਸੀਂ ਜ਼ਿੰਦਗੀ ਦੇ ਵਿੱਚ ਧਾਰ ਲਈਏ। ਅੱਜ ਹੀ ਸਮਝ ਜਾਈਏ, ਕੱਲ੍ਹ 'ਤੇ ਨਾ ਛੱਡੀਏ। ਸਮਝ ਜਾਈਏ ਕਿ ਕੀ ਹੈ। ਲਓ ਜੀ, ਅੱਜ ਦੀ ਗੱਲ ਕਰੀਏ ਤਾਂ ਵਿਸ਼ਵ ਮੁੱਢਲੀ ਸਹਾਇਤਾ ਦਿਵਸ ਹੈ। ਹਰ ਸਾਲ ਸਤੰਬਰ ਮਹੀਨੇ ਦੇ ਦੂਜੇ ਸ਼ਨਿਚਰਵਾਰ ਯਾਨੀ ਸ਼ਨੀਵਾਰ ਨੂੰ ਮਨਾਇਆ ਜਾਂਦਾ। ਇਸ ਬਾਬਤ ਗੱਲਬਾਤ ਵੀ ਕਰਾਂਗੇ। ਆਪਾਂ ਫੋਨ ਲਾਈਨ ਦੇ ਉੱਤੇ ਮੌਜੂਦ ਹੋਣਗੇ ਪਰਮਿੰਦਰ ਸਿੰਘ ਸੈਣੀ ਜੀ। ਇਸ ਦੇ ਨਾਲ ਹੀ ਅੱਜ ਦੀ ਗੱਲ ਜੇ ਖਾਸ ਕਰੀਏ ਤਾਂ ਰੋਸ਼ਨ ਪ੍ਰਿੰਸ ਦਾ ਜਨਮ ਹੈ ਜੀ 12 ਸਤੰਬਰ 1981 ਨੂੰ ਹੋਇਆ ਸੀ। ਅਤੇ ਗੁਜ਼ਾਰਿਸ਼ਾਂ, ਬਸ ਤੂੰ, ਦਿਲ ਡਰਦਾ, ਬੈਕ ਟੂ ਭੰਗੜਾ ਪਾਪੂਲਰ ਸਟਾਰ ਹੈ ਜੀ। ਪਾਪੂਲਰ ਸਟਾਰ ਆਫ ਦੀ ਈਅਰ ਦੇ ਵਿੱਚ ਜੱਸੀ ਦੇ ਕਿਰਦਾਰ ਦੇ ਵਿੱਚ ਫਿਰ ਮਾਮਲਾ ਗੜਬੜ ਗੜਬੜ 2014 ਦੇ ਵਿੱਚ ਫਿਲਮ ਆਈ ਸੀ, ਉਹਦੇ ਵਿੱਚ ਉਹਨਾਂ ਨੂੰ ਇਨਾਮ ਵੀ ਮਿਲਿਆ ਸੀ। ਸੋ 35-40 ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਅਤੇ ਨੋਟੀ ਜੱਟਸ ਵਗੈਰਾ ਫਿਲਮਾਂ ਵੀ ਉਹਨਾਂ ਨੇ, ਮੁੰਡਾ ਫਰੀਦਕੋਟੀਆ। ਸੋ ਬਹੁਤ ਸਾਰੀਆਂ ਹੋਰ ਫਿਲਮਾਂ ਨੇ, ਕਿਉਂਕਿ ਫਿਲਮਾਂ ਦੇ ਨਾਂ ਜੇ ਆਪਾਂ ਲੈਣੇ ਸ਼ੁਰੂ ਕਰ ਦਿੱਤੇ ਤਾਂ ਸ਼ਾਇਦ ਆਪਣੇ ਕੋਲ ਸਮੇਂ ਨੂੰ ਸੰਭਾਲਣਾ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਵੇਗਾ। ਇਸ ਤੋਂ ਇਲਾਵਾ ਜੇ ਅੱਜ ਦੇ ਦਿਨ ਦੀ ਗੱਲ ਕਰਾਂਗੇ ਤਾਂ ਇਹ ਸੰਯੁਕਤ ਰਾਸ਼ਟਰ ਦੱਖਣੀ ਸਹਿਯੋਗ ਦਿਵਸ, ਯੂਨਾਈਟਿਡ ਨੇਸ਼ਨਸ ਡੇ ਫਾਰ ਸਾਊਥ ਸਾਊਥ ਕੋਆਪਰੇਸ਼ਨ, 12 ਸਤੰਬਰ ਨੂੰ ਹਰ ਸਾਲ ਮਨਾਇਆ ਜਾਂਦਾ। ਮੁੱਖ ਮਕਸਦ ਹੁੰਦਾ ਗਲੋਬਲ ਸਾਊਥ ਯਾਨੀ ਵਿਕਾਸਸ਼ੀਲ ਦੇਸ਼ਾਂ ਦੇ ਵਿਚਕਾਰ ਆਪਸੀ ਸਹਿਯੋਗ, ਗਿਆਨ, ਤਜ਼ਰਬਿਆਂ ਅਤੇ ਤਕਨੀਕੀ ਕਾਢਾਂ ਨੂੰ ਸਾਂਝਾ ਕਰਨਾ ਇੱਕ ਦੂਜੇ ਨਾਲ।

ਸੋ ਗਲੋਬਲ ਗੱਠਜੋੜ ਕਹਿ ਸਕਦੇ ਹਾਂ ਇਸ ਨੂੰ। ਸੋ ਇਸ ਬਾਬਤ ਗੱਲਬਾਤ ਆਪਾਂ ਕਰਾਂਗੇ ਜ਼ਰੂਰ ਜੀ। ਸੈਣੀ ਸਾਹਿਬ ਵੀ ਹੋਣਗੇ ਸਾਡੇ ਨਾਲ ਫੋਨ ਲਾਈਨ ਦੇ ਉੱਤੇ, ਅਤੇ ਅੱਜ ਜੇ ਆਪਾਂ ਅੱਜ ਦੇ ਗੱਲ ਕਰ ਹੀ ਲਈਏ ਤਾਂ ਫਿਰ ਅੱਗੇ ਵਧਦੇ ਹਾਂ ਵੀ ਸੁਰਿੰਦਰ ਸਿੰਘ ਮਾਨ ਉਹਨਾਂ ਦਾ ਜਨਮ ਹੈ ਜੀ ਅੱਜ, ਸਰਦਾਰ ਬਲਵੀਰ ਸਿੰਘ ਉਹਨਾਂ ਦੇ ਸਰਦਾਰਨੀ ਹਰਮੇਲ ਕੌਰ ਦੇ ਸਪੁੱਤਰ ਨੇ। ਮੋਹਾਲੀ ਤੋਂ ਮੈਟ੍ਰਿਕ, ਮੋਗਾ ਤੋਂ ਸਿਵਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ। ਉਸ ਤੋਂ ਬਾਅਦ ਵਿੱਚ 2015 ਦੀ ਬਸੰਤਰ ਉੱਤੇ ਜਿਹੜੀ ਹੈਗੀ ਆ ਉਹ ਐਲਬਮ ਆ ਰਹੀ ਸੀ। ਉਹਨਾਂ ਨੇ ਮੈਂ ਜੇ ਸੁਰਿੰਦਰ ਸਿੰਘ ਮਾਨ ਨੂੰ ਸ਼ਹਿਰੀ ਮਾਨ ਕਹਿ ਦਿਆਂ ਤਾਂ ਸ਼ਾਇਦ ਤੁਹਾਨੂੰ ਜਲਦੀ ਸਮਝ ਲੱਗ ਜੂਗੀ। 12 ਸਤੰਬਰ 1982 ਨੂੰ ਉਹਨਾਂ ਦਾ ਜਨਮ ਹੋਇਆ ਘੱਲ ਖੁਰਦ ਫਿਰੋਜ਼ਪੁਰ ਪੰਜਾਬ ਦੇ ਵਿੱਚ। ਅਤੇ ਬਹੁਤ ਸਾਰੇ ਗੀਤ ਨੇ ਜਿਹੜੇ ਕਿ ਜਿਵੇਂ ਵੱਡਾ ਬਾਈ, #, ਕਾਲਾ ਚੰਨ, ਕੱਲਾ ਚੰਨ, ਪੂਜਾ ਕਿਵੇਂ, ਦਿਲ ਦਾ ਦਿਮਾਗ, 3 ਪੈਗ, ਮੁੰਡਾ ਭਾਲਦੀ, ਜੱਟ ਦੀ ਕਨੇਡਾ, ਵੱਡਾ ਬਾਈ 2, ਰੱਬ ਦਾ ਰੇਡੀਓ, ਸੋ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੀ ਉਹਨਾਂ ਨੇ ਗਾਇਆ। ਸੋ ਅੱਜ ਉਹਨਾਂ ਦਾ ਜਨਮ ਦਿਨ ਹੈ ਅਤੇ ਉਹਨਾਂ ਨੂੰ ਮੁਬਾਰਕਬਾਦ ਆਪਾਂ ਦਿੰਦੇ ਹਾਂ। ਅਤੇ ਨਾਲ ਦੇ ਨਾਲ ਇਹ ਹੈ ਕਿ ਜਦੋਂ ਅਸੀਂ ਗੀਤਾਂ ਦੀ ਗੱਲ ਕਰਦੇ ਹਾਂ ਤਾਂ ਸ਼ਾਇਦ ਸਾਰੇ ਸਿੰਗਰਾਂ ਦੇ ਗੀਤ ਚਲਾਉਣੇ ਥੋੜ੍ਹੇ ਜਿਹੇ ਮੁਸ਼ਕਲ ਹੋ ਜਾਣਗੇ, ਪਰ ਫਿਰ ਵੀ ਚਲੋ ਇੱਕ ਗੀਤ ਚਲਾਉਂਦੇ ਹਾਂ। ਉਸ ਤੋਂ ਬਾਅਦ ਵਿੱਚ ਫਿਰ ਸੈਣੀ ਸਾਹਿਬ ਉਹਨਾਂ ਦੇ ਕੋਲੋਂ ਆਪਾਂ ਜਾਣਕਾਰੀ ਹਾਸਲ ਕਰਾਂਗੇ।

ਲਾਈਵ ਮਾਰਨਿੰਗ ਸ਼ੋ ਸੋਹਣੀ ਸਵੇਰ। ਸੋਹਣੀ ਸਵੇਰ ਦੇ ਵਿੱਚ ਮੈਂ ਗਗਨਦੀਪ ਸੋਂਦੀ। ਲਓ ਜੀ, ਗੱਲਾਂ ਦੇ ਵਿੱਚੋਂ ਗੱਲਾਂ ਪਿੰਡਾਂ 'ਚੋਂ ਰਾਹ ਨਿਕਲਦੇ ਨੇ। ਅੱਜ ਦਾ ਦਿਨ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ। ਅੱਜ ਸਤੰਬਰ ਮਹੀਨਾ ਦਾ ਦੂਜਾ ਸ਼ਨੀਵਾਰ ਹੈ, ਫਸਟ ਏਡ ਡੇ। ਮੁੱਢਲੀ ਸਹਾਇਤਾ ਕੀ ਹੁੰਦੀ ਹੈ, ਕਿੱਥੋਂ

0: ਦੀ ਹੈ, ਕੀ ਕੁਝ ਇਹਦੇ ਵਿੱਚ ਹੁੰਦਾ, ਕਿਵੇਂ ਕਿਵੇਂ ਦੇਣੀ ਚਾਹੀਦੀ ਹੈ, ਜੇ ਮੁੱਢਲੀ ਸਹਾਇਤਾ ਦੀ ਜ਼ਰੂਰਤ ਪਵੇ ਤਾਂ ਕਿਸ ਤਰੀਕੇ ਨਾਲ ਉਸ ਵਰਜਨ ਨੂੰ, ਜਾਂ ਜੇ ਕੋਈ ਮਰੀਜ਼ ਹੈ ਤਾਂ ਉਹਨੂੰ ਕਿਵੇਂ ਦੇਣੀ ਹੈ। ਸੋ ਬਹੁਤ ਸਾਰੇ ਸਾਡੇ ਮਨ ਦੇ ਵਿੱਚ ਸਵਾਲ ਹੁੰਦੇ ਨੇ, ਅਸੀਂ ਹੌਚ ਪੌਚ 'ਚ ਅਸੀਂ ਥੋੜ੍ਹਾ ਇੱਦਾਂ ਕਿ ਘਬਰਾ ਜਾਂਦੇ ਉਸ ਵੇਲੇ, ਘਬਰਾਹਟ ਹੋਣੀ ਚਾਹੀਦੀ ਹੈ ਕਿ ਨਹੀਂ ਚਾਹੀਦੀ। ਕੋਈ ਐਕਸੀਡੈਂਟ ਹੋ ਜਾਂਦਾ, ਕੋਈ ਹਾਦਸਾ ਵਾਪਰ ਜਾਂਦਾ, ਉਸ ਵੇਲੇ ਕੀ ਸਾਵਧਾਨੀਆਂ ਵਰਤੀਏ। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰੇ ਸਵਾਲ ਸਾਡੇ ਮਨ ਦੇ ਵਿੱਚ ਹੁੰਦੇ ਆ। ਅੱਜ ਦੇ ਦਿਨ ਬਾਬਤ ਆਪਾਂ ਗੱਲਬਾਤ ਕਰਦੇ ਹਾਂ। ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਨੇ ਸਰਦਾਰ ਪਰਮਿੰਦਰ ਸਿੰਘ ਸੈਣੀ ਜੀ, ਸਟੇਟ ਅਵਾਰਡ ਨੇ, DGC ਯਾਨੀ ਇੰਡਸਟਰੀ ਗਾਈਡੈਂਸ ਕੌਂਸਲਰ, ਜਿਹੜੇ ਰਿਟਾਇਰਡ ਨੇ ਅਤੇ ਕਾਫੀ ਸਾਰੇ ਅਹੁਦਿਆਂ ਦੇ ਉੱਤੇ ਹੁਣ ਕੰਮ ਕਰ ਰਹੇ ਨੇ। ਲੇਖਕ ਨੇ, ਪ੍ਰੇਰਣਾਦਾਇਕ ਬੁਲਾਰੇ ਨੇ, ਡਿਸਟ੍ਰਿਕਟ ਨੋਡਲ ਅਫਸਰ ਉਮੀਦ ਕੋ ਕਨਵੀਨਰ, ਜ਼ਿਲ੍ਹਾ ਮੈਂਟਲ ਹੈਲਥ ਕਮੇਟੀ ਗੁਰਦਾਸਪੁਰ, ਸੈਕਟਰੀ ਸਮਾਪਣ ਸੁਸਾਇਟੀ, ਪ੍ਰੋਗਰਾਮ ਅਫਸਰ ਜ਼ਿਲ੍ਹਾ ਹੈਰੀਟੇਜ ਸੁਸਾਇਟੀ, ਜੁਆਇੰਟ ਸੈਕਟਰੀ ਨੇ ਜ਼ਿਲ੍ਹਾ ਬਾਲ ਭਲਾਈ ਕੌਂਸਲ। ਸੋ ਸਰਦਾਰ ਪਰਮਿੰਦਰ ਸਿੰਘ ਸੈਣੀ ਜੀ, ਸਟੇਟ ਅਵਾਰਡ ਜੀ, ਸਾਡੇ ਨਾਲ ਇਸ ਵੇਲੇ ਫੋਨ ਲਾਈਨ ਦੇ ਉੱਤੇ ਮੌਜੂਦ ਨੇ। ਆਪਾਂ ਉਹਨਾਂ ਦਾ ਸਵਾਗਤ ਕਰੀਏ ਅਤੇ ਗੱਲਬਾਤ ਕਰੀਏ ਕਿ ਵਿਸ਼ਵ ਮੁੱਢਲੀ ਸਹਾਇਤਾ ਦਿਵਸ ਕਿਉਂ ਮਨਾਇਆ ਜਾਂਦਾ, ਕਿਸ ਤਰੀਕੇ ਨਾਲ ਮਨਾਇਆ ਜਾਂਦਾ ਅਤੇ ਸਾਡੇ ਕੀ ਫਰਜ਼ ਨੇ, ਆਓ ਸਵਾਗਤ ਕਰਦੇ ਹਾਂ। ਸੈਣੀ ਸਾਹਿਬ ਬਹੁਤ ਸਵਾਗਤ ਹੈ ਜੀ।
1: ਧੰਨਵਾਦ ਜੀ। ਸਾਰੇ ਅੱਜ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ
0: ਜੀ।
1: ਅੱਜ ਦਾ ਦਿਨ ਜਿਹੜਾ ਅਸੀਂ ਮਨਾ ਰਹੇ ਹਾਂ
0: ਜੀ,
1: ਫਸਟ ਏਡ ਡੇ, ਮੁੱਢਲੀ ਸਹਾਇਤਾ ਦਿਵਸ
0: ਜੀ,
1: ਇਸ ਦਿਨ ਨੂੰ ਮਨਾਉਣ ਲਈ ਜਦੋਂ ਇਹ ਦਿਨ ਉਲੀਕਿਆ ਗਿਆ ਤੇ ਸਾਰੇ ਲੋਕਾਂ ਨੂੰ ਇੱਕ ਅਵੇਅਰ ਕਰ ਲਈ ਕੀਤਾ ਗਿਆ ਕਿ ਮੁੱਢਲੀ ਸਹਾਇਤਾ ਕੀ ਹੁੰਦੀ ਆ ਤੇ ਇਹਦੀਆਂ ਲੋੜਾਂ ਕਿੱਥੇ ਕਿੱਥੇ ਨੇ ਤੇ ਕਿਉਂ ਇਸ ਦਿਨ ਨੂੰ ਮਨਾਉਣ ਦਾ ਉਪਰਾਲਾ ਕੀਤਾ ਗਿਆ
0: ਜੀ।
1: ਜਦੋਂ ਜਦੋਂ ਅਸੀਂ ਪਿਛੋਕੜ ਵੱਲ ਦੇਖੀਏ, ਭਾਵੇਂ ਕੋਈ ਯੁੱਗ ਵੀ ਹੋਵੇ, ਜਦੋਂ ਮਨੁੱਖ ਹੋਂਦ ਵਿੱਚ ਆਇਆ
0: ਜੀ,
1: ਤੇ ਉਸ ਦਿਨ ਤੋਂ ਲੈ ਕੇ ਹੀ ਜਿਹੜੀਆਂ ਕਹਿ ਲਈਏ ਐਕਸੀਡੈਂਟਲ ਦੁਰਘਟਨਾਵਾਂ ਮਨੁੱਖਤਾ ਦੇ ਨਾਲ ਹੀ ਚੱਲਣ ਲੱਗ ਪਈਆਂ। ਤੇ ਪਹਿਲਾਂ ਤਾਂ ਕਦੇ ਇਲਾਜ ਵਿਧੀ ਪ੍ਰਣਾਲੀ ਕਿੰਨੀ ਦੇਰ ਬਾਅਦ ਹੋਂਦ ਚ ਆਈ ਹੋਏਗੀ
0: ਜੀ।
1: ਮਨੁੱਖਤਾ ਨੇ ਮਨੁੱਖਤਾ ਨੂੰ ਬਚਾਉਣ ਲਈ, ਮਨੁੱਖ ਨੇ ਮਨੁੱਖ ਨੂੰ ਬਚਾਉਣ ਲਈ ਉਪਰਾਲੇ ਹੀਲੇ ਵਸੀਲੇ ਕੀਤੇ। ਇਹ ਨਹੀਂ ਕਿ ਮਨੁੱਖ ਨੇ ਇਕੱਲੇ ਮਨੁੱਖ ਨੂੰ ਬਚਾਉਣ ਲਈ ਹੀਲੇ ਵਸੀਲੇ ਕੀਤੇ, ਉਹਨੇ ਆਪਣੇ ਨਾਲ ਜਿਹੜੇ ਬਾਕੀ ਜੀਵ ਜੰਤੂ ਸੀ ਉਹਨਾਂ ਨੂੰ ਵੀ ਬਚਾਉਣ ਦੇ ਹੀਲੇ ਵਸੀਲੇ ਜਿਹੜੇ ਸੀ ਅਪਲਾਈ। ਜਿੰਨਾ ਚਿਰ ਕੋਈ ਉਹਦੇ ਲਈ ਟੈਕਨੀਕ ਜਾਂ ਮੈਡੀਕਲ ਸਹੂਲਤ ਨਹੀਂ ਉਪਲਬਧ ਹੋਈ, ਤੇ ਮੁੱਢਲੇ ਤੌਰ ਤੇ ਜਦੋਂ ਕੋਈ ਸਹਾਇਤਾ ਦਿੱਤੀ ਜਾਂਦੀ ਆ, ਜਦੋਂ ਤੱਕ ਕੋਈ ਹੋਰ ਪ੍ਰੋਪਰ ਟ੍ਰੀਟਮੈਂਟ ਨਾ ਹੋਵੇ ਤਾਂ ਉਹਦੀ ਲਾਈਫ ਸੇਵਿੰਗ ਲਈ, ਉਹਦੇ ਪ੍ਰਾਣ ਬਚਾਉਣ ਲਈ ਜੋ ਸਹਾਇਤਾ ਦਿੱਤੀ ਜਾਂਦੀ ਆ ਉਹਨੂੰ ਮੁੱਢਲੀ ਸਹਾਇਤਾ ਕਿਹਾ ਜਾਂਦਾ। ਇਹਦੀ ਲੋੜ ਇਸ ਕਰਕੇ ਵੀ ਆ ਕਿ ਅਸੀਂ ਜਿਉਂ ਜਿਉਂ ਮਨੁੱਖਤਾ ਦਾ ਪਸਾਰ ਹੋਇਆ, ਮਨੁੱਖਤਾ ਦਾ ਵਾਧਾ ਹੋਇਆ, ਸਾਡੀ ਪਾਪੂਲੇਸ਼ਨ ਵਧੀ, ਤਾਂ ਦੁਰਘਟਨਾਵਾਂ ਦਾ ਜਿਹੜਾ ਸੀ ਉਹ ਵੀ ਵਾਧਾ ਹੋਇਆ। ਜਦੋਂ ਦੁਰਘਟਨਾਵਾਂ ਵਧਣ ਲੱਗੀਆਂ ਤਾਂ ਉਹਦੇ ਲਈ ਜ਼ਰੂਰੀ ਸੀ ਕਿ ਜਦੋਂ ਤੱਕ ਮੁੱਢਲੀ ਸਹਾਇਤਾ ਦੇ ਸਕੀਏ ਆਪਾਂ, ਐਕਸੀਡੈਂਟ ਹੋ ਗਿਆ, ਜਦੋਂ ਤੱਕ ਡਾਕਟਰੀ ਜਾਂ ਹੋਰ ਟ੍ਰੀਟਮੈਂਟ ਨਹੀਂ ਮਿਲਦੀ ਉਦੋਂ ਤੱਕ ਉਹਦੀ ਲਾਈਫ ਸੇਵਿੰਗ ਲਈ, ਬਚਾਉਣ ਲਈ ਆਪਾਂ ਉੱਥੇ ਜਿੰਨੇ ਲੋਕ ਮੌਜੂਦ ਆ ਉਹਦੀ ਲਾਈਫ ਸੇਵਿੰਗ ਲਈ ਅਸੀਂ ਕੀ ਉਪਰਾਲੇ ਕਰ ਸਕਦੇ ਹਾਂ। ਜੇ ਆਪਾਂ ਕਹਿ ਲਈਏ ਕਿ ਡਾਕਟਰੀ ਸਹਾਇਤਾ ਹੋਸਪਿਟਲ ਸ਼ਹਿਰਾਂ ਦੇ ਵਿੱਚ ਨੇ, ਛੋਟੇ ਕਸਬੇ ਅੱਜ ਵੀ ਦੂਰ ਦੁਰਾਡੇ ਦੇ ਏਰੀਏ ਜਿੱਥੇ ਮੈਡੀਕਲ ਸੇਵਾਵਾਂ ਬਹੁਤ ਮੁਸ਼ਕਲ ਨਾਲ ਪਹੁੰਚਦੀਆਂ ਨੇ, ਜੇ ਉੱਥੇ ਕੋਈ ਦੁਰਘਟਨਾ ਵਾਪਰ ਜਾਂਦੀ ਆ, ਕੋਈ ਇਹੋ ਜਿਹੀ ਘਟਨਾ ਵਾਪਰ ਜਾਂਦੀ ਆ, ਸਪੋਜ਼ ਕੀਤਾ ਕੋਈ ਐਕਸੀਡੈਂਟ ਹੋ ਜਾਂਦਾ, ਉੱਥੇ ਤੱਕ ਪਹੁੰਚਣ ਲਈ 15 ਜਾਂ 20 ਮਿੰਟ ਜਾਂ 10 ਮਿੰਟ ਤੱਕ ਕੋਈ ਸਹਾਇਤਾ ਆਉਂਦੀ ਆ, ਤੇ ਜਿਹੜੇ ਉੱਥੇ ਲਾਗੇ ਦੇ ਲੋਕ ਨੇ, ਕਿਉਂਕਿ 15-20 ਮਿੰਟ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਜਿਹੜੀਆਂ ਨੇ ਜ਼ਿੰਦਗੀਆਂ ਦਾ ਹੋ ਸਕਦਾ, ਜੇ ਲੋਕ ਉੱਥੇ ਦੇ ਉਹਨਾਂ ਨੂੰ ਇਹ ਗਿਆਨ ਹੋਵੇਗਾ ਕਿ ਆਪਾਂ ਮੁੱਢਲੇ ਤੌਰ ਤੇ ਉਸਦੀ ਸਹਾਇਤਾ ਕਿਵੇਂ ਕਰਨੀ ਆ, ਉਹਨੂੰ ਫਸਟ ਏਡ ਕਿਵੇਂ ਦੇਣੀ ਆ, ਤਾਂ ਅਸੀਂ ਬਹੁਤ ਜ਼ਿਆਦਾ ਜ਼ਿੰਦਗੀਆਂ ਬਚਾ ਸਕਦੇ ਹਾਂ। ਐਕਸੀਡੈਂਟ ਦੇ ਵਿੱਚ ਬਹੁਤਾ ਤਾਂ ਕਾਰਨ ਇਹੋ ਹੀ ਹੁੰਦਾ ਕਿ ਐਕਸੀਡੈਂਟ ਦੇ ਵਿੱਚ ਫ੍ਰੈਕਚਰ, ਕੱਟ ਹੋ ਗਿਆ, ਅੱਗ ਲੱਗ ਗਈ, ਅੱਗ ਨਾਲ ਸੜ ਗਿਆ ਕੋਈ। ਇਹ ਜਿਹੜੀਆਂ ਮੁੱਢਲੀ ਸਹਾਇਤਾ ਦੇਣ ਲਈ ਅਸੀਂ ਜੇ ਸੋਚੀਏ

0: ਜੇ ਕਿਸੇ ਦਾ ਅੰਗ ਕੱਟਿਆ ਗਿਆ,
1: ਹਾਂਜੀ,
0: ਖੂਨ ਵਹਿ ਰਿਹਾ
1: ਜੀ,
0: ਡਾਕਟਰੀ ਸਹਾਇਤਾ ਉਦੋਂ ਤੱਕ ਐਂਬੂਲੈਂਸ ਜਦੋਂ ਤੱਕ ਅਸੀਂ ਕਾਲ ਕਰਾਂਗੇ
1: ਜੀ
0: 5 ਜਾਂ 10 ਮਿੰਟ ਲੱਗਣਗੇ, 10 ਮਿੰਟ ਤੱਕ ਉਹਦਾ ਖੂਨ ਬਾਡੀ ਦੇ ਵਿੱਚੋਂ ਸਾਰਾ ਵਹਿ ਸਕਦਾ, ਤੇ ਉਹਦਾ ਉਹਦੀ ਲਾਈਫ ਨੂੰ ਬਚਾਉਣਾ, ਉਹਦੀ ਜ਼ਿੰਦਗੀ ਨੂੰ ਬਚਾਉਣਾ ਸਾਡਾ ਔਖਾ ਹੋ ਜਾਵੇਗਾ। ਤੇ ਜੇ ਅਸੀਂ ਲੋਕ ਵਿਜੀਲੈਂਟ ਹੋਵਾਂਗੇ, ਅਸੀਂ ਗਿਆਨਵਾਨ ਹੋਵਾਂਗੇ, ਮੁੱਢਲੀ ਸਹਾਇਤਾ ਦੇਣ ਲਈ ਗਿਆਨਵਾਨ ਹੋਵਾਂਗੇ, ਤਾਂ ਅਸੀਂ ਉਸਦੀ ਜ਼ਿੰਦਗੀ ਨੂੰ ਇੱਕ ਵੀ ਨਹੀਂ ਬਹੁਤ ਜ਼ਿਆਦਾ ਜ਼ਿੰਦਗੀਆਂ ਬਚਾ ਸਕਦੇ ਹਾਂ। ਹੜ੍ਹਾਂ ਦੇ ਵਿੱਚ ਜਦੋਂ ਸਹਾਇਤਾ ਦਿੱਤੀ ਜਾਂਦੀ ਹੈ ਮੁੱਢਲੇ ਤੌਰ ਦੇ ਉੱਤੇ, ਅੱਗ ਦੇ ਵਿੱਚ ਸਹਾਇਤਾ ਦਿੱਤੀ ਜਾਂਦੀ ਹੈ, ਜੇ ਆਪਾਂ ਕਹਿ ਲਈਏ ਪਿੱਛੇ ਮਿਸ਼ਨ ਸੰਧੂਰ ਦੇ ਵਿੱਚ ਜਦੋਂ ਲੋੜ ਪਈ, ਵਾਰ ਕ੍ਰਾਈਸਿਸ ਆਉਂਦਾ, ਤੇ ਉਦੋਂ ਲੋਕਾਂ ਨੂੰ ਮੁੱਢਲੀ ਸਹਾਇਤਾ ਦੇਣ ਦੀ ਲੋੜ ਪੈਂਦੀ ਹੈ। ਤਾਂ ਅਸੀਂ ਜੇ ਵਿਜੀਲੈਂਟ ਹੋਵਾਂਗੇ, ਇਹਨਾਂ ਜਦੋਂ ਅਸੀਂ ਦਿਨ ਮਨਾਉਂਦੇ ਹਾਂ ਤੇ ਸਾਰੇ ਲੋਕਾਂ ਨੂੰ ਇੱਕ ਵਿਜੀਲੈਂਟ ਹੋਣ ਦੀ ਲੋੜ ਆ, ਗਿਆਨਵਾਨ ਹੋਣ ਦੀ ਲੋੜ ਆ। ਅਸੀਂ ਇਕੱਲੇ ਦਿਨ ਨਾ ਮਨਾਈਏ, ਅਸੀਂ ਗਿਆਨਵਾਨ ਹੋਈਏ, ਇਹਨਾਂ ਦਿਨਾਂ ਤੋਂ ਕੁਝ ਸਿੱਖੀਏ ਕਿ ਅਸੀਂ ਗਿਆਨ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਤੇ ਸਾਨੂੰ ਲੋੜ ਪੈ ਜਾਂਦੀ ਆ ਤੇ ਸਾਡੇ ਕੋਲ ਇੰਨਾ ਸਮਰੱਥ ਗਿਆਨ ਹੋਵੇ। ਹਰ ਨਾਗਰਿਕ ਦਾ ਇਹ ਫਰਜ਼ ਆ, ਜ਼ਰੂਰੀ ਨਹੀਂ ਕਿ ਉਹਦਾ ਹੀ ਆਪਣਾ ਅੰਗ ਕੱਟਿਆ ਜਾਵੇ ਤਾਂ ਫਿਰ ਉਹਨੂੰ ਮੁੱਢਲੀ ਸਹਾਇਤਾ ਕਿਸੇ ਤੋਂ ਲੋੜ ਪਵੇਗੀ। ਜਦੋਂ ਆਲੇ ਦੁਆਲੇ ਕਿਸੇ ਵੀ ਐਮਰਜੈਂਸੀ ਸੇਵਾਵਾਂ ਦੇ ਵਿੱਚ ਉਹਨੇ ਜਿੱਥੇ ਵੀ ਖੜਾ, ਜੇ ਉੱਥੇ ਕੋਈ ਐਮਰਜੈਂਸੀ ਆ ਗਈ ਆ, ਤਾਂ ਉਹ ਸਮਰੱਥ ਹੋਵੇ, ਉਹ ਨਿਪੁੰਨ ਹੋਵੇ ਕਿ ਉਹ ਕਿਸੇ ਨੂੰ ਮੁੱਢਲੀ ਸਹਾਇਤਾ ਦੇ ਸਕਦਾ ਹੋਵੇ
1: ਜੀ।
0: ਆਮ ਤੌਰ ਤੇ ਘਰਾਂ ਦੇ ਵਿੱਚ ਆਮ ਅਸੀਂ ਦੇਖਦੇ ਹਾਂ ਕਿ ਹਾਰਟ ਅਟੈਕ ਆ ਜਾਂਦਾ। ਜੇ ਸਾਨੂੰ CPR ਦੇਣ ਦੀ ਮੁੱਢਲੀ ਸਹਾਇਤਾ, ਠੀਕ ਆ, ਬਣਾਉਟੀ ਸਾਹ ਦੇਣ ਦਾ ਪਤਾ ਹੋਵੇਗਾ, ਤਾਂ ਅਸੀਂ ਆਪਣੇ ਘਰ ਦੇ ਘਰੇਲੂ, ਆਪਣੇ ਪਿਆਰੇ ਰਿਸ਼ਤੇਦਾਰ, ਪਿਆਰੇ ਪਰਿਵਾਰਕ ਮੈਂਬਰ ਦੀ, ਆਪਣੇ ਦੋਸਤ ਮਿੱਤਰ ਦੀ ਜਾਨ ਬਚਾ ਸਕਦੇ ਹਾਂ। ਕਿਉਂਕਿ ਜਦੋਂ ਕਿਸੇ ਨੂੰ ਅਟੈਕ ਆਉਂਦਾ ਤੇ ਅਟੈਕ ਆਉਣ ਦਾ ਸਮਾਂ ਤੇ ਉਹਨੂੰ ਬਚਾਉਣ ਦਾ ਸਮਾਂ, ਜੇ ਉਹਨੂੰ ਅਸੀਂ ਮੁੱਢਲੀ ਸਹਾਇਤਾ 3 ਜਾਂ 4 ਜਾਂ 5 ਮਿੰਟ ਚ ਦੇ ਦੇਵਾਂਗੇ, ਤਾਂ ਉਹਦਾ ਜ਼ਿੰਦਗੀ ਬਚ ਸਕਦੀ ਆ। ਕਿਉਂਕਿ ਉਹਦੇ ਸਿਰ ਤੱਕ, ਬ੍ਰੇਨ ਤੱਕ ਜਦੋਂ ਖੂਨ ਦੇ ਜਾਣਾ ਰੁਕ ਗਿਆ, ਬ੍ਰੇਨ ਦੇ ਡੈਡ ਸੈੱਲ ਜਿਹੜੇ ਉਹ ਪਰਮਾਨੈਂਟ ਡੈਮੇਜ ਹੋ ਜਾਣਗੇ। ਜੇ ਅਸੀਂ ਉਹਨੂੰ ਬਚਾਉਣਾ ਤੇ ਪਰਮਾਨੈਂਟ ਡੈਮੇਜ ਨਾ ਹੋਣ, ਤੇ ਅਸੀਂ ਜੇ ਉਹਨੂੰ ਘਰ ਦੇ ਵਿੱਚ ਮੁੱਢਲੀ, ਡਾਕਟਰ ਦੇ ਆਉਣ ਤੋਂ ਪਹਿਲਾਂ ਮੁੱਢਲੀ ਸਹਾਇਤਾ ਦੇ ਦਿੱਤੀ, ਉਹਦੇ ਨਾਲ ਉਹਦਾ ਹਾਰਟ ਜਿਹੜਾ ਪੰਪ ਕਰਕੇ ਚੱਲਣ ਲੱਗ ਪਿਆ, ਤੇ ਬਾਕੀ ਤਾਂ ਡਾਕਟਰੀ ਸਹਾਇਤਾ ਤਾਂ ਲੋੜ ਪਵੇਗੀ, ਉਹ ਉਦੋਂ ਪਵੇਗੀ ਜਦੋਂ ਅਸੀਂ ਉਹਦੇ ਪ੍ਰਾਣ ਬਚਾ ਲਏ।
1: ਮਤਲਬ ਵੇਲਾ ਸਾਨੂੰ ਸੰਭਾਲਣਾ ਪੈਣਾ ਆ। ਹਾਂਜੀ, ਵੇਲੇ ਸਿਰ ਵੇਲਾ ਆਪਾਂ ਨੂੰ ਸੰਭਾਲਣਾ ਪੈਣਾ ਆ। ਮੈਂ ਵੀ ਹੁਣ ਵੇਲੇ ਦੀ ਗੱਲ ਇਸ ਕਰਕੇ ਕੀਤੀ ਹੈ ਸੈਣੀ ਸਾਹਿਬ, ਵੀ ਹੁਣ ਆਪਾਂ ਆਪਣੇ ਨਾ, ਮਤਲਬ ਜਿਹੜੀ ਬੋਲਣ ਦੀ ਸਪੀਡ ਹੈ, ਜਿਹਨੂੰ ਥੋੜ੍ਹਾ ਜਿਹਾ ਵਧਾਉਣਾ ਚਾਹੁੰਦੇ ਹਾਂ, ਕਿਉਂਕਿ ਅਸੀਂ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਤੁਹਾਡੇ ਕੋਲੋਂ ਬਹੁਤਾ ਕੁਛ ਜਾਣਨਾ ਆ। ਅੱਜ ਸੰਯੁਕਤ ਰਾਸ਼ਟਰ ਦੱਖਣੀ ਸਹਿਯੋਗ ਦਿਵਸ ਵੀ ਹੈ, ਉਹ ਵੀ ਆਪਾਂ ਫਸਟ ਏਡ ਡੇ ਦੇ ਨਾਲ ਹੀ ਮਨਾ ਰਹੇ ਹਾਂ, ਤੇ ਉਹਨੂੰ ਵੀ ਵਿੱਚ ਇਨਕਲੂਡ ਕਰਨਾ ਅਸੀਂ। ਹਾਂਜੀ,
0: ਦੇਖੋ, ਜਿੱਥੇ ਅਸੀਂ ਫਸਟ ਏਡ ਡੇ ਮਨਾ ਰਹੇ, ਮੁੱਢਲੀ ਸਹਾਇਤਾ ਡੇ ਮਨਾ ਰਹੇ ਹਾਂ, ਉੱਥੇ ਸਾਊਥ ਸਾਊਥ ਕੋਆਪਰੇਸ਼ਨ ਡੇ ਵੀ ਅਸੀਂ ਮਨਾ ਰਹੇ ਹਾਂ
1: ਜੀ।
0: ਇਹਦੇ ਵਿੱਚ ਜਿੰਨੇ ਵੀ ਡਿਵੈਲਪਡ ਕੰਟਰੀਜ਼ ਨੇ, ਯੂਨਾਈਟਿਡ ਨੇਸ਼ਨਸ ਵੱਲੋਂ ਇਹ ਡੇ ਜਿਹੜਾ ਸੀ ਮਨਾਉਣ ਦੀ ਸ਼ੁਰੂਆਤ 12 ਸਤੰਬਰ ਤੋਂ ਕਰ ਦਿੱਤੀ ਗਈ, ਤੇ 12 ਸਤੰਬਰ ਨੂੰ ਅਸੀਂ ਕੀ, ਜਿਹੜੇ ਡਿਵੈਲਪਿੰਗ ਕੰਟਰੀਜ਼ ਨੇ, ਕਿ ਅਸੀਂ ਇੱਕ ਦੂਜੇ ਦਾ ਕੋਆਪਰੇਸ਼ਨ ਕਰਕੇ, ਉਹਦੇ ਵਿੱਚ ਆਦਾਨ ਪ੍ਰਦਾਨ ਕਰਕੇ ਟੈਕਨੋਲੋਜੀ ਦਾ ਵਿਕਾਸ ਦੀਆਂ ਦਰਾਂ ਨੂੰ ਹੋਰ ਅੱਗੇ ਲੈ ਕੇ ਜਾ ਸਕਦੇ। ਕਿਉਂਕਿ ਬਿਨਾਂ ਇੱਕ ਦੂਜੇ ਦੇ ਨਾਲ ਗਿਆਨ ਦਾ ਆਦਾਨ ਪ੍ਰਦਾਨ ਕਰਨ ਤੋਂ ਬਿਨਾਂ ਅਸੀਂ ਇੱਕ ਵਿਕਾਸ ਨਹੀਂ ਕਰ ਸਕਦੇ। ਜੇ ਸਾਡੇ ਕੋਲ ਗਿਆਨ, ਇੱਕ ਕਿਸੇ ਗੱਲ ਦਾ ਸਾਡੇ ਕੋਲ ਗਿਆਨ ਆ, ਤਾਂ ਅਸੀਂ ਦੂਸਰੇ ਨੂੰ ਦਈਏ, ਤੇ ਤਾਂ ਜੋ ਸਾਰਾ ਹੀ ਗਲੋਬਲ ਤੌਰ ਦੇ ਉੱਤੇ ਅਸੀਂ ਇੱਕ ਸਮਾਜਿਕ ਭਾਈਚਾਰਾ ਵਿਸ਼ਵ ਪੱਧਰ ਦਾ ਅਜਿਹਾ ਬਣਾ ਲਈਏ ਕਿ ਅਸੀਂ ਇੱਕ ਦੂਜੇ ਨੂੰ ਆਪਣੀ ਜੋ ਸਾਨੂੰ ਗਿਆਨ ਆ ਅਸੀਂ ਦੂਸਰੇ ਨੂੰ ਕਰਨਾ, ਜੋ ਸਾਡਾ ਵਿਕਾਸ ਹੋਇਆ ਅਸੀਂ ਕਿੰਨੀ ਜਲਦੀ ਕੀਤਾ ਵਿਕਾਸ, ਅਸੀਂ ਕੀ ਟੈਕਨੀਕਸ ਬਣਾਈਆਂ ਆਪਣੇ ਵਿਕਾਸ ਲਈ, ਅਸੀਂ ਬਾਕੀਆਂ ਨੂੰ ਵੀ ਦੱਸ ਸਕੀਏ ਕਿ ਉਹ ਟੈਕਨੀਕਸ ਜਿਹੜੀਆਂ ਨੇ ਉਹਨਾਂ ਦੇ ਨਾਲ ਅਸੀਂ ਇੰਨੀ ਜਲਦੀ ਵਿਕਾਸ ਕੀਤਾ, ਤਾਂ ਜੋ ਦੂਜੇ ਸਾਡੇ ਕੋਲ ਵਿਕਾਸ ਦੀਆਂ ਟੈਕਨੀਕਸ ਸਿੱਖ ਕੇ ਅੱਗੇ ਲੱਗ ਸਕਣ, ਤੇ ਅਸੀਂ ਉਹਨਾਂ ਤੋਂ ਜਿਹੜੀਆਂ ਟੈਕਨੀਕਸ ਉਹਨਾਂ ਨੇ ਹੋਰ ਖੇਤਰਾਂ ਦੇ ਵਿੱਚ ਅਪਣਾਈਆਂ ਨੇ। ਹਰ ਖੇਤਰ ਵੱਖ ਵੱਖ ਖੇਤਰ ਨੇ, ਭਾਵੇਂ ਟੈਕਨੋਲੋਜੀ ਦਾ ਖੇਤਰ ਆ, ਭਾਵੇਂ ਕਿਸੇ ਤਰ੍ਹਾਂ ਦਾ ਹੋਰ ਖੇਤਰ ਆ, ਮੈਡੀਕਲ ਗਿਆਨ ਦਾ ਖੇਤਰ ਆ, ਭਾਵੇਂ ਸਾਇੰਸ ਦਾ ਖੇਤਰ ਆ, ਭਾਵੇਂ ਸੱਭਿਆਚਾਰ ਦਾ ਖੇਤਰ ਆ, ਭਾਵੇਂ ਐਗਰੀਕਲਚਰ ਦਾ ਖੇਤਰ ਆ, ਜਦੋਂ ਅਸੀਂ ਇੱਕ ਦੂਜੇ ਦੇ ਨਾਲ ਗਿਆਨ ਦਾ ਆਦਾਨ ਪ੍ਰਦਾਨ ਕਰਦੇ ਹਾਂ, ਤੇ ਉਹ ਇੱਕ ਵਿਕਾਸ ਦੀ ਦਰ ਜਿਹੜੀ ਆ ਬਹੁਤ ਜ਼ਿਆਦਾ ਵੱਧ ਜਾਂਦੀ ਆ। ਉਹਦੇ ਨਾਲ ਜਦੋਂ ਵਿਕਾਸ ਹੋਵੇਗਾ, ਭਾਵੇਂ ਇੱਕ ਕਿਤੇ ਦਾ ਹੋਇਆ ਤੇ ਦੂਸਰੇ ਕਿਤੇ ਦਾ ਵਿਕਾਸ ਜਿਹੜਾ ਉਹਦੇ ਨਾਲ ਹੋਣ ਦੇ ਨਾਲ ਗਲੋਬਲ ਤੌਰ ਤੇ ਵਿਕਾਸ ਦੀ ਦਰ ਵਧੇਗੀ। ਇਹ ਸਾਡਾ ਅੱਜ ਦੇ ਦਿਨ ਤੇ ਯੂਨਾਈਟਿਡ ਨੇਸ਼ਨ ਵੱਲੋਂ ਸਾਊਥ ਸਾਊਥ ਕੋਆਪਰੇਸ਼ਨ ਡੇ ਜਿਹੜਾ ਨਾਲ ਹੀ ਮੁੱਢਲੀ ਸਹਾਇਤਾ ਦੇ

0: ਉਹਦੇ ਨਾਲ ਇਕੱਠਿਆਂ ਦਿਨ 12 ਸਤੰਬਰ ਮਨਾਇਆ ਜਾ ਰਿਹਾ ਤਾਂ ਜੋ ਅਸੀਂ ਜਿੱਥੇ ਵਿਕਾਸ ਦੀ ਦਰ ਨੂੰ ਆਦਾਨ ਪ੍ਰਦਾਨ ਕਰਦੇ ਹਾਂ ਉੱਥੇ ਅੱਜ ਦੇ ਦਿਨ ਨੂੰ ਅਸੀਂ ਸੌਸਾ ਕੋਆਪਰੇਸ਼ਨ ਡੇ ਦੇ ਨਾਲ ਜੋੜ ਕੇ ਦੇਖੀਏ, ਸੰਦਰਭ ਦੇਖੀਏ ਤਾਂ ਅਸੀਂ ਦੇਖਦੇ ਹਾਂ ਕਿ ਕੁਝ ਦੇਸ਼ ਇੰਨੇ ਤੇਜ਼ ਆਪਣੇ ਵਿਕਾਸ ਦੀ ਦਰ ਨੂੰ ਲੈ ਕੇ ਗਏ ਨੇ ਕਿ ਜਿੱਥੇ ਕਿਤੇ ਮੁੱਢਲੀ ਸਹਾਇਤਾ ਦੀ ਲੋੜ ਪੈਂਦੀ ਆ ਤੇ ਉੱਥੇ ਦੇ ਲੋਕ ਉੱਥੇ ਦੇ ਜਿਹੜੇ ਨਾਗਰਿਕ ਨੇ ਉਹ ਇੰਨੇ ਵਿਜੀਲੈਂਟ ਤੇ ਇੰਨੇ ਸਮਰੱਥ ਨੇ ਕਿ ਉਹ ਮੁੱਢਲੀ ਸਹਾਇਤਾ ਜਿਹੜੀ ਆ ਕਿਸੇ ਵੀ ਹੋਰ ਸਹਾਇਤਾ ਦੇ ਆਉਣ ਤੋਂ ਪਹਿਲਾਂ ਇੰਨੇ ਸਮਰੱਥ ਨੇ ਕਿ ਉਹ ਮਨੁੱਖੀ ਜ਼ਿੰਦਗੀਆਂ ਬਚਾ ਲੈਂਦੇ ਨੇ। ਆਮ ਜਿਹੜੇ ਘੱਟ ਡਿਵੈਲਪ ਕੰਟਰੀਜ਼ ਨੇ ਦੇਖੀਏ ਉੱਥੇ ਦੇਖੀਏ ਕਿ ਜਦੋਂ ਕੁਦਰਤੀ ਤ੍ਰਾਸਦੀ ਜਾਂ ਕੋਈ ਐਕਸੀਡੈਂਟ ਹੁੰਦਾ ਤੇ ਮੈਕਸੀਮਮ ਕੈਜੂਅਲਟੀ ਹੋ ਜਾਂਦੀ ਹੈ, ਮੌਤਾਂ ਦੀ ਦਰ ਵੱਧ ਰਹੀ ਆ। ਤੇ ਕੁਝ ਦੇਸ਼ ਅਜਿਹੇ ਨੇ ਜਿੱਥੇ ਮੌਤਾਂ ਦੀ ਦਰ ਐਕਸੀਡੈਂਟ ਵੀ ਹੁੰਦੇ ਨੇ ਤੇ ਮੌਤ ਦੀ ਦਰ ਘੱਟ ਜਾਂਦੀ ਆ। ਉਹਦਾ ਕਾਰਨ ਇਹ ਆ ਕਿ ਉੱਥੇ ਮੁੱਢਲੀ ਸਹਾਇਤਾ ਦੇਣ ਵਾਲੇ ਲੋਕ ਆਮ ਲੋਕ ਜਿਹੜੇ ਨੇ ਉਹ ਵਿਜੀਲੈਂਟ ਨੇ, ਉਹਨਾਂ ਨੂੰ ਪਤਾ ਮੁੱਢਲੀ ਸਹਾਇਤਾ ਕਿਵੇਂ ਦੇਣੀ ਆ।
1: ਕੀ ਸਮਾਜਿਕ ਤੌਰ ਦੇ ਉੱਤੇ ਸੈਣੀ ਸਾਹਿਬ ਵੀ ਸਕੂਲੀ ਪੱਧਰ ਤੇ ਕਾਲਜ ਪੱਧਰ ਤੇ ਮੁੱਢਲੀ ਸਹਾਇਤਾ ਦੇ ਬਾਰੇ ਬੱਚਿਆਂ ਨੂੰ ਜਾਂ ਸਮਾਜ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ?
0: ਬਹੁਤ ਵਧੀਆ ਸੋਨੀ ਸਾਹਿਬ ਤੁਸੀਂ ਇਹ ਸਵਾਲ ਪੁੱਛਿਆ। ਜਿਹੜੀ ਮੁੱਢਲੀ ਸਹਾਇਤਾ ਉਹਨੂੰ ਇੱਕ ਬੱਚੇ ਨੂੰ ਜਦੋਂ ਅਸੀਂ ਸਕੂਲ ਚ ਪੜ੍ਹਦੇ ਬੱਚੇ ਨੂੰ ਮੁੱਢਲੀ ਸਹਾਇਤਾ ਦੇ ਤੌਰ ਤਰੀਕੇ ਮੁੱਢਲੀ ਸਹਾਇਤਾ ਦੀ ਉਹਨੂੰ ਟ੍ਰੇਨਿੰਗ ਦੇਵਾਂਗੇ ਭਵਿੱਖ ਦੇ ਵਿੱਚ ਜਿੱਥੇ ਆਪਣੀ ਐਜੂਕੇਸ਼ਨ ਦੇ ਨਾਲ ਨਾਲ ਇੱਕ ਚੰਗਾ ਨਾਗਰਿਕ ਤੇ ਮੁੱਢਲੀ ਸਹਾਇਤਾ ਦੇਣ ਦਾ ਬਹੁਤ ਵੱਡਾ ਟ੍ਰੇਨਰ ਬਣ ਜਾਏਗਾ। ਜੇ ਕਲਾਸ ਇੱਕ ਬੱਚਾ ਹਰ ਮਾਂ ਬਾਪ ਆਪਣੇ ਬੱਚੇ ਨੂੰ ਸਕੂਲ ਭੇਜਦਾ, ਕੋਈ ਵੀ ਬੱਚਾ ਦੁਨੀਆਂ ਦੇ ਉੱਤੇ ਜੇ ਅਸੀਂ ਕਹਿ ਲਈਏ, ਮੇਰਾ ਖਿਆਲ ਕੋਈ ਅਜਿਹਾ ਕੋਈ ਵੀ ਦੇਸ਼ ਨਹੀਂ ਜਿੱਥੇ ਬੱਚਿਆਂ ਨੂੰ ਸਕੂਲ ਨਹੀਂ ਭੇਜਿਆ ਜਾਂਦਾ। ਤੇ ਜਦੋਂ ਅਸੀਂ ਬੱਚੇ ਨੂੰ ਮੁੱਢਲੀ ਸਹਾਇਤਾ ਦੇ ਗੁਰ ਜਿਹੜੇ ਨੇ ਉਹ ਅਸੀਂ ਇੱਕ ਅਜਿਹੀ ਟ੍ਰੇਨਿੰਗ ਕਲਾਸ ਦੇ ਵਿੱਚ, ਮੈਂ ਕਹਿੰਦਾ ਕਿ ਹਰ ਕਲਾਸ ਦੇ ਹਰ ਸਕੂਲ ਦੇ ਵਿੱਚ ਇੱਕ ਪੀਰੀਅਡ ਫਸਟ ਏਡ ਦਾ ਹੋਣਾ ਬਹੁਤ ਜ਼ਰੂਰੀ ਆ, ਮੁੱਢਲੀ ਸਹਾਇਤਾ ਦਾ ਬਹੁਤ ਹੋਣਾ ਲਾਜ਼ਮੀ ਆ, ਤਾਂ ਜੋ ਜਦੋਂ ਅਸੀਂ ਦੇਖਦੇ ਕੀ ਆ ਕਿ ਜਦੋਂ ਕਿਤੇ ਕੋਈ ਐਕਸੀਡੈਂਟ ਹੋ ਜਾਂਦਾ ਸਕੂਲੀ ਬੱਸਾਂ 'ਚ ਬੱਚੇ ਸਫ਼ਰ ਕਰਦੇ ਨੇ, ਸਕੂਲੀ ਵਾਹਨਾਂ ਦੇ ਵਿੱਚ ਸਫ਼ਰ ਕਰਦੇ ਨੇ ਜਾਂ ਆਮ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ, ਮੈਕਸੀਮਮ ਪਾਪੂਲੇਸ਼ਨ ਜਿਹੜੀ ਆ ਰੋਜ਼ ਘਰੋਂ ਤੋਂ ਨਿਕਲ ਕੇ ਜਾਣ ਵਾਲੀ ਜਿਹੜੀ ਆ ਉਹ ਬੱਚਿਆਂ ਪੜ੍ਹਨ ਵਾਲੇ ਬੱਚਿਆਂ ਦੀ ਆ, ਦੂਸਰੀ ਜਿਹੜੀ ਆ ਉਹ ਨੌਕਰੀ ਪੇਸ਼ਾ ਲੋਕਾਂ ਦੀ ਆ ਜਿਹੜੀ ਰੋਜ਼ ਨਿਕਲਦੇ ਆ ਜਿਹੜੇ ਆਪਣੀ ਡਿਊਟੀ ਤੇ ਜਾਂਦੇ ਆ ਭਾਵੇਂ ਉਹ ਪ੍ਰਾਈਵੇਟ ਜਾਂ ਸਰਕਾਰੀ ਸੈਕਟਰ 'ਚ ਹੋਣ। ਇਹ ਪਾਪੂਲੇਸ਼ਨ ਸਾਰੀ ਸਕੂਲਾਂ ਤੋਂ ਪੜ੍ਹ ਕੇ ਆਪਣੇ ਕਾਰੋਬਾਰਾਂ ਤੇ ਪਹੁੰਚੀ ਹੈ। ਜੇ ਅਸੀਂ ਉਹਨਾਂ ਨੂੰ ਸਕੂਲ ਪੱਧਰ ਤੇ ਕਾਲਜ ਪੱਧਰ ਦੇ ਉੱਤੇ ਵਿਦਿਅਕ ਦਾਇਰਿਆਂ ਦੇ ਵਿੱਚ ਅਸੀਂ ਉਹਨਾਂ ਨੂੰ ਮੁੱਢਲੀ ਸਹਾਇਤਾ ਦੇਣ ਦਾ ਗਿਆਨ ਦਿੱਤਾ ਹੋਵੇਗਾ ਤਾਂ ਉਹ ਜ਼ਿੰਦਗੀ ਦੇ ਵਿੱਚ ਭਵਿੱਖ ਦੇ ਵਿੱਚ ਕਿਸੇ ਵੀ ਤ੍ਰਾਸਦੀ ਦੇ ਵਿੱਚ ਉਹ ਮੁੱਢਲੀ ਸਹਾਇਤਾ ਦੇਣ ਦੇ ਇੰਨੇ ਸਮਰੱਥ ਹੋਣਗੇ ਕਿ ਅਸੀਂ ਮਨੁੱਖੀ ਜਾਨਾਂ ਜ਼ਿੰਦਗੀਆਂ ਜੀਵਨ ਨੂੰ ਅਸੀਂ ਨੇੜੇ ਤੋਂ ਹੋ ਕੇ ਬਹੁਤ ਜਲਦੀ ਬਚਾਉਣ ਲਈ ਇੱਕ ਬਹੁਤ ਵੱਡਾ ਉਪਰਾਲਾ ਕਰ ਲਾਂਗੇ। ਸਰ ਮੈਂ ਸਾਰੇ ਜਿਹੜੇ ਸਕੂਲਾਂ ਕਾਲਜਾਂ ਦੇ ਪ੍ਰਿੰਸੀਪਲ ਨੇ ਉਹਨਾਂ ਨੂੰ ਇੱਕ ਬੇਨਤੀ ਕਰਾਂਗਾ ਤੁਹਾਡੇ ਮਾਧਿਅਮ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਵੀ ਮੁੱਢਲੀ ਸਹਾਇਤਾ ਆਪਣੇ ਨੇੜੇ ਤੇੜੇ ਦੇ ਰੈੱਡ ਕ੍ਰਾਸ ਵਾਲੇ ਨੇ ਭਾਵੇਂ ਤੇ ਭਾਵੇਂ ਹੋਸਪਿਟਲ ਵਾਲੇ ਨੇ, ਸਰਕਾਰੀ ਤੌਰ ਤੇ ਇਸ ਤੰਤਰ ਨੂੰ ਹੋਰ ਮਜ਼ਬੂਤ ਕਰਨ ਲਈ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਨਾਲ ਬੇਨਤੀ ਕਰਕੇ, ਕਿਉਂਕਿ ਇਸ ਕੰਮ ਲਈ ਕਿਸੇ ਨੇ ਕੋਈ ਪੈਸਾ ਨਹੀਂ ਲੈਣਾ, ਇਸ ਕੰਮ ਲਈ ਕਿਸੇ ਨੇ ਕੋਈ ਪੈਸਾ ਨਹੀਂ ਲੈਣਾ, ਇੱਕ ਬਹੁਤ ਵੱਡੀ ਮਨੁੱਖਤਾ ਦੀ ਸੇਵਾ। ਤੇ ਅਸੀਂ ਗੁਰਦਾਸਪੁਰ ਦੇ ਵਿੱਚ ਮੈਂ ਬਤੌਰ ਨੋਡਲ ਅਫਸਰ ਆਪਦਾ ਮਿੱਤਰਾ ਟ੍ਰੇਨਿੰਗ ਜਿਹੜੀ ਸੀ ਉਹ ਕਰਵਾਈ ਆ, ਹੁਣ 200 ਵਲੰਟੀਅਰ ਹੁਣ ਆਪਦਾ ਮਿੱਤਰਾ ਜੁਆ ਆਪਦਾ ਮਿੱਤਰਾ ਤੇ NSSA ਵਲੰਟੀਅਰ ਤਿਆਰ ਕੀਤੇ ਨੇ, ਕਿਉਂਕਿ ਜਦੋਂ ਹੜ੍ਹ ਆਉਂਦਾ ਤੇ ਉਸ ਵੇਲੇ ਲੋੜ ਪੈਂਦੀ ਆ, ਜਦੋਂ ਕਿਤੇ ਵਾਰ ਦੀ ਸਿਚੁਏਸ਼ਨ ਆਉਂਦੀ ਆ ਪਿੱਛੇ ਮਿਸ਼ਨ ਸੰਦੂਰ ਦੇ ਵਿੱਚ ਲੋੜ ਪਈ, ਤੇ ਜੇ ਅਸੀਂ ਲੋਕ ਬੱਚਿਆਂ ਨੂੰ ਟ੍ਰੇਨ ਕੀਤਾ ਹੋਵੇਗਾ, NCC ਕੈਡਟਸ ਜਿਹੜੇ ਨੇ ਸਾਡੇ ਸਮਰੱਥ ਨੇ, ਅਸੀਂ ਇਹਨਾਂ ਚੀਜ਼ਾਂ ਨੂੰ ਹੋਰ ਮਜ਼ਬੂਤ ਕਰੀਏ। ਅਸੀਂ ਹਰ ਕੈਡਟਸ ਜਿਹੜਾ ਉਹਨੂੰ ਅਸੀਂ ਹਰ ਸਟੂਡੈਂਟਸ ਨੂੰ ਇੱਕ ਕੈਡਟ ਕਿਉਂ ਨਹੀਂ ਬਣਾਉਂਦੇ ਕਿ ਉਹ ਸਮਰੱਥ ਹੋਵੇ, ਕਲਾਸ ਦਾ ਮਨੀਟਰ ਵੀ ਹੋਵੇ ਤੇ ਨਾਲ ਉਹ ਸਾਰੇ ਬੱਚਿਆਂ ਨੂੰ ਲੈ ਕੇ ਚੱਲੇ। ਕਿ ਮੈਂ ਤੁਹਾਨੂੰ ਦੱਸਾਂ ਕਿ ਮੁੱਢਲੀ ਸਹਾਇਤਾ ਜੇ ਅੰਗ ਕੱਟਿਆ ਜਾਂਦਾ ਉਹਨੂੰ ਕਿਵੇਂ ਚੁੱਕ ਕੇ ਲੈ ਕੇ ਜਾਣਾ, ਉਹਦੀ ਬਲੀਡਿੰਗ ਕਿਵੇਂ ਰੋਕਣੀ ਆ, ਤੇ ਅਸੀਂ ਜੇ ਅਟੈਕ ਹੋ ਜਾਂਦਾ ਉਹਨੂੰ CPR ਕਿਵੇਂ ਦੇਣੀ ਆ। ਸਾਰੀਆਂ ਚੀਜ਼ਾਂ ਬਨੌਟੀ ਸਾਹ ਦਾ ਦੇਣ ਦਾ ਤਰੀਕਾ, ਇਸ ਕੰਮ ਲਈ ਕੋਈ ਜ਼ਿਆਦਾ ਐਨਰਜੀ ਨਹੀਂ ਲੱਗਣੀ, ਕੋਈ ਵੇਸਟੇਜ ਨਹੀਂ ਹੋਣੀ, ਅਸੀਂ ਇਹਨੂੰ ਕਿਤਾਬਾਂ ਦੇ ਨਾਲ ਨਾਲ ਇੱਕ ਜ਼ਰੂਰੀ ਗਿਆਨ ਆ ਜਿਹੜਾ ਉਹਦੀ ਸਰਵਪੱਖੀ ਹਰ ਵਿਦਿਆਰਥੀ ਦੇ ਸਰਵਪੱਖੀ ਵਿਕਾਸ ਲਈ ਵੀ ਕਹਿ ਲਈਏ, ਜੇ ਉਹਨੂੰ ਕਿਤੇ ਅਚਾਨਕ ਲੋੜ ਪੈ ਜੇ ਘਰ ਦੇ ਵਿੱਚ, ਹੋ ਸਕਦਾ ਕਿਸੇ ਘਰ ਦੇ ਵਿੱਚ ਇੱਕ ਹੀ ਜਾਣਾ ਕਮਾਉਣ ਵਾਲਾ, ਆਮ ਘਰਾਂ ਦੇ ਵਿੱਚ ਇੱਕ ਹੀ ਜਾਣਾ ਕਮਾਉਣ ਵਾਲਾ ਤੇ ਸਾਰੇ ਰੋਟੀ ਖਾਣ ਵਾਲੇ ਨੇ, ਜੇ ਉਸ ਕਮਾਉਣ ਵਾਲੇ ਦਾ ਕਦੇ ਕੋਈ ਕੈਜੂਅਲਿਟੀ ਹੋ ਜਾਂਦੀ ਆ ਉਹਨੂੰ ਘਰ 'ਚ ਅਟੈਕ ਹੋ ਜਾਂਦਾ, ਅਟੈਕ ਆ ਜਾਂਦਾ, ਜੇ ਉਹ ਘਰ ਦੇ ਜੀ ਉਹਦੇ ਬੱਚੇ ਸਕੂਲ ਜਾਣ ਵਾਲੇ ਇਸ ਗੱਲ

0: ਨੇ ਸਮਰੱਥ ਹੋਣਗੇ ਕਿ ਉਹਨੂੰ CPR ਦੇ ਸਕਣ, ਤਾਂ ਮੈਂ ਸੋਚਦਾ ਕਿ ਉਹਨਾਂ ਨੇ ਆਪਣੇ ਘਰ ਦੇ ਵਿੱਚ ਜਿਹੜਾ ਰੱਬ ਰੂਪੀ ਆਪਣਾ ਪਰਿਵਾਰਕ ਮੈਂਬਰ ਸੀ, ਮੁਖੀ ਸੀ, ਉਹਨੂੰ ਬਚਾ ਲਿਆ। ਜੇ ਉਹਨਾਂ ਨੂੰ ਨਾ ਹੋਇਆ ਇਹ ਗਿਆਨ, ਤਾਂ ਉਹ ਰੱਬ ਰੂਪੀ ਜਿਹੜਾ ਘਰ ਦਾ ਮੁਖੀ ਸੀ, ਹੋ ਸਕਦਾ ਉਹਨਾਂ ਲਈ ਸਜੀਵੀ ਵਿਛੋੜਾ ਦੇ ਦੇ, ਉਹਨੂੰ ਬਚਾ ਹੀ ਨਾ ਸਕਣ।
1: ਸੋ ਜ਼ਰੂਰੀ ਹੈ ਕਿ ਆਪਾਂ ਇਸ ਗੱਲ ਵਾਸਤੇ ਅਵੇਅਰ ਹੋਈਏ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਤੁਸੀਂ ਇੰਨੀ ਵਧੀਆ ਜਾਣਕਾਰੀ ਦਿੱਤੀ ਹੈ, ਬਹੁਤ ਸ਼ੁਕਰੀਆ ਸੈਣੀ ਸਾਹਿਬ।
0: ਧੰਨਵਾਦ
1: ਜੀ, ਸ਼ੁਕਰੀਆ। ਸੋ ਇਹ ਸਨ ਸਰਦਾਰ ਪਰਮਿੰਦਰ ਸਿੰਘ ਸੈਣੀ ਜੀ, ਜਿਹੜੇ ਕਿ ਰਾਈਟਰ ਨੇ, ਪ੍ਰੇਰਣਾਦਾਇਕ ਬੁਲਾਰੇ ਨੇ, ਔਰ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਗੱਲ ਨੂੰ ਡਿਲੀਵਰ ਕਰਕੇ ਗਏ ਨੇ ਕਿ ਵਿਸ਼ਵ ਮੁੱਢਲੀ ਸਹਾਇਤਾ ਦਿਵਸ ਉੱਤੇ ਸਾਨੂੰ ਥੋੜ੍ਹਾ ਜਿਹਾ ਜਾਗਰੂਕ ਹੋਣ ਦੀ ਜ਼ਰੂਰਤ ਹੈ। ਇਸ ਤੋਂ ਬਾਅਦ ਵਿੱਚ ਫਿਰ ਜਾਗਰੂਕ ਅਸੀਂ ਸਮਾਜ ਨੂੰ ਕਰੀਏ, ਆਪਣੇ ਬੱਚਿਆਂ ਨੂੰ ਕਰੀਏ ਕਿ ਕਿਸ ਤਰੀਕੇ ਦੇ ਨਾਲ ਕਿਸੇ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ। ਸੋ ਐਮਰਜੈਂਸੀ ਵੇਲੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਪਹਿਲਾਂ ਮਰੀਜ਼ ਦੀ ਜਿਹੜੀ ਹਾਲਤ ਹੈ ਉਹਨੂੰ ਵਿਗੜਨ ਤੋਂ ਰੋਕਿਆ ਜਾ ਸਕੇ, ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਫਸਟ ਏਡ

0: been advised to exercise caution as weather conditions along the Odisha coast are likely to remain rough at times. Prakash Das for Akashvani News, Bhubaneswar.
1: The India Meteorological Department has issued an orange colour warning for heavy rainfall accompanied by thunder squall for coastal Andhra Pradesh today. According to the IMD, heavy rainfall is also expected over Uttarakhand, Gujarat, Konkan, Goa, Madhya Pradesh, Maharashtra and Chhattisgarh during the day. On to sports. In hockey, Indian women's team will take on South Korea in the first semi-final of the Junior Asia Cup at Mochi in China this morning. The match is scheduled to begin at 9:45 a.m. Indian Standard Time. Defending champions India stormed into the last four with a ruthless 19-0 demolition of Pakistan in their quarter-final match. India topped the elite pool A with an impressive unbeaten record, earning 10 points from three dominant victories and one hard-fought draw. Host China will face Japan in the second semi-final at Mochi. In women's cricket, India will face defending champion Sri Lanka in the summit clash of T20 Asia Cup in Dubai tomorrow. Sri Lanka stormed into the final last night, defeating Pakistan by 4 wickets. Chasing a target of 131, Sri Lanka overhauled the score in 18.4 overs, posting 134 runs for the loss of 6 wickets. And now, for a look at today's newspapers, it's over to Sarabjit Kaur.
2: Thank you, Anuja. The dailies today have highlighted India's readiness to help bring peace with diplomacy being the only way forward as world leaders arrive for the BRICS summit. The Pioneer headline says, a warm embrace and a tough message. The Tribune writes, Modi presses Putin for Ukraine peace, safety of Indian seafarers in Black Sea. Building economic bridges during the BRICS summit in the national capital, the Indian Express states, grouping looks at pragmatic cross-border payment mechanism, local currency trade. AI cancer screening among 37 innovations on display in BRICS Bharat Innovates after making its debut in France, writes the Indian Express. Hotels see rise in advance bookings for destination weddings within the country after PM emphasized on travelling domestically, cites the Economic Times. And finally, India's BRICS hamper serves up culture, cuisine and convenience containing Bihar's sattu and makhana, Odisha's coffee, focusing on vocal for local, notes the Pioneer. And with that, it's back to you, Anuja.
1: Thank you, Sarabjit. And now before we end the bulletin, the headlines once again. 18th BRICS Summit to begin in New Delhi today. Discussions to focus on global governance, trade, security and supply chains as world leaders assemble for two-day summit. Prime Minister Narendra Modi to hold bilateral talks with Chinese President and other BRICS leaders today on the sidelines of summit. Prime Minister Modi pushes for secure sea lanes, open supply routes and removal of trade barriers at BRICS Business Forum to sustain global trade. Saudi Arabia shuts vital pipeline after attack. Houthi rebels in Yemen seize strategic islands, tightening grip on key Red Sea shipping route. Uttar Pradesh government steps up relief and rescue operations as flood affects 25 districts. And with that, we end the morning news. Have a nice day.
3: Namaskar, A. Akashvani. ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨਦੇਵ ਪਹਿਲਾਂ ਖਾਸ ਖਬਰਾਂ 18ਵਾਂ ਬ੍ਰਿਕਸ ਸਿਖਰ ਸੰਮੇਲਨ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋ ਰਿਹਾ ਹੈ ਦੋ ਦਿਨਾਂ ਸੰਮੇਲਨ ਦੌਰਾਨ ਵਿਸ਼ਵ ਸ਼ਾਸਨ ਵਪਾਰ ਤੇ ਨਿਵੇਸ਼ ਅਤੇ ਭੋਜਨ ਤੇ ਊਰਜਾ ਸੁਰੱਖਿਆ ਵਰਗੇ ਮੁੱਦਿਆਂ ਤੇ ਚਰਚਾ ਹੋਏਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਸਮੇਤ ਕਈ ਬ੍ਰਿਕਸ ਨੇਤਾਵਾਂ ਨਾਲ ਦੁਵੱਲੀ ਗੱਲਬਾਤ ਕਰਨਗੇ ਪ੍ਰਧਾਨ ਮੰਤਰੀ ਨੇ ਵਿਸ਼ਵ ਵਪਾਰ ਦੇ ਨਿਰਵਿਘਨ ਪ੍ਰਵਾਹ ਨੂੰ ਬਣਾਈ ਰੱਖਣ ਲਈ ਸੁਰੱਖਿਅਤ ਸਮੁੰਦਰੀ ਮਾਰਗਾਂ ਨਿਰਵਿਘਨ ਸਪਲਾਈ ਲੜੀ ਅਤੇ ਸਮੁੰਦਰੀ ਨਾਵਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਹੈ ਉੱਤਰ ਪ੍ਰਦੇਸ਼ ਦੇ 25 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਨੇ ਰਾਹਤ ਅਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਨੇ ਅਤੇ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ ਵਿੱਚ ਅੱਜ ਭਾਰਤ ਦਾ ਦੱਖਣੀ ਕੋਰੀਆ ਨਾਲ ਮੁਕਾਬਲਾ ਹੋਏਗਾ ਹੁਣ ਖਬਰਾਂ ਵਿਸਥਾਰ ਨਾਲ 18ਵਾਂ ਬ੍ਰਿਕਸ ਸਿਖਰ ਸੰਮੇਲਨ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋ ਰਿਹਾ ਹੈ ਦੋ ਦਿਨਾਂ ਦੇ ਇਸ ਵਿਸ਼ਵ ਪੱਧਰੀ ਸੰਮੇਲਨ ਵਿੱਚ ਵਿਕਾਸਸ਼ੀਲ ਅਤੇ ਉੱਭਰਦੀਆਂ ਅਰਥ ਵਿਵਸਥਾਵਾਂ ਵਾਲੇ 11 ਦੇਸ਼ ਸ਼ਾਮਲ ਹੋਣਗੇ ਇਹਨਾਂ ਵਿੱਚ ਬ੍ਰਾਜ਼ੀਲ ਚੀਨ ਮਿਸਰ ਇਥੋਪੀਆ ਇੰਡੋਨੇਸ਼ੀਆ ਭਾਰਤ ਈਰਾਨ ਰੂਸ ਸਾਊਦੀ ਅਰਬ ਦੱਖਣੀ ਅਫਰੀਕਾ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਨੇ ਇਸ ਉੱਚ ਪੱਧਰੀ ਸੰਮੇਲਨ ਦੌਰਾਨ ਬ੍ਰਿਕਸ ਮੈਂਬਰ ਦੇਸ਼ਾਂ ਦੇ ਨੇਤਾ ਕਈ ਅਹਿਮ ਮੁੱਦਿਆਂ ਤੇ ਚਰਚਾ ਕਰਨਗੇ ਇਹਨਾਂ ਵਿੱਚ ਵਿਸ਼ਵ ਸ਼ਾਸਨ ਬਹੁਪੱਖੀਵਾਦ ਵਪਾਰ ਤੇ ਨਿਵੇਸ਼ ਤਕਨਾਲੋਜੀ ਭੋਜਨ

0: ਤੇ ਊਰਜਾ ਸੁਰੱਖਿਆ, ਸਿਹਤ ਸੰਭਾਲ, ਆਫਤਾਂ ਨਾਲ ਨਿਪਟਣ ਦੀ ਸਮਰੱਥਾ ਅਤੇ ਜ਼ਰੂਰੀ ਸਪਲਾਈ ਲੜੀ ਸ਼ਾਮਲ ਨੇ। 2026 ਦਾ ਬ੍ਰਿਕਸ ਸੰਮੇਲਨ ਭਾਰਤ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦਾ ਵਿਸ਼ਾ ਹੈ ਲਚਕੀਲਾਪਣ, ਨਵੀਨਤਾ, ਸਹਿਯੋਗ ਅਤੇ ਸਥਿਰਤਾ ਲਈ ਨਿਰਮਾਣ। ਇਸ ਉੱਚ ਪੱਧਰੀ ਸੰਮੇਲਨ ਵਿੱਚ ਦੁਨੀਆ ਭਰ ਦੇ ਕਈ ਨੇਤਾ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਨਾਲ ਇਸ ਸੰਮੇਲਨ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ, ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ, ਮਿਸਰ ਦੇ ਰਾਸ਼ਟਰਪਤੀ ਅਬਦੁਲ ਫਤਾਹ ਅਲ ਸੀਸੀ, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬੋਵੋ ਸੁਬਿਆਂਤੋ ਅਤੇ ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਸ਼ਕਿਆਂ ਸ਼ਾਮਲ ਹੋਣਗੇ। ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਤੇ ਆਬੂ ਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਵੀ ਸੰਮੇਲਨ ਵਿੱਚ ਸ਼ਿਰਕਤ ਕਰਨਗੇ। ਬ੍ਰਾਜ਼ੀਲ ਦੀ ਨੁਮਾਇੰਦਗੀ ਵਿਦੇਸ਼ ਮੰਤਰੀ ਮੋਰੋ ਫੀਏਰਾ ਕਰਨਗੇ, ਜਦਕਿ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਪ੍ਰਿੰਸ ਫੈਸਲ ਬਿਨ ਫਰਹਾਨ ਅਲ ਸੌਦ ਵੀ ਇਸ ਵਿੱਚ ਸ਼ਾਮਲ ਹੋਣਗੇ। ਸੰਮੇਲਨ ਦੀ ਸ਼ੁਰੂਆਤ ਬ੍ਰਿਕਸ ਮੈਂਬਰ ਦੇਸ਼ਾਂ ਲਈ ਸਮਾਵੇਸ਼ੀ ਵਿਸ਼ਵ ਸ਼ਾਸਨ ਅਤੇ ਬਹੁਪੱਖੀਵਾਦ ਨੂੰ ਮਜ਼ਬੂਤ ਕਰਨ ਦੇ ਵਿਸ਼ੇ ਤੇ ਇੱਕ ਸੈਸ਼ਨ ਨਾਲ ਹੋਏਗੀ। ਬ੍ਰਿਕਸ ਮੈਂਬਰ ਦੇਸ਼ਾਂ ਦੇ ਆਗੂ ਭਾਰਤ ਮੰਡਪਮ ਵਿਖੇ ਭਾਰਤ ਇਨੋਵੇਟਸ ਪ੍ਰਦਰਸ਼ਨੀ ਦਾ ਦੌਰਾ ਵੀ ਕਰਨਗੇ। ਇਸ ਤੋਂ ਬਾਅਦ ਸਾਰੇ ਮੈਂਬਰ ਦੇਸ਼ ਸਮੂਹਕ ਤੌਰ ਤੇ ਰੁੱਖ ਲਾਉਣ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਬਾਅਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ ਜਾਏਗੀ। ਅੱਜ ਸੰਮੇਲਨ ਦੇ ਨਾਲ ਨਾਲ ਪ੍ਰਧਾਨ ਮੰਤਰੀ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਸਮੇਤ ਬ੍ਰਿਕਸ ਆਗੂਆਂ ਨਾਲ ਕਈ ਦੁਵੱਲੀਆਂ ਮੀਟਿੰਗਾਂ ਵੀ ਕਰਨਗੇ। 18ਵੀਂ ਬ੍ਰਿਕਸ ਸੰਮੇਲਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ, ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਸ਼ਕਿਆਂ ਅਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਰੇਸ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ। ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨਾਲ ਮੁਲਾਕਾਤ ਦੌਰਾਨ ਦੋਵਾਂ ਨੇਤਾਵਾਂ ਨੇ ਰਾਜਨੀਤੀ, ਵਪਾਰ, ਆਰਥਿਕਤਾ, ਰੱਖਿਆ, ਊਰਜਾ, ਪੁਲਾੜ, ਹੁਨਰਮੰਦ ਪੇਸ਼ੇਵਰਾਂ ਦੇ ਆਦਾਨ ਪ੍ਰਦਾਨ ਅਤੇ ਲੋਕਾਂ ਦਰਮਿਆਨ ਸੰਪਰਕ ਸਮੇਤ ਵੱਖ ਵੱਖ ਖੇਤਰਾਂ ਵਿੱਚ ਭਾਰਤ ਰੂਸ ਸਹਿਯੋਗ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਦੋਹਾਂ ਧਿਰਾਂ ਨੇ ਆਪਸੀ ਹਿੱਤ ਦੇ ਮੁੱਖ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ, ਜਿਸ ਵਿੱਚ ਪੱਛਮੀ ਏਸ਼ੀਆ ਤੇ ਕਾਲਾ ਸਾਗਰ ਇਲਾਕੇ ਵਿੱਚ ਚੱਲ ਰਹੇ ਟਕਰਾਅ ਸ਼ਾਮਲ ਨੇ। ਸ੍ਰੀ ਮੋਦੀ ਨੇ ਦੁਹਰਾਇਆ ਕਿ ਗੱਲਬਾਤ ਅਤੇ ਕੂਟਨੀਤੀ ਹੀ ਟਕਰਾਅ ਨੂੰ ਹੱਲ ਕਰਨ ਦਾ ਸਹੀ ਤਰੀਕਾ ਅਤੇ ਭਾਰਤ ਸ਼ਾਂਤੀ ਦੇ ਯਤਨਾਂ ਵਿੱਚ ਮਦਦ ਕਰਨ ਲਈ ਤਿਆਰ ਹੈ। ਦੋਹਾਂ ਨੇਤਾਵਾਂ ਨੇ ਭਾਰਤ ਅਤੇ ਰੂਸ ਵਿਚਕਾਰ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਯਤਨ ਜਾਰੀ ਰੱਖਣ ਤੇ ਵੀ ਸਹਿਮਤੀ ਪ੍ਰਗਟਾਈ। ਇਰਾਨੀ ਰਾਸ਼ਟਰਪਤੀ ਮਸੂਦ ਪਜ਼ਸ਼ਕਿਆਂ ਨਾਲ ਮੁਲਾਕਾਤ ਵਿੱਚ ਪ੍ਰਧਾਨ ਮੰਤਰੀ ਨੇ ਦਵੱਲੇ ਸਬੰਧਾਂ ਅਤੇ ਪੱਛਮੀ ਏਸ਼ੀਆ ਵਿੱਚ ਹਾਲੀਆ ਘਟਨਾਕ੍ਰਮ ਬਾਰੇ ਚਰਚਾ ਕੀਤੀ। ਸ੍ਰੀ ਮੋਦੀ ਨੇ ਭਾਰਤ ਦੇ ਇਸ ਸਥਿਰ ਰੁੱਖ ਨੂੰ ਦੁਹਰਾਇਆ ਕਿ ਸਾਰੇ ਮੁੱਦਿਆਂ ਨੂੰ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਖੇਤਰ ਵਿੱਚ ਸਥਾਈ ਸ਼ਾਂਤੀ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਯਤਨਾਂ ਦੀ ਲੋੜ ਤੇ ਜ਼ੋਰ ਦਿੰਦਿਆਂ ਸਮੁੰਦਰੀ ਆਵਾਜਾਈ ਅਤੇ ਵਪਾਰ ਦੀ ਆਜ਼ਾਦੀ ਦੀ ਰਾਖੀ ਕਰਨ ਅਤੇ ਨਾਵਿਕਾਂ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣ ਦੇ ਮਹੱਤਵ ਨੂੰ ਉਜਾਗਰ ਕੀਤਾ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਗੁਤਰੇਸ ਨੇ ਬ੍ਰਿਕਸ ਸੰਮੇਲਨ ਦੀ ਚੌਥੀ ਵਾਰ ਪ੍ਰਧਾਨਗੀ ਕਰਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਚੈਨਲ ਹੈ @AIRRNews ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਵਪਾਰ ਦੇ ਨਿਰਵਿਘਨ ਪ੍ਰਵਾਹ ਨੂੰ ਬਣਾਈ ਰੱਖਣ ਲਈ ਸੁਰੱਖਿਅਤ ਸਮੁੰਦਰੀ ਮਾਰਗਾਂ, ਨਿਰਵਿਘਨ ਸਪਲਾਈ ਲੜੀ ਅਤੇ ਸਮੁੰਦਰੀ ਨਾਵਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਬ੍ਰਿਕਸ ਦੇਸ਼ਾਂ ਨੂੰ ਵਪਾਰਕ ਰੁਕਾਵਟਾਂ ਨੂੰ ਦੂਰ ਕਰਨ ਅਤੇ ਵਪਾਰਕ ਮੌਕਿਆਂ ਦਾ ਪ੍ਰਸਾਰ ਕਰਨ ਲਈ ਕੰਮ ਕਰਨ ਦੀ ਵੀ ਅਪੀਲ ਕੀਤੀ। ਪ੍ਰਧਾਨ ਮੰਤਰੀ ਕੱਲ੍ਹ ਸ਼ਾਮ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਬ੍ਰਿਕਸ ਬਿਜ਼ਨਸ ਫੋਰਮ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਸਮੁੰਦਰੀ ਆਵਾਜਾਈ ਦੀ ਆਜ਼ਾਦੀ ਅਤੇ ਨਾਵਿਕਾਂ ਦੀ ਸੁਰੱਖਿਆ ਦਾ ਪੱਕਾ ਸਮਰਥਕ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਵਿਸ਼ਵ ਵਪਾਰ ਦੀ ਸੁਚਾਰੂ ਆਵਾਜਾਈ ਲਈ ਸੁਰੱਖਿਅਤ ਸਮੁੰਦਰੀ ਮਾਰਗ ਬਹੁਤ ਜ਼ਰੂਰੀ ਨੇ।
1: ਗਲੋਬਲ ਟ੍ਰੇਡ ਤਭੀ ਆਗੇ ਬੜ ਸਕਤਾ ਹੈ ਜਬ ਸੀ ਲੇਨ ਸਿਕਿਓਰ ਹੋ, ਸਪਲਾਈ ਰੂਟ ਓਪਨ ਹੋ ਔਰ ਸੀ ਫੇਰਰ ਸੇਫ ਹੋ, ਔਰ ਇਸ ਲਈ ਭਾਰਤ ਫ੍ਰੀਡਮ ਆਫ ਨੇਵੀਗੇਸ਼ਨ ਔਰ ਸੀ ਫੇਰਰ ਕੀ ਸੇਫਟੀ ਕਾ ਦ੍ਰਿੜ ਸਮਰਥਕ ਹੈ।
0: ਸ੍ਰੀ ਮੋਦੀ ਨੇ ਕਿਹਾ ਕਿ ਵੱਧ ਰਹੀਆਂ ਵਿਸ਼ਵ ਵਪਾਰਕ ਰੁਕਾਵਟਾਂ ਦਰਮਿਆਨ ਭਾਰਤ ਆਰਥਿਕ ਪੁਲ ਵਜੋਂ ਕੰਮ ਕਰ ਰਿਹਾ ਹੈ।
1: ਅੱਜ ਜਬ ਦੁਨੀਆ ਮੈਂ ਟ੍ਰੇਡ ਬੈਰੀਅਰ ਵੱਡ ਰਹੇ ਹੈ, ਭਾਰਤ ਇਕੋਨੋਮਿਕ ਬ੍ਰਿਜਿਜ ਬਣਾ ਰਹਾ। 2014 ਕੇ ਬਾਅਦ ਸੇ ਹਮਨੇ ਦੁਨੀਆ ਕੇ ਕਰੀਬ 40 ਕੰਟਰੀਜ਼ ਕੇ ਸਾਥ ਫ੍ਰੀ ਟ੍ਰੇਡ ਐਗਰੀਮੈਂਟਸ ਕੀਏ ਹੈ। ਬ੍ਰਿਕਸ ਮੇ ਵੀ ਹਮਾਰੀ ਅਪਰੋਚ ਇਹੀ ਹੈ ਕਿ ਬੈਰੀਅਰਸ ਕੋ ਕਮ ਕਰਨਾ ਔਰ ਬਿਜ਼ਨੈਸਿਸ ਕੇ ਲੀਏ ਅਵਸਰ ਬੜਾਨਾ।
0: ਪ੍ਰਧਾਨ ਮੰਤਰੀ ਨੇ ਬ੍ਰਿਕਸ ਦੇਸ਼ਾਂ ਨੂੰ ਵਿਸ਼ਵ ਪੱਧਰੀ ਨਵੀਨਤਾ ਅਤੇ ਹੱਲਾਂ ਲਈ ਉਭਰਦੇ ਕੇਂਦਰ ਵਜੋਂ ਦਰਸਾਇਆ। ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ ਦੀਆਂ ਪਹਿਲਕਦਮੀਆਂ ਤੋਂ ਲੈ ਕੇ ਅਤਿ ਆਧੁਨਿਕ ਤਕਨਾਲੋਜੀਆਂ ਤੱਕ ਕਈ ਖੇਤਰਾਂ ਵਿੱਚ ਨਵੇਂ ਮੌਕੇ ਪੈਦਾ ਹੋ ਰਹੇ ਨੇ। ਸ੍ਰੀ ਮੋਦੀ ਨੇ ਇਸ ਗੱਲ ਤੇ ਚਾਨਣਾ ਪਾਇਆ ਕਿ ਬ੍ਰਿਕਸ ਦੇਸ਼ ਹੁਣ ਵਿਸ਼ਵ ਦੀ ਆਬਾਦੀ ਦਾ 50%

0: ਸੀ ਵਿਸ਼ਵ ਜੀ ਡੀ ਪੀ ਦਾ 40% ਅਤੇ ਵਿਸ਼ਵ ਵਪਾਰ ਦੇ 25% ਤੋਂ ਵੱਧ ਹਿੱਸੇ ਦੀ ਨੁਮਾਇੰਦਗੀ ਕਰਦੇ ਨੇ।
1: आज ब्रिक्स के देश विश्व की 50% पॉपुलेशन, 40% जीडीपी और 25% से अधिक ट्रेड को रिप्रेजेंट करते हैं। इन वर्षों में जहां ग्लोबल जीडीपी करीब 2.5 गुना हुई है, वहीं ब्रिक्स देशों की कंबाइंड जीडीपी करीब 4.5 गुना हुई है। यानी ब्रिक्स की इकोनॉमिक स्ट्रेंथ दुनिया की तुलना में करीब 2 गुनी रफ्तार से बढ़ी है।
0: ਉੱਤਰ ਪ੍ਰਦੇਸ਼ ਵਿੱਚ ਹੜ੍ਹਾਂ ਦੀ ਵਿਗੜਦੀ ਹਾਲਤ ਦਰਮਿਆਨ ਰਾਜ ਸਰਕਾਰ ਨੇ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਰਾਹਤ ਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਨੇ। ਭਾਰੀ ਮੀਂਹ ਅਤੇ ਬੰਨਾਂ ਤੋਂ ਪਾਣੀ ਛੱਡੇ ਜਾਣ ਕਾਰਨ ਰਾਜ ਦੇ 25 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਨੇ। ਰਾਜ ਦੇ ਰਾਹਤ ਕਮਿਸ਼ਨਰ ਦਫ਼ਤਰ ਅਨੁਸਾਰ ਸਿਰਫ ਵੀਰਵਾਰ ਨੂੰ ਹੀ ਲਗਭਗ 8,000 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ, ਜਿਸ ਨਾਲ ਕੁੱਲ ਬਚਾਏ ਗਏ ਲੋਕਾਂ ਦੀ ਗਿਣਤੀ ਲਗਭਗ 21,000 ਹੋ ਗਈ ਹੈ। ਇਸ ਸਮੇਂ ਲਗਭਗ 3,000 ਲੋਕ ਰਾਹਤ ਕੈਂਪਾਂ ਵਿੱਚ ਰਹਿ ਰਹੇ ਨੇ। ਹੜ੍ਹ ਦੌਰਾਨ ਬਿਮਾਰੀਆਂ ਫੈਲਣ ਦੇ ਖਤਰੇ ਨੂੰ ਦੇਖਦਿਆਂ ਸਿਹਤ ਵਿਭਾਗ ਵੀ ਪੂਰੀ ਤਰ੍ਹਾਂ ਸਰਗਰਮ ਹੈ। ਪ੍ਰਭਾਵਿਤ ਇਲਾਕਿਆਂ ਵਿੱਚ ਕੁੱਲ 1,165 ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ। ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ ਵਿੱਚ ਅੱਜ ਭਾਰਤ ਦਾ ਦੱਖਣੀ ਕੋਰੀਆ ਨਾਲ ਮੁਕਾਬਲਾ ਹੋਏਗਾ। ਚੀਨ ਦੇ ਮੋਕੀ 'ਚ ਇਹ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 9:45 ਸ਼ੁਰੂ ਹੋਏਗਾ। ਕੁਆਟਰ ਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ 19-0 ਦੇ ਰਿਕਾਰਡ ਅੰਤਰ ਨਾਲ ਹਰਾਇਆ ਸੀ। ਭਾਰਤ 10 ਅੰਕਾਂ ਨਾਲ ਪੂਲ ਏ ਵਿੱਚ ਚੋਟੀ ਤੇ ਰਿਹਾ। ਦੂਜੇ ਸੈਮੀਫਾਈਨਲ ਵਿੱਚ ਮੇਜ਼ਬਾਨ ਚੀਨ ਦਾ ਮੁਕਾਬਲਾ ਜਾਪਾਨ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰੇ 12 ਵਜੇ ਸ਼ੁਰੂ ਹੋਏਗਾ। ਇਸ ਤੋਂ ਪਹਿਲਾਂ ਕੱਲ੍ਹ ਭਾਰਤੀ ਪੁਰਸ਼ ਟੀਮ ਨੇ ਮਲੇਸ਼ੀਆ ਨੂੰ 3-1 ਨਾਲ ਹਰਾ ਕੇ ਇਸ ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਬਣਾਈ। ਮਹਿਲਾ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ 'ਚ ਕੱਲ੍ਹ ਦੁਬਈ 'ਚ ਭਾਰਤ ਦਾ ਮੁਕਾਬਲਾ ਮੌਜੂਦਾ ਚੈਂਪੀਅਨ ਸ੍ਰੀਲੰਕਾ ਨਾਲ ਹੋਏਗਾ। ਸ੍ਰੀਲੰਕਾ ਨੇ ਪਾਕਿਸਤਾਨ ਨੂੰ 4 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ। 131 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸ੍ਰੀਲੰਕਾ ਦੀ ਟੀਮ ਨੇ 8 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਦੇ ਨੁਕਸਾਨ 'ਤੇ ਇਹ ਟੀਚਾ ਹਾਸਲ ਕਰ ਲਿਆ। ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਲਈ ਭੇਜੇ ਜਾਣ 'ਤੇ ਪਾਕਿਸਤਾਨੀ ਟੀਮ ਨੇ ਆਪਣੇ ਨਿਰਧਾਰਿਤ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 130 ਦੌੜਾਂ ਬਣਾਈਆਂ। ਪਾਕਿਸਤਾਨ ਦੀ ਕਪਤਾਨ ਫਾਤਿਮਾ ਸਨਾ ਨੇ 47 ਦੌੜਾਂ ਦੀ ਪਾਰੀ ਖੇਡੀ ਅਤੇ 4 ਵਿਕਟਾਂ ਵੀ ਲਈਆਂ, ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੀ। ਫਾਤਿਮਾ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। 18ਵਾਂ ਬ੍ਰਿਕਸ ਸਿਖਰ ਸੰਮੇਲਨ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋ ਰਿਹਾ ਹੈ। 2 ਦਿਨਾਂ ਸੰਮੇਲਨ ਦੌਰਾਨ ਵਿਸ਼ਵ ਸ਼ਾਸਨ, ਵਪਾਰ ਤੇ ਨਿਵੇਸ਼ ਅਤੇ ਭੋਜਨ ਤੇ ਊਰਜਾ ਸੁਰੱਖਿਆ ਵਰਗੇ ਮੁੱਦਿਆਂ ਤੇ ਚਰਚਾ ਹੋਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਸਮੇਤ ਕਈ ਬ੍ਰਿਕਸ ਨੇਤਾਵਾਂ ਨਾਲ ਦਵੱਲੀ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਨੇ ਵਿਸ਼ਵ ਵਪਾਰ ਦੇ ਨਿਰਵਿਘਨ ਪ੍ਰਵਾਹ ਨੂੰ ਬਣਾਏ ਰੱਖਣ ਲਈ ਸੁਰੱਖਿਅਤ ਸਮੁੰਦਰੀ ਮਾਰਗਾਂ, ਨਿਰਵਿਘਨ ਸਪਲਾਈ ਲੜੀ ਅਤੇ ਸਮੁੰਦਰੀ ਨਾਵਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਹੈ। ਅਤੇ ਉੱਤਰ ਪ੍ਰਦੇਸ਼ ਦੇ 25 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਨੇ, ਰਾਹਤ ਅਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਨੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਆਹੁਣ ਸੁਣਦੇ ਹਾਂ BSF ਪੈਨਸ਼ਨ ਅਦਾਲਤ 'ਤੇ ਇੱਕ ਵਿਸ਼ੇਸ਼ ਰੇਡੀਓ ਰਿਪੋਰਟ।
3: ਜਲੰਧਰ ਫਰੰਟੀਅਰ ਹੈੱਡਕੁਆਰਟਰ BSF ਵਿਖੇ ਪੈਨਸ਼ਨ ਅਦਾਲਤ ਆਯੋਜਿਤ ਕੀਤੀ ਗਈ। ਇਸ ਪੈਨਸ਼ਨ ਅਦਾਲਤ ਦੌਰਾਨ ਪੰਜਾਬ, ਹਰਿਆਣਾ ਹਿਮਾਚਲ ਪ੍ਰਦੇਸ਼ ਨਾਲ ਸੰਬੰਧਿਤ BSF ਪੈਨਸ਼ਨਰਾਂ ਤੇ ਫੈਮਿਲੀ ਪੈਨਸ਼ਨਰਾਂ ਦੀਆਂ ਪੈਨਸ਼ਨ ਨਾਲ ਜੁੜੀਆਂ ਸ਼ਿਕਾਇਤਾਂ ਸੁਣੀਆਂ ਗਈਆਂ। ਇਸ ਦੌਰਾਨ ਪੈਨਸ਼ਨ ਨਾਲ ਸੰਬੰਧਿਤ ਵੱਖ ਵੱਖ ਮਾਮਲਿਆਂ ਦਾ ਨਿਪਟਾਰਾ ਵੀ ਕੀਤਾ ਗਿਆ। ਇਸ ਪੈਨਸ਼ਨ ਅਦਾਲਤ ਦਾ ਮੁੱਖ ਉਦੇਸ਼ ਸੇਵਾ ਮੁਕਤ BSF ਕਰਮਚਾਰੀਆਂ ਤੇ ਉਹਨਾਂ ਦੇ ਪਰਿਵਾਰਕ ਪੈਨਸ਼ਨਰਾਂ ਦੀਆਂ ਪੈਨਸ਼ਨ ਸੰਬੰਧੀ ਸਮੱਸਿਆਵਾਂ ਦਾ ਮੌਕੇ ਤੇ ਹੱਲ ਕਰਨਾ ਸੀ।
4: ਮੈਂ ਜੀ DSR ਹੁੰਦਾ ਵਾ, ਕਮਾਂਡੈਂਟ BSR ਰਿਟਾਇਰਡ, ਪ੍ਰੈਜ਼ੀਡੈਂਟ ਆਲ ਇੰਡੀਆ ਐਕਸ ਪੈਰਾਮਿਲਟਰੀ ਐਸੋਸੀਏਸ਼ਨ ਪੰਜਾਬ ਐਟ BSF ਕੈਂਪਸ ਜਲੰਧਰ। ਅੱਜ ਸਾਡੇ ਇੱਥੇ BSF ਕੈਂਪਸ ਦੇ ਵਿੱਚ ਫਰੰਟੀਅਰ ਹੈੱਡਕੁਆਰਟਰ BSF ਪੰਜਾਬ ਦੀ ਤਰਫੋਂ ਔਰ ਸਾਡੇ ਐਸੋਸੀਏਸ਼ਨ ਦੀ ਤਰਫੋਂ ਮਿਲ ਕੇ ਇੱਕ ਮਤਲਬ ਮਿਨਿਸਟਰੀ ਆਫ ਪੈਨਸ਼ਨ ਐਂਡ ਪੈਨਸ਼ਨ ਵੈਲਫੇਅਰ ਦੇ ਨਿਰਦੇਸ਼ਾਂ ਅਨੁਸਾਰ ਜੇ ਸਾਡੇ ਪੈਨਸ਼ਨ ਅਦਾਲਤ ਜਿਹੜੀ ਹੈ, ਨੈਸ਼ਨਲ ਵਾਈਡ ਪੈਨਸ਼ਨ ਅਦਾਲਤ ਜਿਹੜੀ ਹੈ ਆਰਗੇਨਾਈਜ਼ ਕੀਤੀ ਗਈ ਹੈ, ਜਿਹਦਾ ਜੋ ਇਨਾਗਰੇਸ਼ਨ ਜੋ ਹੈ ਡਾਕਟਰ ਅਤੁਲ ਫੁਲਜੇ IPS ਇੰਸਪੈਕਟਰ ਜਨਰਲ ਬਾਰਡਰ ਸਕਿਉਰਟੀ ਫੋਰ ਪੰਜਾਬ ਫਰੰਟੀਅਰ ਦੇ ਕੀਤਾ ਹੈ।

0: ਹੋਵੇ ਇਹਦੇ ਵਿੱਚ ਜਿਹੜੇ ਸਾਡੇ ਪੈਨਸ਼ਨ ਫੈਮਿਲੀ ਪੈਨਸ਼ਨ ਖਾਸ ਕਰ ਜਿਹੜੀਆਂ ਵਿਡੋਜ਼ ਸਾਡੇ ਭੈਣਾਂ ਨੇ ਉਹਨਾਂ ਦੇ ਸਾਰਿਆਂ ਦੇ ਜਿਹੜੇ ਗ੍ਰੀਵੈਂਸਿਸ ਨੇ ਜਿਹੜੀਆਂ ਸਮੱਸਿਆਵਾਂ ਉਹ ਜਿਹੜੀਆਂ ਆਨਲਾਈਨ ਡਾਇਰੈਕਟ ਜਿਹੜੀਆਂ ਨੇ ਉਹ ਵੀਡੀਓਗ੍ਰਾਫੀ ਦੇ ਥਰੂ ਔਰ ਆਨਲਾਈਨ ਥਰੂ ਆਊਟ ਮਤਲਬ ਇਹਦੇ ਵਿੱਚ ਸਾਡੇ ਪੇ ਐਂਡ ਅਕਾਊਂਟ ਡਿਵੀਜ਼ਨ ਬਾਡਰ 44 ਦੇ ਦਿੱਲੀ ਤੋਂ ਅਫਸਰ ਆਏ ਨੇ ਔਰ ਸੈਂਟਰ ਪੇ ਅਕਾਊਂਟਿੰਗ ਯੂਨਿਟ ਜਿਹੜੀ ਹੈ ਬੀਕਾਜੀ ਗਾਮਾ ਪਿੰਡ ਆਰ ਕੇ ਪੁਰ ਨਿਊ ਦਿੱਲੀ ਉਹਦੇ ਵੀ ਅਫਸਰ ਆਏ ਨੇ ਔਰ ਸਾਡੇ ਆਪਣੇ ਜਿਹੜੇ ਅਕਾਊਂਟਸ ਅਫਸਰ ਵਗੈਰਾ ਨੇ ਡਿਪਾਰਟਮੈਂਟ ਦੇ ਉਹ ਵੀ ਹਿੱਸਾ ਲੈ ਰਹੇ ਨੇ ਔਰ ਇਹ 'ਚ ਕਾਫੀ ਤਾਦਾਦ ਦੇ ਵਿੱਚ ਜਿਹੜੇ ਨੇ ਪੈਨਸ਼ਨ ਔਰ ਫੈਮਿਲੀ ਪੈਨਸ਼ਨ ਜਿਹੜੇ ਨੇ ਉਹ ਅਟੈਂਡ ਕਰ ਰਹੇ ਨੇ ਔਰ ਇਹਨਾਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੰਨੀਆਂ ਇੰਨੀਆਂ ਸਮੱਸਿਆ ਔਨ ਦੀ ਸਪਾਟ ਜੋ ਹੈ ਜੋ ਹੱਲ ਕੀਤੀਆਂ ਜਾਣ।
1: ਮੈਂ ਪ੍ਰਦੀਪ ਕੁਮਾਰ ਬੱਸੀ ਅਸਿਸਟੈਂਟ ਕਮਾਂਡਰ ਰਿਟਾਇਰਡ 2022 ਮੈਂ ਆਇਆ ਥਾ ਜਹਾਂ ਪੈਨਸ਼ਨ ਸੈੱਲ ਹੈ ਵਹਾਂ ਮੈਂ ਸੈਫਟੀ ਕੀ ਡਿਊਟੀ ਕਰ ਰਹਾ ਹੂੰ ਤੋ ਆਜ ਜੋ ਇਧਰ ਸੀਮਾਂਤ ਮੁਖਾਲਿਆ ਫਰੰਟੀਅਰ ਡਿਪਾਰਟਮੈਂਟ ਹੈੱਡਕੁਆਰਟਰ ਮੇਂ ਪੈਨਸ਼ਨ ਅਦਾਲਤ ਜੋ ਹੈ ਚੱਲ ਰਹੀ ਹੈ ਜਿਸਮੇ ਜਿਨ ਲੋਕੋ ਕੋ ਜੋ ਰਿਟਾਇਰੀਜ ਹੈ ਹਿਮਾਚਲ ਸੇ ਆਏ ਹੋਏ ਹੈ ਪੰਜਾਬ ਸੇ ਆਏ ਹੋਏ ਹੈ ਜੋ ਹਰਿਆਣਾ ਸੇ ਆਏ ਹੋਏ ਹੈ ਉਨਕੀ ਕੋਈ ਕਮੀ ਪੇਸ਼ੀਆਂ ਜੋ ਪੂਰਤ ਕਰਨੇ ਕੇ ਲੀਏ ਜਹਾਂ ਬਹੁਤ ਸੇ ਆਦਮੀ ਹਮਾਰੇ ਆਜ ਕੀ ਡੇਟ ਮੇਂ 70 ਸੇ ਉੱਪਰ ਆ ਚੁੱਕੇ ਹੈ ਹਮ ਉਨਕਾ ਪੂਰਾ ਵੋ ਕਰਵਾ ਰਹੇ ਹੈ ਜਿਨਕਾ ਕੋਈ ਡੇਟ ਆਫ ਕਰੈਕਸ਼ਨ ਹੈ ਜਾਂ ਮਿਸਿਜ ਕਾ ਨਮ ਮਤਲਬ ਨਾਮ ਗਲਤ ਹੈ ਜਾਂ ਫਿਰ ਇਨਕਾ ਕੋਈ ਬੈਂਕ ਸੇ ਕੋਈ ਪ੍ਰੋਬਲਮ ਹੈ ਜਾਂ ਕੋਈ ਅਦਰਵਾਈਜ਼ ਕੋਈ ਵੀ ਛੋਟੀ ਮੋਟੀ ਪ੍ਰੋਬਲਮਸ ਹੈ ਜਹਾਂ ਪੇ ਹਮ ਬੈਠ ਕੇ ਜਹਾਂ ਪੇ ਇਨਕੀ ਸੋਲਵ ਕਰ ਰਹੇ ਹੈ ਔਰ ਇਹ ਸੁਬਹਾ 10 ਵਜੇ ਸੇ ਲੈ ਕੇ ਸ਼ਾਮ ਕੋ 5 ਵਜੇ ਤੱਕ ਕੀ ਹੈ ਔਰ ਬਹੁਤ ਆਦਮੀ ਯਹਾਂ ਪੇ ਆਏ ਹੋਏ ਵੀ ਹੈ ਔਰ ਹਮ ਉਨਕਾ ਕਾਫੀ ਆਦਮੀ ਕੋ ਕਰ ਵੀ ਦਿਆ ਹੈ ਔਰ ਉਨਕੋ ਆਗੇ ਔਰ ਵੀ ਜੋ ਆਦਮੀ ਆਏ ਹੋਏ ਉਨਕੋ ਕਰ ਵੀ ਰਹੇ ਹੈ।
2: ਮੈਂ ਬਲਵਿੰਦਰ ਸਿੰਘ ਬੋਲ ਰਿਹਾ ਰਿਟਾਇਰ ਡਿਊਟੀ ਕਮਾਂਡਰ ਸਰਕਾਰ ਜੋ ਪੈਨਸ਼ਨ ਅਦਾਲਤ ਚੱਲ ਰਹੀ ਹੈ ਜਾਂ ਬਹੁਤ ਸ਼ੌਕ ਕੰਮ ਕਰ ਰਹੀ ਹੈ ਕਿ ਬਹੁਤ ਸੀ ਪ੍ਰੋਬਲਮ ਹੈ ਪੈਨਸ਼ਨ ਕੀ ਹੈ ਜੈਸੇ PPO ਹੈ ਬਾਕੀ ਮਿਸਟੇਕ ਹੈ ਸਪੈਲਿੰਗ ਕੀ ਮਿਸਟੇਕ ਹੈ ਕਿ ਜੀ ਕਾ ਜੋ ਹੈ ਸਪੋਜ ਕੀ ਪ੍ਰੋਬਲਮ ਹੈ ਰਿਕਾਰਡ ਕੀ ਜੋ ਹੈ ਉਹ ਖਾਸ ਤੌਰ 'ਤੇ ਜੋ ਓਲਡ ਪੈਨਸ਼ਨ ਹੈ ਇਹ ਬਹੁਤ ਜ਼ਰੂਰੀ ਥਾ ਉਹ ਜੇ ਆਏ ਹੈ ਇਨਕਾ ਬਹੁਤ ਬਹੁਤ ਧੰਨਵਾਦ ਜੋ ਹੈ ਪੈਨਸ਼ਨ ਅਦਾਲਤ ਕਾ ਔਰ ਬਹੁਤ ਅੱਛੀ ਕੰਮ ਕਰ ਰਹੇ ਹੈ ਬੜੀ ਅੱਛੀ ਤਰ੍ਹਾਂ ਸੇ ਜੋ ਸਿਸਟਮੈਟਿਕਲੀ ਜੋ ਹੈ ਲੋਕੋ ਕੀ ਤਕਲੀਫਾਂ ਜੋ ਹੈ ਸੁਣ ਰਹੇ ਔਰ ਉਨਕੋ ਹੱਲ ਕਰ ਰਹੇ ਹੈ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਦਿੱਲੀ ਤੱਕ ਅਪਰੋਚ ਤਾਂ ਕਿਸੇ ਕੀ ਹੋਤੀ ਨਹੀਂ ਤੋ ਜੋ ਯਹਾਂ ਹਮਾਰੇ ਘਰ ਮੇਂ ਆਏ ਹੋਏ ਹੈ ਔਰ ਕਾਫੀ ਜੋ ਤਕਰੀਬਨ 400-500 ਪੈਨਸ਼ਨਰ ਹੈ ਜਿਨਕੀ ਪ੍ਰੋਬਲਮ ਹੈ ਉਹ ਆਪਣਾ ਆਪਣਾ ਜੋ ਸਾਲ ਕਰ ਰਹੇ ਹੈ।
3: ਮੈਂ ਰਜਿੰਦਰਪਾਲ ਸ਼ਰਮਾ ਰਿਟਾਇਰ ਇੰਸਪੈਕਟਰ ਜੁਆਇੰਟ ਸੈਕਟਰੀ ਆਲ ਇੰਡੀਆ ਐਕਸ ਪੈਰਾਮਿਲਟਰੀ ਪਰਸਨਲ ਐਸੋਸੀਏਸ਼ਨ BSF ਕੈਪਾ ਜਲੰਧਰ ਮੈਂ ਕਾਰਿਆਰਤ ਹੂੰ। ਇਹ ਜੋ ਨੈਸ਼ਨ ਪੈਨਸ਼ਨ ਅਦਾਲਤ ਫਰੰਟੀਅਰ ਕੁਆਟਰ ਜਲੰਧਰ ਮੈਂ ਜੋ ਲਗੀ ਹੈ ਇਸਕੋ ਔਰਗਨਾਈਜ ਸੈਂਟਰਲ ਗਵਰਨਮੈਂਟ ਪਲੱਸ ਫਰੰਟੀਅਰ ਕੁਆਟਰ ਔਰ ਆਲ ਇੰਡੀਆ ਐਕਸ ਪੈਰਾਮਿਲਟਰੀ ਐਸੋਸੀਏਸ਼ਨ ਕੇ ਦੁਆਰਾ ਕਰਾਇਆ ਜਾ ਰਹਾ ਹੈ। ਇਸਮੇ ਜੋ ਵੀ ਹਮਾਰੇ ਪੈਨਸ਼ਨਰ ਪਲੱਸ ਫੈਮਿਲੀ ਪੈਨਸ਼ਨਰ ਹੈ ਉਨਕੀ ਜੋ ਵੀ ਗ੍ਰੀਵੈਂਸ ਹੈ ਜੋ ਵੀ ਉਨਕੀ ਪ੍ਰੋਬਲਮ ਦਿੱਕਤ ਆਤੀ ਹੈ ਪੈਨਸ਼ਨ ਕੇ ਬਾਰੇ ਮੈਂ ਨਿਪਟਾਰਾ ਜੋ ਹੈ ਉਹ ਯਹਾਂ ਪਰ ਕੀਆ ਜਾ ਰਹਾ ਹੈ ਬਹੁਤ ਅੱਛੇ ਤਰੀਕੇ ਨਾਲ ਜੋ ਹੈ ਯਹਾਂ ਕੰਮ ਚੱਲ ਰਹਾ ਹੈ ਔਰ ਜੋ ਉਨਕੀ ਗ੍ਰੀਵੈਂਸ ਹੈ ਉਸਕੋ ਬੜੇ ਧਿਆਨਪੂਰਵਕ ਸੁਣਿਆ ਜਾ ਰਹਾ ਹੈ ਔਰ ਉਸਕੋ ਆਗੇ ਉਨਕਾ ਨਿਪਟਾਰਾ ਕਰਨ ਲਈ ਜੋ ਉਨਕੋ ਅੱਛੇ ਤਰੀਕੇ ਸੇ ਜੋ ਹੈ ਗਾਈਡ ਕੀਆ ਜਾ ਰਹਾ ਹੈ। ਇਹ ਜੋ ਐਸੋਸੀਏਸ਼ਨ ਹੈ ਇਹ ਫਰੰਟੀਅਰ ਹੈੱਡਕੁਆਟਰ ਕੇ ਸਾਥ ਮਿਲ ਕੇ ਆਪਣਾ ਜੋ ਹੈ ਕਾਮ ਕਰਤੀ ਹੈ ਉਨਕੀ ਗ੍ਰੀਵੈਂਸ ਸੁਣਤੀ ਹੈ ਔਰ ਪੈਨਸ਼ਨ ਅਦਾਲਤ ਕੇ ਅੰਦਰ ਵੀ ਸਾਥ ਹੋਕਰ ਜੋ ਪੈਨਸ਼ਨਰ ਜੋ ਵਿਡੋਜ਼ ਵਗੈਰਾ ਆਤੀ ਹੈ ਉਨਕੇ ਸਾਥ ਜੋ ਹੈ ਉਨਕੀ ਸਮੱਸਿਆ ਕਾ ਜੋ ਹੈ ਸਮਾਧਾਨ ਕਰਵਾ ਰਹੇ ਹੈ।
4: ਆਈ ਐਮ ਵਰਿੰਦਰ ਅਵਸਥੀ ਐਕਸ ਅਸਿਸਟੈਂਟ ਕਮਾਂਡਰ BSF ਰਿਟਾਇਰਡ। ਇਹ ਜੋ ਆਜ ਯਹਾਂ ਪੈਨਸ਼ਨ ਅਦਾਲਤ ਹੋ ਰਹੀ ਹੈ ਇਸਮੇ ਹਮਾਰੇ ਜਿਤਨੇ ਐਕਸ ਸਰਵਿਸਮੈਨ ਵਾਲੇ ਹੈ ਅਗਰ ਉਨਕੋ ਪੈਨਸ਼ਨ ਕੀ ਕੋਈ ਪ੍ਰੋਬਲਮ ਹੈ ਮਿਸਿਸ ਕਾ ਨਾਮ ਨਹੀਂ ਹੈ ਜਾਂ ਉਨਕੀ ਪ੍ਰੋਪਰ ਪੈਨਸ਼ਨ ਨਹੀਂ ਆ ਰਹੀ ਹੈ ਤੋ ਉਹ ਆਪਣੇ ਪੁਆਇੰਟਸ ਯਹਾਂ ਪੇ ਰੱਖਣੇ ਕੇ ਹੱਕਦਾਰ ਹੈ ਔਰ ਰੱਖਤੇ ਹੈ ਔਰ ਉਨਕਾ ਸਾਥ ਕੇ ਸਾਥ ਹੀ ਇਹ ਜੋ ਸੋਲਿਊਸ਼ਨ ਹੋ ਸਕਦਾ ਸੋਲਿਊਸ਼ਨ ਮਿਲਦਾ ਉਸਕੇ ਲਈ ਇਹ ਇਕੱਤਰਿਤ ਹੋਏ ਯਹਾਂ ਪੇ।
5: ਮੇਰਾ ਨਾਮ KM ਮੁਰਲੀਧਰਨ ਹੈ ਮੈਂ ਸੇਵਾ ਨਿਰਭਰਤ BSF ਕਾ ਅਧਿਕਾਰੀ ਹੂੰ। ਆਜ ਪੈਨਸ਼ਨ ਕਾ ਅਦਾਲਤ ਇਸ ਲਈ ਕੀਆ ਹੈ ਜੋ ਪੈਨਸ਼ਨਰਸ ਕੋ ਜਨਰਲੀ ਜੋ ਪ੍ਰੋਬਲਮਸ ਆਤੀ ਹੈ ਉਸਕੋ ਰਿਜ਼ੋਲਵ ਕਰਨੇ ਕੇ ਲੀਏ ਜੈਸੇ ਕਿ ਕਈਓ ਕਾ NO ਕੇ ਨੈਕਸਟ ਆਫ ਕਿਨ ਕਾ ਨਾਮ ਮੈਂ ਚੇਂਜ ਆ ਜਾਤਾ ਹੈ ਡੇਟ ਆਫ ਬਰਥ ਮੈਂ ਚੇਂਜ ਆ ਜਾਤਾ ਹੈ ਆਧਾਰ ਕਾਰਡ ਨੰਬਰ ਸਹੀ ਤਰੀਕੇ ਸੇ ਐਂਟਰੀ ਨਹੀਂ ਹੋਤਾ ਹੈ ਇਸ ਕਾਰਨ ਸੇ ਕਈ ਬਾਰ ਕਿਆ ਹੈ ਪੈਨਸ਼ਨਰ ਕਾ ਨਿਧਨ ਹੋ ਜਾਤਾ ਹੈ ਉਸਕੇ ਬਾਅਦ ਉਨਕੋ ਜੋ ਡਿਪੈਂਡੈਂਟ ਹੈ ਉਨਕੋ ਪੈਨਸ਼ਨ ਸਹੀ ਟਾਈਮ ਪਰ ਨਹੀਂ ਮਿਲ ਪਾਤਾ ਹੈ।

0: ਇਹ ਕਸਟਮਰ ਕੇਅਰ ਕਿੱਥੇ ਹੈ? ਹਾਂ ਮੈਡਮ,
1: ਹਾਂਜੀ,
0: ਇਹ ਕੇਵਾਈਸੀ ਅਪਡੇਟ ਲਈ ਮੈਨੂੰ ਵਾਰ-ਵਾਰ ਮੈਸੇਜ ਕਿਉਂ ਆ ਰਿਹਾ ਹੈ?
1: ਕਿਉਂਕਿ ਬੈਂਕਿੰਗ ਸੇਵਾਵਾਂ ਲਈ ਨਿਰਧਾਰਿਤ ਸਮੇਂ ਤੇ ਕੇਵਾਈਸੀ ਅਪਡੇਟ ਕਰਵਾਉਣਾ ਚਾਹੀਦਾ ਹੈ।
0: ਪਰ ਹੋਵੇਗਾ ਕਿਵੇਂ?
1: ਜੇਕਰ ਪਛਾਣ ਜਾਂ ਪਤੇ ਵਿੱਚ ਕੋਈ ਬਦਲਾਅ ਨਹੀਂ ਹੈ ਤਾਂ ਆਪਣੇ ਬੈਂਕ ਜਾਂ ਏਟੀਐਮ ਜਾਂ ਬਿਜ਼ਨਸ ਕਰਸਪੋਂਡੈਂਟ ਯਾਨੀ ਬੀਸੀ ਕੋਲ ਜਾ ਕੇ ਜਾਂ ਬੈਂਕ ਨਾਲ ਰਜਿਸਟਰਡ ਈਮੇਲ ਜਾਂ ਮੋਬਾਈਲ ਨੰਬਰ ਰਾਹੀਂ ਜਾਂ ਮੋਬਾਈਲ ਬੈਂਕਿੰਗ ਐਪ ਰਾਹੀਂ ਜਾਂ ਪੱਤਰ ਰਾਹੀਂ ਉਸ ਦੀ ਡੈਕਲੇਰੇਸ਼ਨ ਦਿਓ।
0: ਅੱਛਾ, ਤੇ ਜੇਕਰ ਕੋਈ ਬਦਲਾਅ ਹੁੰਦਾ ਹੈ ਤਾਂ?
1: ਤਾਂ ਫਿਰ ਪਛਾਣ ਅਤੇ ਪਤੇ ਦਾ ਨਵੀਨਤਮ ਸਬੂਤ ਦੇ ਕੇ ਕੇਵਾਈਸੀ ਅਪਡੇਟ ਕਰਵਾ ਸਕਦੇ ਹੋ।
0: ਬਸ
1: ਬਸ
0: ਸਮਝ ਗਿਆ।
1: ਆਪਣਾ ਕੇਵਾਈਸੀ ਅਪਡੇਟ ਕਰਵਾਉਣ ਲਈ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਕੈਂਪ ਜਾਂ ਬੈਂਕ ਸ਼ਾਖਾ ਤੇ ਜਾਓ।
2: ਆਰਬੀਆਈ ਕਹਿੰਦਾ ਹੈ,
1: ਜਾਣਕਾਰ ਬਣੋ, ਸੁਚੇਤ ਰਹੋ।
3: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
4: ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਮਹਿਕ ਪੰਜਾਬ ਦੀ ਪ੍ਰੋਗਰਾਮ ਤਹਿਤ ਆਓ ਸੁਣਦੇ ਹਾਂ ਯਾਰਾਂ ਨਾਲ ਬਹਾਰਾਂ ਫਿਲਮ ਦਾ ਇਹ ਗੀਤ, ਅਰਵਿੰਦਰ ਸਿੰਘ ਤੇ ਸੁਨਿਧੀ ਚੌਹਾਨ ਦੀਆਂ ਆਵਾਜ਼ਾਂ 'ਚ।

ਹੁਣੇ ਤੁਸੀਂ ਕੁਝ ਪੰਜਾਬੀ ਗੀਤ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੇ ਤਹਿਤ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਨਿਊਜ਼ ਹੈਡਲਾਈਨਸ ਪੇਸ਼ ਨੇ ਮੁੱਖ ਖਬਰਾਂ।

ਪੱਚੀ ਛੱਬੀ ਲਈ ਡਾਕਟਰ ਅੰਬੇਡਕਰ ਸਕਾਲਰਸ਼ਿਪ ਪੋਰਟਲ ਨੂੰ 17 ਸਤੰਬਰ ਤੱਕ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਰੀਬ 2 ਲੱਖ ਹੋਰ ਕਾਰਡ ਜਲਦੀ ਉਪਲਬਧ ਹੋਣ ਦੀ ਉਮੀਦ। 31 ਲੱਖ ਕਾਰਡ ਪਹਿਲਾਂ ਹੀ ਜ਼ਿਲ੍ਹਿਆਂ 'ਚ ਉਪਲਬਧ। ਗੈਂਗਸਟਰਾਂ ਤੇ ਵਾਰ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਸੂਬੇ ਭਰ 'ਚ ਗੈਂਗਸਟਰਾਂ ਦੇ ਸਾਥੀਆਂ ਨਾਲ ਜੁੜੀਆਂ ਥਾਵਾਂ 'ਤੇ 601 ਛਾਪੇ ਮਾਰੇ। ਪੁਲਿਸ ਟੀਮਾਂ ਨੇ 4 ਹਥਿਆਰਾਂ ਸਮੇਤ 261 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਇਸ ਨਾਲ ਹੁਣ ਤੱਕ ਕੁੱਲ ਗ੍ਰਿਫਤਾਰੀਆਂ ਦੀ ਗਿਣਤੀ 69,703 ਹੋ ਗਈ ਹੈ। ਤੇ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ 'ਚ ਅੱਜ ਭਾਰਤ ਦਾ ਦੱਖਣੀ ਕੋਰੀਆ ਨਾਲ ਮੁਕਾਬਲਾ ਹੋਏਗਾ। ਇਹ ਸਨ ਨਿਊਜ਼ ਹੈਡਲਾਈਨਸ ਯਾਨੀ ਮੁੱਖ ਖ਼ਬਰਾਂ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।

ਫਿਲਮ ਸੰਗੀਤ ਦੇ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣ ਰਹੇ ਹੋ। ਅੰਦਾਜ਼ ਫਿਲਮ ਦਾ ਇਸ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਗੀਤ ਸੁਣਦੇ ਹਾਂ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ।

0: ਹੁਣੇ ਤੁਸੀਂ ਪ੍ਰੋਗਰਾਮ ਸੁਣ ਰਹੇ ਸੀ ਫਿਲਮ ਸੰਗੀਤ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰੀ। ਆਓ ਹੁਣ ਸੁਣਦੇ ਹਾਂ ਸਰੋਤਿਆਂ ਦੇ ਖਤਾਂ 'ਤੇ ਆਧਾਰਿਤ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ।
1: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪੂਨਮ ਦਾ ਨਮਸਕਾਰ।
2: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਵੀਰਿੰਦਰ ਦਾ ਵੀ ਨਮਸਕਾਰ। ਨਮਸਕਾਰ ਪੂਨਮ ਜੀ।
1: ਨਮਸਕਾਰ ਵੀਰਿੰਦਰ ਜੀ।
2: ਵੈਸੇ ਦਿਨ ਬੜੇ ਬਦਲ ਗਏ ਆ ਹਨਾ, ਹੁਣ ਜਿਹੜਾ ਹਨੇਰਾ ਉਹ ਛੇਤੀ ਪੈਣ ਲੱਗ ਪੈਂਦਾ ਤੇ ਸਵੇਰੇ ਜਿਹੜੇ ਜਲਦੀ ਉੱਠਦੇ ਨੇ ਉਹ ਮਹਿਸੂਸ ਕਰਦੇ ਨੇ ਕਿ ਅੱਗੇ ਚਾਨਣ ਸਵੇਰੇ ਹੀ ਹੋ ਜਾਂਦਾ ਸੀ ਤੜਕੇ, ਪਰ ਹੁਣ ਥੋੜਾ ਜਿਹਾ ਲੇਟ ਹੁੰਦਾ ਹਨਾ।
1: ਬਿਲਕੁਲ, ਮੌਸਮ ਹੌਲੀ ਹੌਲੀ ਹੌਲੀ ਬਦਲ ਰਿਹਾ ਹੈ ਤੇ ਅੱਜ ਸਰੋਤੇ ਸੋਚ ਰਹੇ ਹੋਣਗੇ ਕਿ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਦਾ ਮੌਸਮ ਵੀ ਬਦਲਿਆ ਹੋਇਆ ਹੈ
2: ਜੀ। ਉਹ ਕਹਿੰਦੇ ਹੋਣਗੇ ਕਿ ਮੇਜ਼ਬਾਨ ਬਦਲੇ ਬਦਲੇ ਜਾ ਰਹੇ ਹੈ
1: ਜੀ। ਦੇਖੋ, ਬਦਲਾਅ ਚੰਗਾ ਲੱਗਦਾ ਹੈ ਸਾਰਿਆਂ ਨੂੰ ਤੇ ਬਦਲਾਅ ਚੰਗੇ ਲਈ ਹੁੰਦਾ ਇਹ ਵੀ ਕਹਿੰਦੇ ਨੇ
2: ਜੀ। ਔਰ ਬਦਲਾਅ ਆਪਾਂ ਚੰਗੇ ਲਈ ਹੀ ਕਰੀਏ ਤੇ ਵਧੀਆ, ਕਈ ਵਾਰ ਅਸੀਂ ਬਦਲਾਅ ਦੇ ਲਈ ਜਿਹੜਾ ਬਦਲਾਅ ਕਰਦੇ ਹਾਂ ਨਾ ਉਹ ਫਿਰ ਹਾਲਾਤ ਇਦਾਂ ਦੇ ਬਦਲ ਦਿੰਦਾ ਹੈ ਕਿ ਨਾ ਚਾਹੁੰਦਿਆਂ ਵੀ ਦੁਬਾਰਾ ਨਹੀਂ ਬਦਲ ਪਾਉਂਦੇ ਅਸੀਂ।
1: ਤੇ ਜੋ ਤੁਸੀਂ ਕਿਹਾ ਨਾ ਕਿ ਬਦਲਾਅ ਚੰਗੇ ਲਈ ਹੋਵੇ, ਚੰਗੇ ਲਈ ਹੋਣਾ ਚਾਹੀਦਾ, ਇਹ ਸਾਡੀ ਜਿਹੜੀ ਚਿੱਠੀਆਂ ਨੇ ਨਾ ਸਰੋਤਿਆਂ ਦੀਆਂ, ਇਹ ਵੀ ਇਸੇ ਲਈ ਚਿੱਠੀ ਲਿਖਦੇ ਨੇ ਤਾਂ ਕਿ ਕੁਝ ਚੰਗੇ ਸੁਝਾਅ ਦੇ ਸਕਣ, ਚੰਗਾ ਬਦਲਾਅ ਹੋ ਸਕੇ, ਤਾਰੀਫ ਕਰਕੇ ਹੋਰ ਚੰਗਾ ਬਦਲਾਅ ਲੈ ਕੇ ਆ ਸਕਣ
2: ਤੇ ਇਹਦੇ ਨਾਲ ਨਾਲ ਇਹ ਸਾਡੇ ਕੰਨ ਵੀ ਖਿੱਚਦੇ ਰਹਿੰਦੇ।

0: ਪੂਨਮ
1: ਬਿਲਕੁਲ,
2: ਤੁਸੀਂ ਕਿਤੇ ਇਹ ਨਾ ਸਮਝਿਓ ਕਿ ਅਸੀਂ ਸਿਰਫ ਤੁਹਾਡੀ ਤਾਰੀਫ ਹੀ ਕਰਾਂਗੇ। ਇਹ ਸਾਨੂੰ ਦੱਸਦੇ ਵੀ ਨੇ ਕਿ ਆਹ ਇੱਧਰ ਤੁਸੀਂ ਜਾ ਰਹੇ ਹੋ ਨਾ, ਇੱਧਰ ਨਾ ਜਾਓ, ਮੁੜ ਕੇ ਇੱਧਰ ਆਓਗੇ ਤੇ ਪ੍ਰੋਗਰਾਮ ਵਧੀਆ ਹੋਏਗਾ।
1: ਬਿਲਕੁਲ, ਯਾਨੀ ਕਿ ਕਹਿਣ ਨੂੰ ਗੱਲ ਇਹ ਹੈ ਕਿ ਸਰੋਤੇ ਬੜੇ ਸਿਆਣੇ ਨੇ ਤੇ ਇਹਨਾਂ ਦਾ ਜੋ ਪਿਆਰ ਹੈ, ਇਹਨਾਂ ਦੀ ਸ਼ਿਕਾਇਤਾਂ ਨੇ ਸਾਡੇ ਚਿੱਠੀਆਂ ਚ ਦਰਜ ਨੇ ਤੇ ਅਸੀਂ ਲੈ ਕੇ ਹਾਜ਼ਰ ਆ। ਚਿੱਠੀਆਂ ਦਾ ਸਿਲਸਿਲਾ ਸ਼ੁਰੂ ਕਰੀਏ ਫਿਰ।
2: ਬਿਲਕੁਲ, ਕਿਉਂਕਿ ਤੁਹਾਡੇ ਹੱਥ ਵਿੱਚ ਜਿਹੜਾ ਖੱਤ ਹੈ ਨਾ, ਮੈਂ ਦੇਖ ਰਿਹਾ ਕਿ ਇਹਦੀ ਲਿਖਾਈ ਬੜੀ ਵਧੀਆ।
1: ਇਹ ਖਤ ਹੈ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ ਸੁਖਮਨਜੀਤ ਪੋਤਰਾ ਪੋਤਰੀ ਸਹਿਜਪ੍ਰੀਤ ਕੌਰ ਦਾ। ਇਹ ਲਿਖਦੇ ਨੇ ਜੀ ਕਿ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਤੁਸੀਂ ਬਹੁਤ ਹੀ ਮਿੱਠੀਆਂ ਆਵਾਜ਼ਾਂ ਵਿੱਚ ਪੇਸ਼ ਕਰਦੇ ਹੋ, ਸਾਰੇ ਪ੍ਰੋਗਰਾਮ ਮਨ ਨੂੰ ਸਕੂਨ ਦੇਣ ਵਾਲੇ ਹੁੰਦੇ ਨੇ। ਪ੍ਰੋਗਰਾਮ ਪੇਸ਼ਕਰਤਾ ਜੋ ਵੀ ਪ੍ਰੋਗਰਾਮ ਪੇਸ਼ ਕਰਦੇ ਨੇ ਬਹੁਤ ਵਧੀਆ ਪੇਸ਼ ਕਰਦੇ ਨੇ। ਬਿਰਿੰਦਰ ਜੀ, ਪੂਜਾ ਹਾਂਡਾ, ਸ਼ੁਭਿਤਾ ਤੇ ਸਾਰੇ ਅਨਾਊਂਸਰ ਮੈਡਮ, ਸੱਜਰੀ ਸਵੇਰ, ਹੈਲੋ ਫਰਮਾਇਸ਼ ਚਾਂਜਰਾਂ ਦੇ ਬੋਰ, ਯਾਨੀ ਕਿ ਸਾਰੇ ਸਿਲਸਿਲੇ ਇਹਨਾਂ ਨੂੰ ਬਹੁਤ ਹੀ ਚੰਗੇ ਲੱਗਦੇ ਨੇ। ਕਹਿੰਦੇ ਕਿ ਦਿਹਾਤੀ ਪ੍ਰੋਗਰਾਮ ਫਰਮਾਇਸ਼ੀ ਸ਼ੁਰੂ ਕੀਤਾ ਜਾਵੇ, ਸਾਡੀ ਚਿੱਠੀ ਸ਼ਾਮਿਲ ਨਹੀਂ ਕੀਤੀ ਜਾਂਦੀ। ਨਾਲ ਹੀ ਇਹਨਾਂ ਨੇ ਕੁਝ ਹੋਰ ਵੀ ਲਿਖਿਆ, ਰੇਡੀਓ ਆਕਾਸ਼ਵਾਣੀ ਸਾਡਾ ਮਿੱਤਰ ਹੈ, ਜਾਣਕਾਰੀਆਂ ਮਿਲਦੀਆਂ ਨੇ, ਵਾਤਾਵਰਣ ਦੇ ਸੰਬੰਧ ਦੇ ਵਿੱਚ ਬਹੁਤ ਵਧੀਆ ਭੂਮਿਕਾ ਰੇਡੀਓ ਨਿਭਾ ਰਿਹਾ, ਅਸੀਂ ਇਸ ਤੇ ਬਹੁਤ ਸ਼ੁਕਰਗੁਜ਼ਾਰ ਹਾਂ। ਮਨੋਰੰਜਨ ਗੀਤ ਸੰਗੀਤ ਸਾਰਾ ਦਿਨ ਚੱਲਦਾ ਰਹਿੰਦਾ ਹੈ ਤੇ ਸਾਰੇ ਅਨਾਊਂਸਰਸ ਦੀ ਮੈਂ ਬਹੁਤ ਤਾਰੀਫ ਭੇਜ ਰਿਹਾ ਹਾਂ ਤੇ ਇਹਨਾਂ ਨੇ ਦੁਆਵਾਂ ਭੇਜੀਆਂ ਨੇ ਜੀ ਬਹੁਤ ਸਾਰੀਆਂ।
2: ਸੋ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਸਾਰੇ ਸਿਲਸਿਲਿਆਂ ਦੀ ਤਾਰੀਫ ਕੀਤੀ ਔਰ ਤੁਸੀਂ ਇਹ ਵੀ ਕਿਹਾ ਕਿ ਜਿਹੜਾ ਰੇਡੀਓ ਹੈ ਉਹ ਵਾਤਾਵਰਣ ਦੇ ਲਈ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ। ਵੇਖੋ ਜੀ, ਰੇਡੀਓ ਦਾ ਕੰਮ ਤੇ ਇਹ ਹੈ ਕਿ ਜ਼ਿੰਦਗੀ ਦਾ ਕੋਈ ਵੀ ਪਹਿਲੂ ਹੋਵੇ ਉਹਨੂੰ ਆਪਾਂ ਟੱਚ ਜ਼ਰੂਰ ਕਰੀਏ, ਉਹਦੇ ਬਾਰੇ ਗੱਲਬਾਤ ਜ਼ਰੂਰ ਕਰੀਏ, ਕਿਉਂਕਿ ਪੂਨਮ ਗੱਲਬਾਤ ਨਾਲ ਹੀ ਫਿਰ ਗੱਲ ਬਣਦੀ ਹੈ ਨਾ।
1: ਬਿਲਕੁਲ ਜੀ, ਬਿਲਕੁਲ ਸਹੀ ਕਿਹਾ ਤੁਸੀਂ। ਤੇ ਅਗਲਾ ਜੋ ਗੱਲ ਸਾਨੂੰ ਲਿਖ ਕੇ ਭੇਜੀ ਹੈ, ਇਹ ਕਿਹਨਾਂ ਨੇ ਭੇਜੀ ਹੈ ਜੀ?
2: ਇਹ ਪਿੰਡ ਜੁੰਡਲਾ ਤੋਂ ਕਰਨਾਲ ਤੋਂ ਆਏ ਨੇ ਜੀ, ਰਵਿੰਦਰ ਕੱਕੜ, ਸਵੀਟੀ ਕੱਕੜ, ਸ਼ੁਭਮ ਕੱਕੜ ਤੇ ਅਕਸ਼ੂ ਕੱਕੜ।
1: ਅੱਛਾ ਜੀ।
2: ਕਹਿੰਦੇ ਨੇ ਕਿ ਮੈਂ ਨਾ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਚ ਖੱਤ ਲਿਖਿਆ ਸੀ ਪਰ ਜਵਾਬ ਨਹੀਂ ਮਿਲਿਆ ਮੈਨੂੰ।
1: ਅੱਛਾ।
2: ਕਹਿੰਦੇ ਹੈਲੋ ਫਰਮਾਇਸ਼ ਵਿੱਚ ਵੀ ਸਾਡਾ ਫੋਨ ਨਹੀਂ ਜੀ ਲੱਗ ਰਿਹਾ।
1: ਓਹੋ।
2: ਕਹਿੰਦੇ ਕਿ ਆਕਾਸ਼ਵਾਣੀ ਤੋਂ ਸਾਨੂੰ ਆਵਾਜ਼ਾਂ ਤੇ ਬਹੁਤ ਵਧੀਆ ਲੱਗਦੀਆਂ ਨੇ ਪਰ ਆਹ ਜਿਹੜਾ ਮੀਡੀਅਮ ਵੇਵ ਹੈ ਨਾ, ਇਹਦੇ ਟਰਾਂਸਮਿਟਰ ਦੀ ਥੋੜੀ ਰੇਂਜ ਵਧਾਓ, ਸਾਨੂੰ ਆਵਾਜ਼ ਕਲੀਅਰ ਨਹੀਂ ਸੁਣਦੀ। ਤਿੰਨ ਸ਼ਿਕਾਇਤਾਂ ਦੀਆਂ।
1: ਦੇਖੋ, ਤੁਹਾਡਾ ਖਾਤਾ ਅਸੀਂ ਪ੍ਰੋਗਰਾਮ ਚ ਸ਼ਾਮਿਲ ਕਰ ਹੀ ਲਿਆ, ਸ਼ਿਕਾਇਤ ਤੁਹਾਡੀ ਦੂਰ ਹੋ ਗਈ ਹੋਏਗੀ ਤੇ ਜੇਕਰ ਤੁਹਾਨੂੰ ਰੇਡੀਓ ਦੀ ਆਵਾਜ਼ ਸਾਫ਼ ਨਹੀਂ ਸੁਣਾਈ ਦਿੰਦੀ ਤਾਂ ਤੁਸੀਂ ਮੋਬਾਈਲ ਐਪ ਤੇ ਬਹੁਤ ਵਧੀਆ ਕੁਆਲਿਟੀ ਚ ਸੁਣ ਸਕਦੇ ਹੋ।
2: ਬਿਲਕੁਲ, ਔਰ ਤੁਹਾਨੂੰ ਦੱਸ ਦਈਏ ਕਿ ਨਿਊਜ਼ ਔਨ AIR ਐਪ ਤੁਸੀਂ ਹੈ ਨਾ ਜਿਹੜੀ, ਇਹ ਡਾਊਨਲੋਡ ਕਰੋ ਜੀ। ਇਹਦੇ ਚ ਫਿਰ ਲਾਈਵ ਰੇਡੀਓ ਚ ਜਾ ਕੇ ਤੁਸੀਂ ਆਕਾਸ਼ਵਾਣੀ ਪੰਜਾਬੀ ਤੇ ਜਦੋਂ ਜਾਓਗੇ ਨਾ ਤਾਂ ਤੁਹਾਨੂੰ ਡਿਜੀਟਲ ਕਲੀਅਰ ਆਵਾਜ਼ ਸੁਣੇਗੀ।
1: ਅਗਲਾ ਖਾਤਾ ਹੈ ਜੀ ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼, ਸੰਗੀਤਾ ਜਿੰਦਲ ਦਾ
2: ਜੀ।
1: ਇਹ ਕਹਿੰਦੇ ਕਿ 8 ਅਗਸਤ ਦਾ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਪ੍ਰਭਜੋਤ ਜੀ ਤੇ ਵੀਰਿੰਦਰ ਜੀ ਨੇ ਪੇਸ਼ ਕੀਤਾ ਪਰ ਸਾਡੀ ਚਿੱਠੀ ਸ਼ਾਮਿਲ ਨਹੀਂ ਕੀਤੀ ਗਈ। ਸਾਨੂੰ ਆਕਾਸ਼ਵਾਣੀ ਜਲੰਧਰ ਦੇ ਸਾਰੇ ਪ੍ਰੋਗਰਾਮ ਬਹੁਤ ਚੰਗੇ ਲੱਗਦੇ ਨੇ ਤੇ 1975 ਤੋਂ ਅਸੀਂ ਆਕਾਸ਼ਵਾਣੀ ਜਲੰਧਰ ਦੇ ਸਰੋਤਾ ਹਾਂ। ਪੰਜਾਬੀ ਨਾਟਕ ਦੂਜੀ ਵਾਰ ਨਾ ਤੋਰੀ ਬਾਬਲਾ ਕਹਿੰਦੇ ਜ਼ਰੂਰ ਸੁਣਾ ਦਿਓ। ਅੱਗੇ ਲਿਖਦੇ ਨੇ ਕਿ 15 ਅਗਸਤ ਨੂੰ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਦੇ ਵਿੱਚ ਸਾਡੀ ਚਿੱਠੀ ਪੜ੍ਹੀ ਗਈ।
2: ਅੱਛਾ।
1: ਤੇ ਤੁਸੀਂ ਸਾਰੇ ਅਨਾਊਂਸਰ ਚੰਗਾ ਪ੍ਰੋਗਰਾਮ ਪੇਸ਼ ਕਰਦੇ ਹੋ ਪਰ ਤੁਹਾਡੇ ਕੁਝ ਅਨਾਊਂਸਰ ਚਿੱਠੀਆਂ ਮਿੱਠੀਆਂ ਪ੍ਰੋਗਰਾਮ ਦੇ ਵਿੱਚ ਸਾਡੀਆਂ ਚਿੱਠੀਆਂ ਸ਼ਾਮਿਲ ਨਹੀਂ ਕਰਦੇ, ਬਾਕੀ ਸਾਰੇ ਸਿਲਸਿਲੇ ਚੰਗੇ। ਦਿਹਾਤੀ ਪ੍ਰੋਗਰਾਮ ਦੇ ਵਿੱਚ ਕਹਿੰਦੇ ਫਰਮਾਇਸ਼ ਦੁਬਾਰਾ ਸ਼ੁਰੂ ਕਦੋਂ ਕਰੋਗੇ, ਇਸ ਦੇ ਬਾਰੇ ਜ਼ਰੂਰ ਦੱਸਣਾ ਜੀ।
2: ਠੀਕ ਹੈ ਜੀ, ਅਸੀਂ ਤੁਹਾਡੀ ਇਹ ਫਰਮਾਇਸ਼ ਨੋਟ ਕਰ ਲਈ ਹੈ। ਸੋ ਪੂਨਮ ਜੀ ਇਹ ਕਹਿ ਰਹੇ ਨੇ ਕਿ ਭਾਵੇਂ ਸਾਡੀ ਚਿੱਠੀ ਪ੍ਰੋਗਰਾਮ 'ਚ ਸ਼ਾਮਿਲ ਨਹੀਂ ਹੋਈ ਪਰ ਸਾਨੂੰ ਤੁਹਾਡੇ ਪ੍ਰੋਗਰਾਮ ਚੰਗੇ ਲੱਗਦੇ ਨੇ।
1: ਵੈਸੇ ਦੇਖੋ ਜਿਸ ਤਰ੍ਹਾਂ ਇਹ ਖੱਤ ਲਿਖਦੇ ਨੇ ਨਾ ਬਹੁਤ ਹੀ ਅਲੱਗ ਅਲੱਗ ਰੰਗਾਂ ਦੇ ਵਿੱਚ, ਇਹ ਨਜ਼ਰ ਅੰਦਾਜ਼ ਹੋ ਹੀ ਨਹੀਂ ਸਕਦੀ ਚਿੱਠੀ, ਦੂਰੇ ਦਿਖ ਪੈਂਦੀ ਹੈ ਤੇ ਕਈ ਵਾਰੀ ਹੋ ਸਕਦਾ ਕਿ ਤੁਹਾਡੀ ਚਿੱਠੀ ਸਾਡੇ ਕੋਲ ਲੇਟ ਪਹੁੰਚੀ ਹੋਵੇ ਇਸ ਲਈ ਉਹ ਸ਼ਾਮਿਲ ਨਾ ਹੋਈ ਹੋਵੇ।
2: ਸੋ ਜੀ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿੰਨੇ ਵੀ ਖੱਤ ਸਾਡੇ ਕੋਲ ਆਏ ਉਹ ਜ਼ਿਆਦਾ ਤੋਂ ਜ਼ਿਆਦਾ ਸ਼ਾਮਿਲ ਕੀਤੇ ਗਏ ਹੋਣ ਕਿਉਂਕਿ ਸਾਡੇ ਕੋਲ ਬਸ ਦੋ ਹੀ ਚੀਜ਼ਾਂ ਚਾਹੀਦੀਆਂ ਨੇ ਜੀ, ਤੁਹਾਡਾ ਖੱਤ ਤੇ ਸਾਡੇ ਕੋਲ ਵਕਤ।
1: ਬਿਲਕੁਲ,
2: ਬਹੁਤ ਸਾਰੀਆਂ ਈਮੇਲਸ ਨੇ ਸਾਡੇ ਕੋਲ ਜਿਹਦੇ ਚੋਂ ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ ਤੇ ਜਿਸ਼ਾਨ ਖਾਨ ਹੋਰਾਂ ਦੀ ਇਹ ਮੇਲ ਹੈ ਜਿਹੜੀ ਅਸੀਂ ਪਹਿਲਾਂ ਸ਼ਾਮਿਲ ਕਰਨ ਲੱਗੇ
1: ਜੀ।
2: 4 ਸਤੰਬਰ ਨੂੰ ਇਹਨਾਂ ਨੇ ਭੇਜੀ ਸੀ ਸਾਨੂੰ, ਜਨਮ ਅਸ਼ਟਮੀ ਦੀਆਂ ਲੱਖ ਲੱਖ ਮੁਬਾਰਕਾਂ ਭੇਜ ਰਹੇ ਨੇ। ਕਹਿੰਦੇ ਨੇ ਕਿ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਦੋ ਆਵਾਜ਼ਾਂ 'ਚ ਪੇਸ਼ ਕਰਕੇ ਤੁਸੀਂ ਬਹੁਤ ਵਧੀਆ ਕਰਦੇ ਹੋ ਜੀ, ਬੜਾ ਵਧੀਆ ਲੱਗਦਾ ਹੈ ਦੋ ਆਵਾਜ਼ਾਂ 'ਚ ਪ੍ਰੋਗਰਾਮ, ਪਤਾ ਹੀ ਨਹੀਂ ਲੱਗਦਾ ਕਦੋਂ ਅੱਧਾ ਘੰਟਾ ਲੰਘ ਗਿਆ
1: ਜੀ।
2: ਸੋਨੀਸ਼ਵਰ ਪ੍ਰੋਗਰਾਮ 'ਚ ਜਾਣਕਾਰੀ ਦੇ ਨਾਲ ਨਾਲ ਗਾਣਿਆਂ ਦੇ ਨਾਲ ਸਾਡਾ ਮਨੋਰੰਜਨ ਵੀ ਹੁੰਦਾ ਰਹਿੰਦਾ ਹੈ। ਪੂਨਮ ਕਹਿੰਦੇ ਨੇ ਕਿ ਇਸ ਬੁੱਧਵਾਰ ਰਾਤ ਨੂੰ ਤੁਹਾਡੀ ਫਰਮਾਇਸ਼ ਪ੍ਰੋਗਰਾਮ 10 ਵਜੇ ਸੁਣਿਆ ਸੀ ਤੇ ਉਹਦੇ ਵਿੱਚ ਨਾ ਫੋਨ ਹੀ ਲਏ ਜਾ ਰਹੇ ਸੀ, ਵਟਸਐਪ ਮੈਸੇਜ ਨਹੀਂ ਲਏ ਜਾ ਰਹੇ ਸੀ, ਸੋ ਤੁਸੀਂ ਮੈਸੇਜ ਲੈਣੇ ਬੰਦ ਕਰਤੇ ਨੇ
1: ਜੀ। ਉਸ ਦਿਨ ਉਸ ਪ੍ਰੋਗਰਾਮ ਦੇ ਵਿੱਚ ਵਟਸਐਪ ਦੀ ਤੁਸੀਂ ਗੱਲ ਕੀਤੀ ਹੈ ਤੇ ਇਸ ਬਾਰੇ ਅਸੀਂ ਜ਼ਰੂਰ ਉਸ ਦਿਨ ਦੇ ਬਾਰੇ ਪਤਾ ਕਰਾਂਗੇ ਤੇ ਤੁਸੀਂ ਪਰ ਇਹ ਪ੍ਰੋਗਰਾਮ ਜ਼ਰੂਰ ਸੁਣਦੇ ਰਹੋ ਤੇ ਜਿਹੜੇ ਵੀ ਪ੍ਰੋਗਰਾਮ ਦੇ ਵਿੱਚ ਵਟਸਐਪ ਜਾਂ ਫੋਨ ਕਾਲਸ ਲੈ ਜਾਂਦੇ ਨੇ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਉਹ ਸਾਰੇ ਮਾਧਿਅਮ ਰਾਹੀਂ ਤੁਹਾਨੂੰ ਉਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਸੱਦਾ ਦਿੱਤਾ ਜਾਵੇ।

0: ਅੱਗੇ ਲਿਖਦੇ ਨੇ ਕਿ ਹੈਲੋ ਫਰਮਾਇਸ਼ ਤਮਕ ਜਲੰਧਰ ਪੈਂਦੀ ਵਸਦੇ ਵਿਹੜੇ ਚਿੱਠੀਆਂ ਮਿੱਠੀਆਂ ਖੇਡ ਸੰਸਾਰ ਸੌਗਾਤ ਇਹ ਸਾਰੇ ਬਹੁਤ ਵਧੀਆ ਚੱਲ ਰਹੇ ਨੇ ਇਹਨਾਂ ਪ੍ਰੋਗਰਾਮਾਂ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ
1: ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਖਤ ਲਿਖਣ ਦੇ ਲਈ ਈਮੇਲ ਹੁਣ ਸਾਡੇ ਕੋਲ ਅਗਲੀ ਹੈ ਪੁਰਸ਼ੋਤਮ ਹੁਣਾਂ ਦੀ ਬੱਦਰਵਾਹ ਤੋਂ
0: ਜੀ
1: ਇਹਨਾਂ ਨੇ ਜ਼ਿੰਦਗੀ ਦੇ ਫਲਸਫੇ ਤੇ ਇੱਕ ਕਵਿਤਾ ਲਿਖੀ ਹੈ ਤੇ ਨਾਲ ਹੀ ਲਿਖਿਆ ਹੈ ਕਿ ਸਾਡੇ ਤੁਹਾਡੇ ਕੇਂਦਰ ਤੋਂ ਸਾਰੇ ਪ੍ਰੋਗਰਾਮ ਜ਼ਬਰਦਸਤ ਚੱਲ ਰਹੇ ਨੇ ਜਿਵੇਂ ਕਿ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਵਾਸਤੇ ਵਿਹੜੇ ਝਾਂਜਰਾਂ ਦੀ ਬੋਰ ਅਰਾਧਨਾ ਸਾਰੀ ਪ੍ਰੋਗਰਾਮ ਤੁਸੀਂ ਬਹੁਤ ਹੀ ਲਗਨ ਦੇ ਨਾਲ ਪੇਸ਼ ਕਰ ਰਹੇ ਹੋ ਤੇ ਅੱਜ ਕੱਲ੍ਹ ਮੋਬਾਈਲ ਐਪ ਤੇ ਵੀ ਤੁਹਾਡੇ ਪ੍ਰੋਗਰਾਮ ਬਹੁਤ ਵਧੀਆ ਆਵਾਜ਼ ਦੇ ਵਿੱਚ ਪੇਸ਼ ਹੋ ਰਹੇ ਨੇ ਇੱਕ ਹੋਰ ਈਮੇਲ ਹੈ ਇਹਨਾਂ ਦੀ ਉਹ ਵੀ ਸ਼ਾਮਿਲ ਕਰ ਲੈਂਦੇ ਹਾਂ ਕਹਿੰਦੇ ਕਿ 29 ਤਾਰੀਖ ਨੂੰ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਦੇ ਵਿੱਚ ਤੁਸੀਂ ਕਿਹਾ ਸੀ ਕਿ ਮੇਰੇ ਨਾਂ ਦੇ 3 ਖਤ ਸ਼ਾਮਿਲ ਕੀਤੇ ਗਏ ਤੇ ਤੁਸੀਂ ਇਹ ਵੀ ਕਿਹਾ ਸੀ ਕਿ 2 ਖਤ ਅਗਲੇ ਹਫ਼ਤੇ ਸ਼ਾਮਿਲ ਕਰਾਂਗੇ ਪਰ ਉਹ 2 ਖਤ ਅਗਲੇ ਸ਼ਨੀਵਾਰ ਨੂੰ ਸ਼ਾਮਿਲ ਨਹੀਂ ਹੋਏ ਅੱਜ ਕੱਲ੍ਹ ਭਦਰਵਾਹ ਦੇ ਵਿੱਚ ਬੜੀ ਠੰਡ ਹੋ ਗਈ ਹੈ ਮੋਬਾਈਲ ਐਪ ਤੇ ਕਦੇ ਕਦੇ ਤੁਹਾਡੇ ਕਾਰਜਕ੍ਰਮ ਨਹੀਂ ਚੱਲਦੇ ਤਾਂ ਬੜਾ ਅਫਸੋਸ ਹੁੰਦਾ ਹੈ ਤੇ ਪ੍ਰੋਗਰਾਮ ਦਾ ਸਮਾਂ ਵਧਾਇਆ ਜਾਵੇ ਮੈਨੂੰ ਹਰ ਸ਼ਨੀਵਾਰ ਨੂੰ ਇਸ ਪ੍ਰੋਗਰਾਮ ਦਾ ਇੰਤਜ਼ਾਰ ਰਹਿੰਦਾ ਹੈ
0: ਜੀ ਸੋ ਪੁਰਸ਼ੋਤਮ ਜੀ ਬਹੁਤ ਬਹੁਤ ਸ਼ੁਕਰੀਆ ਖਤ ਲਿਖਣ ਲਈ ਜਿਹੜੇ ਉਹ 2 ਖਤ ਤੁਹਾਡੇ ਗੁਆਚੇ ਹੋਏ ਨੇ ਨਾ ਉਹਨਾਂ ਨੂੰ ਦੁਬਾਰਾ ਲੱਭਣ ਦੀ ਕੋਸ਼ਿਸ਼ ਕਰਾਂਗੇ ਤੇ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਸਿਲਸਿਲੇ ਤੁਹਾਨੂੰ ਪਸੰਦ ਆ ਰਹੇ ਨੇ ਇਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ
1: ਜੀ ਦੇਖੋ ਕਦੇ ਲਿਖਦੇ ਨੇ ਕਿ ਮੋਬਾਈਲ ਐਪ ਬਹੁਤ ਵਧੀਆ ਚੱਲ ਰਹੀ ਹੈ ਕਦੇ ਲਿਖਦੇ ਨੇ ਕਿ ਨਹੀਂ ਵਧੀਆ ਚੱਲ ਰਹੀ ਕਹਿ ਸਕਦੇ ਹਾਂ ਕਿ ਮੌਸਮ ਦੇ ਮੁਤਾਬਕ ਸ਼ਾਇਦ ਇਸ ਤਰ੍ਹਾਂ ਹੁੰਦਾ ਹੋਵੇਗਾ ਜੀ ਪਰ ਇਹਨਾਂ ਦੇ ਖਤ ਤੋਂ ਸਾਨੂੰ ਜੋ ਆਉਣ ਵਾਲੀ ਸਰਦੀ ਹੈ ਨਾ ਉਸਦੇ ਆਗਮਨ ਦਾ ਅਹਿਸਾਸ ਜ਼ਰੂਰ ਹੋ ਗਿਆ
0: ਜੀ ਔਰ ਇਸ ਆਉਣ ਵਾਲੀ ਠੰਡ ਵਿੱਚ ਪੁਰਸ਼ੋਤਮ ਜੀ ਆਪਣਾ ਖਿਆਲ ਰੱਖਿਓ ਤੇ ਇਸੇ ਤਰ੍ਹਾਂ ਸਾਨੂੰ ਮੇਲਸ ਕਰਦੇ ਰਹਿਓ ਇਸ ਪਿੰਡ ਬਨਵਾਲਾ ਹਨਵੰਤਾ ਫਾਜ਼ਿਲਕਾ ਤੋਂ ਵਿਨੋਦ ਮਾਇਲ ਸੀਮਾ ਲਕਸ਼ਿਤਾ ਯਸ਼ਿਕਾ ਤੇ ਇਹਨਾਂ ਦੇ ਮਾਤਾ ਵਿਦਿਆ ਦੇਵੀ ਪੂਰਾ ਮਾਇਲ ਪਰਿਵਾਰ ਆਇਆ ਜੀ ਕਹਿੰਦੇ ਨੇ ਕਿ ਤੁਹਾਡੇ ਪ੍ਰੋਗਰਾਮ ਅਸੀਂ ਲਾਈਵ ਸੁਣ ਰਹੇ ਹਾਂ ਪਿਛਲੇ ਪ੍ਰੋਗਰਾਮ ਬਹੁਤ ਵਧੀਆ ਲੱਗੇ ਤੇ ਸਾਡੀ ਇੱਕ ਬਸ ਫਰਮਾਇਸ਼ ਹੈ ਕਿ ਕਿਤੇ ਕਿਸੇ ਪ੍ਰੋਗਰਾਮ ਚ ਨਾ ਜਗਜੀਤ ਸਿੰਘ ਦੀ ਗਾਈ ਗਜ਼ਲ ਸਾਨੂੰ ਜ਼ਰੂਰ ਸੁਣਾ ਦੇ
1: ਜੀ ਸਵੇਰੇ 9:30 ਗਜ਼ਲਾਂ ਦਾ ਪ੍ਰੋਗਰਾਮ ਸਾਡਾ ਖਾਸ ਤੌਰ ਤੇ ਹੁੰਦਾ ਹੈ ਤੇ ਉਸ ਦੇ ਵਿੱਚ ਜਗਜੀਤ ਸਿੰਘ ਦੀ ਗਜ਼ਲ ਤਾਂ ਮੈਨੂੰ ਲੱਗਦਾ ਕਿ ਜ਼ਰੂਰ ਲੱਗਦੀ ਹੋਏਗੀ
0: ਬਿਲਕੁਲ ਜੀ 9:30 ਸਾਡਾ ਆਕਾਸ਼ਵਾਣੀ ਜਲੰਧਰ ਜੇ ਤੁਸੀਂ ਟਿਊਨ ਕਰੋਗੇ ਤੁਹਾਨੂੰ ਹੋਰ ਫਨਕਾਰਾਂ ਦੀਆਂ ਗਜ਼ਲਾਂ ਦੇ ਨਾਲ ਨਾਲ ਜਗਜੀਤ ਸਿੰਘ ਹੋਰਾਂ ਦੀ ਗਾਈ ਗਜ਼ਲ ਵੀ ਸੁਣਨ ਨੂੰ ਮਿਲ ਜਾਏਗੀ
1: ਬਿਲਕੁਲ ਜੀ ਤੇ ਇਸ ਨਾਲ ਹੀ ਸ਼ਾਮ ਨੂੰ ਆਬਸ਼ਾਰ ਪ੍ਰੋਗਰਾਮ ਦੇ ਵਿੱਚ ਵੀ ਗਜ਼ਲਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਨੇ ਸੋ ਜਗਜੀਤ ਸਿੰਘ ਹੋਰਾਂ ਦੀ ਆਵਾਜ਼ ਅਜਿਹੀ ਆਵਾਜ਼ ਹੈ ਜੋ ਗਜ਼ਲ ਦੇ ਵਿੱਚ ਖਾਸ ਤੌਰ ਤੇ ਬਹੁਤ ਜ਼ਿਆਦਾ ਸੁਣੀ ਜਾਂਦੀ ਹੈ
0: ਜੀ
1: ਤੇ ਪੇਸ਼ ਵੀ ਕੀਤੀ ਜਾਂਦੀ ਹੈ
0: ਬਿਲਕੁਲ ਬਿਲਕੁਲ
1: ਅਗਲੀ ਈਮੇਲ ਹੈ ਜੀ ਗੁਰਪ੍ਰੀਤ ਸਿੰਘ ਹੋਣਾ ਦੀ ਪਿੰਡ ਤੰਗੋਰੀ ਜ਼ਿਲ੍ਹਾ SAS ਨਗਰ ਮੋਹਾਲੀ ਤੋਂ
0: ਜੀ ਕੀ ਕਹਿੰਦੇ ਨੇ
1: ਇਹ ਕਹਿੰਦੇ ਨੇ ਕਿ ਪਿਛਲੇ ਹਫ਼ਤੇ ਮੇਰੀ ਈਮੇਲ ਨੂੰ ਪੜ੍ਹਨ ਤੇ ਉਸ ਵਿੱਚ ਦਿੱਤੇ ਸੁਝਾਵਾਂ ਤੇ ਗੌਰ ਕਰਨ ਦੇ ਲਈ ਆਪ ਜੀ ਦਾ ਦਿਲੋਂ ਧੰਨਵਾਦ ਇੱਕ ਸਰੋਤੇ ਵਜੋਂ ਮੇਰੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਰੇਡੀਓ ਦੇ ਪ੍ਰੋਗਰਾਮਾਂ ਬਾਰੇ ਆਪਣੀ ਰਾਏ ਇਮਾਨਦਾਰੀ ਤੇ ਉਸਾਰੂ ਢੰਗ ਨਾਲ ਆਪ ਜੀ ਤੱਕ ਪਹੁੰਚਾਉਂਦਾ ਰਹਾਂ ਤਾਂ ਜੋ ਪ੍ਰੋਗਰਾਮਾਂ ਦੀ ਗੁਣਵੱਤਾ ਵਿੱਚ ਲਗਾਤਾਰ ਸੁਧਾਰ ਹੋ ਸਕੇ ਹੁਣ ਪਿਛਲੇ ਹਫ਼ਤੇ ਦੇ ਪ੍ਰੋਗਰਾਮਾਂ ਸੰਬੰਧੀ ਕੁਝ ਗੱਲਾਂ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ
0: ਜੀ ਜੀ ਜ਼ਰੂਰ ਜ਼ਰੂਰ
1: ਕਹਿੰਦੇ ਕਿ ਸਭ ਤੋਂ ਪਹਿਲਾਂ ਚਿੱਠੀਆਂ ਮਿੱਠੀਆਂ ਪ੍ਰੋਗਰਾਮ ਵਿੱਚ ਕੀਤੇ ਗਏ ਸੁਧਾਰ ਦੇ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਮੇਰੇ ਵੱਲੋਂ ਵਾਰ ਵਾਰ ਦਿੱਤੇ ਗਏ ਸੁਝਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪ੍ਰੋਗਰਾਮ ਦੇ ਅੰਦਾਜ਼ ਤੇ ਪੇਸ਼ਕਾਰੀ ਵਿੱਚ ਜੋ ਸੁਧਾਰ ਕੀਤਾ ਗਿਆ ਹੈ ਉਹ ਹੁਣ ਸਪਸ਼ਟ ਤੌਰ ਤੇ ਮਹਿਸੂਸ ਹੁੰਦਾ ਹੈ ਹੁਣ ਪ੍ਰੋਗਰਾਮ ਸੁਣਨ ਵਿੱਚ ਪਹਿਲਾਂ ਨਾਲੋਂ ਵਧੇਰੇ ਦਿਲਚਸਪੀ ਪੈਦਾ ਹੁੰਦੀ ਹੈ
0: ਜੀ
1: ਇਸ ਸੰਬੰਧੀ ਮੇਰੀ ਇੱਕ ਹੋਰ ਬੇਨਤੀ ਹੈ ਕਿ ਸਾਰੇ ਅਨਾਊਂਸਰਾਂ ਨੂੰ ਸਪਸ਼ਟ ਤੌਰ ਤੇ ਹਦਾਇਤ ਕੀਤੀ ਜਾਵੇ ਕਿ ਇਸ ਪ੍ਰੋਗਰਾਮ ਦੀ ਮੂਲ ਭਾਵਨਾ ਨੂੰ ਕਾਇਮ ਰੱਖਿਆ ਜਾਵੇ ਬੇਲੋੜੀਆਂ ਤੇ ਲੰਬੀਆਂ ਗੱਲਾਂ ਦੀ ਬਜਾਏ ਸਰੋਤਿਆਂ ਵੱਲੋਂ ਭੇਜੇ ਗਏ ਫਰਮਾਇਸ਼ੀ ਖਤਾਂ ਉਹਨਾਂ ਦੀਆਂ ਭਾਵਨਾਵਾਂ ਤੇ ਫਰਮਾਇਸ਼ੀ ਕੀਤੇ ਗਏ ਗੀਤਾਂ ਨੂੰ ਤਰਜੀਹ ਦਿੱਤੀ ਜਾਵੇ ਇਹ ਪ੍ਰੋਗਰਾਮ ਅਸਲ ਵਿੱਚ ਸਰੋਤਿਆਂ ਤੇ ਰੇਡੀਓ ਵਿਚਕਾਰ ਸਿੱਧਾ ਰਿਸ਼ਤਾ ਬਣਾਉਣ ਦਾ ਮਾਧਿਅਮ ਹੈ ਇਸ ਲਈ ਇਸ ਦੀ ਪਹਿਚਾਣ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ
0: ਜੀ ਆਪਾਂ ਕੋਸ਼ਿਸ਼ ਤੇ ਕੀਤੀ ਸੀ ਗੁਰਪ੍ਰੀਤ ਜੀ ਔਰ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਇਸ ਕੋਸ਼ਿਸ਼ ਵਿੱਚ ਅਸੀਂ ਕਾਫੀ ਹੱਦ ਤੱਕ ਕਾਮਯਾਬ ਹੋਏ ਹਾਂ ਕਿਉਂਕਿ ਜੋ ਵੀ ਸਾਡੇ ਸੁਣਨ ਵਾਲਿਆਂ ਦੇ ਸੁਨੇਹੇ ਹੁੰਦੇ ਨੇ ਪ੍ਰੋਗਰਾਮਾਂ ਦੀ ਬਿਹਤਰੀ ਦੇ ਲਈ ਅਸੀਂ ਉਹ ਅੱਗੇ ਮੇਜ਼ਬਾਨਾਂ ਤੱਕ ਪਹੁੰਚਾ ਦਿੰਦੇ ਹਾਂ ਜੀ ਤੇ ਉਹ ਵੀ ਚੰਗੇ ਬੱਚੇ ਬਣ ਕੇ ਉਹਦੇ ਤੇ ਅਮਲ ਕਰਦੇ ਨੇ ਜਿਸ ਕਰਕੇ ਤੁਹਾਨੂੰ ਇਹ ਸਾਰਾ ਸੁਧਾਰ ਵੇਖਣ ਨੂੰ ਮਿਲ ਰਿਹਾ ਹੋਰ ਵੀ ਜੇ ਕੋਈ ਕਮੀ ਪੇਸ਼ੀ ਹੈ ਨਾ ਤੇ ਉਹ ਵੀ ਦੂਰ ਹੋ ਜਾਏਗੀ ਯਕੀਨ ਰੱਖੋ
1: ਬਿਲਕੁਲ ਜੀ ਮੈਂ ਲਿਖਿਆ ਨੇ ਹੋਰ ਵੀ ਬਹੁਤ ਸਾਰੀਆਂ ਹੋ ਜੇ ਗੱਲਾਂ ਇਹ ਕਹਿੰਦੇ ਕਿ ਇੱਕ ਹੋਰ ਮਹੱਤਵਪੂਰਨ ਗੱਲ ਕਿ ਪ੍ਰੋਗਰਾਮਾਂ ਦੇ ਐਪ ਤੇ ਉਪਲਬਧ ਨਾ ਹੋਣ ਸੰਬੰਧੀ ਹੈ ਪਿਛਲੇ ਹਫ਼ਤੇ 2 ਦਿਨ ਆਪ ਜੀ ਦੇ ਪ੍ਰੋਗਰਾਮ ਐਪ ਤੇ ਉਪਲਬਧ ਨਹੀਂ ਸਨ ਇੱਕ ਨਿਯਮਤ ਸਰੋਤੇ ਵਜੋਂ ਇਹ ਗੱਲ ਕਾਫੀ ਨਿਰਾਸ਼ਾਜਨਕ ਤੇ ਤਕਲੀਫਦੇਹ ਲੱਗਦੀ ਹੈ ਇਸ ਸੰਬੰਧੀ ਮੇਰੀ ਪਰਮਜੀਤ ਜੀ ਨੂੰ ਸੁਨੇਹਾ ਭੇਜਣਾ ਪਿਆ ਤੇ ਲਗਭਗ 2 ਦਿਨਾਂ ਬਾਅਦ ਐਪ ਮੁੜ ਚੱਲ ਸਕਿਆ ਮੇਰੀ ਬੇਨਤੀ ਹੈ ਕਿ ਐਪ ਤੇ ਪ੍ਰੋਗਰਾਮਾਂ ਦੀ ਉਪਲਬਧਤਾ ਤੇ ਤਕਨੀਕੀ ਪ੍ਰਬੰਧ ਨੂੰ ਥੋੜਾ ਹੋਰ ਸੁਚਾਰੂ ਕੀਤਾ ਜਾਵੇ ਕਿਉਂਕਿ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਸਰੋਤੇ ਆਪਣੀ ਸਹੂਲਤ ਅਨੁਸਾਰ ਬਾਅਦ ਵਿੱਚ ਪ੍ਰੋਗਰਾਮ ਸੁਣਦੇ ਨੇ ਜੇਕਰ ਪ੍ਰੋਗਰਾਮ ਸਮੇਂ ਸਿਰ ਐਪ ਤੇ ਉਪਲਬਧ ਨਾ ਹੋਣ ਤਾਂ ਸਰੋਤਿਆਂ ਦਾ ਰੇਡੀਓ ਨਾਲ ਬਣਿਆ ਇਹ ਜੁੜਾਅ

0: ਪ੍ਰਭਾਵਿਤ ਹੁੰਦਾ ਹੈ।
1: ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ, ਤੇ ਯਕੀਨ ਮੰਨਿਓ ਜਦੋਂ ਤੁਸੀਂ ਪਰਮਜੀਤ ਸਿੰਘ ਹੋਰਾਂ ਨੂੰ ਇਹ ਸ਼ਿਕਾਇਤ ਕੀਤੀ ਸੀ, ਉਹਨਾਂ ਨੇ ਜਿਹੜਾ ਸਾਡਾ ਇੰਜੀਨੀਅਰਿੰਗ ਸੈਕਸ਼ਨ ਹੈ ਉਹਨਾਂ ਦੇ ਧਿਆਨ ਵਿੱਚ ਇਹ ਚੀਜ਼ ਲੈ ਆਉਂਦੀ ਸੀ ਜੀ, ਤੇ ਅੱਗੇ ਤੋਂ ਇਦਾਂ ਦਾ ਕੁਛ ਨਾ ਹੋਵੇ, ਇਦਾਂ ਦਾ ਕੋਈ ਵੀ ਕਾਰਨ ਨਾ ਬਣੇ, ਇਹਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਏਗੀ।
0: ਬਿਲਕੁਲ ਜੀ, ਇਸ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਤੁਸੀਂ ਕਿੰਨੇ ਮੇਨਮਸ ਸਰੋਤਾ ਹੋ ਤੇ ਲਗਾਤਾਰ ਰੋਜ਼ ਵੱਖ ਵੱਖ ਪ੍ਰੋਗਰਾਮਾਂ ਨੂੰ ਐਪ ਤੇ ਸੁਣਦੇ ਹੋ
1: ਜੀ।
0: ਅੱਗੇ ਇਹ ਦਿਨ ਕਿ ਹੁਣ ਐਫ ਐਮ ਰੇਨਬੋ ਦੇ ਰਾਤ 9 ਤੋਂ 10 ਵਜੇ ਵਾਲੇ ਹਿੰਦੀ ਪੰਜਾਬੀ ਫਿਲਮੀ ਗੀਤਾਂ ਦੇ ਪ੍ਰੋਗਰਾਮਾਂ ਬਾਰੇ ਇੱਕ ਗੰਭੀਰ ਗੱਲ ਸਾਂਝੀ ਕਰਨਾ ਚਾਹੁੰਦਾ
1: ਜੀ।
0: ਇਸ ਸਮੇਂ ਦੌਰਾਨ ਪੰਜਾਬੀ ਗੀਤਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ, ਕਈ ਵਾਰ ਤਾਂ ਪੂਰੇ 1 ਘੰਟੇ ਦੇ ਪ੍ਰੋਗਰਾਮ ਵਿੱਚ 1 ਵੀ ਪੰਜਾਬੀ ਗੀਤ ਸੁਣਨ ਨੂੰ ਨਹੀਂ ਮਿਲਦਾ। ਇਹ ਗੱਲ ਖਾਸ ਤੌਰ ਤੇ ਉਸ ਵੇਲੇ ਹੋਰ ਵੀ ਨਿਰਾਸ਼ ਕਰਦੀ ਹੈ ਜਦੋਂ ਮੈਂ ਖੁਦ ਕਈ ਵਾਰ ਪੰਜਾਬੀ ਫਿਲਮਾਂ ਦੇ ਗੀਤਾਂ ਦੀਆਂ ਫਰਮਾਇਸ਼ਾਂ ਭੇਜਦਾ ਹਾਂ
1: ਜੀ। ਸੋ ਜੀ, ਤੁਹਾਡੀ ਇਹ ਜਿਹੜੀ ਸ਼ਿਕਾਇਤ ਹੈ ਨਾ, ਇਹ ਅਸੀਂ ਪਹਿਲਾਂ ਹੀ ਜਿਹੜੇ ਐਫ ਐਮ ਦੇ ਇੰਚਾਰਜ ਨੇ ਅਮਨਦੇਵ ਜੋਸ਼ੀ ਜੀ ਉਹਨਾਂ ਤੱਕ ਪਹੁੰਚਾ ਚੁੱਕੇ ਹਾਂ ਜੀ, ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇਦਾਂ ਦੀ ਕੋਈ ਸ਼ਿਕਾਇਤ ਸੁਣਨ ਨੂੰ ਨਹੀਂ ਮਿਲੇਗੀ, ਕਿਉਂਕਿ ਜਿਹੜਾ ਸੰਤੁਲਨ ਹੁੰਦਾ ਨਾ ਪ੍ਰੋਗਰਾਮ ਦਾ ਉਹ ਬਹੁਤ ਜ਼ਰੂਰੀ ਹੁੰਦਾ, ਤੇ ਹਿੰਦੀ ਤੇ ਪੰਜਾਬੀ ਗੀਤਾਂ ਦਾ ਸੰਤੁਲਨ ਆਉਣ ਵਾਲੇ ਦਿਨਾਂ 'ਚ ਕਾਇਮ ਰਹੇਗਾ, ਇਸ ਪ੍ਰੋਗਰਾਮ 'ਚ ਅਸੀਂ ਉਮੀਦ ਕਰਦੇ ਹਾਂ।
0: ਮਿਤੀ 9/9/2026 ਨੂੰ ਇਸੇ ਪ੍ਰੋਗਰਾਮ ਵਿੱਚ ਪ੍ਰੈਜ਼ੈਂਟਰ ਪਰਮਿੰਦਰ ਸਿੰਘ ਜੀ ਦੀ ਪੇਸ਼ਕਾਰੀ ਵੀ ਮੇਰੀ ਨਜ਼ਰ ਵਿੱਚ ਉਮੀਦ ਅਨੁਸਾਰ ਨਹੀਂ ਸੀ। ਉਹਨਾਂ ਵੱਲੋਂ ਬਾਰ ਬਾਰ ਇੱਕੋ ਸ਼ਬਦ ਤੇ ਇੱਕੋ ਗੱਲ ਨੂੰ ਦੁਹਰਾਇਆ ਗਿਆ ਤੇ 1.7 ਐਫ ਐਮ ਦਾ ਜ਼ਿਕਰ ਵੀ ਬਾਰ ਬਾਰ ਕੀਤਾ ਗਿਆ। ਇਸ ਤਰ੍ਹਾਂ ਦੀ ਦੁਹਰਾਈ ਪ੍ਰੋਗਰਾਮ ਦੀ ਪੇਸ਼ਕਾਰੀ ਨੂੰ ਕੁਝ ਹੱਦ ਤੱਕ ਬਣਾਵਟੀ ਤੇ ਬੋਝਲ ਬਣਾ ਦਿੰਦੀ ਹੈ। ਇੱਕ ਸਰੋਤੇ ਵਜੋਂ ਇਹ ਮਹਿਸੂਸ ਹੋਇਆ ਕਿ ਪ੍ਰੋਗਰਾਮ ਦੀ ਪਹਿਲਾਂ ਤੋਂ ਤਿਆਰੀ ਤੇ ਵਿਸ਼ੇ ਸੰਬੰਧੀ ਕਰ ਤਿਆਰੀ ਵੱਲ ਹੋਰ ਵੀ ਧਿਆਨ ਦਿੱਤਾ ਜਾ ਸਕਦਾ ਸੀ। ਇਸ ਤੋਂ ਵੀ ਵੱਧ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਉਸ ਦਿਨ ਪੂਰੇ ਪ੍ਰੋਗਰਾਮ ਵਿੱਚ 1 ਵੀ ਪੰਜਾਬੀ ਗੀਤ ਨਹੀਂ ਸੁਣਾਇਆ ਗਿਆ। ਜਦੋਂ ਪ੍ਰੋਗਰਾਮ ਦਾ ਸਰੂਪ ਹੀ ਹਿੰਦੀ ਪੰਜਾਬੀ ਫਿਲਮੀ ਗੀਤਾਂ ਨਾਲ ਜੁੜਿਆ ਹੋਵੇ ਤਾਂ ਪੰਜਾਬੀ ਗੀਤਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰਨਾ ਸਰੋਤਿਆਂ ਦੀਆਂ ਫਰਮਾਇਸ਼ਾਂ ਤੇ ਉਹਨਾਂ ਦੀ ਭਾਸ਼ਾਈ ਪਸੰਦ ਨਾਲ ਇਨਸਾਫ਼ ਨਹੀਂ ਕਰਦਾ। ਮੇਰੀ ਬੇਨਤੀ ਹੈ ਕਿ ਗੀਤਾਂ ਦੀ ਚੋਣ ਵਿੱਚ ਭਾਸ਼ਾਈ ਸੰਤੁਲਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ
1: ਜੀ। ਗੁਰਪ੍ਰੀਤ ਜੀ, ਤੁਹਾਡਾ ਇਹ ਜਿਹੜਾ ਨੁਕਤਾ ਹੈ ਨਾ, ਬਿਲਕੁਲ ਸਹੀ ਹੈ ਜੀ, ਪ੍ਰਭਾਵਸ਼ਾਲੀ ਹੈ, ਤੇ ਜਿਹੜੇ ਐਫ ਐਮ ਦੇ ਪ੍ਰੋਗਰਾਮ ਇੰਚਾਰਜ ਨੇ ਇਹ ਸ਼ਿਕਾਇਤ ਉਹਨਾਂ ਤੱਕ ਜ਼ਰੂਰ ਜਾਏਗੀ, ਔਰ ਜਿਹੜੇ ਵੀ ਮੇਜ਼ਬਾਨ ਨੇ ਪਰਮਿੰਦਰ ਸਿੰਘ ਉਹਨਾਂ ਨੂੰ ਵੀ ਇਹ ਹਿਦਾਇਤ ਕੀਤੀ ਜਾਏਗੀ ਕਿ ਦੁਹਰਾਅ ਨਾ ਕੀਤਾ ਜਾਵੇ ਔਰ ਪ੍ਰੋਗਰਾਮ ਨੂੰ ਦਿਲਚਸਪ ਬਣਾਇਆ ਜਾਵੇ, ਤਾਂ ਹੀ ਇਹ ਜਿਹੜੀ ਆਕਾਸ਼ਵਾਣੀ ਜਲੰਧਰ ਨੂੰ ਸੁਣਨ ਦੀ ਤੁਹਾਡੀ ਚੰਗੀ ਆਦਤ ਹੈ, ਇਹ ਬਰਕਰਾਰ ਰਹਿ ਸਕਦੀ ਹੈ ਜੀ।
0: ਅੱਗੇ ਲਿਖਦੇ ਨੇ ਜੀ, ਮਿਤੀ 8 ਸਤੰਬਰ ਦੇ ਸਵੇਰ ਵਾਲੇ ਪ੍ਰੋਗਰਾਮ ਵਿੱਚ ਪੂਜਾ ਹਾਂਡਾ ਜੀ ਵੱਲੋਂ ਡਾਕਟਰ ਸਾਹਿਬ ਨਾਲ ਕਰਵਾਈ ਗਈ ਮੁਲਾਕਾਤ ਬਹੁਤ ਵਧੀਆ ਰਹੀ। ਇਸੇ ਦਿਨ ਸਾਖਰਤਾ ਦਿਵਸ ਦੇ ਸੰਬੰਧ ਵਿੱਚ ਇੱਕ ਪ੍ਰਿੰਸੀਪਲ ਸਾਹਿਬ ਨਾਲ ਕੀਤੀ ਗੱਲਬਾਤ ਵੀ ਜਾਣਕਾਰੀ ਭਰਪੂਰ ਸੀ ਤੇ ਪ੍ਰਭਾਵਸ਼ਾਲੀ ਸੀ। ਅਜਿਹੇ ਵਿਸ਼ਿਆਂ ਤੇ ਗੱਲਬਾਤ ਰੇਡੀਓ ਪ੍ਰੋਗਰਾਮਾਂ ਨੂੰ ਸਿਰਫ ਮਨੋਰੰਜਨ ਤੱਕ ਸੀਮਤ ਹੀ ਰਹਿਣ ਦਿੰਦੀ, ਸਗੋਂ ਸਰੋਤਿਆਂ ਨੂੰ ਸਮਾਜਿਕ ਤੇ ਗਿਆਨ ਵਰਧਕ ਜਾਣਕਾਰੀ ਵੀ ਪ੍ਰਦਾਨ ਕਰਦੀ ਹੈ। ਪਰ ਨਾਲ ਹੀ ਪੂਜਾ ਹਾਂਡਾ ਜੀ ਦੇ ਪੰਜਾਬੀ ਉਚਾਰਨ ਵੱਲ ਵੀ ਕੁਝ ਗੱਲਾਂ ਧਿਆਨ ਦੇਣ ਦੀ ਲੋੜ ਬਾਰੇ ਇਹਨਾਂ ਨੇ ਜ਼ਿਕਰ ਕੀਤਾ ਹੈ
1: ਜੀ। ਕਿਹੜੀਆਂ ਚੀਜ਼ਾਂ, ਕਿਹੜੀਆਂ ਗੱਲਾਂ ਨੇ ਪੂਨਮ ਜੀ ਜਿਸ ਬਾਰੇ ਇਹਨਾਂ ਨੇ ਧਿਆਨ ਦਵਾਇਆ?
0: ਬਿਲਕੁਲ ਜੀ, ਇਹਨਾਂ ਨੇ ਲਿਖਿਆ ਹੈ ਕਿ ਉਦਾਹਰਣ ਵਜੋਂ ਆਕਾਸ਼ਵਾਣੀ ਨੂੰ ਆਕਾਸ਼ਵਾਣੀ, ਸੁਣ ਨੂੰ ਸੁਣ, ਮਤਲਬ ਇਹੋ ਜਿਹੀਆਂ ਕਈ ਗਲਤੀਆਂ ਇਹਨਾਂ ਨੇ ਲਿਖੀਆਂ ਨੇ। ਬਿਲਕੁਲ ਜੀ, ਤੁਸੀਂ ਧਿਆਨ ਵਿੱਚ ਲਿਆਂਦੀਆਂ ਨੇ ਤੇ ਅਸੀਂ ਉਹਨਾਂ ਤੱਕ ਇਹ ਤੁਹਾਡੀ ਗੱਲ ਜ਼ਰੂਰ ਪਹੁੰਚਾ ਦੇਵਾਂਗੇ
1: ਜੀ ਜੀ।
0: ਅੱਗੇ ਲਿਖਦੇ ਨੇ ਕਿ ਇਹ ਗੱਲ ਕਿਸੇ ਵਿਅਕਤੀ ਦੀ ਆਲੋਚਨਾ ਕਰਨ ਦੇ ਲਈ ਨਹੀਂ, ਸਗੋਂ ਪੰਜਾਬੀ ਭਾਸ਼ਾ ਦੀ ਸ਼ੁੱਧਤਾ ਤੇ ਰੇਡੀਓ ਦੀ ਪੇਸ਼ੇਵਰ ਜ਼ਿੰਮੇਵਾਰੀ ਦੇ ਮੱਦੇਨਜ਼ਰ ਕਹੀ ਜਾ ਰਹੀ ਹੈ। ਜੇਕਰ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਨਾਲ ਜੁੜਿਆ ਰੇਡੀਓ ਮੰਚ ਹੀ ਸ਼ਬਦਾਂ ਦੇ ਉਚਾਰਨ ਵਿੱਚ ਵਾਰ ਵਾਰ ਗਲਤੀਆਂ ਕਰੇਗਾ ਤਾਂ ਫਿਰ ਹੋਰ ਰੇਡੀਓ ਸਟੇਸ਼ਨਾਂ ਤੋਂ ਪੰਜਾਬੀ ਦੀ ਸ਼ੁੱਧਤਾ ਦੀ ਉਮੀਦ ਕਰਨਾ ਵੀ ਔਖਾ ਹੋ ਜਾਏਗਾ। ਇਸ ਲਈ ਮੇਰੀ ਬੇਨਤੀ ਹੈ ਕਿ ਅਨਾਊਂਸਰਾਂ ਲਈ ਉਚਾਰਨ, ਸ਼ਬਦ ਚੋਣ ਤੇ ਪੇਸ਼ਕਾਰੀ ਸੰਬੰਧੀ ਸਮੇਂ ਸਮੇਂ ਤੇ ਛੋਟੀਆਂ ਅਭਿਆਸ ਬੈਠਕਾਂ ਜਾਂ ਤਿਆਰੀ ਸੈਸ਼ਨ ਜ਼ਰੂਰ ਕਰਵਾਏ ਜਾਣ
1: ਜੀ। ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ, ਆਪਾਂ ਇਹ ਕਰਦੇ ਵੀ ਹਾਂ, ਪਰ ਜਿੱਦਾਂ ਤੁਹਾਨੂੰ ਪਤਾ ਹੈ ਕਿ ਅੱਜ ਦੇ ਸਮੇਂ 'ਚ ਜਿਹੜਾ ਪ੍ਰਸਾਰਣ ਦਾ ਸਮਾਂ ਦੌਰ ਹੈ ਉਹ ਬਹੁਤ ਜ਼ਿਆਦਾ ਹੈ, ਕੁਆਂਟਿਟੀ ਬਹੁਤ ਜ਼ਿਆਦਾ ਹੋ ਗਈ ਹੈ, ਉਹਦੇ 'ਚ ਕਈ ਵਾਰ ਮਿਆਰ ਨੂੰ ਕਾਇਮ ਰੱਖਣਾ ਔਖਾ ਹੋ ਜਾਂਦਾ। ਸੋ ਪੂਰਨ ਕੋਸ਼ਿਸ਼ ਤਾਂ ਕੀਤੀ ਜਾਂਦੀ ਹੈ ਕਿ ਹਰ ਤਰ੍ਹਾਂ ਦੇ ਨਾਲ ਜਿਹੜਾ ਪ੍ਰਸਾਰਣ ਹੈ ਸਾਡਾ ਉਹ ਮਿਆਰੀ ਰਹੇ ਔਰ ਵਧੀਆ ਰਹੇ।
0: ਕਹਿੰਦੇ ਕਿ ਇੱਕ ਚੰਗਾ ਰੇਡੀਓ ਅਨਾਊਂਸਰ ਸਿਰਫ ਮਾਈਕ ਦੇ ਸਾਹਮਣੇ ਬੋਲਣ ਵਾਲਾ ਵਿਅਕਤੀ ਨਹੀਂ ਹੁੰਦਾ, ਉਹ ਭਾਸ਼ਾ, ਆਵਾਜ਼, ਉਚਾਰਨ, ਜਾਣਕਾਰੀ, ਸਮੇਂ ਦੀ ਪਾਬੰਦੀ ਤੇ ਸਰੋਤਿਆਂ ਦੀ ਪਸੰਦ, ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਹੈ। ਇਸ ਲਈ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਵਿਸ਼ੇ ਦੀ ਤਿਆਰੀ, ਮਹੱਤਵਪੂਰਨ ਸ਼ਬਦਾਂ ਦੇ ਸਹੀ ਉਚਾਰਨ ਤੇ ਗੀਤਾਂ ਦੀ ਚੋਣ ਵੱਲ ਥੋੜਾ ਵਧੇਰੇ ਧਿਆਨ ਪ੍ਰੋਗਰਾਮ ਦੀ ਗੁਣਵੱਤਾ ਵਿੱਚ ਵੱਡਾ ਫਰਕ ਲਿਆ ਸਕਦਾ ਹੈ। ਇੱਕ ਸਰੋਤੇ ਵਜੋਂ ਮੇਰਾ ਮਕਸਦ ਕਿਸੇ ਅਨਾਊਂਸਰ ਜਾਂ ਪ੍ਰੋਗਰਾਮ ਨਾਲ ਜੁੜੇ ਕਿਸੇ ਵਿਅਕਤੀ ਦੀ ਨਿੱਜੀ ਆਲੋਚਨਾ ਕਰਨਾ ਨਹੀਂ ਹੈ। ਮੈਂ ਤਾਂ ਸਿਰਫ ਇਹ ਚਾਹੁੰਦਾ ਕਿ ਜਿਨ੍ਹਾਂ ਰੇਡੀਓ ਪ੍ਰੋਗਰਾਮਾਂ ਨਾਲ ਅਸੀਂ ਸਾਲਾਂ ਤੋਂ ਭਾਵਨਾਤਮਕ ਤੌਰ ਤੇ ਜੁੜੇ ਹੋਏ ਹਾਂ ਉਹ ਹੋਰ ਵੀ ਵਧੀਆ, ਸੁਚੱਜੇ, ਜਾਣਕਾਰੀ ਭਰਪੂਰ ਤੇ ਸਰੋਤਾ ਕੇਂਦਰਿਤ ਬਣਨ। ਬਾਕੀ ਗੱਲਾਂ ਮੈਂ ਅਗਲੇ ਹਫ਼ਤੇ ਕਰਾਂਗਾ। ਉਮੀਦ ਹੈ ਕਿ ਮੇਰੇ ਵੱਲੋਂ ਉਠਾਏ ਗਏ ਇਹਨਾਂ ਨੁਕਤਿਆਂ ਨੂੰ ਇੱਕ ਸਰੋਤੇ ਦੀ ਰਚਨਾਤਮਕ ਰਾਏ ਵਜੋਂ ਲੈਂਦਿਆਂ ਹੋਇਆਂ ਇਹਨਾਂ ਦੀ ਪੜਚੋਲ ਕਰੋਗੇ, ਜਿੱਥੇ ਲੋੜ ਮਹਿਸੂਸ ਹੋਏਗੀ ਤੇ ਭਾਸ਼ਾ ਉਚਾਰਨ ਗੀਤਾਂ ਦੀ ਚੋਣ ਤੱਕ

0: ਨੇਕੀ ਪ੍ਰਬੰਧ ਵਿੱਚ ਹੋਰ ਸੁਧਾਰ ਕਰਨ ਲਈ ਲੋੜੀਂਦੇ ਕਦਮ ਜ਼ਰੂਰ ਚੁੱਕੋਗੇ
1: ਜੀ। ਗੁਰਪ੍ਰੀਤ ਸਿੰਘ ਤੰਗੋਰੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਖਤ ਲਿਖਣ ਲਈ। ਔਰ ਪੂਨਮ ਮੈਨੂੰ ਇੱਦਾਂ ਲੱਗ ਰਿਹਾ ਸੀ ਕਿ ਗੁਰਪ੍ਰੀਤ ਸਿੰਘ ਤੰਗੋਰੀ ਹੋਰਾਂ ਦਾ ਜਿਹੜਾ ਇਹ ਖਤ ਹੈ ਨਾ, ਇਹ ਜਿੱਦਾਂ ਅਸੀਂ ਆਈਨੇ ਦੇ ਸਾਹਮਣੇ ਖੜੇ ਹੋਈਏ ਤੇ ਆਪਣੇ ਲਿਬਾਸ ਬਾਰੇ ਸਾਨੂੰ ਪਤਾ ਲੱਗਦਾ ਹੈ ਕਿ ਕਿਤੇ ਮੈਲਾ ਤੇ ਨਹੀਂ, ਦਾਗ ਤੇ ਨਹੀਂ। ਸੋ ਇਹਨਾਂ ਦੇ ਜਿਹੜੇ ਅਲਫਾਜ਼, ਇਹਨਾਂ ਦੇ ਅੱਖਰ ਸੀ ਨਾ, ਉਹ ਆਈਨੇ ਦੀ ਤਰ੍ਹਾਂ ਸੀ ਜਿਹਦੇ ਚ ਅਸੀਂ ਆਪਣੇ ਪ੍ਰਸਾਰਣ ਦਾ ਅਕਸ ਵੇਖ ਰਹੇ
0: ਸੀ। ਕੀ ਬਾਤ ਹੈ ਜੀ, ਬਹੁਤ ਵਧੀਆ, ਬਿਲਕੁਲ ਸਹੀ ਕਿਹਾ ਤੁਸੀਂ,
1: ਹੈਨਾ। ਔਰ ਜਿੱਥੇ ਜਿੱਥੇ ਵੀ ਕੋਈ ਮੈਲ ਦਾਗ ਹੈ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ
0: ਜੀ।
1: ਲਓ ਜੀ, ਸੁਭਾਸ਼ ਗੋਦਾਰਾ ਸਾਡੇ ਕੋਲ ਆਏ ਨੇ ਪਿੰਡ ਹੀਰਾਂ ਵਾਲੀ ਫਾਜ਼ਿਲਕਾ ਤੋਂ, ਨਾਲ ਇਹਨਾਂ ਦੇ ਬਿਮਲਾ ਗੋਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੋਦਾਰਾ, ਸਰਵਣ ਰੇਣਵਾ ਤੇ ਹਜ਼ਾਰੀ ਲਾਲ ਸ਼ਰਮਾ ਵੀ ਨੇ
0: ਜੀ।
1: ਕਹਿੰਦੇ ਨੇ 8 ਤਰੀਕ ਨੂੰ ਸਵੇਰੇ 7:30 ਵਜੇ FM ਰੇਨਬੋ ਜਲੰਧਰ ਤੇ ਗੁੱਡ ਮਾਰਨਿੰਗ ਸੁਣਿਆ। RJ ਅੰਜਲੀ ਜੀ ਨੇ ਡਾਕਟਰ ਰਣਜੀਤ ਸਿੰਘ ਦੇ ਨਾਲ ਖੇਤੀ ਮੁਲਾਕਾਤ ਬਹੁਤ ਹੀ ਵਧੀਆ ਕੀਤੀ। ਇਸੇ ਦਿਨ ਪ੍ਰੋਗਰਾਮ ਵਾਸਤੇ ਵਿਹੜੇ ਵਿੱਚ ਪੂਨਮ ਹੋਰਾਂ ਨੇ ਸਾਖਰਤਾ ਤੇ ਸਿੱਖਿਆ ਬਾਰੇ ਡਾਕਟਰ ਸੁਰਜੀਤ ਲਾਲ ਦੇ ਨਾਲ ਜਿਹੜੀ ਮੁਲਾਕਾਤ ਕੀਤੀ ਉਹ ਬਹੁਤ ਵਧੀਆ ਸੀ।
0: ਸ਼ੁਕਰੀਆ ਜੀ।
1: 8 ਤਰੀਕ ਨੂੰ ਦੁਪਹਿਰੇ 1 ਵਜੇ ਤੋਂ 2 ਵਜੇ ਤੱਕ FM ਰੇਨਬੋ ਜਲੰਧਰ ਤੇ ਮਿਡ ਡੇ ਮੈਲੇਡੀਜ਼ ਵਿੱਚ RJ ਰਿਚਾ ਜੀ ਨੇ ਆਸ਼ਾ ਭੋਂਸਲੇ ਸਪੈਸ਼ਲ ਵਿੱਚ ਉਹਨਾਂ ਦੇ ਹੀ ਫਿਲਮੀ ਗੀਤ ਸੁਣਾਏ, ਬਹੁਤ ਵਧੀਆ ਲੱਗੇ। ਇਸੇ ਦਿਨ ਰਾਤੀਂ ਖੇਡ ਸੰਸਾਰ ਪ੍ਰੋਗਰਾਮ ਸੁਣਿਆ ਜਿਸ ਵਿੱਚ ਗੋਲਾ ਸੁੱਟਣ ਵਾਲੇ ਪਦਮ ਸ਼੍ਰੀ ਬਹਾਦਰ ਸਿੰਘ ਤੇ ਫੀਚਰ ਸੁਣਾਇਆ ਗਿਆ। 9 ਤਰੀਕ ਨੂੰ ਸ਼ਾਮੀ ਯੁਵਾਣੀ ਪ੍ਰੋਗਰਾਮ 'ਚ RJ ਰਿਤਿਕਾ ਜੀ ਨੇ ਮਨਦੀਪ ਕੌਰ ਐਕਟਰਸ ਨਾਲ ਮੁਲਾਕਾਤ ਕੀਤੀ, ਸਾਨੂੰ ਬਹੁਤ ਪਸੰਦ ਆਈ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ ਜੀ ਸੁਭਾਸ਼ ਗੋਦਾਰਾ ਜੀ, ਤੁਸੀਂ ਅਕਸਰ ਸਾਡੀ ਤਾਰੀਫ ਕਰਦੇ ਹੋ ਤੇ ਹੌਸਲਾ ਅਫਜ਼ਾਈ ਕਰਦੇ ਹੋ, ਇਸ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਬਾਕੀ ਅੱਗੇ ਇਹਨਾਂ ਨੇ ਹੈਲੋ ਫਰਮਾਇਸ਼, ਤਮਕ ਜਲੰਧਰ ਪੈਂਦੀ, ਚਿੱਠੀਆਂ ਮਿੱਠੀਆਂ, ਸੋਹਣੀ ਸਵੇਰ ਵਾਸਤੇ ਵਿਹੜੇ ਤੇ ਰਾਤ ਦੀ ਸਭਾ 'ਚ FM ਰੇਨਬੋ ਜਲੰਧਰ ਦੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੀ ਤਾਰੀਫ ਕੀਤੀ ਹੈ ਜੀ।
0: ਯਾਨੀ ਕਿ ਇਹ ਸਾਰੇ ਪ੍ਰੋਗਰਾਮ ਸੁਣਦੇ ਨੇ, ਚਾਹੇ ਯੁਵਾਣੀ ਹੈ ਚਾਹੇ ਖੇਡ ਸੰਸਾਰ ਹੈ, ਸਾਰੇ ਪ੍ਰੋਗਰਾਮਾਂ ਦਾ ਇਹਨਾਂ ਨੇ ਜ਼ਿਕਰ ਕੀਤਾ ਹੈ। ਸ਼ੁਕਰੀਆ ਜੀ ਸੁਣਨ ਦੇ ਲਈ ਤੇ ਖਤ ਲਿਖਣ ਦੇ ਲਈ। ਅਗਲਾ ਈਮੇਲ ਹੁਣ ਸਾਡੇ ਕੋਲ ਹੈ ਜੀ ਜਗਦੀਸ਼ ਸਿੰਘ ਮਠਾੜੂ ਹੋਣਾ ਦਾ
1: ਜੀ,
0: ਮੋਗਾ ਤੋਂ ਉਹਨਾਂ ਨੇ ਭੇਜਿਆ ਹੈ। ਕਹਿੰਦੇ ਕਿ ਆਕਾਸ਼ਵਾਣੀ ਦੇ ਸਾਰੇ ਸਿਲਸਿਲੇ ਬਹੁਤ ਵਧੀਆ ਚੱਲ ਰਹੇ ਨੇ, ਜਿੱਥੇ ਲਾਈਵ ਗੁਰਬਾਣੀ ਤਨ ਮਨ ਨੂੰ ਨਵੀਂ ਊਰਜਾ ਨਾਲ ਭਰ ਦਿੰਦੀ ਹੈ, ਉੱਥੇ ਦਿਹਾਤੀ ਪ੍ਰੋਗਰਾਮ ਆਪਣਾ ਰੋਲ ਬਹੁਤ ਸੋਹਣੇ ਤਰੀਕੇ ਨਾਲ ਨਿਭਾ ਰਿਹਾ ਹੈ। ਵਸਦੇ ਬੜੇ ਰੰਗਲੀ ਧਰਤੀ ਫੌਜੀ ਨਾਲ ਹੀ ਸਰੋਤਿਆਂ ਦੀ ਹਿੰਦੀ ਪੰਜਾਬੀ ਗੀਤਾਂ ਦੇ ਪ੍ਰੋਗਰਾਮ ਬਹੁਤ ਸੋਹਣੇ ਚੱਲ ਰਹੇ ਨੇ। ਇੱਕ ਬੇਨਤੀ ਹੈ ਕਿ ਕੀ ਹਫ਼ਤੇ ਵਿੱਚ ਕੋਈ ਪ੍ਰੋਗਰਾਮ ਸ਼ੁਰੂ ਨਹੀਂ ਕੀਤਾ ਜਾ ਸਕਦਾ, ਜਿਵੇਂ ਕੁਝ ਸਮਾਂ ਪਹਿਲਾਂ ਦੇਸ਼ ਪੰਜਾਬ ਵਿੱਚ ਅੱਜ ਦਾ ਖਤ, ਗੁਲਦਸਤਾ, ਰਾਬਤਾ, ਕੁਝ ਸੁਣੀਆਂ ਕੁਝ ਕਹੀਏ ਸਰੋਤਿਆਂ ਦੇ ਖਤਾਂ ਰਾਹੀਂ ਚੱਲਦੇ ਸਨ। ਹੁਣ ਤਾਂ ਕਹਿੰਦੇ ਇੰਟਰਨੈਟ ਦਾ ਜ਼ਮਾਨਾ ਹੈ, ਈਮੇਲ ਦੇ ਰਾਹੀਂ ਵੀ ਇਹ ਬਹੁਤ ਆਸਾਨੀ ਨਾਲ ਹੋ ਸਕਦਾ ਹੈ ਜੀ।
1: ਜੀ ਵੈਸੇ ਜੀ FM ਰੇਨਬੋ ਤੇ ਸਾਡਾ ਸਵੇਰੇ ਦਿਲ ਆਪਣਾ ਪੰਜਾਬੀ ਨਾਮ ਤੇ ਪ੍ਰੋਗਰਾਮ ਇਸੇ ਤਰ੍ਹਾਂ ਦੀ ਨੋਈਅਤ ਦਾ ਹੀ ਹੈ, ਜਿਹਦੇ ਚ ਤੁਸੀਂ ਆਪਣੀਆਂ ਸਾਊਂਡ ਫਾਈਲਾਂ ਵੀ ਭੇਜਦੇ ਹੋ, ਸ਼ੇਰੋ ਸ਼ਾਇਰੀ ਵੀ ਹੁੰਦੀ ਹੈ। ਇਸ ਪ੍ਰੋਗਰਾਮ ਨੂੰ ਤੁਸੀਂ ਸੁਣ ਸਕਦੇ ਹੋ ਜੇ ਜਲੰਧਰ ਤੋਂ ਦੂਰ ਵੀ ਰਹਿੰਦੇ ਹੋ, ਤੇ FM ਰੇਨਬੋ ਦੀ ਐਪ ਤੋਂ ਸਾਡਾ ਇਹ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ ਜੀ।
0: ਬਿਲਕੁਲ ਜੀ, ਬਾਕੀ ਤੁਹਾਡਾ ਸੁਝਾਅ ਜੋ ਹੈ ਉਹ ਬਹੁਤ ਵਧੀਆ ਸੁਝਾਅ ਹੈ, ਇਸ ਤੇ ਜ਼ਰੂਰ ਗੌਰ ਕੀਤਾ ਜਾਏਗਾ। ਬਹੁਤ ਬਹੁਤ ਸ਼ੁਕਰੀਆ ਜੀ ਈਮੇਲ ਭੇਜਣ ਦੇ ਲਈ।
1: ਅਗਲੀ ਈਮੇਲ ਹੈ ਜੀ ਸਾਡੇ ਕੋਲ ਪਿੰਡ ਢਾਣੀ ਲਾਲ ਖਾਨ ਨੌਹਰ ਤੋਂ, ਜਾਵੇਦ ਖਾਨ, ਅਰਮਾਨ ਖਾਨ, ਇਮਰਾਨ ਖਾਨ, ਸੀਮਾ ਬਾਨੂ ਤੇ ਵਿਨੋਦ ਖਾਨ ਦੀ। ਬਸ ਇਹਨਾਂ ਨੇ ਇੰਨਾ ਹੀ ਲਿਖਿਆ ਜੀ ਮੇਲ ਚ ਕਿ ਤੁਹਾਡੀ ਚਿੱਠੀ ਮਿਲੀ ਸਾਨੂੰ ਚੰਗਾ ਲੱਗਦਾ ਤੇ ਅੱਜ ਕੱਲ੍ਹ ਤੁਹਾਡਾ ਫੋਨ ਠੀਕ ਕੰਮ ਨਹੀਂ ਕਰ ਰਿਹਾ, ਹੈਲੋ ਫਰਮਾਇਸ਼ ਚ ਸਾਡਾ ਫੋਨ ਨਹੀਂ ਲੱਗ ਰਿਹਾ, ਸਾਡਾ ਇਹ ਸੁਨੇਹਾ ਪਹੁੰਚਾ ਦਿਓ।
0: ਮੈਨੂੰ ਲੱਗਦਾ ਹੈ ਕਿ ਇਹਨਾਂ ਨੇ ਨਾ ਵੀਰੇਂਦਰ ਜੀ ਬਹੁਤ ਹਫ਼ਤੇ ਹੋ ਗਏ ਇਹੀ ਚਿੱਠੀ ਭੇਜ ਰਹੇ ਨੇ, ਜਦਕਿ ਇਹੋ ਜੀ ਸ਼ਿਕਾਇਤ ਬਾਕੀ ਸਰੋਤਿਆਂ ਵੱਲੋਂ ਨਹੀਂ ਆ ਰਹੀ
1: ਜੀ,
0: ਪਰ ਇਹਨਾਂ ਦਾ ਜੋ ਖਤ ਹੈ ਨਾ ਹਰ ਵਾਰੀ ਇੱਕੋ ਹੀ ਗੱਲ ਕਰਦਾ ਹੈ ਕਿ ਸਾਡਾ ਫੋਨ ਨਹੀਂ ਲੱਗਦਾ ਜਾਂ ਫਿਰ ਫੋਨ ਖਰਾਬ ਰਹਿੰਦਾ, ਜਦਕਿ ਅਜਿਹੀ ਕੋਈ ਗੱਲ ਨਹੀਂ ਹੈ, ਫੋਨ ਲਗਾਤਾਰ ਚੱਲ ਰਿਹਾ ਹੈ ਤੇ ਸਰੋਤਿਆਂ ਦੇ ਫੋਨ ਵੀ ਸ਼ਾਮਿਲ ਹੁੰਦੇ ਨੇ। ਹਾਂ, ਕਈ ਵਾਰੀ ਇੰਝ ਹੋ ਜਾਂਦਾ ਕਿ ਲੰਬੇ ਸਮੇਂ ਦੇ ਲਈ ਕਿਸੇ ਸਰੋਤੇ ਤੱਕ ਫੋਨ ਪ੍ਰੋਗਰਾਮ ਚ ਸ਼ਾਮਿਲ ਹੋ ਹੀ ਨਹੀਂ ਪਾਉਂਦਾ
1: ਜੀ। ਔਰ ਇਦਾਂ ਵੀ ਹੋ ਸਕਦਾ ਕਿ ਜਿਸ ਇਲਾਕੇ ਚ ਹੈ ਨਹੀਂ ਉੱਥੇ ਕਿਤੇ ਨੈਟਵਰਕ ਕਮਜ਼ੋਰ ਹੋਵੇ, ਜਿਸ ਕਰਕੇ ਸਾਡੇ ਤੱਕ ਇਹਨਾਂ ਦਾ ਨੈਟਵਰਕ ਪਹੁੰਚ ਨਾ ਰਿਹਾ ਹੋਵੇ
0: ਜੀ। ਇੰਨੇ ਲੰਬੇ ਸਮੇਂ ਲਈ ਫੋਨ ਖਰਾਬ ਹੋਵੇ ਇਹ ਨਹੀਂ ਹੋ ਸਕਦਾ ਜੀ, ਤੇ ਤੁਸੀਂ ਪ੍ਰੋਗਰਾਮ ਚ ਫੋਨ ਮਿਲਾਓ, ਲਗਾਤਾਰ ਮਿਹਨਤ ਦੇ ਨਾਲ ਜ਼ਰੂਰ ਮਿਲੇਗਾ ਜੀ ਫੋਨ। ਸਾਡੇ ਲਈ ਸਭ ਸਰੋਤੇ ਬਰਾਬਰ ਨੇ ਤੇ ਅਸੀਂ ਸਾਰਿਆਂ ਦਾ ਹੀ ਸਵਾਗਤ ਕਰਦੇ ਹਾਂ
1: ਜੀ।
0: ਅਗਲਾ ਈਮੇਲ ਹੈ ਜੀ ਰਮਨ ਵਰਮਾ ਹੋਣਾ ਦਾ, ਇਹਨਾਂ ਨੇ ਇਹ ਈਮੇਲ ਭੇਜਿਆ ਜੀ ਬੁਰਜ ਹਨੂਮਾਨਗੜ੍ਹ ਜ਼ਿਲ੍ਹਾ ਫਾਜ਼ਿਲਕਾ ਤੋਂ
1: ਜੀ।
0: ਨਾਲ ਨੇ ਇਹਨਾਂ ਦੇ ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਤੇ ਡਾਕਟਰ ਮਦਨ ਲਾਲ ਵਰਮਾ। ਕਹਿੰਦੇ ਕਿ ਮਹਿਕ ਪੰਜਾਬ ਦੇ ਪ੍ਰੋਗਰਾਮ ਦੌਰਾਨ ਪੂਜਾ ਹੰਡਾ ਮੈਡਮ ਜੀ ਨੇ ਆਸ਼ਾ ਜੀ ਦੇ ਗਾਏ ਗੀਤ ਸੁਣਵਾਏ, ਨਾਲ ਹੀ ਆਸ਼ਾ ਜੀ ਬਾਰੇ ਬਹੁਤ ਵਧੀਆ ਜਾਣਕਾਰੀ ਦੀ ਸਾਂਝ ਵੀ ਪਾਈ
1: ਜੀ।
0: ਪੰਜਾਬੀ ਨਾਟਕ ਸੁਣੇ ਸੋਮਵਾਰ ਨੂੰ, ਇਹ ਵੀ ਇਤਿਹਾਸ ਹੈ, ਤੇ ਦੂਜੇ ਪੰਜਾਬੀ ਨਾਟਕ ਸਾਧਨਾ ਬਹੁਤ ਵਧੀਆ ਲੱਗਾ ਜੀ ਨਾਟਕ। ਉਮਰਾਂ ਦੇ ਪੈਂਡੇ ਪਰਮਜੀਤ ਕੌਰ ਜੀ ਦੀ ਇੰਟਰਵਿਊ ਸੁਣੀ, ਬਹੁਤ ਵਧੀਆ ਲੱਗੀ ਇਹਨਾਂ ਨੂੰ। ਰਚਨੀ ਵਾਲਿਆਂ ਦੀ ਕਵਿਤਾ ਪਾਠ ਸੁਣੇ, ਬਹੁਤ ਵਧੀਆ ਲੱਗਾ ਮੇਰੀ ਕਲਮ ਤਹਿਤ। ਜਨ ਧਨ ਯੋਜਨਾ ਤਹਿਤ ਬਹੁਤ ਹੀ ਵਧੀਆ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਗਈ, ਖਾਤੇ ਬਾਰੇ ਬਹੁਤ ਚੰਗੀ ਜਾਣਕਾਰੀ ਸੀ ਮੋਹਨ ਮੋਦੀ ਜੀ ਨੇ ਦਿੱਤੀ, ਜੋ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਬਹੁਤ ਹੀ ਵਿਸਤਾਰ ਸਹਿਤ

0: ਜਾਣਕਾਰੀ ਸੀ। ਮਿੱਠਾ ਸਿੰਘ ਜੀ ਦੇ ਲੋਕ ਗੀਤ ਸੁਣੇ ਬਹੁਤ ਚੰਗੇ ਲੱਗੇ ਰੰਗਲੀ ਧਰਤੀ ਪ੍ਰੋਗਰਾਮ ਚ। ਬਾਕੀ ਕਹਿੰਦੇ ਆਪ ਜੀ ਦੇ ਕੇਂਦਰ ਤੋਂ ਸਾਰੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਹੇ ਨੇ, ਜਾਣਕਾਰੀ ਭਰਪੂਰ ਹੁੰਦੇ ਨੇ, ਇਸ ਲਈ ਸਾਰੇ ਆਕਾਸ਼ਵਾਣੀ ਜਲੰਧਰ ਸਟਾਫ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ
1: ਜੀ। ਬਹੁਤ ਬਹੁਤ ਸ਼ੁਕਰੀਆ ਜੀ। ਤੁਸੀਂ ਜਿਸ ਤਰ੍ਹਾਂ ਨਾਲ ਇਹ ਤਫਸੀਲੀ ਈਮੇਲ ਸਾਡੇ ਤੱਕ ਪਹੁੰਚਾਈ ਹੈ ਨਾ, ਇਹਦੇ ਤੋਂ ਇਹ ਪਤਾ ਲੱਗਦਾ ਹੈ ਕਿ ਤੁਸੀਂ ਹਰ ਪ੍ਰੋਗਰਾਮ ਨੂੰ ਬਹੁਤ ਧਿਆਨ ਨਾਲ ਸੁਣਦੇ ਹੋ ਔਰ ਉਸ ਪ੍ਰੋਗਰਾਮ ਨੂੰ ਸੁਣ ਕੇ ਉਸ ਬਾਰੇ ਆਪਣੀ ਰਾਏ ਵੀ ਸਾਡੇ ਤੱਕ ਭੇਜਦੇ ਹੋ। ਸੋ ਪੂਨਮ, ਦੇਖੋ ਕਿੰਨਾ ਸਮਾਂ ਚਾਹੀਦਾ ਹੁੰਦਾ ਹੈ ਕਿ ਪਹਿਲਾਂ ਪ੍ਰੋਗਰਾਮ ਨੂੰ ਸੁਣਨਾ, ਫਿਰ ਉਹਨੂੰ ਮਹਿਸੂਸ ਕਰਨਾ, ਫਿਰ ਉਹਦੇ ਬਾਰੇ ਆਪਣੇ ਜਜ਼ਬਾਤ ਬਿਆਨ ਕਰਨੇ, ਮੇਲ ਕਰਨੀ। ਸੋ ਇੱਥੋਂ ਪਤਾ ਲੱਗਦਾ ਜੀ ਕਿ ਆਕਾਸ਼ਵਾਣੀ ਜਲੰਧਰ ਨਾਲ ਕਿੰਨੀ ਮੁਹੱਬਤ ਕਰਦੇ ਨੇ।
0: ਬਿਲਕੁਲ ਜੀ, ਜੋ ਸਰੋਤੇ ਖੱਤ ਲਿਖਦੇ ਨੇ ਸਾਨੂੰ, ਉਹ ਤਾਂ ਬੜੇ ਸਾਲਾਂ ਤੋਂ ਖੱਤ ਲਿਖ ਹੀ ਰਹੇ ਨੇ, ਹੁਣ ਈਮੇਲ ਦੇ ਵਿੱਚ ਵੀ ਬਹੁਤ ਇਜ਼ਾਫਾ ਹੋ ਰਿਹਾ, ਜੋ ਕਿ ਬਹੁਤ ਹੀ ਚੰਗੀ ਗੱਲ ਹੈ। ਸਰੋਤੇ ਸਾਰੇ ਪ੍ਰੋਗਰਾਮ ਸੁਣ ਕੇ ਉਸ ਦੇ ਵਿੱਚ ਉਹਨਾਂ ਨੂੰ ਜੋ ਚੰਗਾ ਲੱਗਦਾ ਉਸਦੀ ਤਾਰੀਫ ਕਰਦੇ ਨੇ, ਤੇ ਜੋ ਉਹਨਾਂ ਨੂੰ ਪਸੰਦ ਨਹੀਂ ਆਉਂਦਾ ਉਸ ਲਈ ਬਹੁਤ ਹੀ ਉਸਾਰੂ ਇੱਕ ਸੁਝਾਅ ਵੀ ਭੇਜਦੇ ਨੇ ਸਾਨੂੰ
1: ਜੀ। ਵੇਖੋ, ਬਦਲਦੇ ਵਕਤ ਦੇ ਨਾਲ ਟੈਕਨੋਲੋਜੀ, ਸਾਧਨ, ਤਰੀਕੇ ਸਾਰਾ ਕੁਝ ਬਦਲ ਗਿਆ, ਪਰ ਜੋ ਸਰੋਤਿਆਂ ਦੇ ਜਜ਼ਬਾਤ ਨੇ ਆਕਾਸ਼ਵਾਣੀ ਜਲੰਧਰ ਦੇ ਪ੍ਰਤੀ ਉਹ ਨਹੀਂ ਬਦਲੇ, ਉਸੇ ਤਰ੍ਹਾਂ ਹੀ ਨੇ।
0: ਬਿਲਕੁਲ ਸਹੀ ਕਿਹਾ ਤੁਸੀਂ, ਤੇ ਜੋ ਲੋਕ ਕਹਿੰਦੇ ਨੇ ਨਾ ਕਿ ਅੱਜ ਕੱਲ੍ਹ ਦੇ ਜ਼ਮਾਨੇ 'ਚ ਖੱਤ ਕੌਣ ਲਿਖਦਾ ਹੈ, ਤਾਂ ਉਹ ਤੁਹਾਡੀ ਚਿੱਠੀ ਵਾਲੇ ਪ੍ਰੋਗਰਾਮ ਨੂੰ ਜ਼ਰੂਰ ਸੁਣੇ ਤੇ ਉਹਨਾਂ ਖੱਤਾਂ ਨੂੰ ਜੇਕਰ ਦੇਖੇ ਨਾ, ਤਾਂ ਉਹ ਬਿਲਕੁਲ ਇਸ ਗੱਲ ਨੂੰ ਮੰਨਣ ਦੇ ਲਈ ਮਜਬੂਰ ਹੋ ਜਾਏਗਾ ਕਿ ਅੱਜ ਵੀ ਸਰੋਤੇ ਖੱਤ ਲਿਖਦੇ ਨੇ ਤੇ ਖੱਤਾਂ ਦਾ ਜ਼ਮਾਨਾ ਸਾਡੇ ਲਈ ਤਾਂ ਬਿਲਕੁਲ ਨਹੀਂ ਗਿਆ ਜੀ।
1: ਜੀ, ਔਰ ਪੂਨਮ, ਬਹੁਤ ਸਾਰੇ ਜਿਹੜੇ ਸੁਣਨ ਵਾਲੇ ਨੇ ਨਾ, ਉਹਨਾਂ ਨੇ ਹੋ ਸਕਦਾ ਕਿ ਪ੍ਰੋਗਰਾਮ ਪਹਿਲੀ ਵਾਰ ਸੁਣਿਆ ਹੋਵੇ ਤੇ ਉਹਨਾਂ ਦੇ ਮਨ ਵਿੱਚ ਆ ਰਿਹਾ ਹੋਵੇ ਕਿ ਅਸੀਂ ਵੀ ਤੁਹਾਨੂੰ ਖੱਤ ਲਿਖਣਾ
0: ਜੀ,
1: ਪਰ ਪਤਾ ਤੇ ਦੱਸੋ
0: ਜੀ। ਜੇਕਰ ਤੁਸੀਂ ਈਮੇਲ ਸਾਨੂੰ ਲਿਖਣਾ ਚਾਹੁੰਦੇ ਹੋ ਤਾਂ ਈਮੇਲ ਦਾ ਪਤਾ ਹੈ ਜੀ tcmjalandhar@gmail.com।
1: ਤੇ ਜੇ ਖੱਤ ਲਿਖਣਾ ਚਾਹੋ ਤੇ ਸਾਨੂੰ ਇਸ ਪਤੇ ਤੇ ਖੱਤ ਲਿਖੋ। ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ 1440001।
0: ਸੋ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਜੋ ਖੱਤ ਸਨ ਅਸੀਂ ਸਾਰੇ ਸ਼ਾਮਿਲ ਕਰ ਲਏ ਨੇ, ਕੋਈ ਵੀ ਖੱਤ ਸਾਡੇ ਕੋਲ ਨਹੀਂ ਬਚਿਆ। ਅਗਲੇ ਪ੍ਰੋਗਰਾਮ ਦੇ ਵਿੱਚ ਉਮੀਦ ਹੈ ਕਿ ਹੋਰ ਵੀ ਜ਼ਿਆਦਾ ਖੱਤ ਤੁਹਾਡੇ ਆਉਣਗੇ, ਹੋਰ ਵੀ ਜ਼ਿਆਦਾ ਈਮੇਲਸ ਆਉਣਗੀਆਂ। ਸਾਡੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਰੇ ਖੱਤ, ਸਾਰੇ ਈਮੇਲ ਜ਼ਰੂਰ ਸ਼ਾਮਿਲ ਕਰੀਏ।
1: ਸੋ ਜੀ, ਇਸ ਵਾਅਦੇ ਨਾਲ ਕਿ ਅਗਲੇ ਹਫ਼ਤੇ ਫੇਰ ਤੁਹਾਡੇ ਖੱਤ ਤੇ ਤੁਹਾਡੀਆਂ ਈਮੇਲਸ ਲੈ ਕੇ ਆਵਾਂਗੇ, ਉਦੋਂ ਤੱਕ ਲਈ ਦੇ ਦਿਓ ਇਜਾਜ਼ਤ।
0: ਨਮਸਕਾਰ।
2: ਹੁਣ ਤੁਸੀਂ ਪ੍ਰੋਗਰਾਮ ਸੁਣਦੇ ਸੀ ਤੁਹਾਡੀ ਚਿੱਠੀ ਮਿਲੀ, ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ। ਪੇਸ਼ ਹੈ ਸਮੂਹ ਗਾਨ।

ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ। ਕ੍ਰਿਕਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ।

0: ਇਸ ਨੂੰ ਸਹੀ ਤਰੀਕੇ ਦੇ ਨਾਲ ਜਿੱਦਾਂ ਫੈਡਰੇਸ਼ਨਾਂ ਨੂੰ ਕੰਮ ਕਰਨਾ ਚਾਹੀਦਾ ਹੁੰਦਾ ਨਾ, ਉਹ ਨਹੀਂ ਹੋ ਸਕਿਆ। ਨੰਬਰ 2 ਸਭ ਨੂੰ ਵੱਡੀ ਗੱਲ ਇਹ ਸੀ ਕਿ ਹਾਕੀ ਦੇ ਵਿੱਚ ਇੱਕ ਜਿਹੜਾ ਪਲੇਅਰਾਂ ਨੂੰ ਨਾ ਐਡ ਦੇਣਾ ਉਹ ਬੈਨ ਹੀ ਸੀਗਾ। ਹਾਕੀ ਪਲੇਅਰ ਕੋਈ ਐਡ ਨਹੀਂ ਦੇ ਸਕਦੇ ਹੈਗੇ
1: ਜੀ।
0: ਉਹ ਇਹ ਵੀ ਬਹੁਤ ਵੱਡਾ ਕਾਰਨ ਹੁੰਦਾ ਪਾਪੂਲੈਰਿਟੀ ਦਾ। ਦੂਜਾ ਪੁਰਾਣਾ ਟਾਈਮ ਸੀ, ਉਦੋਂ ਟੀਵੀ ਵੀ ਹੁੰਦੇ ਨਹੀਂ ਸੀਗੇ, ਰੇਡੀਓ ਹੁੰਦੇ ਸੀਗੇ, ਅਤੇ ਰੇਡੀਓ 'ਤੇ ਕਮੈਂਟਰੀ ਆਉਣ ਦੇ ਬਾਵਜੂਦ ਵੀ ਮੈਂ ਸਮਝਦਾ ਕਿ ਹਾਕੀ ਦੇ ਪਲੇਅਰਾਂ ਦੇ ਨਾਂ ਲੋਕਾਂ ਨੂੰ ਪਤਾ ਆ ਕਿ ਉਹ ਕਮੈਂਟਰੀ ਸੁਣ ਕੇ ਹੀ ਲੋਕਾਂ ਨੂੰ ਨਾਵਾਂ 'ਤੇ ਪਤਾ ਅਤੇ ਲੋਕ ਜਾਣਦੇ ਆ। ਲੇਕਿਨ ਜੋ ਕ੍ਰਿਕਟ ਨੇ ਦੇ ਪਲੇਅਰ ਫੇਮਸ ਹੋਏ ਆ, ਪਾਪੂਲੈਰਿਟੀ ਉਹਨਾਂ ਨੂੰ ਮਿਲੀ ਆ, ਓਨੀ ਜਿਹੜੀ ਆ ਹਾਕੀ ਪਲੇਅਰਾਂ ਨੂੰ ਨਹੀਂ ਮਿਲੀ। ਉਹਦਾ ਮੈਨੂੰ ਲੱਗਦਾ ਕਿ ਸ਼ਾਇਦ ਚੌਥਾ ਹਿੱਸਾ ਵੀ ਨਾ ਮਿਲੀ ਹੋਵੇ। ਅਤੇ ਉਹਦੇ ਬੜੇ ਰੀਜ਼ਨ ਹੋ ਜਾਂਦੇ ਫੈਡਰੇਸ਼ਨਾਂ ਦੇ ਕੰਮ ਕਰਨ ਦੇ ਤਰੀਕੇ, ਸਰਕਾਰ ਨਾਲ ਮਿਲ ਕੇ ਕੰਮ ਕਰਨਾ ਕਿਸ ਤਰ੍ਹਾਂ ਕਰਨਾ, ਬੜੀਆਂ ਥੋੜ੍ਹੀਆਂ ਕਮੀਆਂ ਰਹੀਆਂ ਇਹਨਾਂ ਦੇ ਵਿੱਚ
1: ਜੀ। ਅੱਜ ਦੇ ਪ੍ਰੋਗਰਾਮ 'ਚ ਬਸ ਇਹੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਵੱਖ ਵੱਖ ਕਾਰਨ ਲੱਭਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕਾਰਨ ਰਹੇ ਕਿ ਹਾਕੀ ਓਨੀ ਪਾਪੂਲਰ ਨਹੀਂ ਹੋ ਸਕੀ ਜਾਂ ਹਾਕੀ ਵਿੱਚ ਓਨਾ ਪੈਸਾ ਨਹੀਂ ਆ ਸਕਿਆ। ਸਰਦਾਰ ਰਜਿੰਦਰ ਸਿੰਘ ਜੀ, ਤੁਸੀਂ ਲਗਭਗ 50 ਦਹਾਕੇ ਤੋਂ ਕ੍ਰਿਕਟ ਦੇ ਨਾਲ ਜੁੜੇ ਹੋ। ਪਹਿਲਾਂ ਤੁਸੀਂ ਰਣਜੀ ਟਰੋਫੀ ਕ੍ਰਿਕਟ ਖੇਡੀ ਔਰ ਫਿਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ। ਤੁਸੀਂ ਪਿਛੋਕੜ ਤੋਂ ਕ੍ਰਿਕਟ ਦੇਖੀ ਹੈ ਔਰ ਜੇ ਆਪਾਂ ਕ੍ਰਿਕਟ ਦਾ ਸ਼ੁਰੂਆਤੀ ਦੌਰ ਵੇਖੀਏ ਤਾਂ ਭਾਰਤੀ ਟੀਮ ਕਾਫੀ ਕਮਜ਼ੋਰ ਹੁੰਦੀ ਸੀ ਦੂਜੀਆਂ ਟੀਮਾਂ ਦੇ ਮੁਕਾਬਲੇ, ਪਰ ਆਉਣ ਵਾਲੇ ਸਾਲਾਂ 'ਚ ਭਾਰਤੀ ਜਿਹੜੀ ਕ੍ਰਿਕਟ ਟੀਮ ਹੈ ਉਹਨੇ ਬਹੁਤ ਜ਼ਿਆਦਾ ਤਰੱਕੀ ਕੀਤੀ, ਆਪਣੇ ਆਪ ਨੂੰ ਇੰਪਰੂਵ ਕੀਤਾ ਅਤੇ ਅੱਜ ਕ੍ਰਿਕਟ 'ਚ ਆਪਾਂ ਸੁਪਰ ਪਾਵਰ ਮੰਨੇ ਜਾਂਦੇ ਹਾਂ। ਇਹਦਾ ਤੁਸੀਂ ਕੀ ਕਾਰਨ ਸਮਝਦੇ?
2: ਤੁਹਾਡੀ ਗੱਲ ਦਾ ਜਵਾਬ ਦੇਣ ਤੋਂ ਪਹਿਲੇ ਮੈਂ ਸੁਰਿੰਦਰ ਸੋਢੀ, ਤੁਸੀਂ ਗੱਲ ਜ਼ਿਕਰ ਕੀਤਾ ਕਿ ਮਾਸਕੋ ਓਲੰਪਿਕਸ ਦੇ ਵਿੱਚ ਇਹਨਾਂ ਨੇ 15 ਗੋਲ ਕੀਤੇ ਸੀ, ਤਾਂ ਮੈਂ ਸਮਝਦਾ ਕਿ ਜਿਹੜੇ ਪੈਨਲਟੀ ਕਾਰਨਰ ਦੁਆਰਾ ਗੋਲ ਕੀਤੇ ਗਏ ਹੈ ਉਹ ਵੀ ਮੈਂ ਸਮਝਦਾ ਕਿ ਇਹਨਾਂ ਦਾ ਬੜਾ ਵੱਡਾ ਹੱਥ ਰਿਹਾ, ਕਿਉਂਕਿ ਇਹਨਾਂ ਨੇ ਸੈਂਟਰ ਫਾਰਵਰਡ ਦੀ ਪੋਜੀਸ਼ਨ ਤੋਂ ਆਪਣੀ ਹਾਕੀਬਾਜ਼ੀ ਚਲਾਕੀ ਦੇ ਨਾਲ ਫੱਟ ਡੀ ਦੇ ਵਿੱਚ ਜਾ ਵੜਨਾ ਔਰ ਉੱਥੇ ਵਿਰੋਧੀ ਟੀਮ ਨੇ ਕੋਈ ਨਾ ਕੋਈ ਗਲਤੀ ਕਰਨੀ ਜਿਸ ਦੇ ਫਲਸਰੂਪ ਪੈਨਲਟੀ ਕਾਰਨਰ ਜਿਹੜਾ ਉਹ ਭਾਰਤ ਨੂੰ ਮਿਲਣਾ, ਔਰ ਜੋਗਿੰਦਰ ਗਰਚਾ ਜਿਹੜਾ ਕਿ ਫੁੱਲਬੈਕ ਦੇ ਤੌਰ 'ਤੇ ਖੇਡਦਾ ਸੀ ਔਰ ਉਹਨੇ ਆਪਣੇ ਫੁਰਕ ਦੇ ਡੌਲਿਆਂ ਦੇ ਨਾਲ ਬੋਲਰ ਦੀ ਤਰ੍ਹਾਂ ਸ਼ੋਟ ਲਾ ਕੇ ਅਤੇ ਗੋਲ ਕਰਕੇ ਭਾਰਤ ਨੂੰ ਲੀਡ ਦਿਵਾਉਂਦੇ ਰਹੇ, ਅਤੇ ਮੈਂ ਸਮਝਦਾ ਕਿ ਸੁਰਿੰਦਰ ਸੋਢੀ ਦਾ ਪੈਨਲਟੀ ਕਾਰਨਰ ਲਗਾਉਣ ਦੇ ਵਿੱਚ ਵੀ ਬੜਾ ਵੱਡਾ ਹੱਥ ਰਿਹਾ
1: ਜੀ।
2: ਔਰ ਬਾਕੀ ਜਿੱਥੋਂ ਤੱਕ ਤੁਸੀਂ ਕ੍ਰਿਕਟ ਦੀ ਗੱਲ ਕੀਤੀ ਹੈ, ਮੈਂ 1954 ਦੇ ਵਿੱਚ ਰਣਜੀ ਟਰੋਫੀ ਖੇਡਿਆ ਔਰ 1954 ਦੇ ਵਿੱਚ ਰਣਜੀ ਟਰੋਫੀ ਖੇਡਣ ਤੋਂ ਪਹਿਲੇ ਜਿਹੜੇ ਡਿਸਟ੍ਰਿਕਟਾਂ ਦੀ ਹਾਲਤ ਸੀ ਬਹੁਤ ਪਤਲੀ ਸੀ, ਪੰਜਾਬ ਦੀ ਹਾਲਤ ਬਹੁਤ ਪਤਲੀ ਸੀ। ਜਦੋਂ ਅਸੀਂ ਇੰਟਰ ਡਿਸਟ੍ਰਿਕਟ ਟੂਰਨਾਮੈਂਟ ਖੇਡਣ ਜਾਂਦੇ ਸੀ ਤਾਂ ਸਾਨੂੰ ਇੱਕ ਸਰਾਂ ਦੇ ਵਿੱਚ ਇੱਕ ਹਾਲ ਦੇ ਵਿੱਚ ਦਰੀਆਂ ਵਿਛਾ ਕੇ ਅਤੇ ਉੱਥੇ ਅਕੋਮੋਡੇਸ਼ਨ ਦਿੱਤੀ ਜਾਂਦੀ ਸੀ, ਜਦਕਿ ਇੱਕੋ ਹੀ ਬਾਥਰੂਮ ਹੁੰਦਾ ਸੀ। ਇਹ ਸੀਗਾ ਪੰਜਾਬ ਦੇ ਇੰਟਰ ਡਿਸਟ੍ਰਿਕਟ ਦੇ ਵਿੱਚ। ਔਰ ਜਦੋਂ ਅਸੀਂ ਰਣਜੀ ਟਰੋਫੀ ਖੇਡਣ ਜਾਣਾ ਦਿੱਲੀ ਨਾਲ ਜਾਂ ਰੇਲਵੇ ਦੇ ਨਾਲ, ਔਰ ਰੇਲਵੇ ਦਾ ਜਿਹੜਾ ਕ੍ਰਿਕਟ ਸਟੇਡੀਅਮ ਹੈ ਉਹਦੇ ਜਿਹੜੇ ਸਟੈਂਡ ਬਣੇ ਨੇ, ਪੌੜੀਆਂ ਬਣੀਆਂ, ਉਹਦੇ ਥੱਲੇ ਬੜੇ ਬੜੇ ਹਾਲ ਬਣਾਏ ਹੋਏ ਔਰ ਉਹਦੇ ਵਿੱਚ ਸਾਨੂੰ ਠਹਿਰਾਇਆ ਜਾਂਦਾ ਸੀ। ਉਹਦੇ ਵਿੱਚ ਜਿਸ ਤਰ੍ਹਾਂ ਕਿ ਹਸਪਤਾਲ ਦੇ ਵਿੱਚ ਵਾਰਡ ਦੇ ਵਿੱਚ ਮੰਜੇ ਲਾਏ ਜਾਂਦੇ ਆ, 10 ਮੰਜੇ ਇੱਧਰ 10 ਉੱਧਰ, ਅਤੇ ਉੱਥੇ ਟੀਮ ਜਿਹੜੀ ਸੀ ਠਹਿਰਦੀ ਸੀ, ਇੱਕ ਬਾਥਰੂਮ ਹੁੰਦਾ ਸੀ। ਔਰ ਇਸੇ ਤਰ੍ਹਾਂ ਹੀ ਦਰਿਆਗੰਜ ਦੇ ਵਿੱਚ ਛੋਟਾ ਜਿਹਾ ਹੋਟਲ ਹੁੰਦਾ ਸੀ, ਜਦੋਂ ਅਸੀਂ ਦਿੱਲੀ ਖੇਡਣ ਜਾਂਦੇ ਸੀ ਤਾਂ ਸਾਨੂੰ ਉੱਥੇ ਹਾਲ ਦੇ ਵਿੱਚ ਹੀ ਠਹਿਰਾਇਆ ਜਾਂਦਾ ਸੀ। ਲੇਕਿਨ ਉਸ ਦੇ ਮੁਕਾਬਲੇ ਦੇ ਵਿੱਚ ਮੈਂ ਸਮਝਦਾ ਕਿ ਹੁਣ ਕ੍ਰਿਕਟ ਨੇ ਤਰੱਕੀ ਕਰਦੀ ਚਲੀ ਜਾ ਰਹੀ ਹੈ, ਕਿਉਂਕਿ ਮੈਨੂੰ ਯਾਦ ਹੈ ਕਿ ਜਿਹੜਾ 5-day ਟੈਸਟ ਹੁੰਦਾ ਸੀ ਉਸ ਵੇਲੇ ਕ੍ਰਿਕਟ ਕੰਟਰੋਲ ਬੋਰਡ ਆਫ ਇੰਡੀਆ ਦੀ ਹਾਲਤ ਇੰਨੀ ਮਾੜੀ ਹੁੰਦੀ ਸੀ ਕਿ ਅਗਰ 5 ਦਿਨ ਦਾ ਟੈਸਟ ਜੇ 4 ਦਿਨ 'ਚ ਖਤਮ ਹੋ ਜਾਂਦਾ ਸੀ ਤਾਂ ਉਸਦੇ 4 ਦਿਨ ਦੇ ਜਿਹੜੇ ਪੈਸੇ ਸੀ ਉਹ ਪਲੇਅਰਾਂ ਨੂੰ ਦਿੱਤੇ ਜਾਂਦੇ ਸੀ, 5 ਦਿਨ ਦੇ ਨਹੀਂ ਸੀ ਦਿੱਤੇ ਜਾਂਦੇ। ਔਰ ਟਰੈਵਲ ਜਿਹੜਾ ਕੀਤਾ ਜਾਂਦਾ ਸੀ ਇੰਡੀਆ ਦੀ ਟੀਮ ਨੇ ਉਹ ਬਾਈ ਟ੍ਰੇਨ ਕਰਦੇ ਸੀ, ਫਸਟ ਕਲਾਸ 'ਚ ਭਾਵੇਂ ਕਰਦੇ ਸੀ। ਲੇਕਿਨ ਹੁਣ ਅੱਜ ਦੇ ਮੁਕਾਬਲੇ 'ਚ, ਉਦੋਂ ਦੇ ਮੁਕਾਬਲੇ 'ਚ ਹੁਣ ਦੇਖੀਏ ਤਾਂ ਹੁਣ ਜਿਹੜੇ ਸਾਡੇ ਬੋਰਡ ਦੇ ਮੈਚਿਸ ਨੇ, ਅੰਡਰ 16, ਅੰਡਰ 19, ਅੰਡਰ 23 ਔਰ ਸੀਨੀਅਰ, ਇਹ ਜਿੰਨੇ ਵੀ ਏਜ ਗਰੁੱਪ ਦੇ ਟੂਰਨਾਮੈਂਟ ਹੁੰਦੇ ਨੇ, ਜਿੱਥੇ ਵੀ ਮੈਚ ਹੁੰਦੇ ਨੇ ਇੰਟਰ ਸਟੇਟ, ਬਾਈ ਏਅਰ ਜਾਂਦੇ ਨੇ ਔਰ ਫਸਟ ਕਲਾਸ ਦੇ ਵਿੱਚ ਬਾਈ ਏਅਰ ਜਾ ਕੇ ਔਰ ਉੱਥੇ 5-star ਹੋਟਲ ਦੇ ਵਿੱਚ ਇਹਨਾਂ ਨੂੰ ਅਕੋਮੋਡੇਸ਼ਨ ਦਿੱਤੀ ਜਾਂਦੀ ਹੈ। ਔਰ ਕ੍ਰਿਕਟ ਦਾ ਜਿਹੜਾ ਪੈਸੇ ਵੱਲੋਂ ਔਰ ਜਿਹੜੇ ਟੂਰਨਾਮੈਂਟ ਨੇ

0: ਉਹਨਾਂ ਦਾ ਬਹੁਤ ਹੀ ਯੋਜਨਾਬੱਧ ਤਰੀਕੇ ਦੇ ਨਾਲ ਜਿਹੜਾ ਉਹ ਪ੍ਰਬੰਧ ਕੀਤਾ ਜਾ ਰਿਹਾ ਹੈ
1: ਜੀ। ਸੁਰਿੰਦਰ ਸਿੰਘ ਸੋਢੀ ਜੀ, ਭਾਰਤੀ ਕ੍ਰਿਕਟ ਨੇ ਅਤੇ ਭਾਰਤ ਦੀ ਹਾਕੀ ਨੇ ਆਜ਼ਾਦੀ ਤੋਂ ਬਾਅਦ ਇਕੱਠਿਆਂ ਸਫ਼ਰ ਸ਼ੁਰੂ ਕੀਤਾ ਸੀ। ਜਿੱਦਾਂ ਸਰਦਾਰ ਰਜਿੰਦਰ ਸਿੰਘ ਹੋਰਾਂ ਦੱਸਿਆ ਕਿ ਜਦੋਂ ਸ਼ੁਰੂਆਤੀ ਦੌਰ ਸੀ ਅਤੇ ਉਦੋਂ ਕਿਰਾਏ ਦੇ ਵੀ ਪੈਸੇ ਨਹੀਂ ਸੀ ਹੁੰਦੇ, ਹਾਲਾਤ ਬੜੇ ਮਾੜੇ ਸੀ, ਪਰ ਅੱਜ ਕ੍ਰਿਕਟ ਦੇ ਹਾਲਾਤ ਬਿਲਕੁਲ ਬਦਲ ਗਏ ਨੇ। ਜੇ ਆਪਾਂ ਹਾਕੀ ਦੀ ਗੱਲ ਕਰੀਏ ਤਾਂ ਇਹਦੇ 'ਚ ਆਪਾਂ ਇਹ ਦੇਖਦੇ ਹਾਂ ਕਿ ਹਾਕੀ ਦਾ ਹੁਨਰ ਪਹਿਲਾਂ ਸਾਡੇ ਕੋਲ ਸੀ, ਦਬਦਬਾ ਸੀ, ਅਸੀਂ 1956 ਤੱਕ ਗੋਲਡ ਮੈਡਲ ਲੈਂਦੇ ਰਹੇ, ਪਰ ਉਸ ਤੋਂ ਬਾਅਦ ਜਿਹੜੇ ਯੂਰੋਪੀਅਨ ਮੁਲਕ ਸੀ ਉਹ ਸਾਡੇ ਤੋਂ ਅੱਗੇ ਹੋ ਗਏ। ਮੈਨੂੰ ਚੇਤਾ ਹੈ ਕਿ ਮੇਜਰ ਧਿਆਨ ਚੰਦ ਹੋਰਾਂ ਨੇ ਇੱਕ ਆਪਣੀ ਮੁਲਾਕਾਤ 'ਚ ਦੱਸਿਆ ਸੀ ਕਿ ਜਿਹੜੇ ਯੂਰੋਪੀਅਨ ਮੁਲਕ ਸੀ ਉਹ ਜਦੋਂ ਉੱਥੇ ਖੇਡਦੇ ਸੀ ਤਾਂ ਉਹਨਾਂ ਦੀ ਵੀਡੀਓ ਬਣਾਉਂਦੇ ਸੀ, ਉਹਨਾਂ ਦੇ ਸਟਿੱਕ ਵਰਕ ਦੀ, ਉਹਨਾਂ ਦੀ ਟ੍ਰਿਬਲਿੰਗ ਦੀ, ਔਰ ਉਹ ਵੀਡੀਓਜ਼ ਤੋਂ ਆਪਣੇ ਬੱਚਿਆਂ ਨੂੰ ਸਿਖਾਉਂਦੇ ਸੀ। ਸੋ ਤੁਸੀਂ ਸਮਝਦੇ ਹੋ ਕਿ ਹਾਕੀ ਦੇ ਹੁਨਰ ਨੂੰ ਵੀ ਅਸੀਂ ਭਾਰਤ ਵਿੱਚ ਤਰਾਸ਼ਣ 'ਚ ਉਨਾ ਕਾਮਯਾਬ ਨਹੀਂ ਹੋ ਸਕੇ, ਹਾਲਾਤ ਦੇ ਮੁਤਾਬਕ ਉਨਾ ਨਹੀਂ ਚੱਲ ਸਕੇ ਜਿੰਨਾ ਸੰਸਾਰ ਬਾਕੀ ਚੱਲ ਰਿਹਾ ਸੀ।
2: ਬਿਲਕੁਲ, ਤੁਸੀਂ ਜੋ ਗੱਲ ਕੀਤੀ ਹੈ ਕਿ ਉਹ ਯੂਰੋਪੀਅਨ ਕੰਟਰੀ ਜਿਹੜੇ ਆ ਵੀਡੀਓ ਬਣਾ ਕੇ ਆਪਣੇ ਪਲੇਅਰਸ ਨੂੰ ਦਿਖਾਉਂਦੇ ਸੀਗੇ, ਅੱਜ ਕੱਲ੍ਹ ਸੋਫਟਵੇਅਰ ਬਹੁਤ ਵਧੀਆ ਵਧੀਆ ਆ ਚੁੱਕੇ ਆ
1: ਜੀ।
2: ਹੁਣ ਵੀ ਬੜੇ ਚਿਰ ਤੋਂ 20-25 ਸਾਲ ਤੋਂ ਮੈਂ ਦੇਖ ਰਿਹਾ ਕਿ ਜਿੰਨੇ ਵੀ ਯੂਰੋਪੀਅਨ ਕੰਟਰੀ ਆ ਉਹ ਜਿੰਨੇ ਵੀ ਮੈਚ ਹੁੰਦੇ ਸਾਡੇ ਪੂਰੇ ਰਿਕਾਰਡ ਕਰਨ ਤੋਂ ਬਾਅਦ ਉਹਨਾਂ ਸੋਫਟਵੇਅਰਾਂ ਦੇ ਨਾਲ ਉਹ ਜਿੰਨੀਆਂ ਪਾਉਂਦੀਆਂ ਮਿਸਟੇਕ ਹੁੰਦੀਆਂ ਜਾਂ ਗੁੱਡ ਪੁਆਇੰਟਸ ਹੁੰਦੇ ਆ ਉਹ ਆਪਣੀ ਟੀਮਾਂ ਨੂੰ ਬਿਠਾਉਂਦੇ ਆ, ਬਿਠਾ ਕੇ ਦਿਖਾਲਦੇ ਆ
1: ਜੀ।
2: ਔਰ ਸਪੈਸ਼ਲੀ ਡੀ ਦੇ ਵਿੱਚ ਜਿੰਨੇ ਵੀ ਉਹਨਾਂ ਦੇ ਫਾਊਲ ਹੁੰਦੇ ਆ ਕਿ ਜਿਹਦੇ ਨਾਲ ਪੈਨਲਟੀ ਕਾਰਨਰ ਹੋਇਆ, ਪੈਨਲਟੀ ਸਟ੍ਰੋਕ ਹੋਇਆ ਜਾਂ ਗੋਲ ਹੋ ਗਿਆ, ਉਹ ਬਕਾਇਦਾ ਦਿਖਾਲਦੇ ਆ ਵੀ ਇੱਥੇ ਮਿਸਟੇਕ ਕੀ ਹੋਈ ਆ ਤੁਹਾਡੀ, ਜਿਹਦੇ ਨਾਲ ਉਹਨਾਂ ਨੇ ਇੰਪਰੂਵ ਕੀਤਾ। ਤੇ ਨੰਬਰ 2 ਜਿਹੜੀਆਂ ਜਿਸ ਤਰ੍ਹਾਂ ਹੁਣ ਰਜਿੰਦਰ ਸਿੰਘ ਜੀ ਨੇ ਦੱਸਿਆ ਕਿ ਪੁਰਾਣੇ ਟਾਈਮ ਦੇ ਵਿੱਚ ਇਹ ਆਮ ਜਿਹੜੇ ਹਾਲ ਦੇ ਵਿੱਚ ਟੀਮਾਂ ਠਹਿਰਦੀਆਂ ਸੀ ਇਹ ਹਾਕੀ ਚ ਵੀ ਇੱਦਾਂ ਹੀ ਸੀਗਾ। ਅੱਜ ਹਾਕੀ ਚ ਪੈਸੇ ਹੈ ਜਿੰਨੇ ਕ੍ਰਿਕਟ ਕੋਲ ਉਨੇ ਨਹੀਂ ਹੈਗੇ। ਅੱਜ ਹਾਕੀ ਦੇ ਵੀ ਬੱਚੇ ਕਈ ਬਾਈਅਰ ਜਾਂਦੇ ਆ ਜਾਂ ਜਾ ਕੇ ਚੰਗੇ ਥਾਵਾਂ ਤੇ ਉਹਨਾਂ ਨੂੰ ਸਟੇ ਮਿਲਦੀ ਆ, ਲੇਕਿਨ ਪੁਰਾਣੇ ਟਾਈਮ ਤੋਂ ਹਾਕੀ ਦੇ ਵਿੱਚ ਮੇਰਾ ਖਿਆਲ ਆ ਕਿ ਅੱਗੇ ਨੂੰ ਪੈਸਾ ਆਇਆ ਆ, ਲੇਕਿਨ ਜੋ ਪੈਸਾ ਕ੍ਰਿਕਟ ਦੇ ਵਿੱਚ ਆ ਉਹਨਾਂ ਨੇ ਆਇਆ। ਇਹਦਾ ਸਭ ਤੋਂ ਵੱਡਾ ਕਾਰਨ ਇੱਕ ਇਹ ਵੀ ਆ ਕਿ ਜਿਹੜੀ BCCI ਆ ਉਹਨਾਂ ਦਾ CCI ICC ਤੇ ਜਿਹੜਾ ਪੂਰਾ ਕੰਟਰੋਲ ਆ
1: ਜੀ,
2: ਇੰਡੀਆ ਕ੍ਰਿਕਟ ਬੋਰਡ ਆ ਜਿਹੜਾ ਨਾ ਉਹਨਾਂ ਦਾ ਇੰਟਰਨੈਸ਼ਨਲ ਕ੍ਰਿਕਟ ਬੋਰਡ 'ਤੇ ਵੀ ਪੂਰਾ ਕੰਟਰੋਲ ਆ। ਔਰ ਤੁਸੀਂ ਦੇਖ ਰਹੇ ਆ ਕਿ ਸਾਡੀ ਟੀਮ ਨੇ ਵੀ ਬਹੁਤ ਕੁਛ ਇੰਪਰੂਵ ਕੀਤਾ ਹੁਣ
1: ਜੀ, ਬਿਲਕੁਲ
2: ਜਦੋਂ ਅਸੀਂ ਟੀਮਾਂ ਨਾਲ ਖੇਡਦੇ ਦੇਖਦੇ ਹਾਂ
1: ਜੀ।
2: ਇਸ ਕਰਕੇ ਇਹਨਾਂ ਦਾ ਦੂਸਰਾ, ਇਹਨਾਂ ਨੂੰ ਬੜੇ ਵੱਡੇ ਘਰਾਣੇ ਜਿਹੜੇ ਆ, ਬਿਜ਼ਨਸ ਹਾਊਸਿਸ ਜਿਹੜੇ ਆ ਉਹ ਸਾਰੇ ਮਿਲੇ ਆ, ਇਹਨਾਂ ਨੂੰ ਐਡ ਊਡ ਮਿਲਦੀ ਆ ਅਤੇ ਉਹਦੇ ਨਾਲ ਜਦੋਂ ਪੈਸਾ ਆਉਂਦਾ ਆ ਅਤੇ ਉਹ ਪਾਪੂਲਾਰਿਟੀ ਜਿਹੜੀ ਉਹ ਵੱਧਦੀ ਆ
1: ਜੀ। ਸੁਰਿੰਦਰ ਸਿੰਘ ਸੋਢੀ ਜੀ, ਅਸੀਂ ਆਮ ਤੌਰ 'ਤੇ ਕਹਿੰਦੇ ਹਾਂ ਕਿ ਜਦੋਂ ਸਾਡਾ ਦਬਦਬਾ ਸੀ ਅਸੀਂ ਉਦੋਂ ਆਮ ਘਾਹ 'ਤੇ ਹਾਕੀ ਖੇਡਦੇ ਸੀ, ਉਸ ਤੋਂ ਬਾਅਦ ਜਦੋਂ ਐਸਟ੍ਰੋਟਰਫ ਆਈ ਤਾਂ ਸਾਡੇ ਮੁਲਕ ਵਿੱਚ ਇੰਨਾ ਇਨਫਰਾਸਟ੍ਰਕਚਰ ਨਹੀਂ ਸੀ ਕਿ ਅਸੀਂ ਐਸਟ੍ਰੋਟਰਫ 'ਤੇ ਹਾਕੀ ਖੇਡ ਕੇ ਉਹਨਾਂ ਦਾ ਮੁਕਾਬਲਾ ਕਰ ਪਾਉਂਦੇ। ਇਹਦੇ ਨਾਲ ਨਾਲ ਤੁਸੀਂ ਇਹ ਵੀ ਮਹਿਸੂਸ ਕਰਦੇ ਹੋ ਜੀ ਕਿ ਫੈਡਰੇਸ਼ਨ ਦਾ ਜੋ ਰੋਲ ਸੀ ਕਿ ਵੱਖ ਵੱਖ ਮੁਲਕਾਂ ਨੂੰ ਇੱਥੇ ਸੱਦਿਆ ਜਾਂਦਾ ਜਾਂ ਭਾਰਤੀ ਹਾਕੀ ਟੀਮ ਦਾ ਟੂਰ ਕੀਤਾ ਜਾਂਦਾ, ਉਹਨਾਂ ਨਾਲ ਅਭਿਆਸਤ ਹੋਇਆ ਜਾਂਦਾ, ਮੁਕਾਬਲੇ ਕਰਵਾਏ ਜਾਂਦੇ ਔਰ ਲੋਕਾਂ ਨੂੰ ਨਾਲ ਜੋੜਿਆ ਜਾਂਦਾ, ਇਹਦੇ 'ਚ ਆਪਾਂ ਕਿਤੇ ਪਿੱਛੇ ਰਹਿ ਗਏ ਹਾਂ ਜੀ।
2: ਹੈ, ਇਹਨਾਂ ਦੀ ਇਹ ਵੀ ਕਮੀਆਂ ਹੈਗੀਆਂ। ਮੈਂ ਦੇਖਦਾ ਕਿ ਜਦੋਂ ਅਸੀਂ ਛੋਟੇ ਹੁੰਦੇ ਸਕੂਲ 'ਚ ਪੜ੍ਹਦੇ ਸੀਗੇ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਟੀਮਾਂ ਟੂਰ 'ਤੇ ਆਉਂਦੀਆਂ ਹੁੰਦੀਆਂ ਸੀ, ਕਦੇ ਹੋਲੈਂਡ ਆ ਜਾਂਦਾ ਸੀ, ਕਦੇ ਜਰਮਨ ਆਉਂਦੀ ਸੀ, ਕਦੇ ਆਸਟ੍ਰੇਲੀਆ, ਜਿਨ੍ਹਾਂ ਦੇ ਅਸੀਂ ਸਕੂਲ 'ਚੋਂ ਜਾ ਕੇ ਮੈਚ ਦੇਖੇ ਆ
1: ਜੀ,
2: ਔਰ ਉਹਨਾਂ ਮੈਚਾਂ ਨੇ ਸਾਨੂੰ ਪਲੇਅਰ ਬਣਾਇਆ ਹੈ
1: ਜੀ।
2: ਅੱਜ ਦੀ ਡੇਟ ਦੇ ਵਿੱਚ ਬਹੁਤ ਘੱਟ ਜਿਹੜੀਆਂ ਟੀਮਾਂ ਆ ਕੇ ਨਾ ਸਟੇਟਾਂ 'ਚ ਮੈਚ ਖੇਡਦੀਆਂ, ਆਉਣੀਆਂ ਚਾਹੀਦੀਆਂ, ਫੋਰਨ ਤੋਂ ਵੀ ਟੀਮਾਂ ਆਉਣੀਆਂ ਚਾਹੀਦੀਆਂ ਸਾਡੇ ਕੰਟਰੀ 'ਚ
1: ਜੀ,
2: ਔਰ ਕੋਸ਼ਿਸ਼ ਹੋਣੀ ਚਾਹੀਦੀ ਆ ਕਿ ਹਰ ਜਿੱਥੇ ਜਿੱਥੇ ਹਾਕੀ ਜ਼ਿਆਦਾ ਹੈਗੀ ਆ ਉਹਨਾਂ ਸਟੇਟਾਂ ਦੇ ਵਿੱਚ ਮੈਚ ਕਰਵਾਏ ਜਾਣ ਉਹਨਾਂ ਦੇ, ਤਾਂ ਕਿ ਜਿਹੜੀ ਨਵੀਂ ਯੰਗ ਜਨਰੇਸ਼ਨ ਆ ਉਹਨਾਂ ਨੂੰ ਉਹਦੇ ਨਾਲ ਇੰਸਪੀਰੇਸ਼ਨ ਮਿਲਦੀ ਆ ਔਰ ਉਹ ਵੀ ਉੱਥੇ ਖੇਡਦੇ ਆ ਫਿਰ ਜਾ ਕੇ ਦੇਖ ਕੇ, ਅਤੇ ਇਹ ਚੀਜ਼ਾਂ ਦੀ ਕਮੀ ਤਾਂ ਹੈ। ਔਰ ਪੁਰਾਣੇ ਟਾਈਮ 'ਚ ਟੂਰ ਬਹੁਤਾ ਟੂਰ ਹੁਣ ਵੀ ਲੱਗ ਰਹੇ ਨੀ, ਲੇਕਿਨ ਉਹਦਾ ਕੋਈ ਜ਼ਿਆਦਾ ਰਿਜ਼ਲਟ ਨਹੀਂ ਆ ਰਿਹਾ। ਮੈਂ ਸਮਝਦਾ ਕਿ ਹਾਕੀ ਦੇ ਵਿੱਚ ਵੀ ਜਿਹੜੇ ਆ ਨਾ ਬਿਜ਼ਨਸ ਹਾਊਸਿਸ ਜਿਹੜੇ ਆ ਉਹਨਾਂ ਨੂੰ ਅਟੈਚ ਨਾਲ ਕਰਨਾ ਚਾਹੀਦਾ, ਤਾਂ ਕਿ ਸਪੋਂਸਰਸ਼ਿਪਾਂ ਜਦੋਂ ਮਿਲਣ ਲੱਗ ਜਾਂਦੀਆਂ ਪੈਸਾ ਆਉਣ ਲੱਗ ਜਾਂਦਾ, ਜਿਸ ਵੀ ਗੇਮ 'ਚ ਪੈਸਾ ਹੋਊਗਾ ਉਹ ਪਾਪੂਲਰ ਹੋਏਗੀ। ਤੁਸੀਂ ਪੁਰਾਣੇ ਕਦੇ ਦੇਖਿਓ ਲੋਨ ਟੈਨਿਸ ਦੇ ਪਲੇਅਰ ਦੇਖਿਓ, ਬੈਡਮਿੰਟਨ ਦੇ ਪਲੇਅਰ ਦੇਖਿਓ, ਪੁਰਾਣੇ ਟਾਈਮ 'ਚ ਨਾ ਬੈਡਮਿੰਟਨ 'ਚ ਪੈਸਾ ਸੀ ਨਾ ਲੋਨ ਟੈਨਿਸ 'ਚ ਪੈਸਾ ਸੀ, ਅੱਜ ਦੀ ਡੇਟ 'ਚ ਬੈਡਮਿੰਟਨ 'ਚ ਬਹੁਤ ਪੈਸਾ ਅਤੇ ਹਰ ਲੜਕੀਆਂ ਦੇਖੋ ਕਿੰਨਾ ਨਾਮ ਆ, ਲੜਕੇ ਜਿਹੜੇ ਬੈਡਮਿੰਟਨ ਚੰਗੀ ਖੇਡ ਕੇ ਆਏ ਆ ਟੂਰਨਾਮੈਂਟਾਂ 'ਚ, ਉਹਨਾਂ ਨੇ ਕਿੰਨੀ ਪਾਪੂਲੈਰਿਟੀ ਲਈ ਆ, ਉਹ ਸਿਰਫ ਪੈਸੇ ਦੇ ਨਾਲ ਗੇਮ ਦਾ ਜਿਹੜਾ ਸੁਮੇਲ ਆ ਨਾ

0: ਦੋਨੋਂ ਫੇਰੇ ਪਾਪੂਲਰ ਕਰਦਾ ਉਹਨਾਂ ਨੂੰ।
1: ਸੋਢੀ ਸਾਹਿਬ ਨੇ ਜਿਸ ਤਰ੍ਹਾਂ ਦੱਸਿਆ, ਮੈਂ ਸਮਝਦਾ ਕਿ ਜਦੋਂ ਰਾਜ ਕੁਮਾਰ ਸਾਹਿਬ ਪ੍ਰੈਜੀਡੈਂਟ ਸੀ ਪੰਜਾਬ ਦੇ, ਔਰ ਉਸ ਵੇਲੇ ਮੈਨੂੰ ਯਾਦ ਹੈ ਕਿ ਅਸੀਂ ਰੇਡੀਓ 'ਤੇ ਕਮੈਂਟਰੀ ਵੀ ਕੀਤੀ ਉਹਨਾਂ ਮੈਚਾਂ ਦੀ। ਰਸ਼ੀਆ ਦੀ ਟੀਮ ਆਈ ਸੀ, ਜਲੰਧਰ ਇੱਕ ਮੈਚ ਹੋਇਆ ਸੀ, ਜਰਮਨ ਦੀ ਟੀਮ ਆਈ ਸੀ ਇੱਥੇ, PAP ਜਿਹੜੀ ਗਰਾਊਂਡ ਆ ਪੰਜਾਬ ਪੁਲਿਸ ਦੀ ਗਰਾਊਂਡ, ਉੱਥੇ ਮੈਚ ਹੋਇਆ ਸੀ, ਲੁਧਿਆਣੇ ਰਸ਼ੀਆ ਦੀ ਟੀਮ ਨਾਲ ਮੈਚ ਹੋਏ ਸੀ। ਤਾਂ ਮੈਂ ਸਮਝਦਾ ਕਿ ਪਾਕਿਸਤਾਨ ਦੀ ਟੀਮ ਵੀ ਇੱਥੇ ਆ ਕੇ ਹਾਕੀ ਦਾ ਮੈਚ ਖੇਲੀ ਹੈ। ਤਾਂ ਮੈਂ ਸਮਝਦਾ ਕਿ ਜਿਹੜੀ ਮੈਨੇਜਮੈਂਟ ਹੈ ਇਹਨੂੰ ਚਾਹੀਦਾ ਕਿ ਜੇ ਜਪਾਨ ਵਰਗੀ ਟੀਮ ਹੈ ਜਾਂ ਹੋਰ ਕੰਟਰੀ ਦੀ ਟੀਮ ਹੈ, ਜੇ ਇੱਥੇ ਲਿਆ ਕੇ 5-day ਟੈਸਟ 5 ਟੈਸਟ ਰੱਖੇ ਜਾਣ ਪੰਜਾਬ 'ਚ, ਹੋਰ ਸਟੇਟਾਂ 'ਚ, ਤਾਂ ਮੇਰਾ ਖਿਆਲ ਹੈ ਕਿ ਇਹਨਾਂ ਨਾਲ ਹਾਕੀ ਨੂੰ ਜਿਹੜੀ ਹੈ ਉਹ ਮਾਈਲੇਜ ਮਿਲ ਸਕਦੀ ਹੈ। ਦੂਸਰਾ ਜਿਹੜਾ ਇਹਨਾਂ ਨੇ ਦੱਸਿਆ ਕਿ ਬਾਹਰਲੇ ਦੇਸ਼ਾਂ ਦੇ ਕੰਟਰੀ ਜਿਹੜੇ ਮੈਂ ਦੇਖਦਾ ਰਿਹਾ ਉਹਨਾਂ ਦੇ ਮੈਚਾਂ ਨੂੰ, ਉਹ ਜਿਹੜੀ ਹਾਕੀ ਸੀ ਉਹ ਡ੍ਰਿਬਲਿੰਗ ਕਰਨ ਦੇ ਵਿੱਚ ਬਹੁਤ ਕਮਜ਼ੋਰ ਸੀਗੇ, ਸਿੱਧੀ ਸਿੱਧੀ ਹਾਕੀ ਖੇਡਦੇ ਸੀ ਔਰ ਲੰਬੇ ਪਾਸਾਂ ਨਾਲ ਉਹ ਖੇਡਦੇ ਸੀ। ਉਹਨਾਂ ਦੇ ਮੁਕਾਬਲੇ ਜਿਹੜੇ ਸਾਡੇ ਜਿਹੜੇ ਸੀਗੇ ਇਹਨਾਂ ਕੋਲ ਡ੍ਰਿਬਲਿੰਗ ਦਾ ਬਹੁਤ ਸਕਿੱਲ ਸੀ, 2-3 ਖਿਲਾੜੀਆਂ ਨੂੰ ਡ੍ਰਿਬਲ ਦੁਆਰਾ ਐਵੇਂ ਡੌਜ ਕਰ ਜਾਂਦੇ ਸੀ, ਔਰ ਜਦੋਂ ਉਹਨਾਂ ਨੇ ਇਹ ਸਾਡੀ ਹਾਕੀ ਨੂੰ ਫਾਲੋ ਕੀਤਾ ਔਰ ਉਸ ਵੇਲੇ ਇਸ ਵੇਲੇ ਜਿਹੜੇ ਉਹ ਸਾਡੇ ਨਾਲੋਂ ਬਹੁਤ ਅੱਛੀ ਡ੍ਰਿਬਲਿੰਗ, ਬਾਲ ਕੰਟਰੋਲ, ਪਾਸਾਂ ਦੀ ਵੰਡ ਜਿਹੜੀ ਹੈ ਉਹ ਬਹੁਤ ਅੱਛੀ ਦੇਖਣ ਨੂੰ ਮਿਲਦੀ ਹੈ ਇਹਨਾਂ ਦੀ।
2: ਬਿਲਕੁਲ ਜੀ, ਸਰਦਾਰ ਰਜਿੰਦਰ ਸਿੰਘ ਜੀ, ਆਪਾਂ ਇਹ ਦੇਖਦੇ ਹਾਂ ਕਿ ਜਿਹੜੀ ਭਾਰਤ ਦੀ ਕ੍ਰਿਕਟ ਹੈ ਉਹਦੇ 'ਚ ਇੱਕ ਜਿਹੜਾ ਬਦਲਾਅ ਸਭ ਤੋਂ ਵੱਡਾ ਆਉਂਦਾ ਹੈ ਉਹ 1983 ਦਾ ਵਰਲਡ ਕੱਪ ਜਿੱਤਣ ਤੋਂ ਬਾਅਦ ਆਉਂਦਾ, ਕਿਉਂਕਿ ਲੋਕ ਤੁਹਾਡੇ ਨਾਲ ਉਦੋਂ ਜੁੜਦੇ ਨੇ ਜਦੋਂ ਤੁਹਾਡਾ ਮੁਲਕ ਜਿੱਤਦਾ, ਤੁਹਾਡੇ ਖਿਡਾਰੀ ਸਿਤਾਰੇ ਬਣਦੇ ਨੇ, ਦੂਜਿਆਂ 'ਤੇ ਹਾਵੀ ਹੁੰਦੇ ਨੇ। 1983 ਤੋਂ ਬਾਅਦ ਦੇ ਵਰਲਡ ਕੱਪ ਦੀ ਜਿੱਤ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਪਲੇਅਰਾਂ ਦੀ ਜਿਹੜੀ ਬੋਰਡ ਵੱਲੋਂ ਪੈਸੇ ਵਧਾਉਣ ਦੀ ਜੇ ਗੱਲ ਹੈ ਜਾਂ ਸਹੂਲਤਾਂ ਦੀ ਗੱਲ ਹੈ, ਸਾਧਨਾਂ ਦੀ ਗੱਲ ਹੈ, ਉਹ ਬਹੁਤ ਜ਼ਿਆਦਾ ਹੋਈ। ਸੋ ਤੁਸੀਂ ਸਮਝਦੇ ਹੋ ਕਿ ਇਹ ਜਿਹੜਾ ਜਿੱਤ ਹੈ, ਭਾਵੇਂ ਉਹ ਵਰਲਡ ਕੱਪ ਹੋਵੇ ਜਾਂ ਕੋਈ ਮੁਕਾਬਲੇ ਜਿੱਤਣ ਦੀ ਗੱਲ ਹੋਵੇ, ਇਹ ਵੀ ਖੇਡ ਦੀ ਪਾਪੂਲੈਰਿਟੀ ਨੂੰ ਪ੍ਰਭਾਵਿਤ ਕਰਦਾ ਹੈ?
1: ਮੈਂ ਸਮਝਦਾ ਕਿ ਜੇ ਆਪਾਂ ਥੋੜ੍ਹਾ ਜਿਹਾ ਪਿਛੋਕੜ 'ਚ ਚੱਲੀਏ ਤਾਂ ਜਗਮੋਹਨ ਡਾਲਮੀਆ ਜਿਹੜੇ ਕਿ ਕ੍ਰਿਕਟ ਕੰਟਰੋਲ ਬੋਰਡ ਆਫ ਇੰਡੀਆ ਦੇ ਮੇਰਾ ਖਿਆਲ ਪ੍ਰੈਜੀਡੈਂਟ ਰਹੇ, ਔਰ IS ਬਿੰਦਰਾ ਜਿਹੜੇ ਕਿ ਸੈਕਟਰੀ ਸੀ ਉਸ ਵੇਲੇ, ਇਹਨਾਂ ਦੋਵਾਂ ਨੇ ਮਿਲ ਕੇ ਮੈਂ ਸਮਝਦਾ ਕਿ ਬਹੁਤ ਵੱਡਾ ਉਪਰਾਲਾ ਕੀਤਾ ਕਿ ਜਿਹੜਾ ਕ੍ਰਿਕਟ ਨੂੰ ਮਾਰਕੀਟਿੰਗ ਕੀਤਾ, ਇਹਨਾਂ ਨੇ TV ਰਾਈਟਸ ਜਿਹੜੇ ਨੇ ਉਹ ਦੇਣੇ ਸ਼ੁਰੂ ਕੀਤੇ, ਔਰ ਜਦੋਂ ਉਹਨਾਂ ਨੇ TV ਰਾਈਟਸ ਦੇਣੇ ਸ਼ੁਰੂ ਕੀਤੇ ਨੇ ਉਦੋਂ ਫਿਰ ਜਿਹੜੀ ਕ੍ਰਿਕਟ ਦੀ ਜਿਹੜੀ ਮਾਲੀ ਹਾਲਤ ਹੈ ਉਹ ਦਿਨੋ ਦਿਨ ਅੱਛੀ ਹੁੰਦੀ ਗਈ ਹੈ।
2: ਜੀ ਸੁਰਿੰਦਰ ਸਿੰਘ ਸੋਢੀ ਜੀ, ਜਿੱਦਾਂ ਮਾਲੀ ਹਾਲਤ ਸਮੇਂ ਦੇ ਨਾਲ ਕ੍ਰਿਕਟ ਦੀ ਬਿਹਤਰ ਹੁੰਦੀ ਗਈ, ਉਹਦਾ ਇੱਕ ਵੱਡਾ ਕਾਰਨ ਇਹ ਵੀ ਰਿਹਾ ਕਿ ਭਾਰਤ ਦੀ ਕ੍ਰਿਕਟ ਦੇ ਸੀਨ 'ਤੇ ਕੋਈ ਨਾ ਕੋਈ ਸਿਤਾਰਾ ਉਭਰਦਾ ਰਿਹਾ, ਭਾਵੇਂ ਉਹ ਕਪਿਲ ਦੇਵ ਦੇ ਰੂਪ 'ਚ ਸੀ, ਭਾਵੇਂ ਉਹ ਸਚਿਨ ਤੇਂਦੁਲਕਰ ਦੇ ਰੂਪ 'ਚ ਸੀ, ਜਾਂ ਵਿਰਾਟ ਕੋਹਲੀ ਜਾਂ ਮਹਿੰਦਰ ਸਿੰਘ ਧੋਨੀ। ਆਪਾਂ ਇਹਨਾਂ ਨੂੰ ਜਦੋਂ ਦੇਖਦੇ ਹਾਂ ਤਾਂ ਇਹ ਪੂਰੇ ਵਰਲਡ ਕ੍ਰਿਕਟ 'ਤੇ ਹਾਵੀ ਰਹੇ ਦੂਜੇ ਮੁਲਕਾਂ 'ਤੇ। ਤੁਸੀਂ ਸਮਝਦੇ ਹੋ ਕਿ ਜਿਹੜੀ ਸਾਡੀ ਭਾਰਤੀ ਹਾਕੀ ਹੈ ਇਹਦੇ 'ਚ ਸਿਤਾਰਿਆਂ ਦੀ ਘਾਟ ਰਹੀ ਹੈ, ਕਿ ਜੋ ਕਲਾ ਮੇਜਰ ਧਿਆਨ ਚੰਦ ਹੋਰਾਂ ਕੋਲ ਸੀ ਜਾਂ ਉੱਦਾਂ ਦੇ ਸਿਤਾਰੇ ਵਕਤ ਵਕਤ 'ਤੇ ਸਾਡੇ ਕੋਲ ਆਉਂਦੇ ਨਹੀਂ ਰਹੇ, ਵਿੱਚ ਉਹਦੇ ਵੈਕਿਊਮ ਵਿੱਚ ਉਹਦੇ ਖਿਲਾ ਰਿਹਾ ਜੀ?
0: ਆਏ ਆ ਪੁਰਾਣੇ ਟਾਈਮ 'ਚ, ਜੇ ਤੁਸੀਂ ਦੇਖਦੇ ਆ ਧਿਆਨ ਚੰਦ ਜੀ ਆਏ, ਸਦਾ ਬਲਵੀਰ ਸਿੰਘ ਸੀਨੀਅਰ ਆਏ, ਬਲਵੀਰ ਜੂਨੀਅਰ ਆਏ, ਧੰਨ ਰਾਜ ਪਿੱਲੇ, ਅਸ਼ੋਕ ਕੁਮਾਰ, ਅਜੀਤ ਪਾਲ, ਸਟਾਰੇ ਆਏ ਆ। ਫਿਰ ਵਿੱਚ ਆਉਣ ਤੋਂ ਬਾਅਦ ਥੋੜਾ ਜਿਹਾ ਗੈਪ ਪੈ ਗਿਆ
2: ਜੀ।
0: ਗੈਪ ਪੈਣ ਤੋਂ ਬਾਅਦ ਦੁਬਾਰਾ ਫਿਰ ਹਾਕੀ ਨੇ ਰਿਵਾਈਵ ਕੀਤਾ ਸੀਗਾ ਜਦੋਂ ਪ੍ਰੀਮੀਅਰ ਹਾਕੀ ਲੀਗ ਸ਼ੁਰੂ ਹੋਈ ਆ
2: ਜੀ।
0: ਆ T20 ਤੋਂ ਪਹਿਲਾਂ ਜਿਹੜੀ ਪ੍ਰੀਮੀਅਰ ਕ੍ਰਿਕਟ ਲੀਗ ਹੁੰਦੀ ਹੈ ਨਾ
2: ਜੀ,
0: ਇਹ ਤੋਂ ਪਹਿਲਾਂ ਨਾ ਪ੍ਰੀਮੀਅਰ ਹਾਕੀ ਲੀਗ ਸ਼ੁਰੂ ਹੋਈ ਸੀਗੀ, ਔਰ ਉਹ ਹਾਕੀ ਲੀਗ ਦੇ ਵਿੱਚ ਸਾਡੇ ਕੋਲ ਫੋਰਨ ਦੇ ਪਲੇਅਰ ਵੀ ਆਉਣ ਲੱਗ ਗਏ ਸੀਗੇ। ਉਹਦੇ ਵਿੱਚ ਜੋ ਸ਼ੇਰੇ ਜਲੰਧਰ ਟੀਮ ਖੇਡਦੀ ਸੀ, ਇੱਦਾਂ ਅਲੱਗ ਅਲੱਗ ਟੀਮਾਂ ਦੇ ਨਾਂ ਸੀਗੇ ਇਹ ਖੇਡਦੀਆਂ ਸੀ, ਲੇਕਿਨ ਕੁਛ ਕਾਰਨਾਂ ਕਰਕੇ ਜਿਹੜੀ ਉਹ ਬੰਦ ਹੋ ਗਈ। ਜਦੋਂ ਚੱਲਦੀ ਸੀਗੀ ਪਲੇਅਰਾਂ ਨੂੰ ਕ੍ਰਿਕਟ 'ਚ ਇੰਨਾ ਦਾ ਪੈਸਾ ਨਹੀਂ ਮਿਲ ਸਕਿਆ, ਲੇਕਿਨ ਉਹਦੇ ਨਾਲ ਇੱਕ ਤਾਂ ਲਾਈਵ ਟੈਲੀਕਾਸਟ ਹੋਣ ਲੱਗ ਗਏ ਸੀਗੇ ਮੈਚ ਜਿਹੜੇ ਇੱਥੇ ਸਾਡੀ ਲੀਗ ਚੱਲਦੀ ਸੀ, ਨਾਲ ਪਲੇਅਰਾਂ ਨੂੰ ਪੈਸੇ ਮਿਲਣ ਲੱਗ ਗਏ ਸੀਗੇ, ਔਰ ਉਹਦੇ ਨਾਲ ਮਾਲੀ ਹਾਲਤ ਜਿਹੜੀ ਪਲੇਅਰਾਂ ਦੀ ਵਧੀਆ ਹੋਣ ਲੱਗ ਗਈ ਸੀਗੀ। ਕੁਛ ਕਾਰਨਾਂ ਕਰਕੇ ਜਿਹੜੀ ਆ ਨਾ ਉਹ ਪ੍ਰੀਮੀਅਰ ਹਾਕੀ ਲੀਗ ਜਿਹੜੀ ਆ ਉਹ ਬੰਦ ਹੋ ਗਈ। ਉਹ ਕੰਟੀਨਿਊ ਰਹਿਣੀ ਚਾਹੀਦੀ ਸੀਗੀ, ਔਰ ਉਹ ਕੰਟੀਨਿਊ ਰੱਖਣ ਦੇ ਲਈ ਹਾਕੀ ਇੰਡੀਆ ਨੂੰ ਗਵਰਨਮੈਂਟ ਦੇ ਨਾਲ ਕੋਈ ਨਾ ਕੋਈ ਟਾਈ ਅਪ ਕਰਨਾ ਚਾਹੀਦਾ ਸੀਗਾ, ਜਿਹੜੇ ਬਿਜ਼ਨਸ ਹਾਊਸਿਸ ਉਹਨਾਂ ਨੂੰ ਕਰਨਾ ਚਾਹੀਦਾ ਸੀ ਤਾਂ ਕਿ ਇਹਨਾਂ ਨੂੰ ਵੀ ਵੱਡੇ ਸਪੋਂਸਰ ਮਿਲਦੇ। ਜਦੋਂ ਇਹ ਚੀਜ਼ਾਂ ਆਉਣ ਲੱਗ ਜਾਣ, ਪੈਸਾ ਜਿਸ ਗੇਮ 'ਚ ਵੀ ਪੈਸਾ ਆਏਗਾ ਨਾ ਉਹ ਗੇਮ ਜਿਹੜੇ ਆ ਉਹਦੇ ਪਲੇਅਰ ਆ ਜਿਹੜੇ ਉਹ ਪਾਪੂਲਰ ਹੋਣੇ ਸ਼ੁਰੂ ਹੋ ਜਾਣਗੇ। ਅੱਜ ਦੀ ਜਿਹੜੀ ਹੈ ਨਹੀਂ ਦੁਨੀਆ, ਅੱਜ ਦੀ ਦੁਨੀਆ ਪੈਸਾ ਦੇਖਦੀ।

0: ਜੀ
1: ਪੈਸਾ ਕਿਹਦੇ ਕੋਲੇ ਹੈਗਾ ਆ ਉਹ ਪਾਪੂਲਰ ਆ ਜਿਹੜੀ ਗੇਮ ਤੁਸੀਂ ਦੇਖਿਓ ਬਹੁਤ ਸਾਰੀਆਂ ਹੋਰ ਗੇਮਾਂ ਵੀ ਤੇ ਲਿਆਂਦੀਆਂ ਮੈਡਲ
0: ਜੀ
1: ਵੇਟ ਲਿਫਟਿੰਗ ਵਾਲੇ ਲਿਆਂਦੇ ਆ ਦੂਜੇ ਲਿਆਂਦੇ ਆ ਲੇਕਿਨ ਉਹਨਾਂ ਦੇ ਨਾਂ ਤੁਸੀਂ ਕਿਤੇ ਦੇਖਦੇ ਹੀ ਨਹੀਂ
0: ਜੀ
1: ਤੇ ਪੈਸਾ ਹੋਣਾ ਹਰ ਗੇਮ ਦੇ ਵਿੱਚ ਬਹੁਤ ਜ਼ਰੂਰੀ ਆ ਉਹਦੇ ਲਈ ਸਪੋਂਸਰ ਜਿਹੜੇ ਆ ਫੈਡਰੇਸ਼ਨ ਨੂੰ ਸਰਕਾਰ ਦੇ ਨਾਲ ਕਿਸੇ ਨਾ ਕਿਸੇ ਤਰੀਕੇ 'ਚ ਟਾਈ ਅਪ ਕਰਕੇ ਇਹਨਾਂ ਚੀਜ਼ਾਂ ਨੂੰ ਲੈਣਾ ਚਾਹੀਦਾ ਤਾਂ ਕਿ ਇਹ ਇਹਨਾਂ ਨੂੰ ਜਿਹੜੀਆਂ ਸਪੋਂਸਰਸ਼ਿਪ ਮਿਲਣ ਲੱਗਣ ਅਤੇ ਇਹ ਗੇਮਾਂ ਵੀ ਜਿਹੜੀਆਂ ਉਹ ਪ੍ਰਮੋਟ ਹੋ ਸਕਣ
0: ਜੀ ਸਰਦਾਰ ਰਜਿੰਦਰ ਸਿੰਘ ਜੀ ਆਪਾਂ ਕ੍ਰਿਕਟ ਨੂੰ ਜਦੋਂ ਬਰੀਕੀ ਨਾਲ ਵੇਖਦੇ ਹਾਂ ਤਾਂ ਆਪਾਂ ਇਹ ਦੇਖਦੇ ਹਾਂ ਕਿ ਸਮੇਂ ਦੇ ਨਾਲ ਨਾਲ ਜਿਹੜੀ ਕ੍ਰਿਕਟ ਹੈ ਉਹ ਬਦਲਦੀ ਗਈ ਹੈ ਪਹਿਲਾਂ ਟੈਸਟ ਕ੍ਰਿਕਟ ਦਾ ਰੁਝਾਨ ਸੀ ਔਰ ਉਸ ਤੋਂ ਬਾਅਦ ਜਦੋਂ ਇਹ ਦੇਖਿਆ ਗਿਆ ਕਿ ਇਸ ਖੇਡ ਵਿੱਚ ਕੋਈ ਨਤੀਜਾ ਨਹੀਂ ਨਿਕਲਦਾ ਅਤੇ ਇੱਕ ਦਿਵਸੀ ਕ੍ਰਿਕਟ ਦਾ ਆਉਣਾ ਸ਼ੁਰੂ ਹੋਇਆ ਜਦੋਂ ਉਹਦੇ ਤੋਂ ਥੋੜ੍ਹੀ ਬਹੁਤੀ ਉਕਤਾਹਟ ਜੇ ਆਡੀਅੰਸ ਨੂੰ ਲੋਕਾਂ ਨੂੰ ਮਹਿਸੂਸ ਹੋਈ ਅਤੇ ਟੀ ਟਵੈਂਟੀ ਕ੍ਰਿਕਟ ਆ ਗਈ ਸੋ ਤੁਸੀਂ ਸਮਝਦੇ ਹੋ ਕਿ ਬੋਰਡ ਨੇ ਭਾਰਤੀ ਕ੍ਰਿਕਟ ਨੇ ਜਾਂ ਆਈ ਸੀ ਸੀ ਨੇ ਇਸ ਚੀਜ਼ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਦੇਖਿਆ ਕਿ ਲੋਕਾਂ ਦੀ ਮੰਗ ਕੀ ਹੈ
1: ਨਹੀਂ ਮੈਂ ਸਮਝਦਾ ਕਿ ਕ੍ਰਿਕਟ ਜਿਹੜੀ ਆ ਭਾਵੇਂ ਪੰਜ ਦਿਨ ਦਾ ਟੈਸਟ ਹੁੰਦਾ ਸੀ ਜਾਂ ਥ੍ਰੀ ਡੇ ਮੈਚਿਸ ਹੁੰਦੇ ਸੀ ਜਿਹੜੀ ਲੋਕਪ੍ਰਿਯ ਨਾ ਕ੍ਰਿਕਟ ਉਹ ਬਹੁਤ ਸੀਗੀ ਦੇਖੋ ਇੱਥੇ ਜਲੰਧਰ ਦੇ ਵਿੱਚ 5-day ਟੈਸਟ ਵੀ ਹੋਇਆ 3-day ਟੈਸਟ ਮੈਚਿਸ ਵੀ ਹੁੰਦੇ ਰਹੇ ਖਚਾ ਖਚ ਸਟੇਡੀਅਮ ਜਿਹੜੇ ਸੀ ਉਹ ਭਰੇ ਹੁੰਦੇ ਸੀ ਟਿਕਟਾਂ ਨਹੀਂ ਸੀ ਮਿਲਦੀਆਂ ਬਲੈਕ ਟਿਕਟਾਂ ਵੀ ਵੇਚੀਆਂ ਜਾਂਦੀਆਂ 5 ਦਿਨ ਦੇ ਮੈਚ ਦੇ ਵਿੱਚ ਵੀ ਔਰ ਉਸ ਤੋਂ ਬਾਅਦ 1-day ਮੈਚਿਸ ਸ਼ੁਰੂ ਹੋਏ ਔਰ 1-day ਤੋਂ ਬਾਅਦ ਟੀ ਟਵੈਂਟੀ ਹੁਣ ਤਾਂ ਸਿਖਰ ਹੀ ਹੋ ਗਿਆ ਕਿ ਟੀ ਟਵੈਂਟੀ ਨੂੰ ਲੋਕ ਜਿਹੜੇ ਨੇ ਉਹ ਬਹੁਤ ਪ੍ਰੈਫਰ ਕਰਦੇ ਨੇ ਔਰ ਇਹਦੇ ਵਿੱਚ ਥ੍ਰਿਲ ਵੀ ਹੈ ਔਰ ਇੰਟਰਸਟ ਵੀ ਹੈ ਲੋਕਾਂ ਦਾ ਔਰ ਜਦੋਂ ਛਿੱਕੇ ਚੌਕੇ ਲੱਗਦੇ ਨੇ ਵਿਕਟਾਂ ਨਿਕਲਦੀਆਂ ਨੇ ਅਤੇ ਲੋਕ ਬਹੁਤ ਇੰਜੋਏ ਕਰਦੇ ਨੇ ਲੇਕਿਨ ਕ੍ਰਿਕਟ ਦੀ ਜਿਹੜੀ ਲੋਕਪ੍ਰਿਯਤਾ ਉਹ 5 ਦਿਨ ਦੇ ਵਿੱਚ ਵੀ ਸੀਗੀ ਲੇਕਿਨ ਹੁਣ ਮੈਂ ਸਮਝਦਾ ਕਿ ਆ ਜਦੋਂ 1-day ਜਾਂ ਟੀ ਟਵੈਂਟੀ ਆਈ ਹੈ ਹੁਣ ਘਟੀ ਹੈ ਲੇਕਿਨ ਸ਼ੁਰੂ ਤੋਂ 5-day 3-day ਮੈਚਿਸ ਜਿਹੜੇ ਹੁੰਦੇ ਰਹੇ ਉਹਦੇ ਵਿੱਚ ਵੀ ਖਚਾ ਖਚ ਸਟੇਡੀਅਮ ਜਿਹੜੇ ਸੀ ਉਹ ਭਰੇ ਦੇਖਣ ਨੂੰ ਮਿਲਦੇ ਸੀ
0: ਜੀ ਸੁਰਿੰਦਰ ਸਿੰਘ ਸੋਢੀ ਜੀ ਹਾਕੀ 'ਚ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਸੰਸਾਰ ਪੱਧਰ 'ਤੇ ਹਾਕੀ ਨੂੰ ਮਾਰਕੀਟ ਕਰਨ ਦੀ ਹੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਗੇਮ ਨੂੰ ਥੋੜ੍ਹਾ ਇਵੋਲਵ ਕੀਤਾ ਜਾਵੇ ਜੇ ਉਹਦੇ 'ਚ ਫਾਊਲ ਜ਼ਿਆਦਾ ਨੇ ਤਾਂ ਉਹ ਇਸ ਤਰੀਕੇ ਦੀ ਬਣਤਰ ਬਣਾਈ ਜਾਵੇ ਕਿ ਲੋਕ ਉਹਦੇ ਨਾਲ ਜੁੜ ਸਕਣ ਥੋੜ੍ਹੇ ਜਿੱਦਾਂ ਥੋੜ੍ਹੀ ਜਿਹੀ ਕੋਸ਼ਿਸ਼ ਤਾਂ ਹੋਈ ਕਿ ਪਹਿਲਾਂ 35-35 ਮਿੰਟ ਦੇ 2 ਹਾਫ ਹੁੰਦੇ ਸੀ ਔਰ ਫਿਰ ਉਹਨੂੰ 4 ਕੁਆਟਰਸ ਦੇ ਵਿੱਚ ਬਦਲਿਆ ਗਿਆ ਸੋ ਤੁਸੀਂ ਸਮਝਦੇ ਹੋ ਕਿ ਇਸ ਖੇਤਰ 'ਚ ਵੀ ਕੁਛ ਕੀਤਾ ਜਾ ਸਕਦਾ ਸੀ ਇਸ ਗੇਮ ਨੂੰ ਪਾਪੂਲਰਾਈਜ਼ ਕਰਨ
1: ਲਈ ਹਾਂ ਜਿਸ ਤਰ੍ਹਾਂ ਉਹਨੇ ਕੀਤੀ ਗੱਲ ਪੇ ਪੁਰਾਣੇ ਟਾਈਮ 'ਚ ਹਾਕੀ ਜਿਹੜੀ ਆ ਨਾ ਉਹ ਕਮਰਸ਼ਲਾਈਜ਼ ਨਹੀਂ ਹੋਈ
0: ਜੀ
1: ਉਹਨੂੰ ਕਰਨਾ ਚਾਹੀਦਾ ਸੀ ਹਾਕੀ ਪਲੇਅਰ ਕੋਈ ਵੀ ਕੋਈ ਐਡ ਹੀ ਨਹੀਂ ਦੇ ਸਕਦੇ ਸੀਗੇ
0: ਜੀ
1: ਐਡ ਦੇਣ ਤੋਂ ਪਹਿਲਾਂ ਪਰਮਿਸ਼ਨ ਲੈਣੀ ਪੈਂਦੀ ਸੀ ਬੋਰਡ ਦੀ ਜਿਹੜੀ ਸਾਡੀ ਫੈਡਰੇਸ਼ਨ ਉਹਦੀ ਔਰ ਉਹ ਫੈਡਰੇਸ਼ਨ ਨੇ ਮਨਾ ਕੀਤਾ ਸੀ ਟੋਟਲੀ ਕਿ ਕੋਈ ਵੀ ਪਲੇਅਰ ਜਿਹੜਾ ਉਹ ਐਡ ਨਹੀਂ ਕਰ ਸਕਦਾ
0: ਜੀ
1: ਔਰ ਇਹਦਾ ਬੜਾ ਵੱਡਾ ਡਰਾਬੈਕ ਆ ਇਸ ਦੇ ਲਈ ਨੰਬਰ 2 ਜਿਹੜੇ ਰੂਲ ਐਂਡ ਰੈਗੂਲੇਸ਼ਨ ਸੀਗੇ ਉਹਦੇ ਵਿੱਚ ਹੁਣ ਲਿਆਂਦੀ ਆ ਚੇਂਜ ਜਿੱਦਾਂ ਤੁਸੀਂ ਹੁਣੇ ਕਿਹਾ 4 ਕੁਆਟਰ ਹੋਣ ਲੱਗ ਗਏ ਆ ਤੇ ਨੰਬਰ 2 ਜਿਹੜੇ ਜਿੱਦਾਂ ਪੁਰਾਣੇ ਟਾਈਮ ਦੇ ਵਿੱਚ ਜਿਹੜੇ ਰੂਲ ਐਂਡ ਰੈਗੂਲੇਸ਼ਨ ਸੀਗੇ ਉਹ ਥੋੜੇ ਹਾਰਡ ਸੀਗੇ
0: ਜੀ
1: ਔਰ ਕਈ ਵਾਰੀ ਉਹਦੇ ਵਿੱਚ ਕੁੱਟ ਕੱਟ ਵੀ ਦਿੰਦੇ ਸੀਗੇ ਪਲੇਅਰ ਨੂੰ ਪੈ ਵੀ ਜਾਂਦੀਆਂ ਸੀ
0: ਜੀ
1: ਸਾਹਮਣੇ ਨਹੀਂ ਮਾਰਦੇ ਸੀ ਕੋਈ ਤਰੀਕੇ ਦੇ ਨਾਲ ਮਾਰ ਦਿੰਦੇ ਸੀਗੇ ਕਿਸੇ ਨਾ ਕਿਸੇ ਦੇ ਵੱਜ ਜਾਂਦੀ ਸੀ ਗਿੱਟੇ ਗੋਡੇ ਲੇਕਿਨ ਅੱਜ ਦੀ ਹਾਕੀ ਦੇ ਵਿੱਚ ਤੁਸੀਂ ਟੱਚ ਨਹੀਂ ਕਰ ਸਕਦੇ ਉਹ ਸਾਰੀਆਂ ਚੇਂਜਸ ਲਿਆਂਦੀਆਂ ਆ ਤੇ ਪੁਰਾਣੇ ਟਾਈਮ ਦੇ ਵਿੱਚ ਤੁਸੀਂ ਅੱਜ ਕੱਲ੍ਹ ਤੁਸੀਂ ਪੁੱਠਾ ਹੋ ਕੇ ਜੇ ਸਾਹਮਣੇ ਆਏ ਖੜ ਕੇ ਬਾਲ ਨੂੰ ਰੋਕ ਸਕਦੇ ਆ ਪੁਰਾਣੇ ਟਾਈਮ 'ਚ ਨਹੀਂ ਰੋਕ ਸਕਦੇ ਸਾਡੇ ਟਾਈਮ 'ਚ ਬੜਾ ਟਫ ਸੀਗਾ ਬਾਲ ਨੂੰ ਰਿਸੀਵ ਕਰਨਾ ਤੇ ਲੈ ਕੇ ਤੁਰਨਾ ਤੇ ਪਲੇਅਰ ਫਿਰ ਬੜੀ ਵਧੀਆ ਹਾਕੀ ਖੇਡਦੇ ਸੀ ਅੱਜ ਦੇ ਟਾਈਮ 'ਤੇ ਤੁਸੀਂ ਮੂਹਰੇ ਜਾ ਕੇ ਖੜ੍ਹ ਜਾਓ ਤੇ ਅਗਲੇ ਦੇ ਲੋਕੋ ਤੇ ਤੁਹਾਨੂੰ ਟੱਚ ਵੀ ਨਹੀਂ ਕਰ ਸਕਦਾ ਉਹ ਚੀਜ਼ਾਂ ਦੇ ਵਿੱਚ ਇਹਨਾਂ ਨੇ ਚੇਂਜਸ ਲਿਆਂਦੀਆਂ ਜਿਸ ਕਰਕੇ ਹਾਕੀ ਫਾਸਟ ਹੋ ਗਈ ਆ ਤੁਸੀਂ ਕਦੇ ਦੇਖਿਓ ਜਿਹੜੀ ਟੀਮ ਕੋਲ ਬਾਲ ਆਉਂਦਾ ਅੱਗੇ ਡੀ ਤੱਕ ਜਾਂਦਾ ਉੱਥੋਂ ਖੋਣਾ ਫਿਰ ਮੁਸ਼ਕਲ ਆਉਂਦਾ ਜਿਹੜਾ ਉੱਥੋਂ ਹੋ ਲੈਂਦਾ ਉਹ ਸਿੱਧਾ ਅਗਲੇ ਦੀ ਡੀ 'ਚ ਜਾਂਦਾ ਉਹ ਰੀਜ਼ਨ ਇਹ ਆ ਕਿ ਤੁਸੀਂ ਹੁਣ ਆਮ ਜਿੱਧਰ ਨੂੰ ਮਰਜ਼ੀ ਘੋਲ ਲਓ ਬਾਲ ਨੂੰ ਲੈ ਕੇ ਫਾਊਲ ਨਹੀਂ ਹੈਗਾ ਫਿਰ ਅੱਗੇ ਸਟਿੱਕ ਹੁੰਦੀ ਸੀਗੀ ਉੱਪਰ ਹਾਕੀ ਚੱਲ ਗਈ ਤੇ ਸਟਿੱਕ ਮਿਲ ਜਾ ਫਾਊਲ ਹੋ ਗਿਆ ਅੱਜ ਕੱਲ੍ਹ ਤੁਸੀਂ ਡੀ ਦੇ ਵਿੱਚ ਉੱਤੋਂ ਲਾ ਲੈਂਦੇ ਹੋ ਬਾਲ ਥੱਲੇ ਇਹ ਚੀਜ਼ਾਂ ਦੇ ਨਾਲ ਹਾਕੀ ਫਾਸਟ ਹੋਈ ਆ ਅੱਗੇ ਤੁਸੀਂ ਬਾਲ ਵੀ ਦਿੰਦੇ ਸੀ ਤੇ ਖੜ ਕੇ ਤੇ ਕਿਸੇ ਨੂੰ ਦੇਣਾ ਪੈਂਦਾ ਹੁਣ ਤੁਸੀਂ ਰੱਖ ਕੇ ਬਾਲ ਤੁਰ ਪਓ ਤੇ ਫਾਊਲ ਗੇਮ ਸ਼ੁਰੂ ਆ ਗੇਮ ਨੂੰ ਫਾਸਟ ਕਰਨ ਲਈ ਕੀਤੇ ਆ ਉਪਰਾਲੇ ਜਿਹਦੇ ਨਾਲ ਗੇਮ ਦੇ ਵਿੱਚ ਹੁਣ ਇੰਟਰਸਟ ਵੀ ਵਧਿਆ ਤੇ ਬਾਕੀ ਇਹਨਾਂ ਚੀਜ਼ਾਂ ਦਾ ਇੰਪਰੂਵਮੈਂਟ ਆਉਂਦੀ ਆ ਸਭ ਤੋਂ ਵੱਡੀ ਚੀਜ਼ ਜਿਹੜੀ ਆ ਨਾ ਜਿੱਦਣ ਹਾਕੀ 'ਚ ਵੀ ਸੇਮ ਪੈਸਾ ਆਉਣ ਲੱਗ ਗਿਆ ਬਿਜ਼ਨਸ ਹਾਊਸ ਜੁੜ ਗਏ ਅਤੇ ਇਹ ਇਸ ਤਰ੍ਹਾਂ ਲੀਗਾਂ ਹੋਣ ਲੱਗ ਗਈਆਂ ਅਤੇ ਫਿਰ ਜਿਹੜੀ ਪਾਪੂਲੈਰਿਟੀ ਆਪਣੇ ਆਪ ਵਧਣ ਲੱਗ ਜਾਂਦੀ ਆ ਜਦੋਂ ਟੀ ਵੀ ਵਾਲੀ ਜਿਹੜੀ ਆ ਨਾ ਹਰ ਮੈਚ ਟੀ

0: ਦੇਣ ਲੱਗ ਗਏ। ਤੁਸੀਂ ਹੁਣੇ ਵਰਲਡ ਕੱਪ ਦੇਖਿਆ ਹੋਣਾ ਜਿਹੜਾ ਹੋਲੈਂਡ ਤੇ ਬੈਲਜੀਅਮ ਚ ਹੋਇਆ, ਤੁਸੀਂ ਜਦੋਂ ਅਖਬਾਰ ਅਸੀਂ ਕੱਢ ਕੇ ਦੇਖਦੇ ਹਾਂ ਤੇ ਉਹਦੇ ਵਿੱਚ ਖਬਰ ਹੀ ਨਹੀਂ ਹੁੰਦੀ ਸੀ। ਜੇ ਜਿੱਦਣ ਇੰਡੀਆ ਦਾ ਮੈਚ ਹੁੰਦਾ ਸੀ ਛੋਟਾ ਜਿਹਾ ਕਾਲਮ ਲੱਗਾ ਹੁੰਦਾ ਸੀ ਜਿੱਤ ਗਿਆ ਜਾਂ ਹਾਰ ਗਿਆ, ਲੇਕਿਨ ਉਹਨੂੰ ਕਵਰੇਜ ਨਹੀਂ ਮਿਲਦੀ ਸੀਗੀ। ਜਿਹਦੇ ਉਹਦੇ ਦੂਸਰੇ ਪਾਸੇ ਮੈਚ ਜਿਹੜੇ ਕ੍ਰਿਕਟ ਦੇ ਜੇ ਕੋਈ ਛੋਟੇ ਮੈਚ ਵੀ ਹੁੰਦੇ ਸੀ ਤੇ ਅੱਧੀ ਅਖਬਾਰ ਉਹਨਾਂ ਨੂੰ ਭਰੀ ਹੁੰਦੀ ਸੀ। ਇਹਨਾਂ ਚੀਜ਼ਾਂ ਦੇ ਉੱਤੇ ਕੁਛ ਨਾ ਕੁਛ ਸੈਂਸਰ ਹੋਣਾ ਚਾਹੀਦਾ ਕਿ ਜਦੋਂ ਹਾਕੀ ਦਾ ਵਰਲਡ ਕੱਪ, ਓਲੰਪਿਕ, ਏਸ਼ੀਅਨ ਗੇਮ ਹੁੰਦੀਆਂ ਜਾਂ ਵੱਡੇ ਟੂਰਨਾਮੈਂਟ ਹੁੰਦੇ ਆ, ਉਦੋਂ ਕੁਛ ਪੇਜ ਦਾ ਥੋੜ੍ਹਾ ਕੁਆਟਰ ਹੀ ਭਾਵੇਂ ਮਿਲਿਆ ਹੋਵੇ ਪੇਜ ਜਿਹਦੇ ਉੱਤੇ ਖਬਰ ਲੱਗੇ, ਉੱਥੇ ਹਰ ਬੱਚਾ ਬੰਦਾ ਪੜ੍ਹ ਸਕੇ। ਮੈਂ ਕਈ ਵਾਰੀ ਦੇਖਣਾ ਪਿਆ ਅੱਜ ਮੈਚ ਨਹੀਂ ਦੇਖਣਾ, ਸਵੇਰੇ ਮੈਚ ਦੇਖੀਏ ਕੀ ਬਣਿਆ ਤੇ ਉਹਦੇ 'ਚ ਖਬਰ ਹੀ ਨਹੀਂ ਹੁੰਦੀ। ਇਹਨਾਂ ਦਾ ਵੀ ਬੜਾ ਵੱਡਾ ਅਸਰ ਪੈਂਦਾ ਅਖਬਾਰ 'ਚ ਨਾ ਆਉਣਾ, ਵਰਲਡ ਕੱਪ ਹਾਕੀ ਦਾ ਹੋ ਰਿਹਾ ਹੋਵੇ ਤੇ ਅਖਬਾਰ ਦੇ ਵਿੱਚ ਕਿਤੇ ਕਾਲਮ ਹੀ ਨਹੀਂ ਉਹਨੂੰ ਮਿਲ ਰਿਹਾ ਲਾਉਣ ਲਈ। ਇਹ ਚੀਜ਼ਾਂ ਤਾਂ ਖਿਆਲ ਰੱਖਣ ਦੀ ਲੋੜ ਆ
1: ਜੀ। ਸੁਰਿੰਦਰ ਸਿੰਘ ਸੋਢੀ ਜੀ, ਇਹਦੇ 'ਚ ਇੱਕ ਵੀ ਤੁਸੀਂ ਸਮਝਦੇ ਹੋ ਕਿ ਜਿੱਦਾਂ ਹਾਕੀ ਦੀ ਖੇਡ ਦੀ ਜਿਹੜੀ ਬਣਤਰ ਹੈ ਉਹਦੇ 'ਚ ਸਪੋਂਸਰਸ ਦੇ ਕੋਲ ਬਹੁਤਾ ਐਡ ਕਰਨ ਦਾ ਸਕੋਪ ਵੀ ਨਹੀਂ ਹੈ। ਜਿੱਦਾਂ ਹੁਣ ਜੇ ਕ੍ਰਿਕਟ ਹੈ ਤੇ ਉਹ ਸਾਰਾ ਦਿਨ ਕ੍ਰਿਕਟ ਚੱਲ ਰਹੀ ਹੈ, ਹਰ ਓਵਰ ਤੋਂ ਬਾਅਦ ਐਡ ਸਪੋਂਸਰ ਨੂੰ ਕਰਨ ਦਾ ਮੌਕਾ ਮਿਲਦਾ, ਪਰ ਹਾਕੀ 70 ਮਿੰਟ ਦੀ ਖੇਡ ਹੈ ਜਿਹਦੇ 'ਚ ਘੱਟ ਸਪੋਂਸਰ ਜੁੜਦੇ ਨੇ, ਉਹਦੇ ਮੁਕਾਬਲੇ ਫਿਰ ਪੈਸਾ ਵੀ ਘੱਟ ਆਉਂਦਾ।
0: ਨਹੀਂ ਹਾਕੀ ਅੱਜ ਤਾਂ ਅੱਜ ਕੱਲ੍ਹ ਤਾਂ ਐਪ ਹੀ ਇੰਨੀਆਂ ਆ ਗਈਆਂ, ਤੁਸੀਂ ਦੇਖੀਆਂ ਹੋਣਗੀਆਂ ਕਿ ਟੀਵੀ ਚੱਲਦੇ ਮੈਚ ਦੇ ਵਿੱਚ ਹੀ ਐਡ ਦਿਖਾ ਦਿੰਦੇ ਆ
1: ਜੀ।
0: ਪੁਰਾਣੇ ਟਾਈਮ ਦੇ ਵਿੱਚ ਮੈਚ ਖੜਨਾ ਸੀ ਤੇ ਦਿਖਾਉਂਦੇ ਸੀ, ਅੱਜ ਕੱਲ੍ਹ ਤਾਂ ਇਸ ਤਰ੍ਹਾਂ ਦਾ ਕੰਮ ਆ ਗਿਆ ਕਿ ਚੱਲਦੇ ਚੱਲਦੇ ਮੈਚ ਤੁਸੀਂ ਐਡ ਜਿੰਨੀ ਮਰਜ਼ੀ ਦਿਖਾਈ ਜਾਓ
1: ਜੀ।
0: ਮੈਡ ਐਡ ਜਦੋਂ ਤੁਹਾਡਾ ਮੈਚ ਚੱਲਦਾ ਸਾਰਾ ਕੰਟਰੀ ਦੇਖਦਾ ਹੁੰਦਾ ਤੇ ਉਦੋਂ ਉਹਨਾਂ ਨੂੰ ਇੱਕ ਘੰਟੇ ਦੇ ਵਿੱਚ ਦਿਖਾਈ ਜਾਓ ਐਡ ਨੂੰ ਜਿੰਨਾ ਮਰਜ਼ੀ, ਬਾਕੀ ਤੁਸੀਂ ਜਦੋਂ ਉਸ ਤੋਂ ਬਾਅਦ ਵੀ ਮੈਚ ਚੱਲਦੇ ਆ। ਹੁਣ ਤੁਸੀਂ ਚੈਨਲ ਆ ਤੁਸੀਂ ਦੇਖ ਲਓ, ਖੇਲੋ ਸਟਾਰ, ਖੇਲੋ ਹੋਰ ਜਿੰਨੀਆਂ ਵੀ ਤੁਸੀਂ ਕੋਈ ਚੈਨਲ ਲਾਓ ਕ੍ਰਿਕਟ ਆਉਂਦੀ ਹੋਊਗੀ ਉੱਥੇ
1: ਜੀ,
0: ਕੋਈ ਚੈਨਲ ਲਾ ਦਿਓ ਤੁਹਾਨੂੰ ਕ੍ਰਿਕਟ ਦਿਸੂਗੀ। ਜੇ ਵਰਲਡ ਕੱਪ ਹੋ ਕੇ ਹਟਿਆ, ਵਰਲਡ ਕੱਪ ਦੇ ਜ਼ਰੂਰੀ ਨਹੀਂ ਇੰਡੀਆ ਦੇ ਇਕੱਲੇ ਦੇ ਮੈਚ, ਜਿੰਨੇ ਵੀ ਮੈਚ ਹੋਏ ਆ ਤੁਸੀਂ ਇੱਕ ਚੈਨਲ ਤੇ ਉਹਨਾਂ ਨੂੰ ਵੀ ਦਿਖਾਈ ਜਾਓ
1: ਜੀ,
0: ਹਾਈਲਾਈਟਸ ਦਿਖਾਈ ਜਾਓ ਉਹਨਾਂ ਦੀਆਂ
1: ਜੀ,
0: ਤੇ ਫਿਰ ਆਪਣੇ ਆਪ ਜਿਹੜੇ ਬੱਚੇ ਆ ਹਾਕੀ ਖੇਡਣ ਵਾਲੇ ਬੰਦੇ ਹੋਰ ਉਹ ਉਹਨਾਂ ਨੂੰ ਦੇਖੂਗੇ। ਮੈਂ ਜਦੋਂ ਵਰਲਡ ਕੱਪ ਚੱਲਦਾ ਸੀਗਾ ਦੇ ਮੈਚ ਨਾ ਦੇਖਣਾ, ਮੈਂ ਕਹਿੰਦਾ ਚਲੋ ਅੱਜ ਹਾਈਲਾਈਟ ਦੇਖਦੇ ਆ
1: ਜੀ,
0: ਉਹ ਮੈਚ ਲਾਣਾ ਜੋ ਟੀਵੀ ਲਾਣਾ ਤੇ ਮੁਰੇ ਕ੍ਰਿਕਟਾਂ ਦੀ ਸੀ, ਵਰਲਡ ਕੱਪ ਹਾਕੀ ਦਾ ਚੱਲਦਾ ਤੇ ਕ੍ਰਿਕਟ ਵਰਲਡ ਕੱਪ ਚੱਲ ਨਹੀਂ ਰਿਹਾ ਤੇ ਲੇਕਿਨ ਮੈਚ ਜਿਹੜੇ ਪੁਰਾਣੇ ਪੁਰਾਣੇ ਤੋਂ ਪੁਰਾਣੇ ਉਹ ਆ ਰਹੇ। ਇਹਨਾਂ ਚੀਜ਼ਾਂ ਦੇ ਉੱਤੇ ਨਾ ਇਹ ਤਾਂ ਮਿਨਿਸਟਰੀ ਲੈਵਲ ਦੇ ਉੱਤੇ ਹੀ ਗੱਲ ਹੋਵੇ ਕਿ ਇਹਨਾਂ ਸਾਰੀਆਂ ਗੇਮਾਂ ਨੂੰ ਥੋੜ੍ਹਾ ਟਾਈਮ ਦਿਓ, ਉਹਦੇ ਸਾਰੇ ਮੈਚਿਸ ਜਿਹੜੇ ਆ ਹੁਣ ਜੇ ਆਪਾਂ ਇਹ ਤਾਂ ਹੈ ਨਹੀਂ ਇਕੱਲਾ ਇੰਡੀਆ ਦਾ ਹੀ ਮੈਚ ਦੇਖਣਾ
1: ਜੀ, ਬਿਲਕੁਲ
0: ਆਪਾਂ ਦੂਜੇ ਮੈਚ ਵੀ ਦੇਖਣੇ ਚਾਹੀਦੇ ਆ, ਔਰ ਜਿਹੜੇ ਹਾਕੀ ਪਲੇਅਰ ਖੇਡਦੇ ਆ ਜਾਂ ਹਾਕੀ ਦੇ ਸ਼ੌਕੀਨ ਆ ਉਹ ਸਾਰੇ ਦੇਖਣਗੇ
1: ਜੀ,
0: ਮੈਚ ਜ਼ਰੂਰ ਦੇਖਣਗੇ
1: ਜੀ।
0: ਇਹਨਾਂ ਚੀਜ਼ਾਂ ਦੀ ਕਮੀ ਆ ਸਾਡੇ 'ਚ।
1: ਬਿਲਕੁਲ ਸਹੀ ਸਰਦਾਰ ਰਜਿੰਦਰ ਸਿੰਘ ਜੀ, ਜਿੱਦਾਂ ਸੁਰਿੰਦਰ ਸੋਢੀ ਹੋਰਾਂ ਨੇ ਦੱਸਿਆ ਕਿ ਪਸਾਰਾ ਕ੍ਰਿਕਟ ਦਾ ਬਹੁਤ ਜ਼ਿਆਦਾ ਕਵਰੇਜ ਉਹਨੂੰ ਜ਼ਿਆਦਾ ਮਿਲਦੀ ਹੈ, ਮੀਡੀਆ ਉਹਦੇ ਮਗਰ ਹੈ, ਇਹ ਸਾਰਾ ਜਿਹੜਾ ਪਸਾਰਾ ਹੈ ਇਹ ਜਿਹੜੇ ਬੱਚੇ ਨੇ ਨੌਜਵਾਨ ਨੇ ਉਹਨਾਂ ਦੀ ਮਾਨਸਿਕਤਾ 'ਤੇ ਅਸਰ ਪਾਉਂਦਾ ਹੈ, ਜਿਸ ਕਰਕੇ ਕ੍ਰਿਕਟ ਦੀ ਕੁਆਂਟਿਟੀ ਜ਼ਿਆਦਾ ਆਉਂਦੀ ਹੈ ਅਤੇ ਸਾਡੇ ਕੋਲ ਟੈਲੈਂਟ ਵੀ ਜ਼ਿਆਦਾ ਆਉਂਦਾ ਹੈ ਜੀ ਕ੍ਰਿਕਟ।
2: ਗੱਲ ਇਹ ਹੈ ਕਿ ਪਹਿਲੇ ਤਾਂ ਜਿਹੜੇ ਕ੍ਰਿਕਟ ਮੁੰਡੇ ਖੇਡਦੇ ਸੀ ਉਹਨਾਂ ਦੇ ਮਾਂ ਬਾਪ ਕਹਿੰਦੇ ਸੀ ਤੂੰ ਪੜ੍ਹਦਾ ਨਹੀਂ ਗਾ, ਸਾਰਾ ਦਿਨ ਤੂੰ ਗਰਾਊਂਡ 'ਚ ਹੀ ਰਹਿਣਾ ਅਤੇ ਪੜ੍ਹਾਈ ਕਦੋਂ ਕਰਨੀ ਹੈ। ਲੇਕਿਨ ਹੁਣ ਦੇਖਣ 'ਚ ਆਇਆ ਕਿ ਕ੍ਰਿਕਟ ਦੇ ਵਿੱਚ ਇੱਕ ਸ਼ਹਿਰ ਦੇ ਵਿੱਚ ਕਈ ਅਕੈਡਮੀਜ਼ ਨੇ, ਪ੍ਰਾਈਵੇਟ ਅਕੈਡਮੀ ਨੇ, ਔਰ ਮਾਂ ਬਾਪ ਜਿਹੜੇ ਨੇ ਉਹ ਪਿੱਛਾ ਕਰ ਰਹੇ ਨੇ ਬੱਚਿਆਂ ਦਾ ਵੀ ਤੂੰ ਉਹਨੂੰ ਆਪ ਨਾਲ ਲਿਜਾਂਦੇ ਨੇ, ਲਿਜਾ ਕੇ ਉੱਥੇ ਬੈਠੇ ਰਹਿੰਦੇ ਨੇ, ਦੇਖ ਕੇ ਉਹ ਦੇਖਦੇ ਨੇ, ਫਿਰ ਉਹਨੂੰ ਘਰ ਲਿਆਉਂਦੇ ਨੇ। ਹੁਣ ਕ੍ਰਿਕਟ ਦਾ ਇੰਨਾ ਕਰੇਜ਼ ਹੋ ਗਿਆ ਕਿ ਬੱਚਿਆਂ ਨੂੰ ਛੱਡ ਕੇ ਮਾਂ ਬਾਪ ਨੂੰ ਵੀ ਕਰੇਜ਼ ਆ, ਕਿਉਂਕਿ ਜਿਹੜਾ ਆਈ ਪੀ ਐੱਲ ਖੇਡਦੇ ਨੇ ਉਹ ਹਰ ਇੱਕ ਚਾਹੁੰਦਾ ਕਿ ਸਾਡਾ ਬੱਚਾ ਵੀ ਜਿਹੜਾ ਉਹ ਆਈ ਪੀ ਐੱਲ ਦੇ ਵਿੱਚ ਰੀਪ੍ਰਜੈਂਟ ਕਰੇ। ਔਰ ਦੂਸਰਾ ਇੱਕ ਕ੍ਰਿਕਟ ਜਿਹੜਾ ਕ੍ਰਿਕਟ ਕੰਟਰੋਲ ਬੋਰਡ ਆਫ ਇੰਡੀਆ ਨੇ ਇੱਕ ਬਹੁਤ ਅੱਛਾ ਉਪਰਾਲਾ ਕੀਤਾ, ਔਰ ਜਿਹੜੀਆਂ ਸਟੇਟ ਨੇ ਉਹਨਾਂ ਦੇ ਵੱਖ ਵੱਖ ਸਟੇਟਾਂ ਦੇ ਵਿੱਚ ਜਿਹੜੇ ਨੇ ਉਹ ਵੀ ਜਿਹੜੇ ਨੇ ਉਹ ਜਿਸ ਤਰ੍ਹਾਂ ਕਿ ਸ਼ੇਰੇ ਪੰਜਾਬ ਕ੍ਰਿਕਟ ਟੂਰਨਾਮੈਂਟ ਪੰਜਾਬ 'ਚ ਹੋ ਰਿਹਾ, ਇਸ ਤਰ੍ਹਾਂ ਨਾਲ ਦਿੱਲੀ ਹੋ ਰਿਹਾ, ਮਹਾਰਾਸ਼ਟਰਾ 'ਚ ਹੋ ਰਿਹਾ, ਬੰਬੇ 'ਚ ਹੋ ਰਿਹਾ। ਤੋ ਇਹ ਵੀ ਕ੍ਰਿਕਟ ਦਾ ਹੀ ਦੇਣ ਹੈ ਕਿ ਇੰਨਾ ਪਸਾਰਾ ਹੋ ਗਿਆ ਔਰ ਲੋਕ ਜਿਹੜੇ ਨੇ ਹੁੰਮ ਹੁੰਮ ਆ ਕੇ ਉਸ ਟੂਰਨਾਮੈਂਟ ਨੂੰ ਦੇਖਦੇ ਨੇ, ਔਰ ਬੱਚੇ ਜਿਹੜੇ ਨੇ ਉਹ ਉਤਸ਼ਾਹਿਤ ਹੁੰਦੇ ਨੇ ਇਹਨਾਂ ਟੂਰਨਾਮੈਂਟ ਨੂੰ ਦੇਖ ਕੇ
1: ਜੀ। ਸੁਰਿੰਦਰ ਸੋਢੀ ਜੀ, ਫੈਡਰੇਸ਼ਨ ਸਟੇਟ ਲੈਵਲ ਦੀਆਂ ਜਾਂ ਭਾਰਤ ਦੀ ਜਿਹੜੀ ਹਾਕੀ ਫੈਡਰੇਸ਼ਨ ਹੈ ਉਹ ਉਪਰਾਲੇ ਕਰ ਰਹੀ ਹੈ ਜੀ ਕਿ ਲੀਗਸ ਵੱਧ ਤੋਂ ਵੱਧ ਹੋਣ, ਮੁਕਾਬਲੇ ਵੱਧ ਤੋਂ ਵੱਧ ਹੋਣ, ਹਾਕੀ ਦੀ ਕੁਆਂਟਿਟੀ ਆਵੇ, ਬੱਚੇ ਪ੍ਰਭਾਵਿਤ ਹੋਣ, ਇਸ ਖੇਡ ਨਾਲ ਜੁੜ ਸਕਣ ਅਤੇ ਆਪਾਂ ਜਿਹੜਾ ਸੁਨਹਿਰੀ ਦੌਰ ਹੈ ਉਹ ਆਪਣਾ ਵਾਪਸ ਲੈ ਕੇ ਆ ਸਕੀਏ।
0: ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਪ੍ਰੀਮੀਅਰ ਹਾਕੀ ਲੀਗ ਜਿਹੜੀ ਨਾ T20 ਤੋਂ ਪਹਿਲਾਂ

0: ਨਹੀਂ ਸੀਗੀ
1: ਜੀ।
0: ਬੰਦ ਹੋਣ ਤੋਂ ਬਾਅਦ ਸ਼ੁਰੂ ਨਹੀਂ ਹੋ ਸਕੀ। ਇੱਥੋਂ ਪਤਾ ਲੱਗਦਾ ਕਿ ਉਪਰਾਲਾ ਘੱਟ ਹੋ ਰਿਹਾ
1: ਜੀ।
0: ਹੁਣ ਅਕਤੂਬਰ ਦੇ ਵਿੱਚ ਏਸ਼ੀਅਨ ਗੇਮਸ ਜਿਹੜੀਆਂ ਉਹਨਾਂ ਦੇ ਮੈਚ ਇੱਥੇ ਹੋਣੇ ਆ, ਏਸ਼ੀਆ ਚੈਂਪੀਅਨਸ਼ਿਪ ਦੇ
1: ਜੀ,
0: ਮੋਹਾਲੀ ਤੇ ਚੰਡੀਗੜ੍ਹ
1: ਜੀ,
0: ਇੱਦਾਂ ਦੇ ਟੂਰਨਾਮੈਂਟ ਹੋਣੇ ਚਾਹੀਦੇ ਆ। ਇਹਦਾ ਸਭ ਨੂੰ ਵੱਡਾ ਫਾਇਦਾ ਇਹ ਹੁੰਦਾ ਹੁੰਦਾ, ਨੰਬਰ ਇੱਕ ਤਾਂ ਇਨਫਰਾਸਟ੍ਰਕਚਰ ਜਿਹੜਾ ਹੈ ਨਾ ਉਹ ਬਣ ਜਾਂਦਾ ਆ
1: ਜੀ।
0: ਜਦੋਂ ਤੁਹਾਡਾ ਖਰਾਬ ਹੋਇਆ, ਦੂਜਾ ਰਿਪੇਅਰ ਹੋਣੀ ਜਾਂ ਉਹਦੇ ਵਿੱਚ ਕੋਈ ਡਿਵੈਲਪਮੈਂਟ ਕਰਨੀ, ਤੁਸੀਂ ਇਹ ਚੀਜ਼ਾਂ ਦੇ ਨਾਲ ਇਹ ਚੀਜ਼ਾਂ ਡਿਵੈਲਪਮੈਂਟ ਹੋਣ ਲੱਗ ਜਾਂਦੀ ਆ
1: ਜੀ।
0: ਦੂਜਾ ਜਦੋਂ ਤੁਹਾਡੀਆਂ ਜਿਸ ਤਰ੍ਹਾਂ ਹੁਣ ਕ੍ਰਿਕਟ ਦੇ ਸਟੇਟ ਚੈਂਪੀਅਨਸ਼ਿਪ ਹੋ ਰਹੀ ਆ
1: ਜੀ,
0: ਹਰ ਸਟੇਟ ਦੀ ਜਿਹੜੀ ਆ ਟੀਮਾਂ ਉਹਨਾਂ ਨੇ ਉਹਦੀ ਵੀ ਬੋਲੀ ਲਾਈ ਪਲੇਅਰਾਂ ਦੀ, ਭਾਵੇਂ ਥੋੜੇ ਪੈਸੇ ਮਿਲੇ ਉਹਨਾਂ ਨੂੰ
1: ਜੀ,
0: ਜਿਹਨਾਂ ਦੇ ਲੈਵਲ ਦੇ ਹਿਸਾਬ ਨਾਲ ਪਲੇਅਰਾਂ ਨੂੰ ਮਿਲੇ
1: ਜੀ।
0: ਹੁਣ ਜਿਹੜੇ ਛੋਟੇ ਪਲੇਅਰ ਨੂੰ ਇੰਨੇ ਇੰਨੇ ਪੈਸੇ, ਪੰਜ ਪੰਜ ਦਸ ਦਸ ਲੱਖ ਰੁਪਈਆ ਮਿਲਿਆ ਇੱਕ ਸੀਜ਼ਨ ਦਾ
1: ਜੀ,
0: ਤੇ ਕਰੇਜ਼ ਹੋਰ ਵਧੂਗਾ।
1: ਬਿਲਕੁਲ
0: ਇਸ ਤਰ੍ਹਾਂ ਹਾਕੀ ਵੀ ਹੋਣੀ ਚਾਹੀਦੀ ਆ, ਮੈਂ ਚਾਹੁੰਦਾ ਕਿ ਹੋਣੀ ਹੋਵੇ
1: ਜੀ,
0: ਸਟੇਟਾਂ ਦੀ ਵੀ ਹੋਵੇ ਔਰ ਇੱਕ ਲੈਵਲ ਤੇ ਜਾ ਕੇ ਇੰਡੀਆ ਦੀ ਹੋਵੇ। ਪੁਰਾਣੇ ਟਾਈਮ ਛੋਈ ਵੀ ਆ, ਬੰਦ ਹੋ ਗਈਆਂ, ਇਹਨਾਂ ਨੂੰ ਸ਼ੁਰੂ ਕਰਨ ਦੀ ਲੋੜ ਆ।
1: ਸੋ ਸਰਦਾਰ ਰਜਿੰਦਰ ਸਿੰਘ ਜੀ, ਸੁਰਿੰਦਰ ਸੋਢੀ ਜੀ, ਇਹ ਅੱਜ ਦਾ ਸਾਡਾ ਵਿਸ਼ਾ ਇੱਦਾਂ ਦਾ ਹੈ ਕਿ ਇਹਦੇ 'ਤੇ ਆਪਾਂ ਜਿੰਨੀ ਮਰਜ਼ੀ ਗੱਲਬਾਤ ਕਰੀ ਜਾਈਏ ਪਰ ਸਾਨੂੰ ਵਕਤ ਦੇ ਦਾਇਰੇ 'ਚ ਰਹਿਣਾ ਪੈਣਾ। ਸੋ ਤੁਸੀਂ ਸਾਡੇ ਸਟੂਡੀਓਜ਼ 'ਚ ਆਏ ਔਰ ਇਸ ਵਿਸ਼ੇ 'ਤੇ ਆਪਣੇ ਕੀਮਤੀ ਵਿਚਾਰ ਸਾਡੇ ਸਾਰੇ ਸੁਣਨ ਵਾਲਿਆਂ ਨੂੰ ਦਿੱਤੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਜੀ, ਥੈਂਕ ਯੂ।
2: ਸਟੇਟ ਹੁਕਅਪ ਪ੍ਰੋਗਰਾਮ ਤਹਿਤ ਤੁਸੀਂ ਵਿਚਾਰ ਚਰਚਾ ਸੁਣ ਰਹੇ ਸੀ। ਵਿਸ਼ਾ ਸੀ ਹਾਕੀ ਬਨਾਮ ਕ੍ਰਿਕਟ। ਭਾਗ ਲਿਆ ਸੀ ਓਲੰਪੀਅਨ ਸੁਰਿੰਦਰ ਸੋਢੀ ਤੇ ਰਜਿੰਦਰ ਸਿੰਘ ਨੇ। ਵਿਚਾਰ ਚਰਚਾ ਦਾ ਸੰਚਾਲਨ ਕਰ ਰਹੇ ਸਨ ਬਰਿੰਦਰ ਸਿੰਘ। ਸਾਡਾ ਇਹ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਦੇ ਨਾਲ ਨਾਲ ਆਕਾਸ਼ਵਾਣੀ ਬਠਿੰਡਾ, ਆਕਾਸ਼ਵਾਣੀ ਪਟਿਆਲਾ ਤੇ ਵਿਵਿਧ ਭਾਰਤੀ ਲੁਧਿਆਣਾ ਤੇ ਵੀ ਨਾਲੋ ਨਾਲ ਪ੍ਰਸਾਰਿਤ ਕੀਤਾ ਗਿਆ। ਸਾਡੇ ਅਗਲੇ ਅਲਾਰਮ ਦਾ ਇੰਤਜ਼ਾਰ ਕਰੋ।
3: ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।
4: ਹੈਲੋ,
5: ਯਹ ਆਯਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦੀ ਆਪਕੇ ਕੋਈ ਪ੍ਰਸ਼ਨ ਹੈ ਤੋ ਕਿਰਪਿਆ ਸੇਵਾ ਕਰਮੀਓਂ ਸੇ ਸੰਪਰਕ ਕਰਨੇ ਕੇ ਲੀਏ 9 ਦਬਾਏ। ਦਿਸ ਇਜ਼ ਦੀ ਇਨਕਮ ਟੈਕਸ ਡਿਪਾਰਟਮੈਂਟ।
6: ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦਬਣ ਤੋਂ ਪਹਿਲਾਂ ਇੱਕ ਮਿੰਟ ਲਈ ਰੁਕੋ ਤੇ ਸੋਚੋ ਤੇ ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
7: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
8: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
9: ਕਸਟਮਰ ਕੇਅਰ ਕਿੱਥੇ ਹੈ? ਹਾਂ ਮੈਡਮ।
10: ਹਾਂਜੀ,
9: ਇਹ KYC ਅਪਡੇਟ ਲਈ ਮੈਨੂੰ ਵਾਰ-ਵਾਰ ਮੈਸੇਜ ਕਿਉਂ ਆ ਰਿਹਾ?
10: ਕਿਉਂਕਿ ਬੈਂਕਿੰਗ ਸੇਵਾਵਾਂ ਲਈ ਨਿਰਧਾਰਿਤ ਸਮੇਂ ਤੇ KYC ਅਪਡੇਟ ਕਰਵਾਉਣਾ ਚਾਹੀਦਾ।
9: ਪਰ ਹੋਵੇਗਾ ਕਿਵੇਂ?
10: ਜੇਕਰ ਪਛਾਣ ਜਾਂ ਪਤੇ ਵਿੱਚ ਕੋਈ ਬਦਲਾਅ ਨਹੀਂ ਹੈ ਤਾਂ ਆਪਣੇ ਬੈਂਕ ਜਾਂ ATM ਜਾਂ ਬਿਜ਼ਨਸ ਕਰਸਪੋਂਡੈਂਟ ਯਾਨੀ BC ਕੋਲ ਜਾ ਕੇ ਜਾਂ ਬੈਂਕ ਨਾਲ ਰਜਿਸਟਰਡ ਈਮੇਲ ਜਾਂ ਮੋਬਾਈਲ ਨੰਬਰ ਰਾਹੀਂ ਜਾਂ ਮੋਬਾਈਲ ਬੈਂਕਿੰਗ ਐਪ ਰਾਹੀਂ ਜਾਂ ਪੱਤਰ ਰਾਹੀਂ ਉਸਦੀ ਡੈਕਲੇਰੇਸ਼ਨ ਦਿਓ।
9: ਅੱਛਾ, ਤੇ ਜੇਕਰ ਕੋਈ ਬਦਲਾਅ ਹੁੰਦਾ ਹੈ ਤਾਂ
10: ਫਿਰ ਪਛਾਣ ਅਤੇ ਪਤੇ ਦਾ ਨਵੀਨਤਮ ਸਬੂਤ ਦੇ ਕੇ KYC ਅਪਡੇਟ ਕਰਵਾ ਸਕਦੇ ਹੋ।
9: ਬਸ ਸਮਝ ਗਿਆ।
10: ਆਪਣਾ KYC ਅਪਡੇਟ ਕਰਵਾਉਣ ਲਈ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਕੈਂਪ ਜਾਂ ਬੈਂਕ ਸ਼ਾਖਾ ਤੇ ਜਾਓ। ਜਾਣਕਾਰ ਬਣੋ, ਸੁਚੇਤ ਰਹੋ।
3: ਮੀਡੀਅਮ ਵੇਵ 343.6 ਮੀਟਰ ਯਾਨੀ

373 ਕਿਲੋਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰੀ ਹੈਲੋ ਫਰਮਾਇਸ਼ ਲਾਈਫ ਔਨ ਇਨ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ। ਮੈਂ ਗਗਨਦੀਪ ਸੋਂਦੀ। 0181 ਤੇ 4173 ਸਾਡਾ ਨੰਬਰ ਹੈ ਤੇ ਮਿਲਾ ਕੇ ਜ਼ਰੂਰ ਪਹੁੰਚੋ। ਜਿੰਨੀ ਦੇਰ ਤੱਕ ਤੁਸੀਂ 0181 2342173 ਮਿਲਾਉਂਦੇ ਹੋ ਜੀ, ਇੱਕ ਗੀਤ ਤੁਹਾਡੀ ਖਦ ਸਭ ਦੀ ਖਿਦਮਤ ਦੇ ਵਿੱਚ ਹਾਜ਼ਰ।

0: ਬਿਲਕੁਲ ਜੀ, ਸਾਥ ਤਾਂ ਇੱਦਾਂ ਦਾ ਹੋਣਾ ਚਾਹੀਦਾ ਹੈ ਕਿ ਸਾਥ ਦੇ ਵਿੱਚ ਸਾਥ ਦਾ ਪਤਾ ਵੀ ਲੱਗ ਜਾਏ। ਕਿਹੜੇ ਸਾਥੀ ਨੇ, ਆਓ ਸਾਥੀ ਦਾ ਸਵਾਗਤ ਕਰੀਏ। ਹੈਲੋ
1: ਜੀ, ਨਮਸਕਾਰ ਜੀ।
0: ਜੀ ਨਮਸਕਾਰ ਜੀ,
1: ਮੈਂ ਰਾਮ ਲਾਲ ਬੋਲਦਾ ਜੀ, ਫਤਿਹਗੜ੍ਹ ਸਾਹਿਬ ਤੋਂ। ਬਾਬੂ ਜੀ,
0: ਹਾਂਜੀ, ਰਾਮ ਲਾਲ ਜੀ, ਕੀ ਹਾਲ ਚਾਲ ਨੇ?
1: ਪਹਿਲਾਂ ਬਾਈ ਪਹਿਲਾਂ ਹਾਂ ਜੀ, ਤੁਹਾਡਾ ਧੰਨਵਾਦ ਕਰਦਾ ਬਾਬੂ ਜੀ, ਤੁਹਾਡੇ ਉਹਨੂੰ ਅਸੀਂ ਬਹੁਤ ਮਾਣ ਕਰਦੇ ਹਾਂ ਜੀ, ਤੁਸੀਂ ਵਰਤਮਾਨ ਸਾਥ ਨਹੀਂ ਹੁੰਦੇ ਸਾਨੂੰ ਜੀ।
0: ਹਾਂਜੀ,
1: ਰੰਡਾ ਵਿੱਚੋਂ ਰੰਗ ਪੰਜਾਬੀ, ਖੰਘਾ ਵਿੱਚੋਂ ਖੰਘ ਪੰਜਾਬੀ,
0: ਰੰਗ ਪੰਜਾਬੀ, ਢੰਗ ਪੰਜਾਬੀ, ਆ ਜਾਓ ਵੇਖੋ ਵੰਗ ਪੰਜਾਬੀ, ਹੈ ਨਾ। ਚਲੋ ਬਹੁਤ ਵਧੀਆ ਜੀ, ਤੇ ਗੀਤ ਕਿਹੜਾ ਤੁਹਾਨੂੰ ਸੁਣਾ ਦੇ, ਦੱਸੋ।
1: ਗੀਤ ਖੁਸ਼ੀ ਸ਼ਾਇਦ ਆਪੀ ਹੈ।
0: ਚਲੋ, ਖੁਸ਼ੀ ਵੈਸੇ ਹੋਈ ਗੱਲ ਕਰਕੇ, ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਚਲੋ ਠੀਕ ਹੈ ਜੀ,
1: ਬਹੁਤ
0: ਸ਼ੁਕਰੀਆ ਰਾਮ ਲਾਲ ਜੀ, ਬਹੁਤ ਧੰਨਵਾਦ ਤੁਹਾਡਾ ਫੋਨ ਕਰਦੇ ਜੀ, ਸ਼ੁਕਰੀਆ ਜੀ। ਆਪਣੀ ਪਸੰਦ ਜੇ ਤੁਸੀਂ ਕੋਈ ਵੀ ਗੀਤ ਸੁਣਨਾ ਚਾਹੁੰਦੇ ਹੋ ਤੇ ਆ ਜਾਓ। ਹੈਲੋ, ਫਰਮਾਇਸ਼।

0: ਚਿਹਰਿਆਂ ਉੱਤੇ ਖੁਸ਼ੀ ਆਪਣੇ ਨੂੰ ਵੇਖ ਕੇ ਆ ਹੀ ਜਾਂਦੀ ਹੁੰਦੀ ਹੈ। ਕਿਹੜੇ ਆਪਣੇ ਨੇ? ਤੁਸੀਂ ਹੋ ਜੀ ਸਾਡੇ ਆਪਣੇ, ਜਿਹੜੇ 0181-23-42-173 ਮਿਲਾ ਕੇ ਆਉਂਦੇ ਹੋ। ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਆਵਾਜ਼ ਨਹੀਂ ਆ ਰਹੀ ਤੁਹਾਡੀ।
0: ਆਵਾਜ਼ ਦੇਖੋ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਤਾਂ ਮੈਂ ਪੂਰੀ ਕਰ ਰਿਹਾ, ਹੁਣ ਦੇਖੋ ਤਾਂ।
1: ਹਾਂਜੀ ਹਾਂਜੀ, ਹੁਣ ਆ ਰਹੀ ਸਰ।
0: ਚਲੋ ਠੀਕ ਹੈ ਜੀ, ਤੁਸੀਂ ਆਪਣਾ ਨਾਮ ਪਤਾ ਗ੍ਰਾਮ ਦੱਸ ਦਿਓ ਜੀ।
1: ਠੀਕ ਹੈ ਸਰ, ਜਗਤਾਰ ਸਿੰਘ ਗਿੱਲ ਜੀ, ਪਿੰਡ ਭੰਗਾਲਾ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੂਰ ਤੋਂ ਬੋਲਦਾ ਸਰ।
0: ਠੀਕ ਹੈ ਜੀ, ਗਿੱਲ ਸਾਹਿਬ ਠੀਕ ਠਾਕ ਹੋ ਤੁਸੀਂ?
1: ਬਹੁਤ ਵਧੀਆ ਸਰ, ਬੜੇ ਵਧੀਆ, ਵਾਹਿਗੁਰੂ ਦੀ ਕਿਰਪਾ। ਤੁਸੀਂ ਦੱਸੋ ਸਰ।
0: ਚੜ੍ਹਦੀ ਕਲਾ ਵਿੱਚ ਹੈ ਜੀ ਆਪਣਾ ਵੀ, ਔਰ ਸਾਰੀ ਦੁਨੀਆ ਜਿਹੜੀ ਹੈ ਉਹ ਚੜ੍ਹਦੀ ਕਲਾ ਚ ਰਹੇ, ਇਹ ਆਪਾਂ ਅਰਦਾਸ ਕਰਦੇ ਹਾਂ। ਤੇ ਗੀਤ ਕਿਹੜਾ ਸੁਣਨਾ ਤੁਸੀਂ ਦੱਸੋ?
1: ਗੀਤ ਫਿਲਮ ਹੈ ਜੀ ਆਰਾਧਨਾ।
0: ਹਾਂਜੀ,
1: ਗੀਤ ਜੀ ਤੋਰਾ ਟੰਗ ਜ ਹੈ ਮਨ ਮੇਰਾ ਜੀ।
0: ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ ਫੋਨ ਕਰਨ ਦੇ ਲਈ, ਧੰਨਵਾਦ ਤੁਹਾਡਾ।
1: ਸਤਿ ਸ਼੍ਰੀ ਅਕਾਲ ਜੀ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਹੈਲੋ ਫਰਮਾਇਸ਼। ਮੈਂ ਗਗਨਦੀਪ ਸੋਂਦੀ। ਫੋਨਲਾਈਨ ਦੇ ਉੱਤੇ ਇੱਕ ਦੋਸਤ ਮੌਜੂਦ ਨੇ, ਗੱਲ ਕਰਦੇ ਹਾਂ ਉਹਨਾਂ ਦੇ ਨਾਲ ਅਤੇ ਇਹ ਇਸ ਪ੍ਰੋਗਰਾਮ ਦੀ ਆਖਰੀ ਕਾਲ ਹੋਏਗੀ। ਹੈਲੋ,
1: ਨਮਸਕਾਰ ਜੀ।
0: ਜੀ ਨਮਸਕਾਰ।
1: ਪਿੰਡ ਢਾਣੀ ਲਾਲ ਖਾਂ ਤਹਿਸੀਲ ਨੌਰ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਤੋਂ ਜਾਵੇਦ ਖਾਨ ਜ਼ਰੀਆ ਬੋਲਦਾ ਜੀ।
0: ਜਾਵੇਦ ਖਾਨ ਜੀ, ਕੀ ਹਾਲ ਚਾਲ ਨੇ?
1: ਚੰਗੇ ਜੀ, ਅੱਲਾ ਦੀ ਮੇਰੇ, ਸਭ ਕੁਛ ਠੀਕ ਠਾਕ। ਸਾਰੇ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰ ਰਹੇ ਹੋ, ਇਸੇ ਤਰ੍ਹਾਂ ਕਰਦੇ ਰਹੋ ਜੀ। ਸਾਡੀ ਦੁਆ ਦਾ ਤਾਲੁਕ ਜੀ।
0: ਬਹੁਤ ਸ਼ੁਕਰੀਆ। ਅੱਛਾ, ਜਾਂਦੇ ਜਾਂਦੇ ਹੁਣ ਗੀਤ ਕਿਹੜਾ ਸੁਣਨਾ ਤੁਸੀਂ?
1: ਸਾਡਾ ਇੱਕ ਦੋਸਤ ਜੀ ਡਾਕਟਰ ਰਾਕੇਸ਼ ਕੁਮਾਰ ਜੀ, ਉਹਨਾਂ ਨੇ ਪਸੰਦ ਹੈ ਜੀ, ਅੱਖੀਆਂ ਸੇ ਗੋਲੀ ਮਾਰੇ ਦੁੱਲੇ ਦਾ ਫਿਲਮ ਦਾ ਗੀਤ ਸੁਣਾ ਦੇਣਾ ਜੀ।
0: ਇਹ ਤਾਂ ਤੁਸੀਂ ਬੜੇ ਨਾਟਕੀ ਜਿਹੇ ਅੰਦਾਜ਼ ਦੇ ਵਿੱਚ ਦੋਸਤ ਦਾ ਨਾਮ ਲੈ ਲਿਆ।
1: ਹਾਂਜੀ ਹਾਂਜੀ,
0: ਪਰ ਕੀ ਮੈਂ ਤੁਹਾਡਾ ਦੋਸਤ ਨਹੀਂ, ਤੁਸੀਂ ਮੇਰਾ ਨਹੀਂ ਲਿਆ?
1: ਨਾ ਨਾ, ਤੁਸੀਂ ਤਾਂ ਦੋਸਤ।
0: ਪਰ ਧਿਆਨ ਰੱਖਿਆ ਕਰੋ, ਏਦਾਂ ਲਿਆ ਵੀ ਨਾ ਕਰੋ, ਕਿਉਂਕਿ ਦੋਸਤਾਂ ਨੂੰ ਵੀ ਫੋਨ ਕਰਨੇ ਹੁੰਦੇ ਆ। ਚਲੋ, ਬਹੁਤ ਸ਼ੁਕਰੀਆ ਜੀ। ਤੇ ਦੱਸੋ ਗੀਤ ਕਿਹੜਾ ਸੁਣਨਾ?
1: ਸਾਨੂੰ ਅੱਖੀਆਂ ਸੇ ਗੋਲੀ ਮਾਰੇ ਹੋ ਗਈ ਸੁਣਾ ਦੇਣਾ ਜੀ।
0: ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਔਰ ਇਸ ਸੰਦੋਸ਼ ਤੇ ਇਸ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਆਓ ਸੁਣਦੇ ਹਾਂ ਸੋਨੂ ਨਿਗਮ ਤੇ ਜਸਪਿੰਦਰ ਨਰੂਲਾ ਦੀਆਂ ਆਵਾਜ਼ਾਂ ਦੇ ਵਿੱਚ ਦੁਲਹੇ ਰਾਜਾ ਫਿਲਮ ਦਾ ਇਹ ਗੀਤ। ਤੇ ਆਪ ਸਭ ਦੇ ਕੋਲੋਂ ਇਜਾਜ਼ਤ, ਬਹੁਤ ਬਹੁਤ ਸ਼ੁਕਰੀਆ ਦੋਸਤੋ, ਆਪਣਾ ਖਿਆਲ ਰੱਖਿਓ, ਮੈਂ ਚੱਲਦਾ, ਨਮਸਕਾਰ।

ਆਕਾਸ਼ਵਾਣੀ ਜਲੰਧਰ ਤੇ ਪ੍ਰੋਗਰਾਮ ਚੱਲ ਰਿਹਾ ਹੈ ਜੀ ਧਮਕ ਜਲੰਧਰ ਪੈਂਦੀ ਤੇ ਤੁਹਾਡਾ ਇੰਤਜ਼ਾਰ ਕਰਦੇ ਹਾਂ ਖਤਮ ਸ਼ੁਰੂ ਕਰਦੇ ਹਾਂ ਤੁਹਾਡੇ ਮੈਸੇਜਸ ਦਾ ਸਿਲਸਿਲਾ ਸਭ ਤੋਂ ਪਹਿਲਾਂ ਯਾਨੀ ਕਿ ਐਗਜ਼ੈਕਟ 10 ਵਜੇ ਸਾਡੇ ਤੱਕ ਮੈਸੇਜ ਪਹੁੰਚਿਆ ਸੀ ਪਿੰਡ ਸ਼ਾਹਪੁਰ ਮਹਿਤਪੁਰ ਤੋਂ ਬੂਟਾ ਸਿੰਘ ਵਿਜੇਪਾਲ ਸਿੰਘ ਅਜੇਪਾਲ ਸਿੰਘ ਪਾਹੁਲਜੋਤ ਸਿੰਘ ਅਨਾਹਿਤ ਕੌਰ ਲਵਪ੍ਰੀਤ ਕੌਰ ਪਰਵਿੰਦਰ ਕੌਰ ਹਰਪ੍ਰੀਤ ਕੌਰ ਗਗਨਦੀਪ ਸਿੰਘ ਤੇ ਅਗਲਾ ਮੈਸੇਜ ਪਹੁੰਚਿਆ ਹੈ ਜੀ ਜੌਨ ਡਿਕੈਸਟਰੋ ਰੋਜ਼ੀ ਡਿਕੈਸਟਰੋ ਪਰਲ ਡਿਕੈਸਟਰੋ ਤੇ ਵਿਲਿਸ ਡਿਕੈਸਟਰੋ ਦਾ ਜਨਕਪੁਰੀ ਸਹਾਰਨਪੁਰ ਤੋਂ ਜਸਪੁਰ ਉੱਤਰਾਖੰਡ ਤੋਂ ਰਿਆਸਤ ਹੁਸੈਨ ਸਦੀਕੀ ਨਾਜ਼ਮਾ ਬੇਗਮ ਸਦੀਕੀ ਰਿਆਜ਼ ਰਿਫਾਕਤ ਮੁਹੰਮਦ ਰਿਹਾਨ ਸਮਰੀਨ ਪਰਵੀਨ ਤੇ ਮਾਹਿਰਾ ਨੂਰ ਵੀ ਪਹੁੰਚ ਗਏ ਜੀ ਸਾਡੇ ਤੱਕ ਔਰ ਅਗਲਾ ਮੈਸੇਜ ਪੜ੍ਹਦੇ ਹਾਂ ਹਰੀਸ਼ ਸਹਿਗਲ ਖੰਨਾ ਤੋਂ ਜਗਦੀਸ਼ ਸਹਿਗਲ ਰਾਜ ਸਹਿਗਲ ਪੂਜਾ ਸਹਿਗਲ ਪਾਠ ਸਹਿਗਲ ਸਾਰਥਕ ਸਹਿਗਲ ਤੇ ਜ਼ਿਲ੍ਹਾ ਫਾਜ਼ਿਲਕਾ ਪਿੰਡ ਬਾਜ਼ੀ ਬਜ਼ੀਦਪੁਰ ਭੂਮਾ ਤੇ ਬਲਜੀਤ ਸਿੰਘ ਬਲਦੇਵ ਸਿੰਘ ਵੜਿੰਗ ਖੇੜਾ ਭੋਲਾ ਸਿੰਘ ਤੇ ਕਹਿੰਦੇ ਕਿ ਕੋਈ ਵੀ ਗੀਤ ਸੁਣਾ ਦਿਓ ਪਿੰਡ ਕਬੂਲ ਸ਼ਾਹ ਖੁੱਬਣ ਜ਼ਿਲ੍ਹਾ ਫਾਜ਼ਿਲਕਾ ਤੋਂ ਬਲਤੇਜ ਨਵਜੋਤ ਹਰਮਨ ਹੈਰੀ ਹੈਪੀ ਤੇ ਇਹਨਾਂ ਦਾ ਸਾਰਾ ਪਰਿਵਾਰ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੌੜਾ ਸਿਟੀ ਦੀਵਾਨਾ ਗੁਰਵੰਸ਼ ਸਿੰਘ ਜੌੜਾ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ ਸੁਖਮਨਜੀਤ ਸਿੰਘ ਸਹਿਜਪ੍ਰੀਤ ਕੌਰ ਪਿੰਡ ਬਣਵਾਲਾ ਹਨਵੰਤਾ ਫਾਜ਼ਿਲਕਾ ਤੋਂ ਵਿਨੋਦ ਮਾਇਲ ਸੀਮਾ ਮਾਇਲ ਲਕਸ਼ੀਤਾ ਯਸ਼ਿਕਾ ਮਾਤਾ ਵਿਦਿਆ ਦੇਵੀ ਤੇ ਇਹਨਾਂ ਦਾ ਸਾਰਾ ਮਾਇਲ ਪਰਿਵਾਰ ਵਿਜੇ ਤਵਰ ਤੇ ਮਮਤਾ ਮੁੰਡੀ ਖਰੜ ਤੋਂ ਤੇ ਆਓ ਜੀ ਸਾਰੇ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ ਤੇ ਸੁਣਾਉਂਦੇ ਹਾਂ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਇਹ ਗੀਤ

ਵਾਕਈ ਜੀ ਮੇਲਾ ਚਾਰ ਦਿਨਾਂ ਦਾ ਹੀ ਹੈਗਾ, ਪਤਾ ਨਹੀਂ ਜ਼ਿੰਦਗੀ ਦਾ ਆਖਰੀ ਸਾਹ ਕਦੋਂ ਆਉਣਾ ਅਤੇ ਕਦੋਂ ਅਸੀਂ ਤੁਰ ਜਾਣਾ। ਔਰ ਜੋ ਵੀ ਅਸੀਂ ਇੱਥੇ ਕਮਾਇਆ, ਖੱਟਿਆ, ਇਕੱਠਾ ਕੀਤਾ, ਜੋੜਿਆ, ਸਭ ਇੱਥੇ ਹੀ ਰਹਿ ਜਾਣਾ। ਤੋ ਇਸ ਕਰਕੇ ਕਹਿੰਦੇ ਕਿ ਜ਼ਿੰਦਗੀ ਮਿਲੀ ਹੈ ਫ੍ਰੀ ਦੇ ਵਿੱਚ, ਕੋਈ ਪੈਸਾ ਨਹੀਂ ਲੱਗਾ। ਤੋ ਇਸ ਕਰਕੇ ਜ਼ਿੰਦਗੀ ਨੂੰ ਜੀ ਲਓ, ਜ਼ਿਆਦਾ ਇਕੱਠਾ ਕਰਨ ਦੀ ਕੋਸ਼ਿਸ਼ ਨਾ ਕਰੋ ਕਿ ਜ਼ਿਆਦਾ ਅਸੀਂ ਭੱਜ ਦੌੜ ਕਰਦੇ ਰਹੀਏ ਔਰ ਵਕਤ ਨਿਕਲ ਜਾਏ, ਕਿ ਜ਼ਿੰਦਗੀ ਹੱਥੋਂ ਨਿਕਲ ਜਾਏ, ਫਿਰ ਪਛਤਾਵਾ ਹੋਏ ਕਿ ਵੀ ਜ਼ਿੰਦਗੀ ਮਿਲੀ ਸੀ ਇੰਨੀ ਕੀਮਤੀ, ਉਹ ਵੀ ਫ੍ਰੀ ਦੇ ਵਿੱਚ, ਅਤੇ ਅਸੀਂ ਜੀ ਨਹੀਂ ਪਾਏ। ਅਤੇ ਆਓ ਜੀ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਅਤੇ ਅਗਲੇ ਦੋਸਤ ਦਾ ਨਾਮ ਸ਼ਾਮਿਲ ਕਰਦੇ ਹਾਂ ਜਿਹੜੇ ਸਾਡੇ ਤੱਕ ਪਹੁੰਚੇ ਨੇ। ਗੋਬਿੰਦਪੁਰਾ ਸੀਕਰ ਰਾਜਸਥਾਨ ਤੋਂ ਦਾਤਾਰ ਸਿੰਘ ਸ਼ੇਖਾਵਤ, ਸੰਗੀਤਾ ਕੰਵਰ, ਤੁਸ਼ਾਰ ਸਿੰਘ, ਰਿੰਕੀ ਸ਼ੇਖਾਵਤ, ਅਤੇ ਨਿਊ ਗੁਰੂ ਰਾਮਦਾਸ ਕਲੋਨੀ ਗੁਰਦਾਸਪੁਰ ਤੋਂ ਪ੍ਰੀਤਮ ਦਾਸ ਅੰਗੁਰਾਨਾ, ਸੱਤਿਆ ਦੇਵੀ ਅੰਗੁਰਾਨਾ, ਪੋਤਰੀ ਵਾਨਿਆ, ਪੋਤਰਾ ਅਰਮਾਨ, ਅਵਿਤਾਜ ਕਨੇਡਾ ਤੋਂ ਕਾਕਾ ਦਿਵਾਵਿਕ ਅੰਗੁਰਾਨਾ ਅਤੇ ਉਹਨਾਂ ਦਾ ਸਾਰਾ ਪਰਿਵਾਰ, ਕਾਓ ਬਾਡੀ ਵਾਲਾ ਫਾਜ਼ਿਲਕਾ ਪੰਜਾਬ ਤੋਂ ਕ੍ਰਿਆਂਸ਼ ਬਾਗੜੀਆ, ਯੋਗੇਸ਼ ਬਾਗੜੀਆ, ਓਮ ਬਾਗੜੀਆ, ਰਜਤ ਅਤੇ ਬੇਬੀ ਗਰੀਮਾ ਬਾਗੜੀਆ, ਗੁਰਦੀਪ ਸਿੰਘ ਕਟਵਾਲ, ਮੀਤੋ ਬਾਈ, ਸੁਖਚੈਨ ਰਾਣੋ, ਪ੍ਰਵੀਨ ਨਵੀਨ, ਅਨਮੋਲ ਬੂਟਾ, ਮਨੀਤਾ, ਨਵਦੀਪ, ਖੁਸ਼ਦੀਪ, ਨਿਰਮਲ, ਪਰਮਜੀਤ, ਗੁਰਸੇਵਕ, ਗੁਰਬਖਸ਼, ਸਾਹਿਬਾ ਅਤੇ ਮਿਰਜ਼ਾ। ਲਓ ਜੀ ਗਾਓ ਜਾ ਖੁਦ ਰਾਜਸਥਾਨ ਤੋਂ ਸ਼ੰਭੂ ਦਿਆਲ ਖਟਕ, ਵਿਮਲਾ ਦੇਵੀ, ਅਮਰਜੀਤ, ਸੁੰਦਰ ਲਾਲ, ਯੋਗੇਸ਼ ਕੁਮਾਰ, ਦੀਪਕ ਕੁਮਾਰ ਖਟਕ ਅਤੇ ਕੁਮਾਰੀ ਪੂਜਾ ਖਟਕ। ਅਗਲਾ ਮੈਸੇਜ ਪਹੁੰਚਿਆ ਹੈ ਫਾਜ਼ਿਲਕਾ ਗੁਰਚਰਨ ਸਿੰਘ ਭੱਟੀ, ਕਾਕਾ ਸਿੰਘ ਭੱਟੀ, ਦਾਰਾ ਸਿੰਘ ਭੱਟੀ ਅਤੇ ਅਗਲੇ ਦੋਸਤ ਸ਼ਾਮਿਲ ਕਰਦੇ ਹਾਂ ਜੀ, ਮੁਕੇਸ਼ ਕਸ਼ਪ, ਸ਼ੀਤਲ ਕਸ਼ਪ, ਸੋਨੂ, ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ ਸੋਨੀ, ਮੋਹਿਨੀ, ਰਿਤਿਕ, ਬਲਵੀਰ ਸਿੰਘ, ਜ਼ਿਲ੍ਹਾ ਮੁਰਾਦਾਬਾਦ, ਗ੍ਰਾਮ ਦੁੱਲਾਪੁਰ, ਉੱਤਰ ਪ੍ਰਦੇਸ਼ ਤੋਂ ਆਏ ਨੇ ਜੀ। ਅਗਲੇ ਦੋਸਤ ਪਹੁੰਚੇ ਨੇ ਪਿੰਡ ਦੇ ਡਾਕਖਾਨਾ ਨਿਮਨਾਬਾਦ ਨੇੜੇ ਸਫੀ ਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਪਦਮਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮੇਹਰ ਅਰੋੜਾ, ਮਮਤਾ ਅਰੋੜਾ, ਕੀਰਤੀ, ਭੂਮਿਕਾ ਅਰੋੜਾ, ਅਰਸ਼ਦੀਪ ਅਤੇ ਸੁਰਜੀਤ ਸਿੰਘ ਅਮਰਕੋਟ ਤੋਂ ਆ ਗਏ ਨੇ ਜੀ। ਚੱਕ ਚੌਂਕ ਬੱਤੀਆਂ ਵਾਲਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ ਮਾਧੋਪੁਰੀ, ਰਾਜ ਕੌਰ, ਜੋਤੀ ਗੋਲਡੀ, ਬੱਬੂ ਟਿਵਾਣਾ, USA ਤੋਂ ਰਾਮ ਲਾਲ ਖਰੋੜਾ ਅਤੇ ਇਹਨਾਂ ਦਾ ਸਾਰਾ ਮਾਧੋਪੁਰੀ ਪਰਿਵਾਰ। ਲਖਨਊ ਉੱਤਰ ਪ੍ਰਦੇਸ਼ ਤੋਂ ਮਾਸਟਰ ਖਿੱਲੂ ਪਰਵੇਜ਼, ਬੇਗਮ ਇਮਰਾਨਾ, ਨਾਜ਼ ਨਵਾਜ਼ਿਸ਼, ਸ਼ੇਖ ਦਾਨਿਸ਼ ਸ਼ੇਖ, ਅਮਨ ਆਫਰੀਦੀ, ਰਾਧਾ ਅਤੇ ਨਾਮਦੇਵ, ਸੇਫ ਵਾਟਰ ਸੇਫ ਲਾਈਫ, ਇਹਨਾਂ ਨੇ ਮੈਸੇਜ ਦਿੱਤਾ ਹੈ ਜੀ। ਸਤੀਸ਼ ਮਿਗਲਾਨੀ, ਲਖਵਿੰਦਰ ਸੰਧੂ, ਵਿਵਾਨ ਮਿਗਲਾਨੀ ਅਤੇ ਮਲੋਟ ਤੋਂ ਇਹ ਦੋਸਤ ਆਏ ਨੇ ਜੀ। ਫਤਿਹਾਬਾਦ ਹਰਿਆਣਾ, ਪੁਰਾਣੀ ਤਹਿਸੀਲ ਚੌਂਕ ਤੋਂ ਇੰਦਰਪਾਲਪੁਰੀ, ਬਿੱਟੂ ਸਟੈਂਪ ਮੇਕਰ, ਚੰਚਲਪੁਰੀ, ਆਂਚਲਪੁਰੀ, ਗਗਨਪੁਰੀ, ਪੋਤਾ ਪ੍ਰਿੰਸਪੁਰੀ ਅਤੇ ਇਹਨਾਂ ਦਾ ਪੂਰਾ ਪਰਿਵਾਰ, ਜੀਵਨ ਸਿੰਘ ਬੂਕ ਅਤੇ ਬੂਕ ਪਰਿਵਾਰ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਗਏ ਨੇ। ਅਤੇ ਆਓ ਫਿਰ ਤੁਹਾਡੀ ਫਰਮਾਇਸ਼ ਪੂਰੀ ਕਰਦੇ ਹਾਂ ਜੀ ਸਰਦੂਲ ਸਿਕੰਦਰ ਦੀ ਆਵਾਜ਼ ਦੇ ਵਿੱਚ।

ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਤਮਕ ਜਲੰਧਰ ਪੈਂਦੀ ਤੇ ਆਓ ਜੀ ਅਗਲੇ ਦੋਸਤਾਂ ਨੂੰ ਕਰਦੇ ਹਾਂ ਸ਼ਾਮਿਲ ਪ੍ਰੋਗਰਾਮ ਦੇ ਵਿੱਚ ਅਗਲੇ ਦੋਸਤ ਸਾਡੇ ਤੱਕ ਜਿਹੜੇ ਆਏ ਨੇ ਉਹ ਪਹੁੰਚੇ ਨੇ

ਖੈਲ ਬਾਜ਼ਾਰ ਪਾਣੀਪਤ ਤੋਂ, ਨਲੇਸ਼ ਮਲਹੋਤਰਾ, ਨੀਟੂ ਲਕਸ਼ਮ ਮਲਹੋਤਰਾ, ਲਾਡੋ ਕੋਇਲ, ਪਾਪਾ ਜੀ ਨਾਨਕ ਚੰਦ, ਸ਼ਿਵਾਜੀ ਕਲੋਨੀ ਰੋਹਤਕ ਤੋਂ ਪਿਊਸ਼ ਸਿੱਕਾ, ਕੋਇਲ ਸਿੱਕਾ, ਡੁੱਗੂ ਭਾਵਿਕਾ ਸਿੱਕਾ। ਅਤੇ ਅਗਲੇ ਦੋਸਤ ਨੇ ਜੀ ਮਲੋਟ ਤੋਂ ਸਤੀਸ਼ ਮਿਗਲਾਨੀ, ਲਖਵਿੰਦਰ ਸੰਧੂ, ਵਿਵਾਨ ਮਿਗਲਾਨੀ, ਫਤਿਹਾਬਾਦ ਹਰਿਆਣਾ ਪੁਰੀਨ ਤਹਿਸੀਲ ਚੌਕ ਤੋਂ ਇੰਦਰਪਾਲ ਪੁਰੀ, ਬਿੱਟੂ ਚੰਚਲ, ਆਂਚਲ ਗਗਨ, ਪੋਤਾ ਪ੍ਰਿੰਸ ਪੁਰੀ, ਜੀਵਨ ਸਿੰਘ ਬੂਕ ਅਤੇ ਇਹਨਾਂ ਦਾ ਸਾਰਾ ਬੂਕ ਪਰਿਵਾਰ, ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਸ਼ਾਨੀ ਅਤੇ ਨਿਮਿਤ ਆਹੂਜਾ, ਅਲੀਕਾ ਤਹਿਸੀਲ ਡੱਬਵਾਲੀ ਤੋਂ ਰੂਪ ਸਿੰਘ ਲਖੋਤਰਾ, ਕਰਮਜੀਤ ਲਖੋਤਰਾ, ਸਰਬਜੀਤ, ਰਾਣੀ ਸੋਨੂ ਅਤੇ ਰਜਨੀ ਵੀ ਪਹੁੰਚ ਗਏ, ਬੇਅੰਤ ਸਿੰਘ ਬੱਸ ਸਟੈਂਡ ਜਲਾਲ ਦੀ ਵਾਲ ਜ਼ਿਲ੍ਹਾ ਲੁਧਿਆਣਾ ਤੋਂ, ਸੰਦੀਪ ਮੱਕੜ, ਜਗਮੋਹਨ ਸਾਹਨੀ, ਸੁਰਿੰਦਰ ਕੁਮਾਰ, ਸੁਮਨ, ਧਰਮਵੀਰ ਦਿੱਲੀ ਵਾਲੇ, ਬੁੱਟੀ ਰਾਮ ਹਾਂਡਾ ਪਿੰਗਾ ਵਾਲਾ ਚੌਂਕ ਗੁਰਾਇਆ ਜਲੰਧਰ ਤੋਂ, ਮਨੀਲਾ ਫਿਲੀਪੀਨ ਤੋਂ ਮਦਨ ਮੋਹਨ ਲਹਿਰ, ਸਰਬਜੀਤ ਲਹਿਰ, ਸੰਜੂ, ਨਿਤਿਕਾ, ਅਜੇ, ਏਂਜਲ ਅਤੇ ਇਹਨਾਂ ਦਾ ਪੋਤਾ ਅਰਨਵ ਲਹਿਰ। ਔਰ ਅਗਲਾ ਮੈਸੇਜ ਸਾਡੇ ਤੱਕ ਆਇਆ ਜੀ ਮਹਿਜ਼ ਗੇਟ ਨਾਭਾ ਤੋਂ, ਸੋਮਦੱਤ, ਕੈਰਵ, ਜੋਤੀ ਰਾਣੀ, ਗੁਰਮੰਨਤ ਹੋਰਾਂ ਦਾ। ਅਗਲੇ ਦੋਸਤ ਪਹੁੰਚੇ ਨੇ ਯਵਤਮਾਲ ਵਿਦਰਭ ਮਹਾਰਾਸ਼ਟਰ ਤੋਂ, ਸੰਤੋਸ਼ ਖੜਸੇ ਅਤੇ ਵਿਨੋਦ ਖੜਸੇ, ਅਤੇ ਛੱਤੀਸਗੜ੍ਹ ਤੋਂ ਦਤਰੇਂਗੀ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤਾ ਅਤੇ ਰੁਦਰ ਵਰਮਾ। ਗਾਓਂ ਫਰਾਂਸੀ ਹਿਸਾਰ ਤੋਂ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ ਡੁੱਡੀ, ਪੁਸ਼ਪੇਂਦਰ ਕੁਮਾਰ ਡੁੱਡੀ ਦਾ ਮੈਸੇਜ ਵੀ ਸ਼ਾਮਿਲ ਹੋ ਗਿਆ ਹੈ ਜੀ। ਔਰ ਅਗਲੇ ਦੋਸਤ ਆਏ ਨੇ ਸਾਡੇ ਤੱਕ, ਇਹਨਾਂ ਨੇ ਸਿਰਫ ਮੈਸੇਜ, ਹਾਂਜੀ ਮਿੱਤਰਨ, ਡਾਕਟਰ ਚੱਲਾ ਆਵਾਜ਼ ਗਾਣਾ ਲਿਖਿਆ, ਯਸ਼ਪਾਲ ਧੀਮਾਨ, ਸ਼੍ਰੀਮਤੀ ਕ੍ਰਿਸ਼ਨਾ ਧੀਮਾਨ, ਰਾਹੁਲ ਧੀਮਾਨ, ਕੋਮਲ ਧੀਮਾਨ, ਸ਼ੁਭਮ ਧੀਮਾਨ, ਪ੍ਰਿਯੰਕਾ, ਆਂਚਲ ਕੁੰਜ, ਪਰਵ, ਪ੍ਰਵੀਨ ਧੀਮਾਨ, ਚਿਰਾਗ, ਰਜਤ ਧੀਮਾਨ ਅਤੇ ਰਾਜੇਸ਼ ਧੀਮਾਨ ਹੋਰੀ। ਅਗਲੇ ਦੋਸਤ ਸਾਡੇ ਤੱਕ ਪਹੁੰਚੇ ਨੇ ਸੁਧੀਰ ਨੂਤਨ, ਸੰਦੀਪ ਗੁਗਲਾਨੀ, ਜਗਮੋਹਨ ਪ੍ਰਜਾਪਤੀ, ਪ੍ਰਤਿਭਾ ਸ਼ਰਮਾ, ਕਿਰਨ ਠਾਕੁਰ, ਬਿਪਾਸ਼ਾ ਸ਼ਰਮਾ ਅਤੇ ਸੋਨੀਆ ਕਾਲਕਾ ਤੋਂ। ਅਤੇ ਕਿਰਪਾ ਕਰਕੇ ਆਪਣੇ ਨਾਮ ਨਾ ਲਾਈਨ ਵਾਈਜ਼ ਲਿਖਿਆ ਕਰੋ ਕਿ ਬਿਲਕੁਲ ਸਾਰੇ ਇੱਕਦਮ ਮਿਕਸ ਹੋ ਜਾਂਦੇ ਨੇ ਅਤੇ ਪੜ੍ਹਨਾ ਥੋੜ੍ਹਾ ਜਿਹਾ ਔਖਾ ਹੁੰਦਾ ਹੈ, ਤੋ ਐਂਟਰ ਕਰਕੇ ਆਪਣੇ ਨਾਮ ਸ਼ਾਮਿਲ ਕਰਿਆ ਕਰੋ। ਸਹਾਰਨਪੁਰ ਤੋਂ ਅਗਲੇ ਦੋਸਤ ਆਏ ਨੇ ਜੀ ਆਸ਼ਾ ਨਾਰੰਗ, ਸੋਨਾਲੀ ਨਾਰੰਗ ਅਤੇ ਸੁਰੇਸ਼ ਨਾਰੰਗ ਹੋਰੀ। ਪਿੰਡ ਕਾਤਰੋ ਤੋਂ ਅਮਰੀਕ ਸਿੰਘ, ਔਲਖ, ਜਸਵਿੰਦਰ, ਸੁਖਮਨਪ੍ਰੀਤ, ਜਸਨ ਬਿੰਦਰ, ਅਤੇ ਆਓ ਜੀ ਸਾਰੇ ਦੋਸਤਾਂ ਨੂੰ ਸੁਣਵਾਉਂਦੇ ਹਾਂ ਆਰਿਫ ਲੋਹਾਰ ਦੀ ਆਵਾਜ਼ ਦੇ ਵਿੱਚ ਇਹ ਗੀਤ।

ਵਾਕਈ ਜੀ ਜਿਸ ਤੁਹਾਨੂੰ ਲੱਗਦੀ ਹੈ ਉਹ ਤਨ ਹੀ ਜਾਣਦਾ ਹੈ, ਚਾਹੇ ਉਹ ਮੁਹੱਬਤ ਹੋਵੇ, ਇਸ਼ਕ ਹਕੀਕੀ ਹੋਵੇ, ਇਸ਼ਕ ਮਜਾਜੀ ਹੋਵੇ, ਜਾਂ ਦੁਨੀਆ ਦੀ ਕੋਈ ਤਕਲੀਫ ਹੋਵੇ, ਦੁੱਖ ਦਰਦ ਹੋਵੇ, ਸਰੀਰ ਦੇ ਉੱਤੇ ਕੋਈ ਪ੍ਰੋਬਲਮ ਆ ਜਾਏ, ਤਾਂ ਉਹ ਜਿਸ ਨੂੰ ਹੋ ਰਿਹਾ ਹੁੰਦਾ ਨਾ, ਉਸ ਤੋਂ ਵੱਧ ਅਹਿਸਾਸ ਹੋਰ ਕਿਸੇ ਨੂੰ ਹੋ ਨਹੀਂ ਸਕਦਾ। ਤੋ ਜਿਸ ਤਨ ਨੂੰ ਲੱਗਦੀ ਹੈ ਉਹੀ ਤਨ ਜਾਣਦਾ। ਤੋ ਆਓ ਜੀ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ, ਸ਼ਾਮਿਲ ਕਰਦੇ ਹਾਂ ਆਪਣੇ ਅਗਲੇ ਦੋਸਤਾਂ ਨੂੰ। ਪਿੰਡ ਤੰਗੋਰੀ ਤੋਂ ਪਹੁੰਚੇ ਨੇ ਗੁਰਪ੍ਰੀਤ ਸਿੰਘ ਤੰਗੋਰੀ, ਜਸਬੀਰ ਕੌਰ, ਮਹਿਕਪ੍ਰੀਤ ਕੌਰ, ਸਹਿਜਪ੍ਰੀਤ ਕੌਰ, ਜ਼ਿਲ੍ਹਾ ਸਾਹਿਬ ਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ, ਪਿੰਡ ਲਾਲਬਾਈ ਤੋਂ ਨਛੱਤਰ ਸਿੰਘ ਢਿੱਲੋਂ, ਔਰ ਇਹਨਾਂ ਦੇ ਨਾਲ ਦੋਸਤ ਨੇ ਮਨਜੀਤ ਕੌਰ, ਅਸ਼ਮਨ ਕੌਰ ਅਤੇ ਜਗਮੀਤ ਕੌਰ, ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ, ਅਤੇ ਅਗਲੇ ਦੋਸਤ ਆਏ ਨੇ ਜੀ ਲੇਵਾਈ ਛੱਤੀਸਗੜ੍ਹ ਤੋਂ ਗੁਲਾਬਦਾਸ ਮਾਣਕਪੁਰੀ, ਰਾਜਾਦਾਸ ਮਾਣਕਪੁਰੀ, ਪਿੰਡ ਅਤੇ ਡਾਕਖਾਨਾ ਢਾਬ ਮਲੋਟ ਤੋਂ ਸ਼ਮਸ਼ੇਰ ਸਿੰਘ ਕੌਲਧਰ, ਜਸਵਿੰਦਰ ਕੌਰ, ਕਰਮਪ੍ਰੀਤ ਸਿੰਘ, ਮਨਰੀਤ ਕੌਰ, ਤਰਨਵੀਰ ਅਤੇ ਮਨਤਾਜ ਹੋਰੀ, ਸੰਜੇ ਢੀਂਗੀਆ, ਨਮਨ ਢੀਂਗੀਆ, ਅਪਾਰ ਢੀਂਗੀਆ, ਬਾਗਪਤ ਉੱਤਰ ਪ੍ਰਦੇਸ਼ ਤੋਂ ਇਹ ਦੋਸਤ ਪਹੁੰਚੇ ਨੇ, ਬੱਸ ਸਟੈਂਡ ਪਿੰਡ ਫਰਵਾਹੀ ਜ਼ਿਲ੍ਹਾ ਸੰਗਰੂਰ ਤੋਂ, ਰਾਜੂ ਅੰਸਾਰੀ, ਬਾਬੂ ਅੰਸਾਰੀ, ਪਿੱਲੂ ਅੰਸਾਰੀ, ਲਾਲੀ ਸ਼ੌਕੀ ਅੰਸਾਰੀ, ਅਤੇ ਬਠਿੰਡਾ ਰੋਡ ਮੰਡੀ ਡੱਬਵਾਲੀ ਤੋਂ ਰਾਜੇਂਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ, ਲੱਕੀ ਨਾਰੰਗ, ਤਾਨਿਆ ਨਾਰੰਗ, SM ਜਾਵੇਦ ਗੁਮਲਾ ਝਾਰਖੰਡ ਤੋਂ ਇਹਨਾਂ ਨੇ ਮੈਸੇਜ ਕੀਤਾ ਹੈ, ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਾਜੌਰੀਆ, ਗੀਤਾ ਰਾਣੀ ਜਾਜੌਰੀਆ, ਗਗਨਦੀਪ ਜਾਜੌਰੀਆ, ਆਰਜ਼ੂ ਅਤੇ ਗੁੱਡੂ ਜਾਜੌਰੀਆ। ਆਓ ਜੀ ਸਾਰੇ ਦੋਸਤਾਂ ਦੀ ਮਿਲੀ

ਜੀ ਹਾਂ ਆਸਾਂ ਕੀਤੀ ਹੈ ਤੇਰੇ ਨਾਲ ਫੂ। ਪਹਿਲਾਂ ਜਦੋਂ ਕਿਸੇ ਦੇ ਨਾਲ ਕੱਟੀ ਕਰਦੇ ਹੁੰਦੇ ਸੀ ਤਾਂ ਫੂ ਬੋਲਦੇ ਸੀਗੇ, ਬਹੁਤ ਪੁਰਾਣਾ ਸ਼ਬਦ ਹੈ ਔਰ ਬਹੁਤ ਪਿਆਰਾ ਸ਼ਬਦ ਹੈ। ਬਾਅਦ ਵਿੱਚ ਕੱਟੀ ਨੇ ਲੈ ਲਿਆ ਕਿ ਮੈਂ ਤੈਨੂੰ ਤੇਰੇ ਨਾਲ ਕੱਟੀ। ਛੋਟੇ ਬੱਚੇ ਜਦੋਂ ਨਾਰਾਜ਼ ਹੁੰਦੇ ਨੇ ਇੱਕ ਦੂਸਰੇ ਦੇ ਨਾਲ, ਤਾਂ ਉਹ ਵੀ ਬੜੀਆਂ ਪਿਆਰੀਆਂ ਪਿਆਰੀਆਂ ਸੋਹਣੀਆਂ ਸੋਹਣੀਆਂ ਇਹ ਚੀਜ਼ਾਂ ਕਹਿ ਲਓ ਕਿ ਹਰਕਤਾਂ ਹੁੰਦੀਆਂ ਸੀ ਜਾਂ ਬਚਪਨਾ ਹੁੰਦਾ ਸੀ, ਅਤੇ ਦੁਬਾਰਾ ਉਸ ਤੋਂ ਬਾਅਦ ਫਿਰ ਉਹ ਜਿਹਦੇ ਨਾਲ ਕੱਟੀ ਕੀਤੀ ਹੁੰਦੀ ਸੀ ਉਹਦੇ ਨਾਲ ਫਿਰ ਦੁਬਾਰਾ ਖੇਡਣ ਲੱਗ ਜਾਣਾ। ਅਤੇ ਕਾਸ਼ ਇਹ ਬਚਪਨ ਵਾਲਾ ਮਾਸੂਮ ਦਿਲ ਹਮੇਸ਼ਾ ਸਾਡੇ ਅੰਦਰ ਰਹੇ ਔਰ ਜਿਹੜੀਆਂ ਨਾਰਾਜ਼ਗੀਆਂ ਵੱਡੇ ਆਪਣੇ ਦਿਲਾਂ ਦੇ ਵਿੱਚ ਪਾਲ ਕੇ ਬੈਠ ਜਾਂਦੇ ਨੇ ਕੁਝ ਟਾਈਮ ਦੇ ਲਈ, ਬਲਕਿ ਸਾਲਾਂ ਬੱਧੀ ਬੁਲਾਉਂਦੇ ਹੀ ਨਹੀਂ ਇੱਕ ਦੂਸਰੇ ਨੂੰ, ਅਤੇ ਉਹ ਜਿਹੜੀ ਚੀਜ਼ ਹੈ ਉਹ ਨਹੀਂ ਹੋਣੀ ਚਾਹੀਦੀ। ਉਹ ਈਗੋ ਜਿੱਦਾਂ ਬੱਚਿਆਂ ਦੇ ਵਿੱਚ ਝੱਟ ਖਤਮ ਹੋ ਜਾਂਦੀ ਹੈ, ਇਸੇ ਤਰ੍ਹਾਂ ਵੱਡਿਆਂ ਦੇ ਵਿੱਚ ਵੀ ਹੋ ਜਾਣੀ ਚਾਹੀਦੀ ਹੈ। ਅਤੇ ਉਹ ਇਹ ਨਾਰਾਜ਼ਗੀਆਂ ਲੈ ਕੇ ਆਪਾਂ ਕਿੱਥੇ

ਜਾਣਾ, ਸਭ ਇੱਥੇ ਹੀ ਛੱਡ ਜਾਣਾ। ਤੋ ਇਸ ਕਰਕੇ ਜਿਹੜੇ ਰਿਸ਼ਤੇ ਪਿਆਰ ਦੇ ਨੇ ਉਹ ਪਿਆਰ ਦੇ ਬਣੇ ਰਹਿਣ, ਅਤੇ ਆਓ ਜੀ ਇਸ ਰਿਸ਼ਤੇ ਨੂੰ ਅਸੀਂ ਹੋਰ ਪੱਕਾ ਕਰਦੇ ਹਾਂ, ਜਿਹੜਾ ਤੁਹਾਡਾ ਆਕਾਸ਼ਵਾਣੀ ਦੇ ਨਾਲ ਹੈ। ਦੋਸਤਾਂ ਨੂੰ ਕਰਦੇ ਹਾਂ ਸ਼ਾਮਿਲ, ਡਾਬਕੀ ਰੋਡ ਅਕੋਲਾ ਤੋਂ ਸੁਸ਼ੀਲਾ ਦੇਵੀ ਮਨਦੂਰਕਰ, ਸਦਾਨੰਦ ਮਨਦੂਰਕਰ ਅਤੇ ਕੁਮਾਰ ਗੌਰਵ ਮਨਦੂਰਕਰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ। ਪਹਾੜਗੰਜ ਮੁਲਤਾਨੀ ਢਾਂਡਾ ਤੋਂ ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ, ਮਧੂ ਨਾਇਕ। ਅਗਲੇ ਦੋਸਤ ਆ ਗਏ ਨੇ ਜੀ ਰਿੰਗਣੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਰ, ਰਾਹੀ ਮਿਹਰਾਜ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ, ਉੱਤਰਾਖੰਡ ਤੋਂ। ਰਾਕੇਸ਼, ਨਰੇਸ਼, ਜਗਦੀਸ਼, ਬਲਦੇਵ, ਪ੍ਰੇਮੀ, ਜੰਡਵਾਲਾ, ਚਰਤ ਸਿੰਘ। ਔਰ ਅਗਲੇ ਦੋਸਤ ਆਏ ਨੇ ਜੀ ਗਾਓਂ ਉਗਾਲਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਰਾਜੇਂਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ ਅਤੇ ਇਹਨਾਂ ਦਾ ਪੂਰਾ ਪਰਿਵਾਰ। ਪਿੰਡ ਹੀਰਾ ਵਾਲੇ, ਜ਼ਿਲ੍ਹਾ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ, ਬਿਮਲਾ ਗੋਦਾਰਾ, ਇੰਦੂ, ਪਾਰਵਤੀ, ਹਿਮਾਂਸ਼ੂ, ਸਰਵਣ, ਹਜ਼ਾਰੀ ਲਾਲ ਸ਼ਰਮਾ, ਜਗਦੀਸ਼ ਸ਼ਰਮਾ, ਬਲਵੰਤ ਸਿੰਘ ਅਤੇ ਸੂਬੇਦਾਰ ਸਾਧੂ ਸਿੰਘ ਭੱਟੀ ਬਸੌਲੀ ਵਾਲੇ, ਆਰਵ ਭੱਟੀ, ਸ਼ਕੀਲਾ ਭੱਟੀ ਅਤੇ ਕੁਲਵੰਤ ਟੀਨੂ ਭੱਟੀ ਬਸੌਲੀ ਵਾਲੇ, ਇਹਨਾਂ ਦਾ ਪੂਰਾ ਪਰਿਵਾਰ। ਅਗਲੇ ਦੋਸਤ ਆਏ ਨੇ ਜੀ ਸਰਵਨ ਸਿੰਘ, ਪਿੰਡ ਦੌਲੇਵਾਲਾ, ਜ਼ਿਲ੍ਹਾ ਮੋਗਾ ਤੋਂ। ਸਦਰ ਬਾਜ਼ਾਰ, ਮਾਰਵਾੜ, ਬਿਲਾੜਾ, ਰਾਜਸਥਾਨ ਤੋਂ ਰਮੇਸ਼ ਚੰਦਰ ਚੌਹਾਨ, ਜੈ ਨਾਰਾਇਣ ਚੌਹਾਨ, ਤਰੁਣ ਚੌਹਾਨ ਅਤੇ ਪ੍ਰਤੀਕ ਚੌਹਾਨ, ਸੁਖਚੈਨ ਸਿੰਘ ਪਵਾਰ, ਸਨੌਰ ਅਤੇ ਪ੍ਰਵੀਨ ਅਤੇ ਹਰਮਨਜੋਤ ਕੌਰ, ਮਨਜੋਤ ਕੌਰ, ਜੋਬਨਪ੍ਰੀਤ ਸਿੰਘ। ਅਤੇ ਇਹਨਾਂ ਨੇ ਕਿੱਥੋਂ ਮੈਸੇਜ ਕੀਤਾ ਹੈ, ਇਹ ਲਿਖਿਆ ਨਹੀਂ ਹੈ ਜੀ, ਕਿਰਪਾ ਕਰਕੇ ਉਸ ਜਗ੍ਹਾ ਦਾ ਨਾਮ ਵੀ ਲਿਖੋ। ਤਹਿਸੀਲ ਭੁਲੱਥ, ਜ਼ਿਲ੍ਹਾ ਕਪੂਰਥਲਾ ਤੋਂ ਚਮਨ ਲਾਲ ਗਾਂਧੀ, ਧਰਮਪਾਲ ਗਾਂਧੀ, ਦਾਨਿਸ਼ ਗਾਂਧੀ, ਵਨੀਤਾ, ਕ੍ਰਿਸ਼ ਅਤੇ ਮਿੰਕਲ ਗਾਂਧੀ ਹੋਰੀ ਵੀ ਸ਼ਾਮਿਲ ਹੋ ਗਏ ਪ੍ਰੋਗਰਾਮ ਦੇ ਵਿੱਚ। ਔਰ ਅਗਲੇ ਦੋਸਤ ਆਏ ਨੇ ਜੀ ਗੁਲਾਮ ਰੋਡ, ਹਰਗੋਬਿੰਦ ਨਗਰ, ਨਵਾਂਸ਼ਹਿਰ ਤੋਂ ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ, ਰਿਤੇਸ਼, ਸ਼ਿਕਸ਼ਾ, ਪ੍ਰਤੀਸ਼ਾ ਸੰਧੂ ਅਤੇ ਮੈਕਸ। ਆਓ ਜੀ ਸਾਰੇ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਇਹ ਗੀਤ।

ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਤਮਕ ਜਲੰਧਰ ਪੈਂਦੀ। ਤੋ ਪ੍ਰੋਗਰਾਮ ਦੇ ਵਿੱਚ ਹੁਣ ਅਸੀਂ ਬਹੁਤ ਸਾਰੇ ਦੋਸਤਾਂ ਨੂੰ ਸ਼ਾਮਿਲ ਕਰਾਂਗੇ ਕਿਉਂਕਿ ਟਾਈਮ ਜਿਹੜਾ ਹੈ ਉਹ ਜਾਣ ਵਾਲਾ ਹੈ ਔਰ ਇਹ ਪ੍ਰੋਗਰਾਮ ਜਦੋਂ ਵੀ ਚੱਲਦਾ ਹੈ ਨਾ ਤਾਂ ਪਤਾ ਹੀ ਨਹੀਂ ਲੱਗਦਾ ਕਿ ਵਕਤ ਕਿੱਦਾਂ ਉੱਡ ਜਾਂਦਾ ਹੈ। ਤੋ ਆਓ ਜੀ ਵੇਦ ਪ੍ਰਕਾਸ਼ ਕੌਸ਼ਲਿਆ, ਰੋਹਿਤ ਅਰਚਨਾ ਚਿਤਰਾ ਔਰ ਆਸ਼ੂ ਖਿਲੇਰੀ ਹਰੀਪੁਰ ਅਬੋਹਰ ਤੋਂ ਇਹਨਾਂ ਨੂੰ ਅਸੀਂ ਸ਼ਾਮਿਲ ਕਰ ਲਿਆ। ਜਗਦੀਸ਼ ਕੁਮਾਰ ਮੱਕੜ, ਅਰਵਿੰਦ ਮੁਕੇਸ਼, ਨੀਰਜ ਭੋਵਿੰਦ ਅਤੇ ਇਹਨਾਂ ਦਾ ਪੂਰਾ ਮੱਕੜ ਪਰਿਵਾਰ, ਕਬੂਲ ਸ਼ਾਹ ਖੁੱਬਣ ਡਿਸਟ੍ਰਿਕਟ ਫਾਜ਼ਿਲਕਾ ਤੋਂ। ਅਗਲੇ ਦੋਸਤ ਪਹੁੰਚੇ ਨੇ ਜੀ ਪ੍ਰੇਮਲਤਾ ਮਹਿਤਾ, ਨਰਿੰਦਰ ਮਹਿਤਾ, ਸੁਨੀਤਾ ਮਹਿਤਾ, ਹਨੀ ਮਹਿਤਾ, ਸਿਮਰਨ ਮਹਿਤਾ, ਯੋਗ ਨਗਰ ਬੁਢਲਾਡਾ ਪੰਜਾਬ ਤੋਂ। ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ ਪੋਤਰਾ, ਤੇਗ ਫਤਿਹ ਸਿੰਘ ਰੱਖੜਾ ਪੋਤਰੀ, ਜਸਗੁਨ ਰੱਖੜਾ। ਅਤੇ ਅਗਲੇ ਦੋਸਤ ਆਏ ਨੇ ਜੀ ਰਜ਼ਾਕ ਮੁਹੰਮਦ, ਸ਼ਮੀਮ ਬੇਗਮ ਅਤੇ ਇਰਫਾਨ ਖਾਨ ਹਨੂੰਮਾਨਗੜ੍ਹ ਟਾਊਨ ਰਾਜਸਥਾਨ ਤੋਂ। ਕੰਗਨਪੁਰ ਜ਼ਿਲ੍ਹਾ ਕਸੂਰ ਜਾਫਰ ਮੇਵ ਅਬਦੁਲ ਗਫੂਰ, ਦੁਕਾਨਦਾਰ ਮੁਹੰਮਦ ਸਰਵਰ, ਸੁਖਦੇਵ ਕਲੇਰ, ਨਰੇਸ਼ ਕਲੇਰ, ਸੰਤੋਸ਼ ਰਾਣੀ, ਪੂਜਾ ਰਾਣੀ, ਪੁਨੀਤ ਨਿਗਾਹ ਅਤੇ ਇਹਨਾਂ ਦਾ ਪੋਤਰਾ ਸੁਖਦੀਪ ਕਲੇਰ ਵਾਰਡ 1 ਬਲਾਚੌਰ ਤੋਂ। ਪਿੰਡ ਫੁੱਲੇ ਮਿੱਠੀ ਤੋਂ ਰਾਮ ਸਿੰਘ, ਲਛਮਣ ਸਿੰਘ, ਕੁਲਜਿੰਦਰ ਸਿੰਘ, ਮਨਪ੍ਰੀਤ ਕੌਰ, ਜਸਪ੍ਰੀਤ, ਜੱਸੀ, ਗੁਣਤਾਜ ਵੀਰ। ਔਰ ਅਗਲੇ ਦੋਸਤ ਆਏ ਨੇ ਜੀ ਮੇਰਠ ਕੈਂਟ ਤੋਂ ਦਿਗਦਰਸ਼ਨ ਤੇ ਕਵਿਤਾ ਗੌੜ, ਮਨੋਹਰ ਲਾਲ ਗਾਂਧੀ ਵਿਜੈ ਨਗਰ ਚਾਣਕਿਆ ਚੌਂਕ ਗਾਜ਼ੀਆਬਾਦ ਤੋਂ ਵੀ ਦੋਸਤ ਸ਼ਾਮਿਲ ਹੋ ਗਏ। ਔਰ ਨਵੀਂ ਬਸਤੀ ਗੰਜ ਡੁੰਡਵਾਰਾ ਤੋਂ ਮੁਹੰਮਦ ਯਾਸੀਨ ਹਾਸ਼ਮੀ, ਨਾਜ਼ਮਾ ਬੇਗਮ, ਮੁਹੰਮਦ ਤੌਸੀਫ ਹਾਸ਼ਮੀ, ਮੁਹੰਮਦ ਤੈਮੂਰ ਹਾਸ਼ਮੀ ਅਤੇ ਮੁਹੰਮਦ ਕਲੀਮ ਅੰਸਾਰੀ, ਬਾਲ ਕ੍ਰਿਸ਼ਨ ਸ਼ਰਮਾ, ਪ੍ਰਵੀਨ ਸ਼ਰਮਾ, ਮੁਨੀਸ਼ ਸ਼ਰਮਾ, ਰਾਹੁਲ ਸ਼ਰਮਾ, ਪਿੰਡ ਨੰਗਲ ਖੇੜਾ ਨੇੜੇ ਫਗਵਾੜਾ ਤੋਂ। ਔਰ ਕ੍ਰਿਸ਼ਨ ਬਾਗਲਾ, ਆਸ਼ਾ ਬਾਗਲਾ, ਸਾਜਨ ਬਾਗਲਾ, ਪ੍ਰਿੰਸ ਰਜਨੀ ਆਂਚਲ ਅਤੇ ਵੰਸ਼ ਬਾਗਲਾ, ਲਾਲ ਚੰਦ ਵਿਲੇਜ ਅਤੇ ਕਲੇਂਦਰ ਤੋਂ। ਔਰ ਅਗਲੇ ਦੋਸਤ ਨੇ ਜੀ ਵਿਲੇਜ ਚਾਂਦਮਾਰੀ ਤੋਂ ਮੰਗਤ ਰਾਮ, ਜਗਦੀਸ਼ ਰਾਣੀ, ਸੰਦੀਪ ਮਿਧਾ, ਮਮਤਾ ਰਾਣੀ, ਅਭਿਸ਼ੇਕ ਮਿਧਾ ਅਤੇ ਦਿਵਿਆ। ਔਰ ਆਖਰੀ ਮੈਸੇਜ ਅਸੀਂ ਸ਼ਾਮਿਲ ਕਰ ਰਹੇ ਹਾਂ ਜੀ ਜੀ ਆਰ ਪੌਲ ਅਤੇ ਪੂਰਾ ਪੌਲ ਪਰਿਵਾਰ ਸਰਾਭਾ ਨਗਰ ਜਲੰਧਰ ਪੰਜਾਬ ਤੋਂ। ਅਤੇ ਇਸ ਪ੍ਰੋਗਰਾਮ ਦਾ ਆਖਰੀ ਗੀਤ ਆ ਰਿਹਾ ਜੀ ਐਮੀ ਵਿਰਕ ਦੀ ਆਵਾਜ਼ ਦੇ ਵਿੱਚ, ਲਓ ਜੀ ਇੰਜੋਏ ਕਰੋ।

0: नमस्कार।
1: वस्ते विड़े प्रोग्राम लैके अलका हाजिर
0: और वास्ते विड़े प्रोग्राम लैके ज्योति भी हाजिर है जी।
1: हो सुनाओ ज्योति जी, की हाल चाल ने?
0: हाल चाल बहुत वधिया ने। और वैसे भी अलका जी, जदों मैं इस विड़े दे विच आनी आ ना, ते मेरे हाल चाल जरा दुगने ही वधिया हो जांदे ने।
1: बहुत वधिया गल है, क्योंकि सानू अज दे दिन, मतलब जदों असीं अपनियां सहेलियां नाल राबता कायम करदे आ ना, उदों सानू बहुत चंगा लगदा कि असीं अपनियां भैणां दे नाल, जिद्दां असीं, सानू इदां लगदा असीं रूबरू बैठे उहनां नाल गल्लां बातां कर रहे हां, है ना।
0: और वैसे भी अलका जी, कहंदे कि जेकर सेहत चंगी होवे ना तो सब चंगा ही लगता है।
1: बिल्कुल सही कहा तुसी।
0: बहुत जरूरी है कि असी अपनी सेहत दा खास तौर ते ध्यान रखिए जी।
1: बहुत ही वधिया गल कही ज्योति जी। कहंदे जदों साडी सेहत ठीक नहीं ना हुंदी, असी बहुत बारी नोट करदे आ कि साडे कोल चाहे जिन्नियां मर्जी चीज़ां वधिया वधिया खाण वालियां पईयां होण, अच्छे अच्छे कपड़े पाण वाले पए होण, पर सानू उस टाइम कुछ भी चंगा नहीं लगता। इस करके हर रोज़ ਸਾਡੇ ਸੰਦੇਸ਼ ਇੱਕ ਦੂਸਰੇ ਨੂੰ ਇਹ ਪਹੁੰਚਦੇ ਰਹਿੰਦੇ ਆ ਕਿ ਅਸੀਂ ਆਪਣੀ ਡਾਇਟ ਦਾ ਧਿਆਨ ਰੱਖੀਏ, ਸੰਤੁਲਿਤ ਭੋਜਨ ਖਾਈਏ, ਅਜਿਹਾ ਖਾਣਾ ਖਾਈਏ ਜਿਹਦੇ ਨਾਲ ਸਾਡੀ ਜਿਹੜੀ ਸਿਹਤ ਹੈ ਉਹ ਚੰਗੀ ਰਹੇ।
0: ਬਿਲਕੁਲ ਜੀ, ਕਹਿੰਦੇ ਕਿ ਜੈਸਾ ਅੰਨ ਵੈਸਾ ਮਨ,
1: ਮਨ
0: ਹੈ ਨਾ, ਅਤੇ ਮਨ ਨੂੰ ਰਾਜ਼ੀ ਕਰਨ ਲਈ ਚੰਗੀ ਸਾਵੀਂ ਖੁਰਾਕ ਜਿਹੜੀ ਹੈ ਉਹ ਹੋਣੀ ਬਹੁਤ ਜ਼ਰੂਰੀ ਹੈ। ਅਤੇ ਇਹ ਜਿਹੜਾ ਸੁਨੇਹਾ ਹੈ ਨਾ, ਇਹ ਸਾਡਾ ਪੂਰਾ ਦਾ ਪੂਰਾ ਜਿਹੜਾ ਮਹੀਨਾ ਹੈ ਉਹ ਸਾਨੂੰ ਦੇ ਰਿਹਾ ਹੈ ਜੀ।
1: ਜੀ ਬਿਲਕੁਲ, ਤੁਹਾਡਾ ਜਿਹੜਾ ਇਸ਼ਾਰਾ ਹੈ ਮੈਂ ਸਮਝ ਰਹੀ ਹਾਂ। ਹਰ ਸਾਲ ਸਤੰਬਰ ਮਹੀਨੇ ਨੂੰ ਪੋਸ਼ਣ ਮਾਹ ਵਜੋਂ ਮਨਾਇਆ ਜਾਂਦਾ ਹੈ, ਜਿਸ ਦਾ ਮੁੱਖ ਮੰਤਵ ਲੋਕਾਂ ਨੂੰ ਸਹੀ ਪੋਸ਼ਣ, ਸੰਤੁਲਿਤ ਖੁਰਾਕ ਅਤੇ ਸਿਹਤਮੰਦ ਜੀਵਨ ਬਾਰੇ ਜਾਗਰੂਕ ਕਰਨਾ ਹੁੰਦਾ ਹੈ।
0: ਬਿਲਕੁਲ, ਬਹੁਤ ਜ਼ਰੂਰੀ ਹੈ ਜੀ ਜਾਗਰੂਕ ਕਰਨਾ, ਕਿਉਂਕਿ ਦੇਖੋ ਦੇਸ਼ ਦੇ ਵਿਕਾਸ ਦੇ ਵਿੱਚ ਕੁਪੋਸ਼ਣ ਜਿਹੜਾ ਹੈ ਉਹ ਬਹੁਤ ਵੱਡੀ ਚੁਣੌਤੀ ਹੈ ਅਲਕਾ ਜੀ। ਇਸੇ ਲਈ ਕੇਂਦਰੀ ਸਰਕਾਰ ਵੱਲੋਂ ਇਹ ਪਹਿਲ ਕੀਤੀ ਗਈ ਸੀ ਇਸ ਮੁਹਿੰਮ ਦੀ, ਔਰ ਜਿਹਦੇ 'ਚ ਮਹਿਲਾ ਅਤੇ ਬਾਲ ਵਿਭਾਗ ਨੇ ਵੀ ਬਹੁਤ ਯੋਗਦਾਨ ਪਾਇਆ, ਔਰ ਨਾਲ ਦੇ ਨਾਲ ਸਰਕਾਰੀ ਅਤੇ ਗੈਰ ਸਰਕਾਰੀ ਸੰਗਠਨ ਵੀ ਜਿਹੜੇ ਨੇ ਉਹਨਾਂ ਨੇ ਵੀ ਭਰਪੂਰ ਯੋਗਦਾਨ ਦਿੱਤਾ। ਲੇਕਿਨ ਗੱਲ ਇਹ ਹੈ ਕਿ ਸਾਡਾ ਸਭ ਦਾ ਯੋਗਦਾਨ ਹੋਣਾ ਬਹੁਤ ਜ਼ਰੂਰੀ ਹੈ ਅਲਕਾ ਜੀ। ਔਰ ਇਸ ਮੁਹਿੰਮ ਦੇ ਵਿੱਚ ਖਾਸ ਤੌਰ 'ਤੇ ਇੱਕ ਬਹੁਤ ਵੱਡਾ ਜਿਹੜਾ ਯੋਗਦਾਨ ਹੈ ਉਹ ਮਾਵਾਂ ਦਾ ਹੋ ਸਕਦਾ ਹੈ।
1: ਬਿਲਕੁਲ, ਮਾਵਾਂ ਦਾ ਹੋ ਸਕਦਾ ਹੈ, ਜਾਂ ਫਿਰ ਅਸੀਂ ਅਗਰ ਕਹੀਏ ਕਿ ਸਾਡਾ ਜਿਹੜਾ ਪੋਸ਼ਣ ਹੈ ਉਹ ਛੋਟੀ, ਜਿੱਦਾਂ ਇੱਕ ਗਰਭਵਤੀ ਔਰਤ ਤੋਂ ਸ਼ੁਰੂ ਹੋ ਜਾਂਦਾ, ਫਿਰ ਉਹਦੀ ਪਹਿਲੇ ਖੁਰਾਕ ਦਾ ਧਿਆਨ ਰੱਖਿਆ ਜਾਏ ਕਿ ਉਹਨੂੰ ਅਸੀਂ ਸੰਤੁਲਿਤ ਆਹਾਰ ਦੇਈਏ, ਤਾਂ ਕਿ ਜਿਹੜਾ ਉਹਦਾ ਬੱਚਾ ਹੈ, ਉਹਦਾ ਬੇਬੀ ਜਿਹੜਾ ਉਹ ਬਿਲਕੁਲ ਤੰਦਰੁਸਤ ਪੈਦਾ ਹੋਏ। ਉਸ ਤੋਂ ਭਾਵ ਹੈ, ਉਸ ਤੋਂ ਬਾਅਦ ਸਾਨੂੰ ਦੇਖਿਆ ਜਾਂਦਾ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਇੱਕ ਆਂਗਨਵਾੜੀ ਹੁੰਦੀ ਹੈ। ਆਂਗਨਵਾੜੀ ਦਾ ਮਤਲਬ ਇਹ ਨਹੀਂ ਕਿ ਉੱਥੇ ਬੱਚੇ ਆ ਕੇ ਖੇਡਣ ਜਾਂ ਦਵਾਈਆਂ ਲੈ ਜਾਣ ਜਾਂ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਕੇ ਚਲੇ ਜਾਣ।

0: ਉਸਦਾ ਮੇਨ ਮਤਲਬ ਹੀ ਇਹ ਹੈ ਕਿ ਉੱਥੇ ਬੱਚਿਆਂ ਦੀ ਖੁਰਾਕ ਬਾਰੇ, ਬੱਚਿਆਂ ਨੂੰ ਕਿਵੇਂ ਉਹਨਾਂ ਦਾ ਪਾਲਣ ਪੋਸ਼ਣ ਕਰਨਾ ਹੈ, ਉਹਨਾਂ ਨੂੰ ਕਿਵੇਂ ਕਿੰਨੇ ਸਮੇਂ ਵਾਸਤੇ ਬਿਨਾਂ ਡਰ ਮਤਲਬ ਖਾਣ ਪੀਣ ਤੋਂ ਗੈਪ ਦੇਣਾ, ਇਹ ਸਾਰੀਆਂ ਚੀਜ਼ਾਂ ਦੀ ਸਿੱਖਿਆ ਜਿਹੜੀ ਉੱਥੇ ਦਿੱਤੀ ਜਾਂਦੀ ਹੈ। ਜਿਵੇਂ ਕਿ ਕਹਿ ਲਓ ਕਿ ਪੋਸ਼ਣ ਦੀ ਜਿਹੜੀ ਮੁੱਢਲੀ ਸਿੱਖਿਆ ਨਾ, ਉਹ ਉੱਥੇ ਦਿੱਤੀ ਜਾਂਦੀ ਹੈ।
1: ਬਿਲਕੁਲ ਜੀ, ਔਰ ਕਿਉਂਕਿ ਇਸ ਸਾਲ ਦਾ ਜਿਹੜਾ ਥੀਮ ਵੀ ਹੈ ਨਾ ਪੋਸ਼ਣ ਮਾਹ ਦਾ, ਉਹ ਹੈ ਜੀ ਹਮਾਰੀ ਆਂਗਨਵਾੜੀ ਹਮਾਰੀ ਜ਼ਿੰਮੇਵਾਰੀ। ਔਰ ਇਸ ਥੀਮ ਦਾ ਮੰਤਵ ਅਲਕਾ ਜੀ ਇਹੀ ਹੈ ਕਿ ਪਿੰਡਾਂ ਦੇ ਵਿੱਚ ਜਾਂ ਸਾਡੇ ਆਲੇ ਦੁਆਲੇ ਜਿਹੜੇ ਵੀ ਆਂਗਨਵਾੜੀ ਕੇਂਦਰ ਨੇ, ਉਹਨਾਂ ਦੀ ਸਾਫ਼ ਸਫਾਈ ਨੂੰ ਯਕੀਨੀ ਬਣਾਉਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ।
0: ਬਿਲਕੁਲ ਜੋਤੀ ਜੀ, ਪੋਸ਼ਣ ਤੋਂ ਭਾਵ ਕੇਵਲ ਬੱਚੇ ਦਾ ਪੇਟ ਭਰਨਾ ਨਹੀਂ ਹੁੰਦਾ, ਬਲਕਿ ਉਸਦੇ ਸਰੀਰ ਨੂੰ ਲੋੜੀਂਦੇ ਪੌਸ਼ਟਿਕ ਤੱਤਵ ਜਾਂ ਕਿੰਨੀ ਮਾਤਰਾ ਵਿੱਚ ਮਿਲਣੇ ਚਾਹੀਦੇ ਆ, ਇਹਨਾਂ ਸਾਰੀਆਂ ਚੀਜ਼ਾਂ ਦਾ ਮੇਨ ਧਿਆਨ ਰੱਖਣਾ ਹੁੰਦਾ। ਅਤੇ ਹਮਾਰੀ ਆਂਗਨਵਾੜੀ ਹਮਾਰੀ ਜ਼ਿੰਮੇਵਾਰੀ ਸਿਰਫ ਇੱਕ ਨਾਰਾ ਨਹੀਂ ਹੈ, ਸਗੋਂ ਮਾਂ ਬਾਪ ਪਰਿਵਾਰ ਅਤੇ ਸਾਰੇ ਅਸੀਂ ਮਿਲ ਕੇ ਬੱਚਿਆਂ ਦੇ ਪੋਸ਼ਣ ਦੀ ਜਿਹੜੀ ਜ਼ਿੰਮੇਵਾਰੀ ਉਸਨੂੰ ਲਈਏ ਅਤੇ ਧਿਆਨ ਰੱਖੀਏ। ਜਿਹੜੇ ਬੱਚੇ ਮਤਲਬ ਗਰੀਬ ਬੱਚੇ ਨੇ, ਜਿਨ੍ਹਾਂ ਦੇ ਮਾਂ ਬਾਪ ਉਹਨਾਂ ਨੂੰ ਪੌਸ਼ਟਿਕ ਚੀਜ਼ਾਂ ਨਹੀਂ ਦੇ ਸਕਦੇ, ਅਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਗਰ ਉਹਨਾਂ ਦੇ ਮਾਂ ਬਾਪ ਸਾਡੇ ਕੋਲ ਕੰਮ ਕਰਦੇ ਨੇ, ਜਾਂ ਅਸੀਂ ਉਹਨਾਂ ਨੂੰ ਕਿਤੇ ਦਫ਼ਤਰ 'ਚ ਜਾਂ ਕਿਤੇ ਸਕੂਲਾਂ 'ਚ ਅਸੀਂ ਦੇਖਦੇ ਹਾਂ ਕਿ ਗਰੀਬ ਔਰਤ ਹੈ, ਉਹਦੇ ਛੋਟੇ ਛੋਟੇ ਬੱਚੇ ਆ, ਅਤੇ ਸਾਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਇੱਕ ਬਹੁਤ ਵੱਡਾ ਪੁੰਨ ਦਾ ਕੰਮ ਵੀ ਹੈ ਔਰ ਇੱਕ ਸਾਡੀ ਜ਼ਿੰਮੇਦਾਰੀ ਵੀ ਹੈ।
1: ਔਰ ਇਹ ਸਾਰੀ ਜਾਣਕਾਰੀ ਸਾਨੂੰ ਆਂਗਨਵਾੜੀ ਵਰਕਰਸ ਤੋਂ ਅਲਕਾ ਜੀ ਮਿਲਦੀ ਹੈ। ਔਰ ਕਿਉਂਕਿ ਆਂਗਨਵਾੜੀ ਦੇ ਵਿੱਚ ਦੇਖੋ ਮਾਵਾਂ ਆਉਂਦੀਆਂ ਨੇ, ਗਰਭਵਤੀ ਔਰਤਾਂ ਆਉਂਦੀਆਂ ਨੇ, ਛੋਟੇ ਬੱਚੇ ਆਉਂਦੇ ਨੇ, ਅਤੇ ਖੁਰਾਕ ਬਾਰੇ ਉੱਥੇ ਜਾਣਕਾਰੀ ਮਿਲਦੀ ਹੈ ਔਰ ਨਾਲ ਦੇ ਨਾਲ ਸਵੱਛਤਾ ਦੀ ਜਿਹੜੀ ਹੈ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਹਾਈਜੀਨਿਕ ਤਰੀਕੇ ਦੇ ਨਾਲ ਅਸੀਂ ਸਾਫ਼ ਸੁਥਰੇ ਤਰੀਕੇ ਦੇ ਨਾਲ ਆਪਣਾ ਭੋਜਨ ਲੈਣਾ ਹੈ, ਆਲੇ ਦੁਆਲੇ ਆਪਣੇ ਸਫਾਈ ਰੱਖਣੀ ਹੈ, ਤਾਂ ਕਿ ਸਾਰੇ ਜਣੇ ਬਿਮਾਰੀਆਂ ਤੋਂ ਬਚੇ ਰਹਿਣ, ਇਨਫੈਕਸ਼ਨਸ ਤੋਂ ਬਚੇ ਰਹਿਣ।
0: ਬਿਲਕੁਲ ਜੀ, ਆਓ ਅਸੀਂ ਸਾਰੇ ਮਿਲ ਕੇ ਇੱਕ ਛੋਟਾ ਜਿਹਾ ਸੰਕਲਪ ਲੈਂਦੇ ਹਾਂ ਕਿ ਬੱਚਿਆਂ ਨੂੰ ਪੌਸ਼ਟਿਕ ਭੋਜਨ ਦੇਵਾਂਗੇ, ਮਾਵਾਂ ਦੀ ਸਿਹਤ ਦਾ ਧਿਆਨ ਰੱਖਾਂਗੇ, ਆਂਗਨਵਾੜੀ ਦੇ ਨਾਲ ਜੁੜਾਂਗੇ ਅਤੇ ਪੋਸ਼ਣ ਬਾਰੇ ਜਾਗਰੂਕਤਾ ਫੈਲਾਵਾਂਗੇ।
1: ਬਿਲਕੁਲ ਜੀ, ਇਹ ਜਾਗਰੂਕਤਾ ਅਲਕਾ ਜੀ ਬਹੁਤ ਹੀ ਜ਼ਰੂਰੀ ਹੈ। ਅਤੇ ਅੱਜ ਜਿਹੜਾ 12 ਸਤੰਬਰ ਦਾ ਦਿਨ ਹੈ, ਉਹ ਵੀ ਬਹੁਤ ਇੱਕ ਹੋਰ ਖਾਸ ਸਾਡੇ ਸਭ ਲਈ ਸੁਨੇਹਾ ਲੈ ਕੇ ਆਇਆ ਹੈ। ਅੱਜ ਵਰਲਡ ਫਸਟ ਏਡ ਡੇ ਹੈ, ਯਾਨੀ ਕਿ ਵਿਸ਼ਵ ਮੁੱਢਲੀ ਚਿਕਿਤਸਾ ਦਿਹਾੜਾ ਹੈ ਅੱਜ। ਅਤੇ ਦੇਖੋ, ਕਿਸੇ ਵੀ ਵਿਅਕਤੀ ਦਾ ਅਗਰ ਸਾਡੇ ਸਾਹਮਣੇ ਕੋਈ ਐਕਸੀਡੈਂਟ ਹੋ ਜਾਂਦਾ ਹੈ ਜਾਂ ਕੋਈ ਦੁਰਘਟਨਾ ਹੋ ਜਾਂਦੀ ਹੈ ਅਲਕਾ ਜੀ, ਕਿਸੇ ਦੇ ਕੋਈ ਸੱਟ ਲੱਗ ਜਾਂਦੀ ਹੈ ਜਾਂ ਕਿਸੇ ਨੂੰ ਕਮਜ਼ੋਰੀ ਕਰਕੇ ਘਬਰਾਹਟ ਦੇ ਮਾਰੇ ਕੋਈ ਬੇਹੋਸ਼ੀ ਹੋ ਜਾਂਦੀ ਹੈ, ਉਸ ਵੇਲੇ ਕਿਸੇ ਬੰਦੇ ਵੱਲੋਂ ਕੀਤੇ ਜਾਣ ਵਾਲੇ ਜਿਹੜੇ ਸੀਮਿਤ ਜਿਹੇ ਉਪਚਾਰ ਹੁੰਦੇ ਨੇ, ਉਸ ਨੂੰ ਹੀ ਫਸਟ ਏਡ ਯਾਨੀ ਕਿ ਮੁੱਢਲੀ ਸਹਾਇਤਾ ਕਿਹਾ ਜਾਂਦਾ ਹੈ।
0: ਬਿਲਕੁਲ ਜੀ, ਇਹ ਮੁੱਢਲੀ ਸਹਾਇਤਾ ਜਿਹੜੀ ਹੈ, ਇਹ ਸਾਡੇ ਛੋਟੇ ਬੱਚਿਆਂ ਤੋਂ ਲੈ ਕੇ ਬੜੇ ਬੱਚਿਆਂ ਤੱਕ ਘਰ ਦੇ ਵਿੱਚ ਹਰ ਕਿਸੇ ਨੂੰ ਇਸ ਚੀਜ਼ ਦੀ ਬੇਸਿਕ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। ਸਕੂਲਾਂ ਵਿੱਚ ਵੀ ਬੱਚਿਆਂ ਨੂੰ ਉਹਨਾਂ ਦੀ ਉਮਰ ਦੇ ਅਕੋਰਡਿੰਗ ਜਿਹੜੇ ਬੇਸਿਕ ਸੇਫਟੀ ਰੂਲ ਆ ਉਹ ਉਹਨਾਂ ਨੂੰ ਜ਼ਰੂਰ ਦੱਸਣੇ ਚਾਹੀਦੇ ਕਿ ਇੱਕਦਮ ਅਗਰ ਕੋਈ ਵੀ ਕਿਸੇ ਤਰ੍ਹਾਂ ਦੀ ਐਮਰਜੈਂਸੀ ਪੈ ਜਾਏ, ਕਿਸੇ ਨੂੰ ਸੱਟ ਲੱਗ ਜਾਏ, ਜਿਵੇਂ ਤੁਸੀਂ ਹੁਣੇ ਗੱਲ ਕੀਤੀ, ਕਈ ਵਾਰੀ ਆਪਾਂ ਦੇਖਦੇ ਹਾਂ ਕਿ ਘਰ ਦੇ ਵਿੱਚ ਅਸੀਂ ਚਾਹੀ ਬਣਾ ਰਹੇ ਹੁੰਦੇ ਤਾਂ ਚਾਹੀ ਉੱਬਲ ਕੇ ਹੱਥ ਦੇ ਉੱਤੇ ਪੈ ਜਾਂਦੀ ਆ, ਮਤਲਬ ਛੋਟੀ ਤੋਂ ਛੋਟੀ ਕੋਈ ਵੀ ਦੁਰਘਟਨਾ ਹੁੰਦੀ ਹੈ, ਤਾਂ ਉਹਦੇ ਵਿੱਚ ਅਗਰ ਘਬਰਾਹਟ ਨਾ ਹੋਵੇ ਔਰ ਅਸੀਂ ਉਸੇ ਟਾਈਮ ਉਸ ਚੀਜ਼ ਨੂੰ ਸੰਭਾਲ ਲਈਏ ਥੋੜ੍ਹੀ ਜਿਹੀ ਸਮਝਦਾਰੀ ਨਾਲ, ਅਤੇ ਥੋੜ੍ਹੀ ਜਿਹੀ ਉਹਨੂੰ ਫਸਟ ਏਡ ਦਿੱਤੀ ਜਾਏ, ਤਾਂ ਜਿਹੜਾ ਪੇਸ਼ੈਂਟ ਹੈ, ਕਈ ਵਾਰੀ ਕਹਿੰਦੇ ਮੌਤ ਅਤੇ ਜੀਵਨ ਦੇ ਵਿੱਚ ਬਹੁਤ ਵੱਡਾ ਇੱਕ ਰੋਲ ਅਦਾ ਅਸੀਂ ਕਰ ਸਕਦੇ ਹਾਂ।
1: ਬਿਲਕੁਲ, ਯਾਨੀ ਜਦੋਂ ਵੀ ਕੋਈ ਹਲਕਾ ਜਿਹੀ ਘਟਨਾ ਹੋ ਜਾਂਦੀ ਹੈ, ਭਾਵੇਂ ਛੋਟੀ ਤੋਂ ਛੋਟੀ ਹੈ ਜਾਂ ਵੱਡੀ ਵੀ ਹੋ ਸਕਦੀ ਹੈ, ਤਾਂ ਘੱਟ ਤੋਂ ਘੱਟ ਜਿਹੜੇ ਸਾਧਨ ਹੁੰਦੇ ਨੇ ਉਸ ਵੇਲੇ ਇੰਨੀ ਵਿਵਸਥਾ ਅਸੀਂ ਕਰਨੀ ਹੁੰਦੀ ਹੈ ਕਿ ਰੋਗੀ ਨੂੰ ਇਲਾਜ ਕਰਵਾਉਣ ਦੀ ਅਸੀਂ ਸਥਿਤੀ ਦੇ ਵਿੱਚ ਲੈ ਕੇ ਆਈਏ, ਔਰ ਉਹਦੀ ਜਿਹੜੀ ਹਾਲਤ ਵਿਗੜੀ ਹੈ ਉਸ ਨੂੰ ਉਹਦੇ ਵਿੱਚੋਂ ਬਾਹਰ ਕੱਢੀਏ, ਔਰ ਕਦੇ ਕਦੇ ਇਹ ਕੋਸ਼ਿਸ਼ ਜਿਹੜੀ ਹੈ ਉਹ ਜੀਵਨ ਰਕਸ਼ਕ ਵੀ ਸਾਬਿਤ ਹੁੰਦੀ ਹੈ। ਦੇਖੋ, ਬਹੁਤ ਜ਼ਰੂਰੀ ਹੈ ਕਿ ਅਗਰ ਕਿਸੇ ਨਾਲ ਦੁਰਘਟਨਾ ਹੋ ਜਾਂਦੀ ਹੈ, ਕੋਈ ਘਟਨਾ ਹੋ ਜਾਂਦੀ ਹੈ, ਉਸਨੂੰ ਹੌਸਲਾ ਦਿਓ, ਰਿਲੈਕਸ ਫੀਲ ਕਰਵਾਓ, ਇਹ ਵੀ ਇੱਕ ਮੁੱਢਲੀ ਸਹਾਇਤਾ ਦੇ ਵਿੱਚ ਹੀ ਆਉਂਦਾ ਹੈ।
0: ਅੱਛਾ ਜੋਤੀ ਜੀ, ਇੱਕ ਗੱਲ ਹੋਰ ਵੀ ਹੈ ਕਿ ਜਿਹੜੀ ਇਹ ਮੁੱਢਲੀ ਸਹਾਇਤਾ ਨਾ, ਇਹਦੇ ਬਾਰੇ ਕਈਆਂ ਨੂੰ ਬਿਲਕੁਲ ਵੀ ਨੌਲੇਜ ਨਹੀਂ ਹੁੰਦੀ, ਇਹਦੀ ਵੀ ਥੋੜ੍ਹੀ ਜਿਹੀ ਜਾਣਕਾਰੀ ਸਾਨੂੰ ਜ਼ਰੂਰ ਲੈਣੀ ਚਾਹੀਦੀ ਹੈ। ਜਿੱਥੋਂ ਵੀ ਸਾਨੂੰ ਇਸ ਬਾਰੇ ਜਾਣਕਾਰੀ ਮਿਲੇ, ਕਿਸੇ ਨੇੜੇ ਦੇ ਸਰਕਾਰੀ ਹਸਪਤਾਲ ਤੋਂ ਜਾ ਕੇ ਨਰਸ ਤੋਂ ਅਸੀਂ ਇਸ ਚੀਜ਼ ਦੀ ਜਾਣਕਾਰੀ ਲੈ ਸਕਦੇ ਹਾਂ ਕਿ ਅਗਰ ਘਰ ਦੇ ਵਿੱਚ ਕਿਸੇ ਨੂੰ ਸੱਟ ਲੱਗ ਜਾਏ, ਕਈ ਵਾਰੀ ਅਸੀਂ ਦੇਖਦੇ ਹਾਂ ਕਿ ਕਿਸੇ ਦੇ ਅਚਾਨਕ ਸੱਟ ਲੱਗਦੀ ਤਾਂ ਉਹਦੇ ਖੂਨ ਰੁਕਦਾ ਨਹੀਂ ਆ, ਜਿਹੜੀ ਉਹਦੀ ਬਲੀਡਿੰਗ ਹੁੰਦੀ ਆ ਉਹ ਐਕਸੈਸ 'ਚ ਹੋ ਜਾਂਦੀ ਹੈ, ਅਤੇ ਕਈ ਵਾਰੀ ਉਹ ਇੰਨਾ ਉਹਦੇ ਖੂਨ ਦਾ ਲੌਸ ਹੋ ਜਾਂਦਾ ਕਿ ਮਰੀਜ਼ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਂਦਾ। ਇਹਨਾਂ ਚੀਜ਼ਾਂ ਦੀ ਜਾਣਕਾਰੀ ਅਗਰ ਅਸੀਂ ਆਪਾਂ ਲੈ ਕੇ ਰੱਖੀਏ, ਤਾਂ ਇਹ ਇੱਕ ਇਨਸਾਨ ਦੇ ਜੀਵਨ ਨੂੰ ਬਚਾਉਣ ਲਈ ਬਹੁਤ ਵੱਡਾ

0: ਕਾਰਗਰ ਜਿਹੜਾ ਸਾਡਾ ਰੋਲ ਹੋ ਸਕਦਾ। ਇਸ ਕਰਕੇ ਹਰੇਕ ਇਨਸਾਨ ਨੂੰ, ਟੀਚਰਸ ਨੂੰ ਵੀ ਚਾਹੀਦਾ ਕਿ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਇਸ ਬਾਰੇ ਜਾਣਕਾਰੀ ਦੇਣ, ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਸਿਖਾ ਕੇ ਰੱਖੋ। ਔਰ ਬਿਜਲੀ ਤੋਂ ਵੀ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਬਿਜਲੀ ਨਾਲ ਕੋਈ ਨਾ ਕੋਈ ਪ੍ਰੋਬਲਮ ਹੋ ਜਾਂਦੀ ਹੈ। ਅਸੀਂ ਆਪਣੇ ਬੱਚਿਆਂ ਨੂੰ ਦੱਸੀਏ ਕਿ ਅਗਰ ਕਿਸੇ ਨਾਲ ਐਕਸੀਡੈਂਟਲੀ ਕਿਸੇ ਨੂੰ ਕਰੰਟ ਪੈ ਗਿਆ ਜਾਂ ਕੁਛ, ਤਾਂ ਤੁਸੀਂ ਕੀ ਕਰਨਾ। ਹਰ ਚੀਜ਼ ਦੀ ਜਾਣਕਾਰੀ ਸਾਨੂੰ ਅੱਜ ਕੱਲ੍ਹ, ਅਸੀਂ ਕੀ ਹੈ, ਅਸੀਂ ਜ਼ਿਆਦਾਤਰ ਗੈਜ਼ਟਸ ਦੇ ਨਾਲ ਜੁੜੇ ਹੋਏ ਹਾਂ। ਆਪਣੇ ਬੱਚਿਆਂ ਨੂੰ ਵੀ ਅਸੀਂ ਫੋਨ ਫੜਾ ਕੇ ਆਪਣੇ ਕੰਮਾਂ 'ਚ ਬਿਜ਼ੀ ਹੋ ਜਾਂਦੇ ਹਾਂ, ਆਪਣੇ ਇੰਟਰਟੇਨਮੈਂਟ 'ਚ ਬਿਜ਼ੀ ਹੋ ਜਾਂਦੇ ਹਾਂ, ਪਰ ਸਾਨੂੰ ਇਹ ਜਿਹੜੀਆਂ ਜਾਣਕਾਰੀਆਂ ਆਪਣੇ ਪਰਿਵਾਰ 'ਚ ਬੈਠ ਕੇ ਜ਼ਰੂਰ ਹੀ ਡਿਸਕਸ ਕਰਨੀਆਂ
1: ਬਿਲਕੁਲ
0: ਚਾਹੀਦੀਆਂ।
1: ਔਰ ਜਿੰਨਾ ਜਲਦੀ ਹੋ ਸਕੇ ਅਸੀਂ ਆਪ ਤਾਂ ਉਸ ਵੇਲੇ ਜਿਹੜੇ ਵੀ ਸਾਡੇ ਕੋਲ ਸਾਧਨ ਨੇ ਉਹਦੇ ਨਾਲ ਅਸੀਂ ਉਪਚਾਰ ਕਰਨਾ ਹੀ ਹੁੰਦਾ ਹੈ। ਨਾਲ ਦੇ ਨਾਲ ਜਿਹੜਾ ਜਿਹੜਾ ਵੀ ਜ਼ਖਮੀ ਹੈ, ਜਿੰਨਾ ਘਟਨਾ ਘਟੀ ਹੈ, ਕੋਸ਼ਿਸ਼ ਕਰੋ ਕਿ ਉਹਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਪਹੁੰਚਾ
0: ਕੇ ਜਾਓ। ਬਿਲਕੁਲ,
1: ਹੈ ਨਾ। ਸੋ ਇਹ ਸਾਰੀਆਂ ਗੱਲਾਂ, ਇਹ ਮਤਲਬ ਇੱਕ ਸਾਡਾ ਇਨਸਾਨੀ ਫਰਜ਼
0: ਹੈ। ਬਿਲਕੁਲ।
1: ਔਰ ਸਭ ਤੋਂ ਵੱਡਾ ਜਿਹੜਾ ਧਰਮ ਹੁੰਦਾ ਹੈ ਅਲਕਾ ਜੀ, ਉਹ ਇਨਸਾਨੀਅਤ ਹੀ ਹੁੰਦਾ ਹੈ ਜਿਹੜਾ ਕਿ ਅਸੀਂ ਨਿਭਾਉਣਾ ਹੁੰਦਾ ਹੈ। ਅਤੇ ਇਹਨਾਂ ਖਾਸ ਜਾਣਕਾਰੀਆਂ ਦੇ ਨਾਲ ਨਾਲ ਸਰੋਤੇ ਕਹਿੰਦੇ ਕਿ ਅੱਜ ਤਾਂ ਮਨੋਰੰਜਨ ਕਰਨ ਦਾ ਵੀ ਦਿਨ ਹੈ ਜੀ।
0: ਬਿਲਕੁਲ ਜੀ, ਸਾਡੇ ਸਰੋਤਿਆਂ ਨੂੰ ਅਸੀਂ ਇਹ ਦੱਸ ਦਈਏ ਕਿ ਸਾਡੇ ਕੋਲ ਉਹਨਾਂ ਦੀਆਂ ਬਹੁਤ ਸਾਰੀਆਂ ਚਿੱਠੀਆਂ ਆਈਆਂ ਪਈਆਂ ਨੇ, ਅਤੇ ਅਸੀਂ ਉਹਨਾਂ ਦਾ ਜਿਹੜਾ ਮਨਪਸੰਦ ਪ੍ਰੋਗਰਾਮ ਝਾਂਜਰਾਂ ਦੇ ਬੋਰ ਪੇਸ਼ ਕਰਨ ਜਾ ਰਹੇ ਹਾਂ, ਅਤੇ ਚਿੱਠੀਆਂ ਅਸੀਂ ਨਾਲ ਰੱਖੀਆਂ ਹੋਈਆਂ। ਅਤੇ ਜੋਤੀ ਜੀ, ਕਰੀਏ ਸ਼ੁਰੂ।
1: ਬਿਲਕੁਲ ਜੀ, ਸ਼ੁਰੂ ਕਰਦੇ ਹਾਂ, ਕਿਉਂਕਿ ਚਿੱਠੀਆਂ ਬਹੁਤ ਜ਼ਿਆਦਾ ਆਈਆਂ ਨੇ, ਔਰ ਅਸੀਂ ਕੋਸ਼ਿਸ਼ ਕਰਾਂਗੇ ਜੀ ਸਾਰੀਆਂ ਨੂੰ ਅਸੀਂ ਸ਼ਾਮਿਲ ਕਰ ਲਈਏ
0: ਜੀ।
1: ਅਤੇ ਇਹ ਫਰਮਾਇਸ਼ ਆਈ ਹੈ ਜੀ ਮੱਖੂ ਫਿਰੋਜ਼ਪੁਰ ਤੋਂ, ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮੁਨੀਸ਼ ਬਜਾਜ ਹੋਣਾ ਦੀ। ਸ਼੍ਰੀ ਫਤਿਹਗੜ੍ਹ ਸਾਹਿਬ ਪਿੰਡ ਅਤਾਪੁਰ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ
0: ਜੀ। ਇਹ ਹੈ ਪਿੰਡ ਖਾਨੇ ਦੀ ਢਾਬ ਮਲੋਟ ਤੋਂ ਸ਼ਮਸ਼ੇਰ ਸਿੰਘ, ਕੌਲਧਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਅਤੇ ਮਨਰਾਜ। ਇਹ ਹੈ ਜੀ ਰਾਏਪੁਰ ਡੱਬਾ ਤੋਂ ਮੱਖਣ ਸਿੰਘ ਫੌਜੀ, ਬੂਟਾ, ਬੱਲੀ, ਸਨੀ ਅਤੇ ਬਾਕੀ ਸਾਰਾ ਪਰਿਵਾਰ। ਇਹ ਹੈ ਚੌਧਰੀ ਮਾਰਕੀਟ ਅਬੋਹਰ ਰੋਡ ਮਲੋਟ ਤੋਂ, ਕਪਤਾਨ ਸਿੰਘ, ਸੈਕਟਰੀ ਸ਼ਮਸ਼ੇਰ ਸਿੰਘ, ਧਰਮਿੰਦਰ ਸ਼ਰਮਾ, ਰਵਿੰਦਰ ਰਾਧੇ ਅਤੇ ਹਰਫੁੱਲ।
1: ਔਰ ਇਹ ਸਾਰੇ ਅਲਕਾ ਜੀ ਕਹਿੰਦੇ ਕਿ ਸਾਨੂੰ ਏ ਐਸ ਕੰਗ ਦਾ ਗਾਇਆ ਕੋਈ ਗੀਤ ਸੁਣਾ ਦਿਓ, ਅਤੇ ਆਓ ਸੁਣਾ ਦਿੰਦੇ ਹਾਂ ਜੀ।
0: ਜੀ

ਇਹ ਚਿੱਠੀ ਹੈ ਜੀ ਸਹਾਰਨਪੁਰ ਤੋਂ ਆਸ਼ੂ ਨਾਰੰਗ, ਸੁਰੇਸ਼ ਨਾਰੰਗ, ਸ਼ਾਲੂ, ਸਚਿਨ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਗੀਤ ਗੁਰਦਾਸ ਮਾਨ ਦਾ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਸਾਰਿਆਂ ਲਈ ਸਮਾਜਿਕ ਸੁਰੱਖਿਆ, ਅਟਲ ਪੈਨਸ਼ਨ ਯੋਜਨਾ, ਮੋਦੀ ਜੀ ਦਾ ਸੰਕਲਪ।
2: ਯੋਜਨਾ ਉਨ ਨੌਜਵਾਨੋ ਕੇ ਲੀਏ ਹੈ ਤਾਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
1: ਅੱਜ ਤੱਕ ਇਸ ਯੋਜਨਾ ਨਾਲ 9,50,00,000 ਤੋਂ ਜ਼ਿਆਦਾ ਲਾਭਪਾਤਰੀ ਜੁੜ ਚੁੱਕੇ ਨੇ। ਜੇ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਰੰਟਿਡ ਲਾਭਾਂ ਦੀ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
3: ਜੋਤੀ ਜੀ, ਸਾਡੇ ਜਿਹੜੇ

0: ਪ੍ਰੋਤੇ ਨੇ ਨਾ ਉਹ ਆਪਣਾ ਪਿਆਰ ਜਿਹੜਾ ਦੂਸਰਿਆਂ ਤੱਕ ਜਤਾਉਣ ਲਈ ਦਿਲ ਦੇ ਵਿੱਚ ਕਹਿੰਦੇ ਅੰਗੂਠੇ ਲਾ ਦਿੰਦੇ ਅੰਗੂਠੀਆਂ ਪਾਉਣ ਦੀ ਬਜਾਏ
1: ਜੀ
0: ਹੈ ਨਾ, ਕਿਉਂਕਿ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਚਾਹੇ ਅੰਗੂਠੀ ਪਾ ਕੇ ਕਰਨ ਅਤੇ ਚਾਹੇ ਦਿਲ ਵਾਲੀ ਦੇ ਵਹੀ ਦੇ ਉੱਤੇ ਅੰਗੂਠਾ ਲਾ ਦੇਣ, ਅਤੇ ਹੁਣ ਅਸੀਂ ਵੀ ਆਪਣੇ ਜਿਹੜੇ ਸਰੋਤਿਆਂ ਨੂੰ ਉਹਨਾਂ ਦੀਆਂ ਚਿੱਠੀਆਂ ਪੜ੍ਹ ਕੇ ਉਹਨਾਂ ਨਾਲ ਪਿਆਰ ਦਾ ਇਜ਼ਹਾਰ ਕਰਦੇ ਹਾਂ ਕਿ ਅਸੀਂ ਵੀ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ, ਤੁਹਾਡੇ ਖਤ ਦੇਖ ਕੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ। ਅਤੇ ਜਿਹੜਾ ਮੇਰੇ ਹੱਥ 'ਚ ਖਤ ਹੈ ਉਹ ਹੈ ਪਿੰਡ ਆਜ਼ਮ ਵਾਲਾ ਤਹਿਸੀਲ ਫਾਜ਼ਿਲਕਾ ਤੋਂ, ਮੋਹਨ ਸਿੰਘ ਬੁੱਕ, ਨਿਸ਼ਾਨ ਸਿੰਘ ਬੁੱਕ, ਸੀਰਤ ਕੌਰ, ਕਿਰਤ ਕੌਰ, ਦਾਦੀ ਜਸਵੰਤ ਕੌਰ ਅਤੇ ਇਹਨਾਂ ਦਾ ਪੂਰਾ ਪਰਿਵਾਰ।
1: ਔਰ ਗਿੱਦੜ ਬਾਹਾ ਤੋਂ ਆਏ ਨੇ ਜੀ ਫਰਮਾਇਸ਼ ਲੈ ਕੇ, ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਅਤੇ ਬੇਬੀ ਹਿਨਾਸ਼ਾ। ਹਨੂੰਮਾਨਗੜ੍ਹ ਟਾਊਨ ਰਾਜਸਥਾਨ ਤੋਂ ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ ਅਤੇ ਜਿਸ਼ਾਨ ਖਾਨ
0: ਜੀ। ਕੋਟਲੀ ਕਲਾਂ ਪੰਜਾਬ ਤੋਂ ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ ਅਤੇ ਗੁਰਜੋਤ ਸਿੰਘ
1: ਜੀ। ਔਰ ਇਹ ਸਾਰੇ ਹਲਕਾ ਜੀ ਸੁਣਨਾ ਚਾਹੁੰਦੇ ਨੇ ਕਿ ਜਸਪਿੰਦਰ ਨਰੂਲਾ ਦੀ ਆਵਾਜ਼ 'ਚ ਗੀਤ ਸੁਣਾ ਦਿਓ, ਅਤੇ ਫਿਰ ਸੁਣਾ ਦਿੰਦੇ ਹਾਂ ਜੀ।

0: ਜੀ ਪ੍ਰੋਗਰਾਮ ਚੱਲ ਰਿਹਾ ਝਾਂਜਰਾਂ ਦੇ ਬੋਰ ਅਤੇ ਅਸੀਂ ਜੁੜੇ ਹੋਏ ਆਪਣੇ ਸਰੋਤਿਆਂ ਦੇ ਨਾਲ। ਜਿਹੜਾ ਮੇਰੇ ਹੱਥ ਵਿੱਚ ਖਤ ਹੈ ਉਹ ਹੈ ਜੀ ਪਿੰਡ ਚਤਰਾ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਜਗਜੀਤ ਸਿੰਘ ਚਤਰਾ, ਟਹਿਲ ਸਿੰਘ, ਪ੍ਰੇਮ ਭੂਸ਼ਣ ਗੁਪਤਾ, ਕੁਲਦੀਪ ਸਿੰਘ, ਅਜੀਤ ਸਿੰਘ, ਜੀਤ ਸਿੰਘ, ਬੂਟਾ ਸਿੰਘ, ਹਰਨੇਕ ਸਿੰਘ, ਗੁਰਸੇਵਕ ਸਿੰਘ, ਗੁਰਚੈਨ ਅਤੇ ਸੁਖਚੈਨ ਅਤੇ ਲਿਖਾਰੀ ਸਭਾ ਦੇ ਮੈਂਬਰ ਸਾਹਿਬਾਨ।
1: ਲਓ ਜੀ ਲਿਖਾਰੀ ਸਭਾ ਦੇ ਮੈਂਬਰ ਸਾਹਿਬਾਨ ਦੇ ਨਾਲ ਨਾਲ ਪਿੰਡ ਅਮੀਰ ਸ਼ਾਹ ਵਾਲਾ ਤੋਂ ਆਏ ਨੇ ਜੀ ਮੁਖਤਿਆਰ ਸਿੰਘ ਅਤੇ ਇਹਨਾਂ ਦੇ ਬਹੁਤ ਸਾਰੇ ਦੋਸਤ ਮਿੱਤਰ।

ਭਵਿਆ ਮਲਹੋਤਰਾ ਅਤੇ ਬੇਬੀ ਸੁੱਚਾ ਪਾਠਕ ਅਤੇ ਭਾਈ ਸੁੱਚਾ ਪਾਠਕ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਗੀਤ ਮਿਸ ਪੂਜਾ ਦਾ।

0: ਬਾਈ ਦ ਸਟਾਈਲ
1: ਲੋ ਕੇਅਰ ਤੇ ਕਰਨੀ ਚਾਹੀਦੀ ਜੋਤੀ ਜੀ ਇੱਕ ਦੂਸਰੇ ਦੀ
2: ਇੱਕੋ ਹੀ ਗੱਲ ਦਾ ਤਾਂ ਰੋਸਾ ਹੈ
1: ਹਾਂਜੀ ਕਿਉਂਕਿ ਵੈਸੇ ਵੀ ਪਰਿਵਾਰ ਦੇ ਵਿੱਚ ਅਗਰ ਅਸੀਂ ਇੱਕ ਦੂਸਰੇ ਦਾ ਹਾਲ ਚਾਲ ਧਿਆਨ ਰੱਖੀਏ ਵੀ ਕਿਸੇ ਨੂੰ ਕੀ ਪ੍ਰੋਬਲਮ ਹੈ ਕਿਸੇ ਨੂੰ ਕੀ ਚਾਹੀਦਾ ਅਤੇ ਪਿਆਰ ਥੋੜ੍ਹਾ ਜਿਹਾ ਵੱਧ ਜਾਂਦਾ ਅਤੇ ਵੈਸੇ ਇਹਨਾਂ ਦਾ ਜਿਹੜਾ ਪੂਜਾ ਜੀ ਦਾ ਜਿਹੜਾ ਰੋਸਾ ਸੀ ਨਾ ਉਹ ਬਿਲਕੁਲ ਸਹੀ ਹੈ ਕਿ ਸਾਨੂੰ ਇੱਕ ਦੂਜੇ ਦੀ ਕੇਅਰ ਜ਼ਰੂਰ ਕਰਨੀ ਚਾਹੀਦੀ ਹੈ
2: ਪਰ ਅਲਕਾ ਜੀ ਅਸੀਂ ਆਪਣੇ ਸਰੋਤਿਆਂ ਦੀ ਬਹੁਤ ਕੇਅਰ
1: ਕਰਦੇ ਹਾਂ
2: ਕਿ ਜਿੰਨੀਆਂ ਫਰਮਾਇਸ਼ਾਂ ਸਾਨੂੰ ਲਿਖ ਕੇ ਭੇਜਦੇ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪੂਰੀਆਂ ਪੜੀਆਂ ਜਾਣ
1: ਹਾਂਜੀ
2: ਅਤੇ ਤਾਂ ਕਿ ਸਾਡੇ ਨਾਲ ਨਾਰਾਜ਼ ਨਾ ਹੋਣ ਸਾਡੇ ਸਰੋਤੇ ਅਤੇ ਅਗਲੀ ਫਰਮਾਇਸ਼ ਜਿਹੜੀ ਆਈ ਹੈ ਕਹਿੰਦੇ ਜੀ ਸਾਨੂੰ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਗੀਤ ਸੁਣਾ ਦਿਓ ਅਜੀਤ ਨਗਰ ਮਲੋਟ ਤੋਂ ਛਿੰਦਰ ਸਿੰਘ ਛਿੰਦਾ ਸਤਨਾਮ ਕੌਰ ਦਿਲਪ੍ਰੀਤ ਸਿੰਘ ਗਗਨਦੀਪ ਕੌਰ ਅਤੇ ਰੌਣਕਦੀਪ ਕੌਰ ਸਬਜ਼ੀ ਮੰਡੀ ਸਮਾਨਾ ਤੋਂ ਸ਼ਸ਼ੀਪਾਲ ਕਟਾਰੀਆ ਮਨੀਸ਼ ਭਵੀ ਨੇਹਾ ਰੇਨੂ ਸਰੋਜ ਗੀਤਾ ਅਤੇ ਸੋਨੀਆ ਕਟਾਰੀਆ
1: ਜੀ ਪਿੰਡ ਪਗਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਜਗਤਾਰ ਗਿੱਲ ਗੁਰਮੀਤ ਗਿੱਲ ਨਾਜ਼ਮ ਗਿੱਲ ਸੁਖਮਨ ਗਿੱਲ ਕਮਲਦੀਪ ਗਿੱਲ ਐਸ ਕੇ ਸ਼ਰਮਾ ਅਤੇ ਜਗਤਾਰ ਟੇਲਰ ਪਿੰਡ ਮੂਲੀਆਂਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਟਪਾਲ ਪ੍ਰਵੀਨ ਕਾਟਪਾਲ ਹਨੀ ਕਾਟਪਾਲ ਦੀਕਸ਼ਾ ਕਾਟਪਾਲ ਜੰਨਤ ਕਾਟਪਾਲ ਅਤੇ ਬਲਕਾਰ ਖੋਖਰ ਇਹਨਾਂ ਦੀ ਫਰਮਾਇਸ਼ ਆਈ ਹੈ ਜੀ ਅਮਨਿੰਦਰ ਗਿੱਲ ਦੇ ਗੀਤ ਲਈ ਆਓ ਸੁਣਦੇ ਹਾਂ ਅਮਨਿੰਦਰ ਗਿੱਲ ਦਾ ਇਹ ਗੀਤ

0: ਲੋਅਲਕਾ ਜੀ, ਇੱਕ ਫਰਮਾਇਸ਼ ਅਸੀਂ ਹੋਰ ਸ਼ਾਮਿਲ ਕਰ ਸਕਦੇ ਹਾਂ ਝਾਂਜਾ ਦੇ ਬੋਰ
1: ਬਿਲਕੁਲ
0: ਸਿਲਸਿਲੇ ਦੇ ਵਿੱਚ ਕਰ ਦਿੰਦੇ ਹਾਂ ਜੀ। ਪਿੰਡ ਬੁਰਜ ਤੋਂ ਆਏ ਨੇ ਰਾਮ ਸਿੰਘ ਧੱਗੜ, ਭਿੰਦਰ ਕੌਰ ਧੱਗੜ, ਕੁਲਦੀਪ ਧੱਗੜ, ਹੈਪੀ ਅਤੇ ਪੁੰਨੂ। ਸੇਖੋ ਕਲੋਨੀ ਸਮਾਣਾ ਤੋਂ ਨਵਦੀਪ ਗੋਇਲ, ਮਨਪ੍ਰੀਤ ਗੋਇਲ ਅਤੇ ਪੂਰਾ ਗੋਇਲ ਪਰਿਵਾਰ
1: ਜੀ। ਮੁੱਲਾਪੁਰ ਦਾਖਾ ਮੰਡੀ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਦੀਪਕ ਜੈਨ, ਗੌਤਮ ਜੈਨ, ਨਗੀਨਾ ਜੈਨ, ਸੰਜੀਵ ਜੈਨ, ਨੀਲਮ ਜੈਨ, ਅਰਿਹੰਤ ਜੈਨ, ਸੁਰਭੀ ਜੈਨ, ਬਨੀਤਾ ਜੈਨ, ਸੁਨੀਤਾ ਜੈਨ ਅਤੇ ਸਾਰਿਕਾ ਅਤੇ ਟੀਨਾ ਜੈਨ।
0: ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਆਸਾ ਸਿੰਘ ਮਸਤਾਨਾ ਦੀ ਆਵਾਜ਼ 'ਚ ਗੀਤ।

0: ਵਾਕਈ ਅਲਕਾ ਜੀ, ਕੰਮ ਕਾਜ ਤਾਂ ਇਸੇ ਤਰ੍ਹਾਂ ਚੱਲਦੇ ਰਹਿੰਦੇ ਨੇ, ਲੇਕਿਨ ਮਨੋਰੰਜਨ ਜੀਵਨ ਦੇ ਵਿੱਚ ਕਰਨਾ ਉਹ ਵੀ ਬਹੁਤ ਜ਼ਰੂਰੀ ਹੁੰਦਾ ਹੈ।
1: ਬਿਲਕੁਲ ਜੋਤੀ, ਕਹਿੰਦੇ ਵਿਹੜਾ ਉਹੀ ਸੋਹਣਾ ਹੁੰਦਾ ਜਿੱਥੇ ਹਾਸੇ ਵੱਜਦੇ ਨੇ, ਉਹ ਘਰ ਉਹੀ ਘਰ ਹੁੰਦਾ ਜਿੱਥੇ ਆਪਣੇ ਵੱਜਦੇ ਨੇ। ਇਸ ਕਰਕੇ ਸਾਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਅਤੇ ਆਪਣਿਆਂ ਨੂੰ ਵੀ ਖੁਸ਼ ਰੱਖਣਾ ਚਾਹੀਦਾ ਅਤੇ ਇੱਕ ਦੂਜੇ ਦੀ ਕੇਅਰ ਕਰਨੀ ਚਾਹੀਦੀ ਹੈ, ਧਿਆਨ ਰੱਖਣਾ ਚਾਹੀਦਾ।
0: ਬਿਲਕੁਲ ਧਿਆਨ ਰੱਖਣਾ ਚਾਹੀਦਾ, ਸਾਡੇ ਸਰੋਤੇ ਵੀ ਸਾਡਾ ਧਿਆਨ ਇਸ ਗੱਲ 'ਚ

0: ਜ਼ਰੂਰ ਰੱਖਿਆ ਕਰਨ ਕਿ ਸਾਡਾ ਪ੍ਰੋਗਰਾਮ ਉਹਨਾਂ ਨੂੰ ਕਿਹੋ ਜਿਹਾ ਲੱਗਦਾ ਹੈ। ਸਾਨੂੰ ਆਪਣੇ ਖਤ ਅਤੇ ਆਪਣੇ ਸੁਝਾਅ ਜ਼ਰੂਰ ਲਿਖ ਕੇ ਭੇਜਿਆ ਕਰੋ। ਅਤੇ ਅਲਕਾ ਜੀ, ਹੁਣ ਸੋਮਵਾਰ ਨਵੀਆਂ ਭੈਣਾਂ ਨਵੇਂ ਸਿਲਸਿਲਿਆਂ ਦੇ ਨਾਲ ਹਾਜ਼ਰ ਹੋ ਜਾਣਗੀਆਂ, ਅਤੇ ਅਸੀਂ ਲੈਂਦੇ ਹਾਂ ਜੀ ਇਜਾਜ਼ਤ।
1: ਨਮਸਕਾਰ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਵਸਦੇ ਵੇਲੇ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਦੁਪਹਿਰ ਦੇ 1 ਵੱਜ ਰਹੇ ਨੇ। ਹੁਣ ਤੁਸੀਂ ਸੁਣੋ ਹਿੰਦੀ ਸਮਾਚਾਰ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਜਾਗ੍ਰਿਤੀ ਸ਼ਰਮਾ।

0: एक बज के 10 मिनट हो जा रहे ने, वेला हो गया प्रादेशिक खबरां दा, तुसी सुनोगे।
1: नमस्कार, ये आकाशवाणी है। हुण तुसी जगजीवन सिंह तो प्रादेशिक खबरां सुनो। धन धन श्री गुरु ग्रंथ साहिब जी के पहले प्रकाश पुरब नूं समर्पित धार्मिक समागमां दी लड़ी तहत अज अमृतसर विच पुरातन परंपरा अनुसार नगर कीर्तन सजाया गया। गुरद्वारा श्री रामसर साहिब तो सचखंड श्री दरबार साहिब तक सजाए गए इस नगर कीर्तन की रवानगी मौके पूरा माहौल गुरबाणी कीर्तन अते सतनाम वाहिगुरू दे जाप नाल गूंज उठिया। गुरद्वारा श्री रामसर साहिब विखे सवेर तो ही संगतां दी आमद शुरू हो गई सी। गुरबाणी कीर्तन अरदास अते धार्मिक समागमां तों बाद पूरी गुरमर्यादा नाल पावन सरूप नूं सुंदर पालकी साहिब सुशोभित करके पंज प्यारियां दी अगवाई विच नगर कीर्तन की रवानगी की गई। इस मौके श्री दरबार साहब के ग्रंथी श्री सिंह साहिब ज्ञानी अमृत सिंह ने कहा कि भादरों सुदी एकम 1661 बिक्रमी 1604 ईस्वी में सचखंड श्री दरबार साहब विखे श्री गुरु ग्रंथ साहब जी का पहला प्रकाश किया गया सी।
2: ਅੱਜ ਪਵਿੱਤਰ ਦਿਹਾੜਾ ਹੈ, ਗੁਰਪੁਰਬ ਹੈ, ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ। ਹਰ ਘਰ ਦੇ ਵਿੱਚ ਸਤਿਗੁਰੂ ਮਹਾਰਾਜ ਖੁਸ਼ੀਆਂ ਖੇੜੇ। ਅੱਜ ਜਿੱਥੇ ਮੈਂ ਵਧਾਈ ਦਿੰਦਾ ਉੱਥੇ ਮੈਂ ਬੇਨਤੀ ਕਰਦਾ ਆਪਣੇ ਬੱਚਿਆਂ ਨੂੰ, ਜਿੱਥੇ ਤੁਸੀਂ ਮੋਬਾਈਲ ਫੜਾਉਣੇ ਉੱਥੇ ਨਾਲ ਗੁੱਟ ਕੇ ਪੋਥੀਆਂ ਤੇ ਨਾਲ ਸ੍ਰੀ ਗੁਰਬਾਣੀ ਦੀ ਸੰਥਿਆ ਕਰਵਾਈਏ ਤਾਂ ਕਿ ਬੱਚੇ ਮਾੜੀ ਸੰਗਤ ਤੋਂ, ਨਸ਼ਿਆਂ ਤੋਂ ਬਚੇ ਰਹਿਣ।
1: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਸਮੁੱਚੇ ਗੁਰੂ ਨਾਨਕ ਨਾਮਲੇਵਾ ਪਰਿਵਾਰਾਂ ਨੂੰ ਪਹਿਲੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਗੁਰੂ ਸਾਹਿਬ ਅੱਗੇ ਸਰਬੱਤ ਦੇ ਭੱਲੇ, ਸੁੱਖ ਸ਼ਾਂਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਨੇ। ਉਹਨਾਂ ਕਿਹਾ ਕਿ ਗੁਰੂ ਸਾਹਿਬ ਸਾਡੇ ਪੰਜਾਬ ਨੂੰ ਚੜ੍ਹਦੀ ਕਲਾ ਬਖਸ਼ਣ, ਹਰ ਘਰ ਵਿੱਚ ਸੁੱਖ ਸ਼ਾਂਤੀ ਅਤੇ ਖੁਸ਼ਹਾਲੀ ਆਵੇ ਅਤੇ ਸਾਡੀ ਆਪਸੀ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋਵੇ। ਉੱਧਰ ਇਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਨੇ। ਸਾਰਾਗੜ੍ਹੀ ਦੀ ਲੜਾਈ ਦੀ ਯਾਦ ਵਿੱਚ ਅੱਜ ਫਿਰੋਜ਼ਪੁਰ ਵਿਖੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ। ਸਾਰਾਗੜ੍ਹੀ ਦੀ ਲੜਾਈ ਵਿਸ਼ਵ ਫੌਜੀ ਇਤਿਹਾਸ ਦੀ ਸਭ ਤੋਂ ਬੇਮਿਸਾਲ ਲੜਾਈ ਵਿੱਚੋਂ ਇੱਕ ਹੈ। ਲਗਭਗ 127 ਸਾਲ ਪਹਿਲਾਂ 12 ਸਤੰਬਰ 1897 ਨੂੰ ਬ੍ਰਿਟਿਸ਼ ਭਾਰਤੀ ਫੌਜ ਦੀ 36ਵੀਂ ਸਿੱਖ ਰੈਜੀਮੈਂਟ ਦੇ 21 ਬਹਾਦਰ ਸਿਪਾਹੀਆਂ ਨੇ ਲਗਭਗ 10,000 ਅਫਗਾਨੀ ਕਬਾਇਲੀ ਨਾਲ ਲੜਦੇ ਹੋਏ ਆਪਣੀ ਸਰਵਉੱਚ ਕੁਰਬਾਨੀ ਦਿੱਤੀ। 36ਵੀਂ ਸਿੱਖ ਰੈਜੀਮੈਂਟ ਨੂੰ ਹੁਣ ਭਾਰਤੀ ਫੌਜ ਦੀ 4ਵੀਂ ਸਿੱਖ ਰੈਜੀਮੈਂਟ ਵਜੋਂ ਜਾਣਿਆ ਜਾਂਦਾ ਹੈ। ਅੱਜ ਇਹਨਾਂ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ AGTF ਅਤੇ ਵਿਦੇਸ਼ਾਂ ਵਿੱਚ ਭਗੌੜਿਆਂ ਦੀ ਭਾਲ ਕਰਨ ਵਾਲੇ ਭਾਗ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਮੋਲਡੋਵਾ ਗਣਰਾਜ ਤੋਂ ਇੱਕ ਭਗੌੜੇ ਅਪਰਾਧੀ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਦਾਲਮ ਨੂੰ ਭਾਰਤ ਵਾਪਸ ਲੈ ਕੇ ਆਉਣ ਵਿੱਚ ਸਫਲਤਾ ਹਾਸਲ ਕੀਤੀ ਹੈ। SP AGTF ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੀ 4 ਮੈਂਬਰੀ ਟੀਮ ਅੱਜ ਸਵੇਰੇ ਉਸ ਨੂੰ ਵਾਪਸ ਲੈ ਕੇ ਆਈ। ਇਹ ਮੁਲਜ਼ਮ ਇੱਕ ਬਦਨਾਮ ਗਰੋਹ ਦਾ ਮੁੱਖ ਸੰਚਾਲਕ ਹੈ ਅਤੇ ਕਤਲ, ਗੈਰ ਕਾਨੂੰਨੀ ਗਤੀਵਿਧੀਆਂ, ਰੋਕਥਾਮ ਐਕਟ, UAPA ਅਸਲਾ ਐਕਟ ਅਤੇ ਨਾਰਕੋਟਿਕ ਅਪਰਾਧਾਂ ਦੇ ਕਈ ਮਾਮਲਿਆਂ ਵਿੱਚ ਚੁੜਿੰਦਾ ਸੀ। ਪੁਲਿਸ ਮੁਖੀ ਗੌਰਵ ਯਾਦਵ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਇਹ ਕਿਸੇ ਯੂਰਪੀਅਨ ਦੇਸ਼ ਤੋਂ ਪੰਜਾਬ ਪੁਲਿਸ ਦੁਆਰਾ ਪ੍ਰਾਪਤ ਕੀਤੀ ਗਈ ਪਹਿਲੀ ਹਵਾਲਗੀ ਹੈ। ਸ੍ਰੀ ਮੁਕਤਸਰ ਸਾਹਿਬ ਦੇ SDM ਗੁਰਕਿਰਨਦੀਪ ਸਿੰਘ ਨੇ ਦੱਸਿਆ ਹੈ ਕਿ ਦੇਸ਼ ਭਗਤ ਗਲੋਬਲ ਸਕੂਲ ਵਿਖੇ 15 ਸਤੰਬਰ ਨੂੰ ਜ਼ਿਲ੍ਹਾ ਪੱਧਰੀ ਰੁਜ਼ਗਾਰ ਮੇਲਾ ਕਰਵਾਇਆ ਗਿਆ ਹੈ। ਇਸ ਵਿੱਚ ਵੱਖ ਵੱਖ ਨਾਮੀ ਕੰਪਨੀਆਂ ਸ਼ਾਮਲ ਹੋਣਗੀਆਂ ਜੋ 10ਵੀਂ 12ਵੀਂ ਅਤੇ ਗ੍ਰੈਜੂਏਟ ਪੋਸਟ ਗ੍ਰੈਜੂਏਟ ਪਾਸ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਗੀਆਂ। ਇਸ ਸੰਬੰਧੀ ਉਹਨਾਂ ਨੇ ਜ਼ਿਲ੍ਹੇ ਦੇ ਸਮੂਹ ਕਾਲਜਾਂ, ITIs, ਪੋਲੀਟੈਕਨੀਕਲ ਕਾਲਜਾਂ ਦੇ ਮੁਖੀਆਂ ਨਾਲ ਅਤੇ ਹੋਰ ਵਿਭਾਗਾਂ ਦੇ ਨਾਲ ਮੀਟਿੰਗ ਕੀਤੀ ਹੈ। ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ RIMCA ਦੇ ਦੌਰ ਵਿਖੇ July 2027 ਟਰਮ ਵਿੱਚ ਦਾਖਲੇ ਲਈ ਯੋਗ ਲੜਕੇ ਅਤੇ ਲੜਕੀਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜੁਲਾਈ ਦਾਖਲੇ ਲਈ ਲਿਖਤੀ ਦਾਖਲਾ ਪ੍ਰੀਖਿਆ ਨੈਸ਼ਨਲ ਟੈਸਟਿੰਗ ਏਜੰਸੀ NTA ਵੱਲੋਂ 6 ਦਸੰਬਰ 2026 ਦਿਨ ਐਤਵਾਰ ਨੂੰ ਹੋਏਗੀ। ਇਸ ਪ੍ਰੀਖਿਆ ਵਿੱਚ ਉਹ ਉਮੀਦਵਾਰ ਯੋਗ ਹਨ ਜਿਨ੍ਹਾਂ ਦਾ ਜਨਮ 2 ਜੁਲਾਈ 2013 ਤੋਂ 1 ਜਨਵਰੀ 2015 ਦਰਮਿਆਨ ਹੋਇਆ ਹੋਏ, ਉਹ ਕਿਸੇ ਮਾਨਤਾ ਪ੍ਰਾਪਤ ਸਕੂਲ ਵਿੱਚ 7ਵੀਂ ਜਮਾਤ ਵਿੱਚ ਪੜ੍ਹਦੇ ਹੋਣ ਜਾਂ 7ਵੀਂ ਜਮਾਤ ਪਾਸ ਕਰ ਚੁੱਕੇ ਹੋਣ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੱਲ੍ਹ 13 ਦਸੰਬਰ ਤੋਂ 15 ਸਤੰਬਰ ਤੱਕ ਕੁਝ ਥਾਵਾਂ 'ਤੇ ਭਾਰੀ ਬਾਰਿਸ਼ ਹੋਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਪੰਜਾਬ ਵਿੱਚ ਜ਼ਿਆਦਾ ਪ੍ਰਭਾਵਿਤ ਹੋਣ ਵਾਲੇ ਜ਼ਿਲ੍ਹਿਆਂ ਵਿੱਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਹਨ। ਇਸ ਦੌਰਾਨ ਬਠਿੰਡਾ ਕੱਲ੍ਹ 38 ਡਿਗਰੀ ਤਾਪਮਾਨ ਨਾਲ ਅਤੇ ਹਰਿਆਣਾ ਦਾ ਸਿਰਸਾ 38.8 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਵੱਧ ਗਰਮ ਸ਼ਹਿਰ ਰਹੇ। ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 35.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40।

0: ਦੇ ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਦੁਪਹਿਰ ਦੇ 1:15 ਹੋ ਚੁੱਕੇ ਨੇ। ਵੇਲਾ ਇਹ ਪ੍ਰੋਗਰਾਮ ਫੌਜੀ ਵੀਰਾਂ ਲਈ ਦਾ ਸੁਣਦੇ ਹਾਂ ਬਸ ਕੁਝ ਹੀ ਪਲਾਂ ਚ।
2: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
3: ਨਹੀਂ ਯਾਰ, ਮੈਂ ਨਹੀਂ ਲਾਉਣਾ।
2: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
3: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
4: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਸ ਕੰਟਰੋਲ ਸੁਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
1: ਆਕਾਸ਼ਵਾਣੀ ਜਲੰਧਰ ਤੇ ਪੇਸ਼ ਪ੍ਰੋਗਰਾਮ ਫੌਜੀ ਵੀਰਾਂ ਲਈ।

ਜੈ ਹਿੰਦ ਫੌਜੀ ਵੀਰੋ, ਪੇਸ਼ ਹੈ ਤੁਹਾਡੇ ਮਨੋਰੰਜਨ ਲਈ ਕੁਝ ਹਿੰਦੀ ਫਿਲਮੀ ਗੀਤ। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਫਿਲਮ ਪ੍ਰਤੀਗਿਆ ਦੇ ਇਸ ਗੀਤ ਦੇ ਨਾਲ, ਆਵਾਜ਼ ਜਿਸ ਨੂੰ ਦਿੱਤੀ ਮੁਹੰਮਦ ਰਫੀ ਨੇ, ਗੀਤ ਦੇ ਬੋਲ ਆਨੰਦ ਬਖਸ਼ੀ ਦੇ ਤੇ ਸੰਗੀਤ ਲਕਸ਼ਮੀਕਾਂਤ ਪਿਆਰੇ ਲਾਲ ਦਾ।

0: मैं ता टीका ला लिया, हुण तू भी ला ले।
1: नहीं यार, मैं नहीं लाउणा।
0: ए ता फिर यार मार वाली गल होगी।
1: नशा करन लई मजबूर करन वाले दोस्त दोस्त नहीं दुश्मन हुंदे आ। नाले ए तेरी सुइयां सांझी करन नाल तेनू HIV दा भी खतरा हो सकदा है।
2: अज ही सरकार दी युद्ध नशा विरुद्ध मुहिम दा हिस्सा बनो ते दोस्तां दा भी नशा छुड़वाओ। बाकी जेकर HIV होण दा शक है ता सरकारी हॉस्पिटल विच HIV दा टेस्ट मुफ्त करवाओ। वधेरे जानकारी लई डायल करो टोल फ्री हेल्पलाइन नंबर 1097। पंजाब स्टेट एड्स कंट्रोल सोसाइटी वल्लों जन हित विच जारी।
3: ਵਈ ਮਨੂ, ਤੂੰ ਅੱਜਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
1: ਉਹ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
3: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
1: HIV
3: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ। HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰੱਖਿਅਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
4: ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ। ਤੇ ਫੌਜੀ ਵੀਰੋ, ਅਗਲਾ ਗੀਤ ਤੁਹਾਡੇ ਲਈ ਆ ਰਿਹਾ ਫਿਲਮ ਕਾਸ਼ਮੀਰ ਕੀ ਕਲੀ ਤੋਂ। ਆਵਾਜ਼ ਮੁਹੰਮਦ ਰਫੀ ਤੇ ਸਾਥੀਆਂ ਦੀ, ਗੀਤ ਦੇ ਬੋਲ OP ਨਈਅਰ ਦੇ ਤੇ ਸੰਗੀਤ OP ਨਈਅਰ ਦਾ, ਗੀਤ ਦੇ ਬੋਲ SH ਬਿਹਾਰੀ ਦੇ।

0: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਹੈ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਵਈ ਮੋਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
2: ਉਹ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
1: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
2: HIV
1: ਨਹੀਂ ਪਤਾ ਨਾ, ਸਮਝਦਾਰ ਵੀਰੇ ਤਾਂ ਸੁਣ, HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
4: ਆਕਾਸ਼ਵਾਣੀ ਜਲੰਧਰ ਤੇ ਪ੍ਰੋਗਰਾਮ ਚੱਲ ਰਿਹਾ ਹੈ ਫੌਜੀ ਵੀਰਾਂ ਲਈ, ਤੇ ਫੌਜੀ ਵੀਰੋ, ਅਗਲਾ ਗੀਤ ਤੁਹਾਡੇ ਲਈ ਆ ਰਿਹਾ ਫਿਲਮ ਫਕੀਰਾ ਤੋਂ, ਆਵਾਜ਼ਾਂ ਕਿਸ਼ੋਰ ਕੁਮਾਰ ਤੇ ਲਤਾ ਮੰਗੇਸ਼ਕਰ ਦੀਆਂ। ਗੀਤ ਦੇ ਬੋਲ ਤੇ ਸੰਗੀਤ ਰਵਿੰਦਰ ਜੈਨ ਦਾ।

ਫੌਜੀ ਵੀਰੋ, ਟਾਈਮ ਹੋ ਰਿਹਾ ਜੀ 1:40, ਯਾਨੀ ਕਿ ਪੰਜਾਬੀ ਖਬਰਾਂ ਦਾ। ਅਤੇ 1:50 'ਤੇ ਤੁਸੀਂ ਸੁਣੋਗੇ ਉਰਦੂ ਸਮਾਚਾਰ। 2 ਵਜੇ ਅਸੀਂ ਫਿਰ ਤੋਂ ਵਾਪਸ ਆਵਾਂਗੇ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ।

0: ਸੋਹਣੇ ਹਿੰਦੀ ਫਿਲਮੀ ਗੀਤ ਤੇ ਹੁਣ ਵੇਲਾ ਹੈ ਜੀ ਪੰਜਾਬੀ ਖਬਰਾਂ ਦਾ ਸੁਣੋ ਤੁਸੀਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਯਾਦਵਿੰਦਰ ਸਿੰਘ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ 'ਚ ਇਥੋਪੀਆ ਅਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀਆਂ ਸਮੇਤ ਕਈ ਬ੍ਰਿਕਸ ਨੇਤਾਵਾਂ ਨਾਲ ਦੁਵੱਲੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ ਨੇ ਅੱਜ ਆਪਣੇ 7 ਸਾਲ ਪੂਰੇ ਕਰ ਲਏ ਨੇ। ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਦੇ ਦੂਜੇ ਪੜਾਅ ਤਹਿਤ 18,77,000 ਮਕਾਨਾਂ ਨੂੰ ਮਨਜ਼ੂਰੀ ਦਿੱਤੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਅੱਜ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਅਤੇ ਹਾਕੀ ਵਿੱਚ ਭਾਰਤ ਦੱਖਣੀ ਕੋਰੀਆ ਨੂੰ 5-1 ਨਾਲ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ 'ਚ 18ਵੇਂ ਬ੍ਰਿਕਸ ਸੰਮੇਲਨ ਤੋਂ ਵੱਖ ਇਥੋਪੀਆ ਦੇ ਪ੍ਰਧਾਨ ਮੰਤਰੀ ਡਾਕਟਰ ਅਬੀ ਅਹਿਮਦ ਅਲੀ ਨਾਲ ਦੁਵੱਲੀ ਗੱਲਬਾਤ ਕੀਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਦੋਵਾਂ ਨੇਤਾਵਾਂ ਦਰਮਿਆਨ ਹੋਈ ਚਰਚਾ ਦਾ ਉਦੇਸ਼ ਦੁਵੱਲੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨਾ ਸੀ। ਦੋਵਾਂ ਨੇਤਾਵਾਂ ਨੇ ਆਰਥਿਕ ਸਹਿਯੋਗ, ਰੱਖਿਆ ਅਤੇ ਸੁਰੱਖਿਆ ਭਾਈਵਾਲੀ ਅਤੇ ਸਮਰੱਥਾ ਨਿਰਮਾਣ ਸਮੇਤ ਮੁੱਖ ਖੇਤਰਾਂ 'ਚ ਪ੍ਰਗਤੀ ਦੀ ਸਮੀਖਿਆ ਕੀਤੀ। ਦੋਵਾਂ ਨੇਤਾਵਾਂ ਨੇ ਆਪਸੀ ਹਿੱਤ ਦੇ ਖੇਤਰੀ ਅਤੇ ਆਲਮੀ ਮੁੱਦਿਆਂ ਉੱਤੇ ਵੀ ਵਿਚਾਰ ਸਾਂਝੇ ਕੀਤੇ ਅਤੇ ਬਹੁਪੱਖੀ ਫੋਰਮਾਂ 'ਚ ਨਜ਼ਦੀਕੀ ਸਹਿਯੋਗ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ 18ਵੇਂ ਬ੍ਰਿਕਸ ਸੰਮੇਲਨ 'ਚ ਇਥੋਪੀਆ ਦੀ ਹਿੱਸੇਦਾਰੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਦੀ ਮੌਜੂਦਗੀ ਨੇ ਗਲੋਬਲ ਸਾਊਥ ਦੀ ਸਮੂਹਕ ਆਵਾਜ਼ ਨੂੰ ਹੋਰ ਮਜ਼ਬੂਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਵੀ ਦੁਵੱਲੀ ਗੱਲਬਾਤ ਕੀਤੀ। ਮੀਟਿੰਗ ਦੌਰਾਨ ਦੋਵਾਂ ਨੇਤਾਵਾਂ ਨੇ ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਸੁਰੱਖਿਆ ਅਤੇ ਲੋਕਾਂ ਤੋਂ ਲੋਕਾਂ ਦੇ ਸੰਬੰਧਾਂ ਸਮੇਤ ਵੱਖ ਵੱਖ ਖੇਤਰਾਂ 'ਚ ਦੁਵੱਲੇ ਸਹਿਯੋਗ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਉਹਨਾਂ ਨੇ ਫਰਵਰੀ ਮਹੀਨੇ 'ਚ ਪ੍ਰਧਾਨ ਮੰਤਰੀ ਮੋਦੀ ਦੀ ਮਲੇਸ਼ੀਆ ਯਾਤਰਾ ਦੌਰਾਨ ਹੋਈ ਪ੍ਰਗਤੀ ਦੀ ਵੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਆਸੀਆਨ ਭਾਰਤ ਸੰਬੰਧਾਂ ਨੂੰ ਮਜ਼ਬੂਤ ਕਰਨ 'ਚ ਮਲੇਸ਼ੀਆ ਦੇ ਨਿਰੰਤਰ ਸਮਰਥਨ ਦੀ ਸ਼ਲਾਘਾ ਕੀਤੀ। ਦੋਵਾਂ ਨੇਤਾਵਾਂ ਨੇ ਆਪਸੀ ਹਿੱਤ ਦੇ ਮੁੱਖ ਖੇਤਰੀ ਅਤੇ ਆਲਮੀ ਮੁੱਦਿਆਂ ਉੱਤੇ ਵਿਚਾਰ ਵਟਾਂਦਰਾ ਕੀਤਾ ਅਤੇ ਭਾਰਤ ਮਲੇਸ਼ੀਆ ਵਿਆਪਕ ਰਣਨੀਤਕ ਭਾਈਵਾਲੀ ਨੂੰ ਹੋਰ ਅੱਗੇ ਵਧਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ। ਪ੍ਰਧਾਨ ਮੰਤਰੀ ਨੇ ਆਬੂ ਧਾਬੀ ਦੇ ਵਲੀ ਅਹਿਦ ਸ਼ਹਿਜ਼ਾਦੇ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਇਦ ਅਲ ਨਾਹਿਆਨ ਅਤੇ ਵੀਅਤਨਾਮ ਦੇ ਪ੍ਰਧਾਨ ਮੰਤਰੀ ਲੇ ਮਿਨ ਹੁੰਗ ਨਾਲ ਵੀ ਦੁਵੱਲੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਚੀਨ ਦੇ

0: मैं ता टीका ला लिया, हुण तू भी ला ले।
1: नहीं यार, मैं नहीं लाउणा।
0: ए ता फिर यार मार वाली गल होगी।
1: नशा करन लई मजबूर करन वाले दोस्त दोस्त नहीं दुश्मन हुंदे आ। नाले ए तेरी सुइयां सांझी करन नाल तेनू HIV दा वी खतरा हो सकदा है।
2: अज ही सरकार दी युद्ध नशा विरुद्ध मुहिम दा हिस्सा बनो ते दोस्तां दा वी नशा छुड़वाओ। बाकी जेकर HIV होण दा शक है ता सरकारी हॉस्पिटल विच HIV दा टेस्ट मुफ्त करवाओ। वधेरे जानकारी लई डायल करो टोल फ्री हेल्पलाइन नंबर 1097। पंजाब स्टेट एड्स कंट्रोल सोसाइटी वल्लों जनहित विच जारी।
3: ਵਈ ਮਨੂ, ਤੂੰ ਅੱਜਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
1: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
3: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
1: HIV
3: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ। HIV ਕਿਵੇਂ ਸੰਕ੍ਰਮਿਤ ਸੂਈ ਸਿਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
4: ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ, ਤੇ ਲਓ ਫੌਜੀ ਵੀਰੋ ਇਸ ਪ੍ਰੋਗਰਾਮ ਦਾ ਆਖਰੀ ਗੀਤ ਇੰਜੋਏ ਕਰੋ ਫਿਲਮ ਰਾਜਾ ਹਿੰਦੁਸਤਾਨੀ ਤੋਂ। ਆਵਾਜ਼ਾਂ ਉਦਿਤਿਆ ਨਾਰਾਇਣ, ਅਲਕਾ ਯਾਗਨਿਕ ਤੇ ਸਪਨਾ ਅਵਸਥੀ ਦੀਆਂ। ਗੀਤ ਦੇ ਬੋਲ ਸਮੀਰ ਦੇ ਤੇ ਸੰਗੀਤ ਨਦੀਮ ਸ਼੍ਰਵਣ ਦਾ।

ਫੌਜੀ ਵੀਰੋ, ਇਸੇ ਹੀ ਗੀਤ ਦੇ ਨਾਲ ਸਾਡਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਕੱਲ੍ਹ ਫਿਰ ਤੋਂ ਹਾਜ਼ਰ ਹੋਵਾਂਗੇ ਲੈ ਕੇ ਤੁਹਾਡੇ ਲਈ ਹੋਰ ਸੋਹਣੇ ਸੋਹਣੇ ਗੀਤ। ਜੈ ਹਿੰਦ।

ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ। ਰੰਗਲੀ ਧਰਤੀ ਦੇ ਵਿੱਚ ਅੱਜ ਤੁਸੀਂ ਸੁਣ ਰਹੇ ਹੋ ਨਿਰਮਲ ਸਿੰਘ ਧਾਰੀਵਾਲ ਦੇ ਗਾਏ ਲੋਕ ਗੀਤ।

ਆਕਾਸ਼ਵਾਣੀ ਜਲੰਧਰ 'ਤੇ ਪ੍ਰੋਗਰਾਮ ਚੱਲ ਰਿਹਾ ਹੈ ਰੰਗਲੀ ਧਰਤੀ। ਅੱਜ ਦੀ ਰੰਗਲੀ ਧਰਤੀ ਦੇ ਲੋਕ ਗਾਇਕ ਨੇ ਨਿਰਮਲ ਸਿੰਘ ਧਾਰੀਵਾਲ।

0: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ ਦੇ ਤਹਿਤ ਨਿਰਮਲ ਸਿੰਘ ਧਾਰੀਵਾਲ ਦੇ ਗਾਏ ਲੋਕ ਗੀਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵੱਜ ਰਹੇ ਨੇ। ਇਸ ਮੀਟਰ 'ਤੇ ਸਾਡੀ ਅੱਜ ਦੀ ਇਹ ਸਭਾ ਦੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ, ਪਰ DTH ਦੀ ਆਕਾਸ਼ਵਾਣੀ ਪੰਜਾਬ ਸੇਵਾ 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਅਤੇ ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਅਸੀਂ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ, ਨਮਸਕਾਰ।
1: DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਹੁਣ ਦੁਪਹਿਰ ਦੇ ਠੀਕ 3 ਵੱਜ ਰਹੇ ਨੇ। ਪੇਸ਼ ਹੁਣ ਤੱਕ ਦੀਆਂ ਮੁੱਖ ਖਬਰਾਂ।

ਵਿਖੇ ਸ਼ੁਰੂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਚ ਇਥੋਪੀਆ ਅਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀਆਂ ਸਮੇਤ ਕਈ ਬ੍ਰਿਕ ਨੇਤਾਵਾਂ ਨਾਲ ਦੁਵੱਲੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ ਨੇ ਅੱਜ ਆਪਣੇ 7 ਸਾਲ ਪੂਰੇ ਕਰ ਲਏ ਨੇ। ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਦੇ ਦੂਜੇ ਪੜਾਅ ਤਹਿਤ 18 ਲੱਖ ਤੋਂ 70 ਹਜ਼ਾਰ ਮਕਾਨਾਂ ਨੂੰ ਮਨਜ਼ੂਰੀ ਦਿੱਤੀ ਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਅੱਜ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਏ। ਸਾਰਾਗੜ੍ਹੀ ਦੀ ਲੜਾਈ ਦੀ ਯਾਦ ਵਿੱਚ ਅੱਜ ਫਿਰੋਜ਼ਪੁਰ ਵਿਖੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਪੰਜਾਬ ਪੁਲਿਸ ਦੀ ਐਂਟੀ

ਉਹਨਾਂ ਨੂੰ ਮਨਜ਼ੂਰੀ ਦਿੱਤੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਅੱਜ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸਾਰਾਗੜ੍ਹੀ ਦੀ ਲੜਾਈ ਦੀ ਯਾਦ ਵਿੱਚ ਅੱਜ ਫਿਰੋਜ਼ਪੁਰ ਵਿਖੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਵਿਦੇਸ਼ਾਂ 'ਚ ਭਗੌੜਿਆਂ ਦੀ ਭਾਲ ਕਰਨ ਵਾਲੇ ਵਿਭਾਗ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਮੋਲਡੋਵਾ ਗਣਰਾਜ ਤੋਂ ਇੱਕ ਭਗੌੜੇ ਅਪਰਾਧੀ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਦਾਲਮ ਨੂੰ ਭਾਰਤ ਵਾਪਸ ਲਿਆਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੱਲ੍ਹ ਤੋਂ 15 ਸਤੰਬਰ ਤੱਕ ਕੁਝ ਥਾਵਾਂ 'ਤੇ ਭਾਰੀ ਬਾਰਿਸ਼ ਦਾ ਔਲੇ ਅਲਰਟ ਜਾਰੀ ਕੀਤਾ ਹੈ। ਹਾਕੀ ਵਿੱਚ ਭਾਰਤ ਦੱਖਣੀ ਕੋਰੀਆ ਨੂੰ 5-1 ਨਾਲ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਲੋ ਦੋਸਤੋ, ਵੇਲਾ ਹੋ ਗਿਆ ਜੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ, ਅਤੇ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਤੁਹਾਡੀ ਦੋਸਤ ਅਤੇ ਹੋਸਟ ਸ਼ੋਭਾ ਗਈ। ਸਭ ਤੋਂ ਪਹਿਲਾਂ ਦੋਸਤੋ ਕਬੂਲ ਕਰੋ ਪਿਆਰ ਭਰਿਆ ਨਮਸਕਾਰ, ਸਤਿ ਸ਼੍ਰੀ ਅਕਾਲ ਅਤੇ ਅਦਾਬ। ਇਸ ਦੇ ਨਾਲ ਹੀ ਆਪਾਂ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਚਿੱਠੀਆਂ ਮਿੱਠੀਆਂ, ਜੋ ਕਿ ਸਾਡੇ ਦੋਸਤਾਂ ਨੇ, ਸਾਡੇ ਸਰੋਤਿਆਂ ਨੇ ਬਹੁਤ ਹੀ ਪਿਆਰ ਦੇ ਨਾਲ ਸਾਨੂੰ ਭੇਜਦੇ ਆ ਲਿਖ ਕੇ, ਜਿਹੜੀਆਂ ਅਸੀਂ ਪ੍ਰੋਗਰਾਮ ਦੇ ਵਿੱਚ ਪੇਸ਼ ਕਰਦੇ ਹਾਂ। ਅਤੇ ਜਦੋਂ ਪ੍ਰੋਗਰਾਮ ਦਾ ਸਮਾਂ ਹੋ ਜਾਂਦਾ 3 ਵੱਜ ਜਾਂਦੇ ਆ, ਅਤੇ ਦੋਸਤੋ ਸਾਡੇ ਸਾਰੇ ਹੀ ਸਰੋਤਿਆਂ ਨੂੰ ਇੰਤਜ਼ਾਰ ਹੁੰਦਾ ਆਪਣੀਆਂ ਚਿੱਠੀਆਂ ਸੁਣਨ ਦਾ, ਅਤੇ ਇਹਨਾਂ ਦੀਆਂ ਚਿੱਠੀਆਂ ਦਾ ਆਗਾਜ਼ ਕਰਦੇ ਹਾਂ। ਇਹ ਖਤ ਸਾਡੇ ਕੋਲ ਆਇਆ ਜੀ ਜਮਸ਼ੇਦਪੁਰ ਤੋਂ, ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਨੀਤ ਭਾਟੀਆ, ਪੱਪੀ ਭਾਟੀਆ ਉਹਨਾਂ ਦਾ। ਅਤੇ ਅਗਲਾ ਖਤ ਸਾਡੇ ਕੋਲ ਹੈ ਜੀ ਅਪਰਾ ਸਿਟੀ ਤੋਂ, ਰੂਪਲਾਲ ਨਾਹਰ, ਸ਼ੇਖਰ ਨਾਹਰ, ਹਰੀਓਮ ਨਾਹਰ, ਅੰਬਾ ਮੰਤਰੀ, ਪਰਮਿੰਦਰ ਰਾਜਾ। ਅਤੇ ਇਹ ਖਤ ਸਾਡੇ ਕੋਲ ਆਇਆ ਜੀ ਪਿੰਡ ਮੂਲੀਆਂ ਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ। ਲਿਖਣ ਵਾਲੇ ਨੇ ਪ੍ਰਵੀਨ ਕਾਠਪਾਲ, ਆਸ਼ਾ ਕਾਠਪਾਲ, ਦੀਕਸ਼ਾ ਕਾਠਪਾਲ, ਜੰਨਤ ਕਾਠਪਾਲ, ਗੁਰਲੀਨ ਕਾਠਪਾਲ। ਅਤੇ ਇੱਕ ਹੋਰ ਖਤ ਜਿਹੜਾ ਸਾਡੇ ਕੋਲ ਆਇਆ ਜੀ ਇਹ ਰਾਵਲ ਕਰਨਾਲ ਸੇ, ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ ਹੋਣਾ ਦਾ। ਇਹਨਾਂ ਨੇ ਫਰਮਾਇਸ਼ ਵੀ ਲਿਖੀ ਹੈ ਜੀ ਨੁਸਰਤ ਫਤਿਹ ਅਲੀ ਖਾਨ ਜੀ ਦਾ ਗਾਣਾ ਸੁਣਾ ਦਿਉ, ਕੋਈ ਵੀ ਗੀਤ ਸੁਣਾ ਲਓ। ਲਓ ਜੀ ਇਹਨਾਂ ਨੂੰ ਆਪਾਂ ਕੋਈ ਵੀ ਗੀਤ ਨੁਸਰਤ ਅਲੀ ਫਤਿਹ ਖਾਨ ਜੀ ਦਾ ਸੁਣਾਉਂਦੇ ਹਾਂ। ਆਓ ਪ੍ਰੋਗਰਾਮ ਦਾ ਆਗਾਜ਼ ਕਰੀਏ।

ਜੀ ਗੀਤ ਜੀ ਨੁਸਰਤ ਫਤਿਹ ਅਲੀ ਖਾਨ ਦੀ ਆਵਾਜ਼ ਦੇ ਵਿੱਚ, ਇਹ ਵੀ ਸਾਡੀ ਫਰਮਾਇਸ਼ ਸੀਗੀ ਸਰੋਤਿਆਂ ਦੀ। ਅਤੇ ਅਗਲਾ ਖਤ ਸਾਡੇ ਕੋਲ ਹੈ ਜੀ ਵਡੈਚ ਕਲੋਨੀ ਸਮਾਣਾ ਮੰਡੀ ਤੋਂ, ਮਨਜੀਤ ਸਿੰਘ ਸਰਾਓ, ਸਰਬਜੀਤ ਕੌਰ, ਰੁਪਿੰਦਰ ਕੌਰ, ਹਰਿੰਦਰ ਕੌਰ ਸਰਾਓ, ਮਨਪ੍ਰੀਤ ਸਿੰਘ ਅਤੇ ਗੁਰਕੀਰਤ ਸਰਾਓ ਤੋਂ ਲਿਖਿਆ ਇਹਨਾਂ ਨੇ, ਕੋਈ ਵੀ ਗੀਤ ਸੁਣਾ ਦਿਉ। ਅਤੇ ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਜੁਗੇਸ਼ ਸ਼ਰਮਾ, ਮਹਿੰਦੀ ਸ਼ਰਮਾ, ਸੋਖ ਸ਼ਰਮਾ, ਸ਼ਾਈਨਾ ਸ਼ਰਮਾ, ਨਿਵਾਨ ਸ਼ਰਮਾ ਦਾ, ਇਹਨਾਂ ਨੇ ਵੀ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਟਾਲੀਵਾਲਾ ਜੱਟਾ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਗਿੱਦੜਵਾਹਾ ਤੋਂ ਮਨਜੀਤ ਤਨੇਜਾ ਅਤੇ ਪ੍ਰਵੀਨ ਤਨੇਜਾ ਹੋਣਾ ਦਾ ਖਾਤਾ ਜੀ। ਇਹ ਖਤ ਸਾਡੇ ਕੋਲ ਅਗਲਾ ਆਇਆ ਜੀ, ਇਹ ਖਤ ਹੈਗਾ ਜੀ ਅਮਰਗੜ੍ਹ, ਤਹਿਸੀਲ ਸਾਦੁਲ, ਸ਼ਹਿਰ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਸੁਖਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਅਤੇ ਕੇ ਐੱਸ ਮਾਨ ਹੋਣਾ ਦਾ। ਇਹਨਾਂ ਨੇ ਗੀਤ ਲਿਖਣਾ ਹੈ ਸੱਜਣਾ ਵੇ ਸੱਜਣਾ। ਅੱਛਾ ਜੀ, ਇਹਨਾਂ ਨੇ ਪੂਲ ਵੀ ਲਿਖੇ ਆ ਅਤੇ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਗਾਣੇ ਦੀ ਫਰਮਾਇਸ਼ ਕੀਤੀ ਹੈ। ਆਓ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼ ਦਾ ਗੀਤ।

ਜੀ ਗੁਰਦਾਸ ਮਾਨ ਹੁਣਾਂ ਦੀ ਆਵਾਜ਼ 'ਚ ਗੀਤ ਸੀ। ਅਤੇ ਅਗਲਾ ਖੱਤ ਅਸੀਂ ਲੈ ਲੈਂਦੇ ਹਾਂ ਜੀ। ਇਹ ਖੱਤ ਸਾਨੂੰ ਆਇਆ ਹੈ ਨੇੜੇ ਧਰਮਸ਼ਾਲਾ ਪਿੰਡ ਕੋਟਲੀ ਅਬਲੂ ਸ਼੍ਰੀ ਮੁਕਤਸਰ ਸਾਹਿਬ ਤੋਂ। ਸੀਤਾ ਰਾਮ ਕੇਸਰੀ ਸੁੱਖਾ ਸਿੰਘ ਸਰਪੰਚ ਕੋਠੇ ਢਾਬੇ ਵਾਲਾ ਦੇਵੀ ਕੋਟਲੀ ਕਿੰਦਾ ਕੁੰਡਾ ਫਾਰਮ ਨੀਲਾ ਸਿੰਘ ਪਿੰਡ ਗੰਗਾ ਕਾਲਾ ਹਲਵਾਈ ਰੂਪ ਸਿੰਘ ਸਰਵਿਸ ਸਟੇਸ਼ਨ ਰਾਵਾ ਨੰਬਰਦਾਰ ਅਤੇ ਧਰਮਾ ਕੋਟਲੀ ਉਹਨਾਂ ਦਾ ਇੱਕ ਖੱਤ ਹੈ ਜੀ। ਅਗਲਾ ਖੱਤ ਸਾਡੇ ਕੋਲ ਆਇਆ ਜੀ ਗਾਂਧੀ ਚੌਂਕ ਰੋਪੜ ਤੋਂ। ਹਰਦੇਵ ਮਿੱਕਾ ਬਲਵਿੰਦਰ ਵਿਰਕ ਜੇਤਕ ਵਿਰਕ ਅਤੇ ਮਿੱਕਾ ਵਿਰਕ ਇਹਨਾਂ ਦਾ ਇਹਨਾਂ ਨੇ ਲਿਖਿਆ ਕੋਈ ਵੀ ਗੀਤ ਸੁਣਾ ਦਿਉ। ਅਤੇ ਅਗਲਾ ਖੱਤ ਸਾਡੇ ਕੋਲ ਜੀ ਪਿੰਡ ਆਜਮ ਵਾਲਾ ਤਹਿਸੀਲ ਫਾਜ਼ਿਲਕਾ ਸੋਹਨ ਸਿੰਘ ਬੁੱਕ ਨਿਸ਼ਾਨ ਬੁੱਕ ਸੀਰਤ ਕੌਰ ਕਿਰਤ ਕੌਰ ਦਾਦੀ ਜਸਵੰਤ ਕੌਰ ਰਾਜ ਮਿਸਤਰੀ ਪਿੰਡ ਸੋਹਾਣਾ ਬੋਦਲਾ ਤੋਂ ਸੁਰਿੰਦਰ ਕੌਰ ਬੁੱਕ ਬਲਵਿੰਦਰ ਕੌਰ ਬੁੱਕ ਨੂੰ ਰੀਟਾ ਬਾਈ ਅਤੇ ਅਮਰ ਲਾਲ ਪੋਸਟਮੈਨ। ਅਤੇ ਅਗਲਾ ਖੱਤ ਸਾਡੇ ਕੋਲ ਹੈਗਾ ਜੀ ਪਿੰਡ ਇਸਲਾਮਾ ਵਾਲੇ ਤੋਂ।

ਲਓ ਜੀ, ਇਹ ਗਾਣਾ ਜੱਸੀ ਸਿੱਧੂ ਹੋਣਾ ਦੀ ਆਵਾਜ਼ 'ਚ ਸੀਗਾ। ਅਤੇ ਹੋਰ ਸਾਡੇ ਕੋਲ ਬਹੁਤ ਸਾਰੇ ਖੱਤ ਆਏ ਹੋਏ ਆ, ਉਹਨਾਂ ਦੀਆਂ ਵੀ ਫਰਮਾਇਸ਼ਾਂ ਲੈਣੀਆਂ ਵਾ, ਉਹਨਾਂ ਨੂੰ ਵੀ ਗੀਤ ਸੁਣਾਉਣੇ ਆ। ਅਤੇ ਇਹ ਖੱਤ ਸਾਡੇ ਕੋਲ ਆਇਆ ਜੀ ਮੁਹੱਲਾ ਫਤਿਹਗੜ੍ਹ ਤੋਂ, ਲੁਧਿਆਣਾ ਤੋਂ, ਵਿਨੋਦਪੁਰੀ, ਵੀਪੀ, ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਬੀਕੇਪੁਰੀ, ਕੈਲਾਸ਼ਪੁਰੀ, ਅਨੀਤਾਪੁਰੀ, ਮਮਤਾਪੁਰੀ, ਮੇਘਾਪੁਰੀ, ਪੂਜਾਪੁਰੀ, ਗਗਨ ਕਪੂਰ, ਗੁੰਜਨ ਕਪੂਰ, ਲਾਲਸਾ ਕਪੂਰ, ਰਾਮਾ ਮਲਿਕ, ਕੁਨਾਨ ਮਲਿਕ, ਨਿਧੀ ਮਲਿਕ, ਹਰੀਸ਼ਪੁਰੀ, ਸਤੀਸ਼ਪੁਰੀ, ਰਕੇਸ਼ਪੁਰੀ, ਵਿਨੋਦਪੁਰੀ, ਪਾਲੀਪੁਰੀ, ਡੀਸੀਪੁਰੀ, ਅਰੁਣਪੁਰੀ, ਨੇਹਾਪੁਰੀ, ਏਕਤਾਪੁਰੀ, ਸ਼ਮੀਪੁਰੀ, ਮੋਦੀਪੁਰੀ, ਸੁਨੀਲਪੁਰੀ, ਵੀਕੇਪੁਰੀ, ਆਰਐਸਪੁਰੀ ਅਤੇ ਇਹਨਾਂ ਦਾ ਸਾਰਾ ਪੂਰੀ ਪਰਿਵਾਰ। ਅਤੇ ਇੱਕ ਹੱਥ ਸਾਡੇ ਕੋਲ ਆਇਆ ਜੀ ਰਿੰਗਨੀ ਛੱਤੀਸਗੜ੍ਹ ਤੋਂ, ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ ਦਾ। ਅਤੇ ਇਹਨਾਂ ਨੇ ਜੀ ਹਿੰਦੀ ਫਿਲਮ ਦੀ ਗੀਤ ਦਾ ਫਰਮਾਇਸ਼ ਕੀਤੀ ਹੈ, ਲੇਕਿਨ ਇਹ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਹੈ ਜੀ। ਕੋਈ ਗੱਲ ਨਹੀਂ, ਅਸੀਂ ਤੁਹਾਡਾ ਖੱਤ ਸ਼ਾਮਿਲ ਕਰ ਲਿਆ ਹੈ। ਅਤੇ ਮਸੀਤਾ ਡਡਵਾਲੀ ਤੋਂ ਖੱਤ ਹੈ ਜੀ ਇਹ, ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਹਨੀ ਲੋਟ ਅਤੇ ਇਹਨਾਂ ਨੇ ਅੱਗੇ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ। ਅਤੇ ਇਹ ਖੱਤ ਸਾਡੇ ਕੋਲ ਹੈਗਾ ਮਹਿਸ ਗੇਟ ਨਾਭਾ, ਸੋਮਦੱਤ ਕੈਸ਼ਵ, ਜੋਤੀ ਰਾਣੀ ਅਤੇ ਗੁਣਵੰਤ ਹੋਣਾ ਦਾ। ਅਤੇ ਇਹਨਾਂ ਨੇ ਕਿਹਾ ਜੀ ਸਾਨੂੰ ਬਲਕਾਰ ਸਿੱਧੂ ਦੀ ਆਵਾਜ਼ 'ਚ ਕੋਈ ਗੀਤ ਸੁਣਾ ਦਿਉ। ਆਓ ਸੁਣਦੇ ਹਾਂ ਇਹਨਾਂ ਦੀ ਆਵਾਜ਼ 'ਚ, ਇਹ ਬਲਕਾਰ ਸਿੱਧੂ ਦੀ ਆਵਾਜ਼ 'ਚ ਗੀਤ।

ਜੀ, ਇਹ ਗੀਤ ਸੀ ਬਲਕਾਰ ਸਿੱਧੂ ਹੋਣਾ ਦੀ ਆਵਾਜ਼ ਦੇ ਵਿੱਚ। ਅਤੇ ਅਗਲੇ ਖਤ ਸਾਡੇ ਕੋਲ ਹੋਰ ਬਹੁਤ ਸਾਰੇ ਆਏ ਹੋਏ ਨੇ, ਅਤੇ ਅਸੀਂ ਜਿਹੜੇ ਸਾਡੇ ਦੋਸਤ ਨਵੇਂ ਅੱਜ ਜੁੜੇ ਸਾਡੇ ਪ੍ਰੋਗਰਾਮ ਦੇ ਨਾਲ, ਅਤੇ ਉਹ ਚਾਹੁੰਦੇ ਆ ਕਿ ਅਸੀਂ ਵੀ ਖਤ ਲਿਖੀਏ, ਸਾਡੇ ਵੀ ਖਤ ਪੜ੍ਹੇ ਜਾਣ। ਅਤੇ ਜੇ ਇੱਦਾਂ ਅਸੀਂ ਤਾਂ ਇਹਦੇ ਲਈ ਤੁਸੀਂ ਪਤਾ ਨੋਟ ਕਰ ਲਓ, ਸਾਡਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਸਟੇਸ਼ਨ ਡਾਇਰੈਕਟਰ ਮਾਰਫਤ, ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ। ਇੱਕ ਵਾਰ ਸੁਣ ਲਓ ਫਿਰ ਪਤਾ, ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ, ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ। ਅਤੇ ਇਹਦਾ ਪਿੰਨ ਕੋਡ ਨੰਬਰ ਤੁਸੀਂ ਲਿਖਣਾ 1440001। ਇਸ ਤਰ੍ਹਾਂ ਪਤਾ ਲਿਖ ਕੇ ਪਾਓਗੇ ਤਾਂ ਤੁਹਾਡੀ ਚਿੱਠੀ ਸਾਡੇ ਤੱਕ ਜ਼ਰੂਰ ਪਹੁੰਚ ਜਾਏਗੀ। ਅਤੇ ਇਹ ਖਤ ਸਾਡੇ ਕੋਲ ਆਇਆ ਜੀ ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਪੰਜਾਬ। ਸਤਿ ਸ੍ਰੀ ਅਕਾਲ ਜੀ ਕਹਿੰਦੇ, ਅਤੇ ਸਰਦਾਰ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ ਤੋਂ, ਦੁਪਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਕੁੜਿਆਣਾ, ਦਰਸ਼ਨ ਸਿੰਘ, ਸਾਬਕਾ ਸਰਪੰਚ ਸਮੂਹ ਬਰਾੜ ਪਰਿਵਾਰ, ਸੁਖਦੇਵ ਸਿੰਘ ਚਾਹਲ ਬੁਰਜ ਹਨੂਮਾਨਗੜ੍ਹ, ਕੁਲਵੰਤ ਸਿੰਘ, ਕੁਲਵੰਤ ਗਿੱਲ ਮਲੋਟ। ਅਤੇ ਇਹਨਾਂ ਨੇ ਫਰਮਾਇਸ਼ ਵੀ ਲਿਖੀ ਹੈ ਜੀ ਅਮਰਿੰਦਰ ਸਿੰਘ ਦਾ, ਕਹਿੰਦੇ ਕੋਈ ਗੀਤ ਸੁਣਾ ਦਿਉ, ਅਤੇ ਜ਼ਰੂਰ ਸੁਣਾਵਾਂਗੇ ਗੀਤ। ਇੱਕ ਹੱਥ ਸਾਡੇ ਕੋਲ ਆਇਆ ਜੀ, ਇਹ ਲਿਖੇ ਆ ਜੀ, ਨਮਸਕਾਰ, ਕੋਈ ਵੀ ਗੀਤ ਸੁਣਾ ਦੇਣਾ, ਧੰਨਵਾਦ। ਛੱਤੀਸਗੜ੍ਹ ਤੋਂ ਇੱਕ ਹੱਥ ਹੈ ਜੀ, ਦਤਰੇਗੀ ਤੋਂ ਭਾਗਵਤ ਵਰਮਾ, ਲਵਈ ਤੋਂ ਗੁਲਾਬਦਾਸ ਮਾਨਿਕਪੁਰੀ, ਲੱਛਣਪੁਰ ਤੋਂ ਵਿਸ਼ਵਨਾਥ ਸਾਹੂ, ਅਤੇ ਚਰਡੋਗਰੀ ਪਿਪਰੀਆ ਤੋਂ ਦੁਰਗਾ ਰਾਮ ਸਾਹੂ। ਬੜੀ ਦੂਰ ਤੋਂ ਸਾਡੇ ਕੋਲ ਖਤ ਆਇਆ ਜੀ ਇਹ। ਅਗਲਾ ਖਤ ਸਾਡੇ ਕੋਲ ਆਇਆ ਜੀ ਖੁਰਜਾ ਉੱਤਰ ਪ੍ਰਦੇਸ਼ ਤੋਂ, ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ ਅਤੇ ਅੰਕੁਸ਼ ਅਰੋੜਾ, ਉਹਨਾਂ ਦਾ ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਇਹ ਖਤ ਸਾਡੇ ਕੋਲ ਆਇਆ ਜੀ ਮਾਡਲ ਟਾਊਨ ਕਰਨਾਲ ਤੋਂ, ਸੁਧੀਰ ਨੂਤਨ,

ਜੀ ਗੀਤ ਸੀ ਅਮਰਿੰਦਰ ਸਿੰਘ ਹੋਣਾ ਦੀ ਆਵਾਜ਼ ਦੇ ਵਿੱਚ, ਅਤੇ ਸਾਡੇ ਕੋਲ ਹੋਰ ਬਹੁਤ ਸਾਰੇ ਖਤ ਆਏ ਹੋਏ ਜਿਹੜੇ ਅਸੀਂ ਨਾਲੋਂ ਨਾਲ ਲੈ ਰਹੇ ਹਾਂ, ਅਤੇ ਸਾਡੇ ਜਿਹੜੇ ਸ਼ਰੋਤਾ ਨਵੇਂ ਜੁੜ ਰਹੇ ਸਾਡੇ ਲਈ, ਉਹਨਾਂ ਲਈ ਇੱਕ ਵਾਰ ਫਿਰ ਚਿੱਠੀਆਂ ਲਿਖਣ ਵਾਸਤੇ ਪਤਾ ਦੱਸ ਦਈਏ। ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਅਤੇ ਪਿੰਨ ਕੋਡ ਨੰਬਰ ਲਿਖਣਾ ਜੀ ਜ਼ਰੂਰ, 1440001। ਅਤੇ ਅਗਲੇ ਖਤ ਆਪਾਂ ਲੈ ਲੈਂਦੇ ਹਾਂ ਜੀ। ਇਹ ਖਤ ਸਾਡੇ ਕੋਲ ਆਇਆ ਪਿੰਡ ਖਾਨੇ ਦੀ ਢਾਬ ਮਲੋਟ ਤੋਂ, ਸ਼ਮਸ਼ੇਰ ਸਿੰਘ, ਕੌਲਧਾਰ ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਧਰਨਵੀਰ ਸਿੰਘ, ਮਨਤਾਜ, ਅਤੇ ਇਹਨਾਂ ਨੇ ਕੋਈ ਵੀ ਪੰਜਾਬੀ ਗੀਤ ਦੀ ਫਰਮਾਇਸ਼ ਕੀਤੀ ਹੈ। ਅਤੇ ਅਗਲਾ ਖਤ ਸਾਡੇ ਕੋਲ ਹੈ ਜੀ ਬਾਗਵਤ ਉੱਤਰ ਪ੍ਰਦੇਸ਼ ਤੋਂ, ਸੰਜੇ ਡਿੰਗੀਆ, ਨਮਨ ਡਿੰਗੀਆ ਅਤੇ ਅਪਾਰ ਡਿੰਗੀਆ ਹੋਣਾ, ਅਤੇ ਇਹਨਾਂ ਨੇ ਜੀ ਹਿੰਦੀ ਗਾਣੇ ਦੀ ਫਰਮਾਇਸ਼ ਲਿਖੀ ਹੋਈ ਹੈ, ਲੇਕਿਨ ਪ੍ਰੋਗਰਾਮ ਚਿੱਠੀਆਂ ਮਿੱਠੀਆਂ 'ਚ ਇਹਨਾਂ ਦਾ ਖਾਤਾ ਆਇਆ ਹੈ। ਅਤੇ ਇਹਨਾਂ ਨੂੰ ਦੱਸ ਦਈਏ ਕਿ ਸਾਡਾ ਜਿਹੜਾ ਪ੍ਰੋਗਰਾਮ ਹੈ ਪੰਜਾਬੀ ਗੀਤਾਂ ਦਾ ਹੈ, ਅਗਰ ਤੁਸੀਂ ਅੱਗੇ ਪੰਜਾਬੀ ਗੀਤ ਲਿਖ ਕੇ ਪਾਓਗੇ ਤਾਂ ਜ਼ਰੂਰ ਸੁਣਾਵਾਂਗੇ। ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ। ਫਰੈਂਡਸ ਕਲੋਨੀ ਕਰਨਾਲ ਤੋਂ ਗੁਰਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ, ਇਹਨਾਂ ਨੇ ਵੀ ਪੰਜਾਬੀ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਅਗਲਾ ਖਤ ਸਾਡੇ ਕੋਲ ਆਇਆ ਜੀ ਮੱਖੂ ਫਿਰੋਜ਼ਪੁਰ ਤੋਂ, ਬਿੱਲਾ ਬਜਾਜ, ਹੈਪੀ ਕਪੂਰ, ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਹੋਣਾ ਦਾ, ਇਹਨਾਂ ਨੇ ਵੀ ਫਰਮਾਇਸ਼ ਲਿਖੀ ਹੈ ਨਰਿੰਦਰ ਬੀਬਾ ਅਤੇ ਫਕੀਰ ਸਿੰਘ ਫਕੀਰ ਦੀ ਆਵਾਜ਼ ਦੇ ਵਿੱਚ ਮਲਕੀ ਕੀਮਾ ਦਾ ਗੀਤ, ਕਹਿੰਦੇ ਸੁਣਾ ਦਿਓ। ਜ਼ਰੂਰ ਸੁਣਾਵਾਂਗੇ ਜੀ। ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ।

0: ਇਹ ਗੀਤ ਸੀ ਨਰਿੰਦਰ ਬੀਬਾ ਹੋਣਾ ਦੀ ਆਵਾਜ਼ 'ਚ ਅਤੇ ਨਾਲ ਸਨ ਫਕੀਰ ਸਿੰਘ ਫਕੀਰ ਜੀ ਦੀ ਆਵਾਜ਼ ਸੀ। ਅਤੇ ਅਗਲਾ ਖੱਤ ਆਪਾਂ ਦੇਖ ਲੈਂਦੇ ਕਿਹੜਾ ਆਇਆ ਜੀ। ਇਹ ਖੱਤ ਸਾਡੇ ਕੋਲ ਆਇਆ ਛੱਤੀਸਗੜ੍ਹ ਬਾਟਾਪਾਰਾ ਦੱਤਰੇਗੀ ਤੋਂ ਦੁਆਰਕਾ ਪ੍ਰਸ਼ਾਦ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਵਰਮਾ ਅਤੇ ਜਾਵਿੰਦਰ ਕੁਮਾਰ ਵਰਮਾ ਹੋਣਾ ਦਾ ਖੱਤ ਹੈ ਜੀ। ਅਗਲਾ ਖੱਤ ਸਾਡੇ ਕੋਲ ਆਇਆ ਜੀ ਸ਼੍ਰੀਨਗਰ ਗੰਗਾਨਗਰ ਤੋਂ, ਸ਼੍ਰੀ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ ਹੋਣਾ ਦਾ ਖੱਤ ਹੈ ਜੀ। ਅਗਲਾ ਖੱਤ ਸਾਡੇ ਕੋਲ ਆਇਆ ਚਕਲਾ ਬਾਜ਼ਾਰ ਸਮਾਣਾ, ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁੱਖ ਜਿੰਦਲ ਹੋਣਾ ਦਾ ਖੱਤ ਹੈ ਜੀ। ਕਹਿੰਦੇ ਕੋਈ ਵੀ ਗੀਤ ਸੁਣਾ ਦਿਉ। ਅਗਲਾ ਖੱਤ ਸਾਡੇ ਕੋਲ ਆਇਆ ਜੀ ਕਰਨਵੀਰ ਹਾਊਸ, ਗੋਬਿੰਦ ਸਿੰਘ ਨਗਰ, ਭੁੱਚੋ ਕੈਂਚੀਆਂ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਵਿੰਦਰ ਵਰਿੰਦਰ, ਕੁਲਦੀਪ, ਏਕਮ, ਦਮਨ ਅਤੇ ਅਭਿਜੀਤ ਹੋਣਾ ਦਾ ਜੀ। ਨਾਲ ਇਹਨਾਂ ਨੇ ਲਿਖਿਆ ਜੀ ਪਿਆਰ ਭਰੀ ਨਮਸਕਾਰ, ਅਤੇ ਕੋਈ ਵੀ ਸਵੀਟ ਜਿਹਾ ਸੌਂਗ ਸੁਣਾ ਦਿਉ, ਜ਼ਰੂਰ ਸੁਣਾਵਾਂਗੇ ਤੁਹਾਨੂੰ ਸਵੀਟ ਸੌਂਗ। ਲਓ ਸੁਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ 'ਚ ਗੀਤ।
1: ਇਹ ਗੀਤ ਉਹਨਾਂ ਲੋਕਾਂ ਨੂੰ ਡੈਡੀਕੇਟ ਆ ਜਿਨ੍ਹਾਂ ਨੇ ਇਸ ਜ਼ਮੀਨ 'ਤੇ ਇਕੱਠਿਆਂ ਬਹੁਤ ਚੰਗੇ ਪਲ ਗੁਜ਼ਾਰੇ, ਅਤੇ ਜਦੋਂ ਉਹਨਾਂ ਨੂੰ ਅਹਿਸਾਸ ਹੋਵੇ ਕਿ ਅਸੀਂ ਵਿਛੜ ਜਾਣਾ, ਉਸ ਚੀਜ਼ ਦਾ ਜ਼ਿਕਰ ਆ।

ਜਿੰਦਰ ਸਰਤਾਜ ਹੁਣ ਦੇ ਆਵਾਜ਼ 'ਚ ਇਹ ਗੀਤ ਸੀ ਅਤੇ ਪ੍ਰੋਗਰਾਮ ਦਾ ਸਮਾਂ ਜਿਹੜਾ ਬਹੁਤ ਤੇਜ਼ੀ ਨਾਲ ਅੱਗੇ ਜਾ ਰਿਹਾ ਹੈ ਅਤੇ ਅਗਲਾ ਖਤ ਲੈ ਲੈਂਦੇ ਹਾਂ ਅਸੀਂ ਜੀ ਪ੍ਰੋਗਰਾਮ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਜਿੰਨੇ ਵੀ ਖਤ ਪੜ੍ਹੇ ਜਾ ਸਕਦੇ ਆ ਜ਼ਰੂਰ ਪੜ੍ਹਾਂਗੇ। ਕਸਬਾ ਬਰਾਡਾ ਜ਼ਿਲ੍ਹਾ ਅੰਬਾਲਾ ਤੋਂ ਖਤ ਸਾਡੇ ਕੋਲ ਆਇਆ, ਸਾਡੇ ਨਵੇਂ ਸਰੋਤਾ ਸਾਡੇ ਨਾਲ ਜੁੜ ਰਹੇ ਨੇ, ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਪ੍ਰਿੰਕਾ, ਜੈ ਪ੍ਰਕਾਸ਼, ਰਾਹੁਲ, ਨੂਰ, ਨਮਨ, ਸਿਮਰਤ, ਗੁਰਕਿਰਤ ਅਤੇ ਗੁਰਸ਼ਬਦ। ਰਾਹੁਲ ਹੋਣਾ ਦਾ ਇੱਕ ਖਤ ਹੈ ਜੀ, ਕਹਿੰਦੇ ਕੋਈ ਵੀ ਗੀਤ ਸੁਣਾ ਦਿਉ, ਗੀਤ ਸੁਣਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਏਗਾ, ਜ਼ਰੂਰ ਜੀ ਗੀਤ ਸੁਣਾਵਾਂਗੇ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ, ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ ਹੋਣਾ ਦਾ ਖਤ ਹੈ ਜੀ। ਇਹ ਖਤ ਸਾਡੇ ਕੋਲ ਹੈ ਜੀ ਪਿੰਡ ਪੱਖੀ ਖੁਰਦ ਫਰੀਦਕੋਟ ਤੋਂ, ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਗਿੱਲ ਪਰਿਵਾਰ ਸਾਰਾ। ਕੋਈ ਵੀ ਗੀਤ ਸੁਣਾਉਣ ਦੀ ਫਰਮਾਇਸ਼ ਹੈ ਜੀ ਇਹਨਾਂ ਦੀ। ਮੁਕਤਸਰ ਤੋਂ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨੀਸ਼ੂ ਅਤੇ ਭੁਪਿੰਦਰ, ਕੋਈ ਵੀ ਚੀਜ਼ ਇਹਨਾਂ ਨੇ ਗੀਤ ਸੁਣਾਉਣ ਦੀ ਫਰਮਾਇਸ਼ ਕੀਤੀ ਹੈ ਜੀ। ਅਗਲਾ ਖਾਸ ਸਾਡੇ ਕੋਲ ਅਮਰਗੜ੍ਹ ਤਹਿਸੀਲ ਸਾਦਲ ਸ਼ਹਿਰ ਤੋਂ ਜੀ, ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਨੂਰ ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਅਤੇ ਕੇ ਐੱਸ ਮਾਨ ਉਹਨਾਂ ਦਾ। ਇਹਨਾਂ ਨੇ ਕਿਹਾ ਜੀ ਸਾਨੂੰ ਅਗਰ ਤੁਸੀਂ ਹੰਸ ਰਾਜ ਹੰਸ ਉਹਨਾਂ ਦੀ ਗਵਾਚ ਕੋਈ ਵੀ ਗੀਤ ਸੁਣਾ ਦਿਉ ਤਾਂ ਬਹੁਤ ਵਧੀਆ ਹੋਏ। ਲਓ ਜੀ ਤੁਹਾਡੀ ਫਰਮਾਇਸ਼ ਪੂਰੀ ਜ਼ਰੂਰ ਕੀਤੀ ਜਾਏਗੀ। ਪ੍ਰੋਗਰਾਮ ਦਾ ਸਮਾਂ ਵੀ ਬੜੀ ਤੇਜ਼ੀ ਨਾਲ ਭੱਜ ਰਿਹਾ ਹੈ, ਆਓ ਸੁਣਦੇ ਹਾਂ ਹੰਸ ਰਾਜ ਹੰਸ ਦੀ ਗਵਾਚ ਇਹ ਗੀਤ।

ਲਓ ਜੀ, ਇਹ ਗੀਤ ਸੀ ਹੰਸਰਾਜ ਹੰਸ ਦੀ ਆਵਾਜ਼ ਦੇ ਵਿੱਚ। ਅਤੇ ਸਾਡੇ ਕੋਲ ਸਮਾਂ ਬਹੁਤ ਘੱਟ ਰਹਿ ਗਿਆ ਜੀ, 4 ਵੱਜਣ ਵਾਲੇ ਨੇ, ਅਤੇ ਕੋਸ਼ਿਸ਼ ਕਰਦੇ ਹਾਂ ਕਿ ਹੋਰ ਵੀ 2-4 ਖਤ ਅਸੀਂ ਜ਼ਰੂਰ ਪੜ੍ਹੀਏ। ਅਤੇ ਇਹ ਖਤ ਸਾਡੇ ਕੋਲ ਆਇਆ ਹੈਗਾ ਜੀ ਪੰਚਕੂਲਾ ਸੈਕਟਰ 9 ਤੋਂ। ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਬਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ ਅਤੇ ਰਾਧੇ ਭਾਵਿਕ ਡਿੰਗਰਾ ਹੋਣਾ ਦਾ ਖਤ ਹੈ ਜੀ। ਅਤੇ ਦਿਲ ਤੋਂ ਬਹੁਤ ਬਹੁਤ ਸ਼ੁਕਰੀਆ ਵੀ ਲਿਖਿਆ ਹੋਇਆ ਇਹਨਾਂ ਨੇ। ਅਗਲਾ ਖਤ ਸਾਡੇ ਕੋਲ ਹੈ ਜੀ ਗ੍ਰਾਮ ਪਜੋਨੀਆ ਤੋਂ, ਜ਼ਿਲ੍ਹਾ ਜਲੌਣ ਯੂਪੀ ਤੋਂ। ਬਹੁਤ ਦੂਰੋਂ ਖਤ ਸਾਡੇ ਕੋਲ ਆਇਆ ਜੀ ਸੱਤਿਅਮ ਕੁਮਾਰ ਚੰਸੋਕੀਆ, ਆਦਰਸ਼ ਸਾਰਥਕ ਅਤੇ ਅਲੌਕਿਕ ਚੰਸੋਲੀਕੀਆ ਚੰਸੋਲੋਕੀਆ। ਲਓ ਜੀ, ਥੋੜ੍ਹਾ ਜਿਹਾ ਨਾਮ ਪੜ੍ਹਨ 'ਚ ਦਿੱਕਤ ਆ ਰਹੀ ਹੈ ਜੀ, ਕੋਈ ਗੱਲ ਨਹੀਂ, ਇਹਨਾਂ ਨੇ ਖਤ ਇਹਨਾਂ ਦਾ ਸ਼ਾਮਿਲ ਹੋ ਗਿਆ ਹੈ ਜੀ, ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ। ਅਤੇ ਅਗਲਾ ਖਤ ਸਾਡੇ ਕੋਲ ਜੀ ਬੱਸ ਅੱਡਾ ਹਾਜੀਪੁਰ ਵਾਲਾ ਗੇਮੀ ਨੰਗਲ ਵਾਲਾ ਰਿੱਕਾ ਨੰਬਰ 6, ਟੋਨੀ ਸੋਨੂ, ਬਾਲੀ ਲਾਲੀ, ਬਿੱਟੂ ਪ੍ਰੇਮ ਮੋਟਰਾਂ ਵਾਲਾ, ਪਿਆਰੇ ਲਾਲ ਅਤੇ ਬਾਲੀ ਵਰਮਾ, ਇਹਨਾਂ ਨੇ ਵੀ ਖਤ ਸਾਨੂੰ ਲਿਖਿਆ ਜੀ। ਇਹ ਕਹਿੰਦੇ ਸਾਨੂੰ ਕੋਈ ਵੀ ਗੀਤ ਸੁਣਾ ਦਿਓ, ਲੇਕਿਨ ਅਸੀਂ ਗੀਤ ਤਾਂ ਜ਼ਰੂਰ ਸੁਣਾ ਦਾਂਗੇ, ਲੇਕਿਨ ਟਾਈਮ ਜਿਹੜਾ ਬਹੁਤ ਘੱਟ ਰਹਿੰਦਾ।

ਦੋਸਤੋ ਟਾਈਮ ਬੜੀ ਤੇਜ਼ੀ ਨਾਲ ਜਾ ਰਿਹਾ ਹੈ ਅਤੇ ਟਾਈਮ ਹੋ ਚੁੱਕਾ ਹੈ, ਇਸ ਦੇ ਨਾਲ ਹੀ ਪ੍ਰੋਗਰਾਮ ਦਾ ਸਮਾਂ ਖਤਮ ਹੋ ਰਿਹਾ ਜੀ। ਇਜਾਜ਼ਤ ਦਿਓ ਸ਼ੋਭਾ ਖੇਰ ਨੂੰ, ਕੱਲ੍ਹ ਦਾ ਪ੍ਰੋਗਰਾਮ ਨਵਾਂ ਲੈ ਕੇ ਹਾਜ਼ਰ ਹੋਣਗੇ ਨਵੇਂ ਸਾਡੇ ਆਰ ਜੀ, ਤਾਂ ਕਿ ਤੁਹਾਡੀਆਂ ਹੋਰ ਚਿੱਠੀਆਂ ਅਤੇ ਗੀਤ ਚਿੱਠੀਆਂ ਪੜ੍ਹੀਆਂ ਜਾਣ ਅਤੇ ਗੀਤ ਸੁਣਾਏ ਜਾਣ। ਪ੍ਰੋਗਰਾਮ ਖਤਮ ਕਰਨ ਦੀ ਆਗਿਆ ਦਿਓ।

ਦਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ। ਸਾਰਾਗੜ੍ਹੀ ਦੀ ਲੜਾਈ ਦੀ ਯਾਦ ਵਿੱਚ ਅੱਜ ਫਿਰੋਜ਼ਪੁਰ ਵਿਖੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਵਿਦੇਸ਼ਾਂ 'ਚ ਭਗੌੜਿਆਂ ਦੀ ਭਾਲ ਕਰਨ ਵਾਲੇ ਵਿਭਾਗ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਮੋਲਡੋਵਾ ਗਣਰਾਜ ਤੋਂ ਇੱਕ ਭਗੌੜੇ ਅਪਰਾਧੀ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਦਾਲਮ ਨੂੰ ਭਾਰਤ ਵਾਪਸ ਲਿਆਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਕੱਲ੍ਹ ਤੋਂ 15 ਸਤੰਬਰ ਤੱਕ ਕੁਝ ਥਾਵਾਂ ਤੇ ਭਾਰੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਅਤੇ ਹਾਕੀ ਵਿੱਚ ਭਾਰਤ ਦੱਖਣੀ ਕੋਰੀਆ ਨੂੰ 5-1 ਨਾਲ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚ ਗਿਆ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 4:02 ਹੋ ਚੁੱਕੇ ਨੇ। ਹੁਣ ਪੇਸ਼ ਹੈ ਖੇਡ।

0: मीडियम वेव 343.6 मीटर यानी 873 किलो हर्ट्स ते आकाशवाणी दा ए जलंधर केंद्र है। इस वेले शाम दे 4:02 हो चुके ने। हुण पेश है खेड संसार।
1: खेड संसार
2: खेड संसार प्रोग्राम सुनन वालियां नूं पूजा दा नमस्कार। अज दे खेड संसार प्रोग्राम विच तुसी सुनोगे अंतरराष्ट्रीय पहलवान सागर सिंह ते उना दे कोच मनप्रीत सिंह नाल एक मुलाकात ते एदे नाल नाल खेड सरगर्मियां बारे भी जानकारी मिलेगी खेड खबरां विच। आओ फिर सब तो पहला सुनिए कि एक साधारण परिवार चों उठ के सागर सिंह अंतरराष्ट्रीय कुश्ती दे सिखर तक किद्दां पहुंचिया। सागर सिंह ते मनप्रीत सिंह नाल गलबात कर रहे ने वीरेंद्र सिंह।
1: आकाशवाणी जलंधर दे खेड संसार प्रोग्राम च असीं तुहाडी मुलाकात वख-वख खेडां दीआं वख-वख शख्सियतां दे नाल करांदे रहिंदे आं। सो इसे लड़ी इसे सिलसिले च अज दे खेड संसार प्रोग्राम च तुहाडी गलबात करा रहे हां जी सागर सिंह होरां दे नाल, जिहड़े कि अंतरराष्ट्रीय पद्धर दे पहलवान ने। अंडर 23 वर्ल्ड रैसलिंग चैंपियनशिप विच ये भारत की प्रतिनिधता करन जा रहे हैं और इन्हां दे नाल इन्हां दे कोच मनप्रीत सिंह अज दे साडे खेड संसार प्रोग्राम दे मेहमान ने। सो इन्हां दे नाल अज दे प्रोग्राम च गल्लां बातां चलणगियां। सागर सिंह, मनप्रीत सिंह जी, बहुत बहुत स्वागत है जी साडे स्टूडियोज।
3: थैंक यू सर, मेरे वालों ते मेरे पहलवान सागर सिंह वालों सारे ही आकाशवाणी सुन रहे स्रोतियां दा धन्नवाद, जो असीं आपदी गल कुश्ती दी सारे दे वर्ल्ड दुनिया तक रखन जा रहे हैं अज जी। शुक्रिया जी।
1: जी सागर, ये दसो कि किन्ने साल दे सी तुसी जदों कुश्ती नाल जुड़ गए सी, कुश्ती दा शौक पै गया सी, कुश्ती दे गद्दे च जाना शुरू करता सी, किन्नी उम्र च?
4: सत श्री अकाल जी सारयां नूं। ते मैं जदों कुश्ती स्टार्ट कीती सी मैं उदों 12 साल दा सीगा जी।
1: अच्छा।
4: ते वैसे ही शौक तौर पर घरों चल जाते ग्राउंड दे विच खेडण ही।
1: अच्छा।
4: उदो पता नहीं सी वी रैसलिंग दे विच पैणा जी। ते उदो बस मतलब खेड के घर मुड़े आउणा ते थक थुक के सो जांदे सी। फिर हौली हौली जिवें गेम दे नाल प्यार हो गया जी, कुश्ती दे नाल प्यार हो गया।
1: अच्छा।
4: फिर उहदे बिना दिन नहीं लंघदा सी, वी जांदे नहीं सी, फिर घरे जी नहीं लगदा सी जी।
1: अच्छा सागर, एक जनून हुंदा ना जदों बच्चे नूं तां वैसे ही खेडण दा बड़ा शौक हुंदा, ते फिर जदों ग्राउंड और उत्थे साथी मिल जाण ते प्रॉपर तुहानूं ट्रेनिंग मिले ते होर वधिया लगदा। सो इह जिहड़ा जनून सी इह फिर तुहाडी जिंदगी कदों बण गया, कदों तुसीं इह फैसला कर लिया वी मैं हुण कुश्ती ही करनी है?
4: ਇਹ ਜਨੂਨ ਜੀ ਮੇਰੇ ਲਈ ਉਦੋਂ ਬਣਿਆ ਜਦੋਂ ਮੈਂ ਸਟੇਟ ਦੇ ਵਿੱਚ ਅੰਡਰ 14 ਦੇ ਵਿੱਚ ਪਹਿਲੀ ਵਾਰੀ ਫਾਈਨਲ ਦੇ ਵਿੱਚ ਗਿਆ ਜੀ।
1: ਅੱਛਾ।
4: ਅਤੇ ਉੱਥੇ ਜਾ ਕੇ ਮੈਂ ਫਾਈਨਲ ਬਾਊਟ ਦੇ ਵਿੱਚ ਹਾਰ ਗਿਆ।
1: ਅੱਛਾ।
4: ਅਤੇ ਜਦੋਂ ਹਾਰਿਆ ਉਦੋਂ ਫਿਰ ਦਿਲ ਨੂੰ ਹੋਇਆ ਵੀ ਨਹੀਂ ਹੁਣ ਗੇਮ ਕਰਨੀ ਹੈ ਵਧੀਆ ਤਰੀਕੇ ਨਾਲ।
1: ਅੱਛਾ।
4: ਪਹਿਲਾਂ ਚੀਜ਼ਾਂ ਟਫ ਲੱਗੀਆਂ ਜੀ ਥੋੜ੍ਹੀਆਂ ਥੋੜ੍ਹੀਆਂ।
1: ਅੱਛਾ।
4: ਫਿਰ ਹੌਲੀ ਹੌਲੀ ਜਿਵੇਂ ਟ੍ਰੇਨਿੰਗ ਲੈਂਦਾ ਗਿਆ ਉਸ ਹਿਸਾਬ ਤੋਂ ਜੀ, ਫਿਰ ਹੌਲੀ ਹੌਲੀ ਈਜ਼ੀ ਹੋ ਗਈ ਸਾਰਾ ਕੁਛ।
1: ਅੱਛਾ। ਆਮ ਤੌਰ 'ਤੇ ਤਾਂ ਹੁੰਦਾ ਨਾ ਵੀ ਹਾਰਨ ਤੋਂ ਬਾਅਦ ਸਾਡਾ ਮਨ ਢਹਿ ਜਾਂਦਾ ਅਤੇ ਅਸੀਂ ਪਿੱਛੇ ਹੋ ਜਾਂਦੇ ਹਾਂ, ਪਰ ਤੁਹਾਡੇ ਨਾਲ ਉਲਟਾ ਹੋਇਆ ਹੈ ਨਾ। ਉਸ ਹਾਰ ਨੇ ਤੁਹਾਨੂੰ ਇੱਦਾਂ ਦਾ ਕੋਈ ਸਬਕ ਦਿੱਤਾ ਕਿ ਮੈਂ ਅੱਗੇ ਵਧਣਾ?
4: ਹਾਂਜੀ, ਉਸ ਹਾਰ ਨੇ ਦੱਸਿਆ ਵੀ ਨਹੀਂ ਹੁਣ ਕਰਨੀ ਹੈ ਤਾਂ ਰੈਸਲਿੰਗ ਹੀ ਕਰਨੀ ਹੈ, ਵੀ ਰੈਸਲਿੰਗ ਦੇ ਵਿੱਚ ਹੀ ਸਾਰਾ ਕੁਛ ਦੇਖਿਆ ਜੀ ਬਾਅਦ 'ਚ।
1: ਜੀ ਬਹੁਤ ਵਧੀਆ ਗੱਲ ਹੈ। ਮਨਪ੍ਰੀਤ ਸਿੰਘ ਜੀ, ਤੁਸੀਂ ਸਾਗਰ ਦੇ ਕੋਚ ਹੋ
3: ਜੀ,
1: ਸਪੋਰਟਸ ਡਿਪਾਰਟਮੈਂਟ ਦੇ ਕੋਚ ਹੋ ਔਰ ਕੋਟਕਪੂਰੇ 'ਚ ਸੈਂਟਰ ਚਲਾ ਰਹੇ ਹੋ
3: ਜੀ ਸਰ।
1: ਸੋ ਸਾਗਰ ਜਦੋਂ ਪਹਿਲੀ ਵਾਰ ਆਇਆ, ਕੋਚ ਦੀ ਅੱਖ ਬੜੀ ਪਾਰਖੂ ਹੁੰਦੀ ਹੈ, ਉਹਨੂੰ ਪਤਾ ਲੱਗ ਜਾਂਦਾ ਕਿ ਬੱਚੇ ਨੇ ਕਾਰਡ ਕੱਢਣੀ ਕਿ ਨਹੀਂ ਕੱਢਣੀ। ਸੋ ਇਹ ਕਿੰਨੇ ਸਾਲ ਦਾ ਸੀ ਜਦੋਂ ਤੁਹਾਡੇ ਕੋਲ ਆਇਆ ਔਰ ਤੁਹਾਨੂੰ ਕਿੱਦਾਂ ਲੱਗਾ ਇਹਨੂੰ ਵੇਖ ਕੇ?
3: ਇਹ ਸਰ ਜਿਵੇਂ ਇਹਨੇ ਦੱਸਿਆ ਵੀ ਇਹ ਨਾ ਖੇਡ ਗਰਾਊਂਡ ਸਾਡੇ ਜਿਵੇਂ ਜਿੱਥੇ ਰੈਸਲਿੰਗ ਕਲੱਬ ਬਾਬਾ ਫਰੀਦ ਰੈਸਲਿੰਗ ਕਲੱਬ ਚੱਲ ਰਿਹਾ ਉਹਦੇ ਬਾਹਰ ਫੁੱਟਬਾਲ ਗਰਾਊਂਡ ਹੈ। ਉੱਥੇ ਪਹਿਲਾਂ ਇਹਨੂੰ ਮੈਂ ਇਹ ਰੈਸਲਿੰਗ ਕਰਨ ਵੀ ਆਉਂਦਾ ਸੀ ਪਰ ਇਹ ਲੜਿਆ ਸੀ ਕਿਸੇ ਦੇ ਨਾਲ। ਮੈਂ ਬੇਸਿਕਲੀ ਦੱਸਣਾ ਚਾਹੂੰਗਾ ਵੀ ਸ਼ੁਰੂਆਤ ਕਈ ਵਾਰੀ ਹੁੰਦਾ ਵੀ ਸਾਨੂੰ ਲੱਗਦਾ ਵੀ ਜਿਹੜਾ ਕੋਈ ਲੜਾਈ 'ਚ ਵੀ ਜਾਂਦਾ ਜਾਂ ਕਿਵੇਂ ਤਾਂ ਉਹਦੀ ਲੜਾਈ ਤੋਂ ਕੰਮ ਲਿਆ ਜਾਵੇ
1: ਜੀ।
3: ਅਤੇ ਉਹਨੂੰ ਰੂਲਾਂ 'ਚ ਇਹਨੂੰ ਮੈਂ ਬੁਲਾਇਆ, ਮੈਂ ਕਿਹਾ ਅਤੇ ਕੀ ਕਰ ਰਿਹਾ ਸੀਗਾ ਜਾਂ ਕਿਵੇਂ ਆ? ਤਾਂ ਇਹਦਾ ਇੱਕੋ ਜਵਾਬ ਸੀ, ਕਹਿੰਦਾ ਜੀ ਮੈਂ, ਕਿਉਂਕਿ ਉਦੋਂ ਇਹਦਾ ਸਰਕਲ ਛੋਟੇ ਬੱਚਿਆਂ ਨੂੰ ਜਿਵੇਂ ਪਤਾ ਨਹੀਂ ਹੁੰਦਾ, ਤਾਂ ਇਹ ਕਹਿੰਦਾ ਸੀਗਾ ਜੀ ਮੈਂ ਇੱਕ ਨੰਬਰ ਦਾ ਇੱਥੇ ਆਪਦਾ ਬਣ ਕੇ ਰਹਿਣਾ ਹੈਗਾ ਸਕੂਲ ਦੇ ਵਿੱਚ ਜਾਂ ਕਿਵੇਂ ਆ? ਤਾਂ ਮੈਂ ਕਿਹਾ ਵੀ ਜੇ ਤੂੰ ਇੱਕ ਨੰਬਰ ਦਾ ਬਣ ਕੇ ਰਹਿਣਾ ਤਾਂ ਉਹਦੇ ਤਰੀਕੇ ਹੋਰ ਆ, ਜਾਂ ਉਸ ਤੋਂ ਬਾਅਦ ਇਹਨੂੰ ਸ਼ਾਮ ਨੂੰ ਮੈਂ ਜਿੱਦਾਂ ਬੁਲਾਇਆ ਅਤੇ ਉਸ ਤੋਂ ਬਾਅਦ ਇਹਨੂੰ ਸਮਝਾਇਆ ਜੋ ਵੀ ਇਹ ਥੋੜ੍ਹਾ ਮੋਟੀਵੇਟ ਕੀਤਾ, ਤਾਂ ਉਸ ਤੋਂ ਬਾਅਦ ਸਕੂਲ ਹੀ ਸਟੇਟ ਖੇਡਿਆ। ਉਹਦੇ ਨਾਲ ਮੈਂ ਇੱਕ ਚੀਜ਼ ਐਡ ਕਰੂੰਗਾ ਸਰ ਵੀ ਜਿਵੇਂ ਇਹ ਮੈਡਲ ਆ ਗਿਆ ਉਦੋਂ ਇਹਦੀ ਖੁਸ਼ੀ ਸੀ ਕਿਉਂਕਿ ਫਸਟ ਮੈਡਲ ਸੀਗਾ ਔਰ ਸਿਲਵਰ ਮੈਡਲ। ਉਸ ਤੋਂ ਬਾਅਦ ਇਹ ਅੰਡਰ 15 ਜਿਹੜੀ ਹੁੰਦੀ ਹੈ ਸਾਡੀ ਐਸੋਸੀਏਸ਼ਨ ਦੀ ਹੁੰਦੀ ਹੈ ਜੀ।
1: ਅੱਛਾ।
3: ਸਟੇਟ ਟੂਰਨਾਮੈਂਟ ਔਰ ਉੱਥੇ ਇਹ ਫਸਟ ਆਇਆ।
1: ਅੱਛਾ।
3: ਫਿਰ ਅਸੀਂ ਨੈਸ਼ਨਲ ਗਏ, ਨੈਸ਼ਨਲ ਜਿਵੇਂ ਕਹਿ ਦਈਏ ਜੀ ਇਹਦੀ ਦੁੱਗਣੀ ਹੋ ਗਈ ਆਪਦੀ ਖੁਸ਼ੀ।

0: ਔਰ ਖੁਸ਼ੀ ਦੇ ਤਹਿਤ ਮੈਨੂੰ ਜਿਵੇਂ ਅਸੀਂ ਪ੍ਰੈਕਟਿਸ ਕਰਾਉਂਦੇ ਤਾਂ ਸਾਨੂੰ ਹਰ ਇੱਕ ਬੱਚੇ ਦਾ ਟੇਲੈਂਟ ਦਾ ਪਤਾ ਲੱਗ ਜਾਂਦਾ ਵੀ ਇਹ ਸਿਰੜੀ ਵੀ ਆ, ਕਹਿੰਦੇ ਹੁੰਦੇ ਆ ਹੌਂਸਲੇ ਵਾਲਾ, ਜਿਹਦਾ ਦਿਲ ਵੱਡਾ ਆ। ਔਰ ਟੈਕਨੀਕ ਪ੍ਰੈਕਟਿਸ ਤਾਂ ਸਾਰੀ ਦੁਨੀਆ ਹੁਣ ਕਰਦੀ ਆ, ਪਰ ਜਿਹਦਾ ਦਿਲ ਵੀ ਵੱਡਾ ਆ, ਜਿਹਦੀ ਸੋਚ ਵੱਡੀ ਹੈ, ਉਹ ਫਿਰ ਅੱਗੇ ਜਾ ਪਾਉਂਦਾ। ਪਰ ਉਦੋਂ ਕੀ ਹੋਇਆ, ਇਹ ਅੰਡਰ 15 ਦੇ ਵਿੱਚੋਂ ਪਹਿਲੀ ਬਾਊਟ ਆ ਗਈ ਜਿਵੇਂ ਸ਼ੁਰੂਆਤੀ ਦੌਰ 'ਚ, ਅਤੇ ਇਹ ਬਾਊਟ ਹਾਰ ਗਿਆ ਜੀ।
1: ਅੱਛਾ।
0: ਔਰ ਉਹਦੇ ਵਿੱਚ ਕੀ ਹੈ, 10 ਪਲੇਅਰ ਜਿਵੇਂ ਜਾਂਦੇ ਪੰਜਾਬ ਦੇ, ਯਾਨੀ ਕਿ ਰੀਪ੍ਰਜੈਂਟ ਕਰਦੇ ਟੀਮ ਨੂੰ, ਅਤੇ ਉਹ 10 ਦੇ ਵਿੱਚੋਂ ਇਹ ਪਹਿਲੀ, ਜਦੋਂ ਇਹਦਾ ਛੋਟਾ ਵਜ਼ਨ ਸੀਗਾ ਤਾਂ ਇਹ ਫਸਟ ਬਾਊਟ ਜਦੋਂ ਹਾਰ ਗਿਆ ਤਾਂ ਇਹ ਆਪਦੇ ਖੇਡੇ ਲੱਗ ਗਿਆ ਵੀ ਆਸੇ ਪਾਸੇ, ਅਤੇ ਮੈਂ ਇਹਨੂੰ ਬੁਲਾਇਆ ਸਾਗਰ, ਮੈਂ ਵੀ ਤੂੰ ਜਿੱਤ ਸਕਦਾ ਸੀ, ਅਤੇ ਤੁਸੀਂ ਇਸ ਨੂੰ ਵੀ ਐਂ ਕਾਹਤੋਂ ਕਰਤਾ, ਤੂੰ ਖੁਸ਼ੀ ਬਣਾ ਰਿਹਾ। ਕਹਿੰਦਾ ਨਹੀਂ ਜੀ ਕੋਈ ਗੱਲ ਨਹੀਂ, ਇਹਨੇ ਮੈਨੂੰ ਜ਼ਿਆਦਾ ਬੋਦਰ ਨਹੀਂ ਕੀਤਾ, ਵੀ ਉਹਨੂੰ ਸੀਰੀਅਸ ਨਹੀਂ ਲਿਆ।
1: ਅੱਛਾ।
0: ਤਾਂ ਮੈਂ ਇਹਨੂੰ ਇੱਕ ਗੱਲ ਆਖੀ, ਮੈਂ ਬੇਟਾ ਵੀ ਜੇ ਤੂੰ ਇੱਥੇ ਸ਼ਾਮ ਤੱਕ ਸਾਰੇ ਬੱਚਿਆਂ ਦੇ ਮੈਡਲ ਆ ਜਾਣੇ ਆ, ਜਦੋਂ ਤੂੰ ਮੈਡਲ ਪੈਂਦੇ ਵੇਖੇਗਾ ਤਾਂ ਤੂੰ ਯਕੀਨਨ ਆ ਵੀ ਸ਼ਾਇਦ ਤੈਨੂੰ ਰੋਣਾ ਵੀ ਆ ਜੇ। ਉਹ ਚਲੋ ਸਾਡਾ ਇੱਕ ਪੁਆਇੰਟ ਹੁੰਦਾ ਕੋਚ ਦਾ ਵੀ ਹਾਂ ਉਹਨੂੰ ਇੱਧਰਲੇ ਪਾਸੇ ਲੈ ਕੇ ਆਉਣ ਦਾ
1: ਜੀ,
0: ਅਤੇ ਉਹ ਸਾਡਾ ਪੁਆਇੰਟ ਮੇਰਾ ਸਕਸੈਸਫੁਲ ਰਿਹਾ। ਸ਼ਾਮ ਨੂੰ ਕੀ ਹੋਇਆ ਜੀ, ਸ਼ਾਮ ਨੂੰ ਉਹਨਾਂ 10 ਦੇ ਵਿੱਚੋਂ ਉਹ 7 ਜਣਿਆਂ ਦੇ ਮੈਡਲ ਆਏ ਪੰਜਾਬ ਦੇ।
1: ਅੱਛਾ।
0: ਔਰ ਇਹ ਮੈਂ ਲੱਭ ਰਿਹਾ ਇਹਨੂੰ, ਮੈਂ ਕਿੱਥੇ ਆ ਇਹ ਪਹਿਲਵਾਨ ਸਾਡਾ, ਜਦੋਂ ਮੈਂ ਇਹਨੂੰ ਦੇਖਿਆ ਤਾਂ ਇੱਕ ਸਾਈਡ 'ਤੇ ਬੈਠਾ ਰੋ ਰਿਹਾ ਸੀਗਾ ਇਹ।
1: ਅੱਛਾ।
0: ਉਦੋਂ ਮੈਨੂੰ ਲੱਗਿਆ ਲਓ ਜੀ ਹੁਣ ਇਹਦੀ ਭਲਵਾਨੀ ਸ਼ੁਰੂ ਹੋ ਗਈ, ਅਤੇ ਸਟਾਰਟਿੰਗ ਜਿਹੜਾ ਜਿਹਦੇ ਮਿੰਟ ਲੱਗ ਜੇ, ਮਨ ਨੂੰ ਲੱਗ ਜੇ, ਉਸ ਤੋਂ ਬਾਅਦ ਉਹਨੂੰ ਕਰਾਈਏ ਤਾਂ ਉਹ ਸੀਰੀਅਸ ਹੋ ਕੇ ਹੀ ਕਰਦਾ।
1: ਬਿਲਕੁਲ।
0: ਸਾਗਰ ਨੇ ਉਸ ਤੋਂ ਬਾਅਦ ਜਦੋਂ ਇਹ ਮੈਨੂੰ ਕਹਿੰਦਾ ਜੀ ਮੈਂ ਕਰਕੇ, ਮੈਂ ਬਹੁਤ ਕੋਈ ਗੱਲ ਨਹੀਂ, ਇਹ ਬੇਸਿਕ ਕੰਪੀਟੀਸ਼ਨ ਆ, ਇਹਦੇ 'ਚ ਸਿਰਫ ਆਹੀ ਸਿੱਖਣਾ ਆਪਾਂ ਵੀ ਕਿਵੇਂ ਸੀਰੀਅਸ ਲੈਣਾ ਅਤੇ ਆਪਾਂ ਜਿੱਤਣ ਲਈ ਆਉਣਾ
1: ਜੀ,
0: ਤਾਂ ਉਸ ਤੋਂ ਬਾਅਦ ਇਹਦੀ ਜਰਨੀ ਸ਼ੁਰੂ ਹੋ ਗਈ ਜੀ।
1: ਸੋ ਸਾਗਰ, ਤੁਹਾਡੇ ਕੋਚ ਸਾਹਿਬ ਨੇ ਸਾਨੂੰ ਦੱਸਿਆ ਕਿ ਕਿਸ ਤਰੀਕੇ ਨਾਲ ਤੁਹਾਨੂੰ ਇਹ ਸੱਟ ਲੱਗੀ ਔਰ ਉਸ ਤੋਂ ਬਾਅਦ ਤੁਹਾਡਾ ਕੁਸ਼ਤੀ ਦਾ ਕਰੀਅਰ ਸ਼ੁਰੂ ਹੋਇਆ। ਇਹ ਦੱਸੋ ਕਿ ਗ੍ਰੀਕੋ ਰੋਮਨ ਜਿਹੜੀ ਕੁਸ਼ਤੀ ਹੈ ਉਹ ਥੋੜ੍ਹੀ ਕੰਪਲੀਕੇਟਡ ਜਿਹੀ ਹੈ, ਤੁਸੀਂ ਥੋੜ੍ਹੇ ਵੱਧੇ ਜਿਹੇ ਰਹਿੰਦੇ ਹੋ ਕਿ ਜਿਹੜਾ ਲੱਕ ਤੋਂ ਉੱਪਰ ਹੀ ਤੁਸੀਂ ਅਟੈਕ ਕਰ ਸਕਦੇ ਹੋ, ਸੋ ਇਹ ਤੁਹਾਡੇ ਮਨ ਵਿੱਚ ਕਿੱਦਾਂ ਆਇਆ ਕਿ ਮੈਂ ਫ੍ਰੀ ਸਟਾਈਲ ਨਹੀਂ ਲੜਨੀ, ਮੈਂ ਗ੍ਰੀਕੋ ਰੋਮਨ ਹੀ ਲੜਨੀ?
2: ਗ੍ਰੀਕੋ ਰੋਮਨ ਰੈਸਲਿੰਗ ਜਿੱਦਾਂ ਜੀ ਫ੍ਰੀ ਸਟਾਈਲ ਨਾਲੋਂ ਬਹੁਤ ਹੀ ਜ਼ਿਆਦਾ ਟਫ ਆ, ਅਤੇ ਉਹਦੇ ਵਿੱਚ ਤੁਹਾਨੂੰ ਪਤਾ ਉੱਪਰੋਂ ਬੰਦਾ ਫੜ ਕੇ ਸਿੱਟਣਾ ਬਹੁਤ ਔਖਾ ਜੀ, ਅਤੇ ਹੁਣ ਤਾਂ ਮਤਲਬ ਕਿ ਗ੍ਰੀਕੋ ਰੋਮਨ ਜ਼ਿਆਦਾ ਹੋਰ ਵੀ ਬਹੁਤ ਜ਼ਿਆਦਾ ਟਫ ਹੋ ਗਈ ਆ, ਅਤੇ ਅੱਜ ਤੱਕ ਜਿੱਦਾਂ ਕਿਸੇ ਦਾ ਵੀ ਗ੍ਰੀਕੋ ਰੋਮਨ ਦੇ ਵਿੱਚ ਸੀਨੀਅਰ ਵਰਲਡ ਚੈਂਪੀਅਨਸ਼ਿਪ ਦੇ ਵਿੱਚੋਂ ਮੈਡਲ ਨਹੀਂ ਆਇਆ ਜਾਂ ਓਲੰਪਿਕਸ ਦੇ ਵਿੱਚੋਂ ਮੈਡਲ ਨਹੀਂ ਆਇਆ ਕਿਸੇ ਦਾ ਵੀ
1: ਜੀ,
2: ਤਾਂ ਫਿਰ ਮੇਰਾ ਉਹ ਕੁਝ ਮਤਲਬ ਕਿ ਵੱਖਰਾ ਸੀਗਾ ਵੀ ਮੈਂ ਗ੍ਰੀਕੋ ਰੋਮਨ ਦੇ ਵਿੱਚੋਂ ਮੈਡਲ ਲੈਣਾ ਜੀ।
1: ਅੱਛਾ। ਤੁਹਾਨੂੰ ਲੱਗਦਾ ਸੀ ਵੀ ਗ੍ਰੀਕੋ ਰੋਮਨ 'ਚ ਤੁਸੀਂ ਚੰਗਾ ਕਰ ਸਕਦੇ ਹੋ?
2: ਹਾਂਜੀ, ਮੈਨੂੰ ਲੱਗ ਰਿਹਾ ਜੀ ਹੁਣ ਵੀ, ਜਿੱਦਾਂ ਹਜੇ ਮੇਰਾ ਸਫ਼ਰ ਚੱਲ ਰਿਹਾ ਜੀ, ਅਤੇ ਮੈਂ ਜਿਹੜਾ ਮੇਰਾ ਟਾਰਗੇਟ ਆ ਜੀ ਤੁਹਾਨੂੰ ਦੱਸਿਆ ਜੀ ਗ੍ਰੀਕੋ ਰੋਮਨ ਦੇ ਵਿੱਚੋਂ ਵਰਲਡ ਦੇ ਵਿੱਚ ਓਲੰਪਿਕ ਦੇ ਵਿੱਚ ਮੈਡਲ ਲੈਣਾ ਜੀ।
1: ਜੀ, ਅਸੀਂ ਦੁਆ ਕਰਦੇ ਹਾਂ ਕਿ ਮੈਡਲ ਜ਼ਰੂਰ ਆਏਗਾ। ਉਹ ਸਭ, ਜਦੋਂ ਤੁਸੀਂ ਇਹਨੂੰ ਕੁਸ਼ਤੀ ਲੜਦਿਆਂ ਦੇਖਿਆ ਔਰ ਗ੍ਰੀਕੋ ਰੋਮਨ ਜੀ ਨੇ ਕਿਹਾ ਵੀ ਮੈਂ ਕੁਸ਼ਤੀ ਲੜਨੀ ਹੈ, ਤੁਹਾਨੂੰ ਲੱਗਾ ਕਿ ਇਸ ਫੀਲਡ 'ਚ ਅੱਗੇ ਜਾ ਸਕਦਾ ਕਿ ਕਿਤੇ ਤੁਸੀਂ ਉਹਨੂੰ ਥੋੜ੍ਹੀ ਸਲਾਹ ਦਿੱਤੀ ਸੀ ਵੀ ਤੂੰ ਫ੍ਰੀ ਸਟਾਈਲ ਵੱਲ ਵੀ ਆਪਣਾ ਹੱਥ ਅਜ਼ਮਾ ਸਕਦਾ?
0: ਅਸੀਂ ਜਦੋਂ ਸਰ ਵੀ ਕੋਈ ਵੀ ਆਪਣੇ ਕੋਲ ਪਹਿਲਵਾਨ ਆਉਂਦਾ ਤਾਂ ਅਸੀਂ ਉਹਨੂੰ ਦੋਨੋਂ ਇਵੈਂਟ ਕਰਾ ਕੇ ਦੇਖਦੇ ਹਾਂ, ਫ੍ਰੀ ਸਟਾਈਲ ਵੀ ਔਰ ਗ੍ਰੀਕੋ ਰੋਮਨ ਵੀ।
1: ਅੱਛਾ।
0: ਔਰ ਜਿਵੇਂ ਗ੍ਰੀਕੋ ਰੋਮਨ ਦਾ ਸਾਡੇ ਫਰੀਦਕੋਟ ਦੇ ਵਿੱਚ ਜਾਂ ਆਪਣੇ ਮਾਲਵੇ ਦੇ ਸਾਡੇ ਜਿਵੇਂ ਕੁਛ ਜ਼ਿਲ੍ਹੇ ਹੈ ਉੱਥੇ ਦਾ ਕਲਚਰ ਹੈ ਵੀ ਗ੍ਰੀਕੋ ਦੇ, ਜਿਵੇਂ ਸਾਡੇ ਗੁਰਵਿੰਦਰ ਸਿੰਘ ਸੰਘਾ ਓਲੰਪੀਅਨ ਹੋਏ ਆ ਰੈਸਲਰ 2000 ਵਿੱਚ ਸਿਡਨੀ ਗਏ ਸੀ ਉਹ
1: ਜੀ ਜੀ,
0: ਤਾਂ ਉਹ ਗ੍ਰੀਕੋ ਰੋਮਨ 2000 ਤੋਂ ਲੈ ਕੇ ਉਦੋਂ ਬਾਅਦ ਬਹੁਤ ਇੰਪਰੂਵ ਹੋਈ ਫਰੀਦਕੋਟ ਦੇ ਵਿੱਚ
1: ਜੀ,
0: ਕੁਛ ਤਾਂ ਉਹ ਕਲਚਰ ਦਾ ਅਸਰ ਹੈ ਜੀ।
1: ਅੱਛਾ।
0: ਅਤੇ ਦੂਸਰਾ ਇਹ ਫ੍ਰੀ ਸਟਾਈਲ ਦੇ ਵਿੱਚ ਔਰ ਗ੍ਰੀਕੋ ਰੋਮਨ ਦੋਨਾਂ ਦੇ ਵਿੱਚ ਅੰਡਰ 17 ਦੇ ਵਿੱਚ ਨੈਸ਼ਨਲ ਗਿਆ ਸੀ।
1: ਅੱਛਾ।
0: ਅੰਡਰ 17 ਫ੍ਰੀ ਸਟਾਈਲ 'ਚੋਂ ਇਹਦਾ ਮੈਡਲ ਨਹੀਂ ਆਇਆ, ਗ੍ਰੀਕੋ ਰੋਮਨ ਵਿੱਚ ਇਹ ਪਹਿਲਾਂ ਇਹਦਾ ਸਬ ਜੂਨੀਅਰ ਸਿਲਵਰ ਮੈਡਲ ਆਇਆ ਚੰਡੀਗੜ੍ਹ ਵਿੱਚ ਹੋਈ ਸੀ ਉਹ।
1: ਅੱਛਾ।
0: ਤਾਂ ਉੱਥੋਂ ਜਦੋਂ ਮੈਡਲ ਆਉਣੇ ਸ਼ੁਰੂ ਹੋਏ ਤਾਂ ਅਸੀਂ ਜੂਨੀਅਰ ਵਰਗ ਤੱਕ 20 ਸਾਲ ਤੋਂ ਘੱਟ ਤੱਕ ਅਸੀਂ ਦੋਨੇ ਇਵੈਂਟ ਦੇ ਵਿੱਚ ਹਿੱਸਾ ਲੈਂਦੇ ਸੀ ਔਰ ਜਿਹਦੇ ਵਿੱਚ ਸਾਡਾ ਬੈਟਰ ਹੋਇਆ ਫਿਰ ਅਸੀਂ ਉਸ ਦੀ ਚੋਣ ਕਰ ਲਈ।
1: ਆਹ ਤਾਂ ਤਰੀਕਾ ਤੁਹਾਡਾ ਬਹੁਤ ਵਧੀਆ ਸੀ। ਅੱਛਾ, ਇਹ ਦੱਸੋ ਸਾਗਰ ਕਿ ਜਦੋਂ ਤੁਸੀਂ ਕੁਸ਼ਤੀ ਸ਼ੁਰੂ ਕੀਤੀ, ਅਭਿਆਸ ਕਰਨਾ ਸ਼ੁਰੂ ਕੀਤਾ, ਕਿੱਦਾਂ ਦੀ ਮਿਹਨਤ ਕਰਦੇ ਸੀ, ਕਿੰਨੀ ਕੁ ਡਾਂਡ ਬੈਠਕ, ਕਿੰਨੀ ਕੁ ਫਿਟਨੈਸ, ਕਿੰਨਾ ਕੁ ਜ਼ੋਰ ਤੁਸੀਂ ਕਰਦੇ ਸੀ?
2: ਜਦੋਂ ਵੀ ਮੈਂ ਸਟਾਰਟ ਕੀਤੀ, ਜਿਵੇਂ ਜਿਵੇਂ ਮੰਨ ਲਓ ਵੀ ਕੰਪੀਟੀਸ਼ਨ ਆਉਂਦੇ ਸੀਗੇ, ਫਿਰ ਉਸ ਹਿਸਾਬ ਨਾਲ ਇੱਕ ਉਸ ਵੀ ਸਾਰਾ ਟ੍ਰੇਨਿੰਗ ਦਾ ਸ਼ਡਿਊਲ ਬਣਾਉਂਦੇ ਸੀਗੇ ਜੀ, ਅਤੇ ਵੀ ਕੰਪੀਟੀਸ਼ਨ ਤੋਂ ਪਹਿਲਾਂ ਕਿੱਦਾਂ ਦੀ ਟ੍ਰੇਨਿੰਗ ਦੇਣੀ ਆ, ਆਫਸੀਜਨ 'ਚ ਕਿੱਦਾਂ ਦੀ ਟ੍ਰੇਨਿੰਗ ਦੇਣੀ ਆ, ਜਾਂ ਹੁਣ ਕੀ ਲੋੜ ਆ ਮੁੰਡੇ ਨੂੰ, ਵੀ ਇਹਦੇ ਵਿੱਚ ਸਟੈਮਿਨੇ ਦੀ ਕਮੀ ਜਾਂ ਸਟਰੈਂਥ ਦੀ ਕਮੀ, ਉਹ ਸਾਰਾ ਸ਼ਡਿਊਲ ਕੋਚ ਸਾਹਿਬ ਬਣਾਉਂਦੇ ਸੀਗੇ
1: ਜੀ। ਮਨਪ੍ਰੀਤ ਜੀ, ਤੁਸੀਂ ਜਦੋਂ ਸਾਗਰ ਨੂੰ ਵੇਖਿਆ, ਤੁਹਾਨੂੰ ਕਿੱਥੇ ਕਿੱਥੇ ਇਹਦੇ 'ਚ ਕਮਜ਼ੋਰੀਆਂ ਲੱਗੀਆਂ ਔਰ ਕਿਹੜੇ ਕਿਹੜੇ ਖੇਤਰ ਇੱਦਾਂ ਦੇ ਲੱਗੇ ਕਿ ਜਿੱਥੇ ਇਹਦੀ ਸੁਧਾਰ ਦੀ ਜ਼ਰੂਰਤ ਹੈ, ਔਰ ਉਹਦੇ ਲਈ ਫਿਰ ਕਿੱਦਾਂ ਦੀ ਮਿਹਨਤ ਕਰਾਈ ਜੀ ਇਹਨੂੰ?
0: ਸਰ, ਸਾਡੇ ਲਈ ਸਭ ਤੋਂ ਜ਼ਰੂਰੀ ਤਾਂ ਇਹ ਹੈ ਜੀ ਵੀ ਸਾਨੂੰ ਹਰ ਇੱਕ ਵਰਗ ਦੇ ਵੀ, ਯਾਨੀ ਕਿ ਲੋੜ ਹੁੰਦੀ ਹੈ, ਜਿਵੇਂ ਪਰਿਵਾਰਕ ਸਪੋਰਟ ਦੀ ਲੋੜ ਹੁੰਦੀ ਹੈ, ਜਿਵੇਂ ਸ਼ਡਿਊਲ ਅਸੀਂ ਰੈਡੀ ਕਰ ਲੈਂਦੇ ਹਾਂ ਰੈਸਲਰ ਦੀ ਫਿਜ਼ੀਕ ਨੂੰ ਦੇਖ ਕੇ, ਉਹਦੇ ਵੇਟ ਕੈਟਾਗਰੀ ਦੇ ਵਿੱਚ ਕਿਹੜੇ ਰੈਸਲਰ ਸਾਰੇ ਪੰਜਾਬ ਦੇ ਜਾਂ ਨੈਸ਼ਨਲ ਪੱਧਰ 'ਤੇ ਚੰਗੇ ਹੈ, ਉਹਨਾਂ ਦੇ ਵੇਟ ਦੇ

0: ਆਪਣਾ ਜੋ ਪੈਸਾ ਜੋ ਖਰਚਾ ਆਉਣਾ ਉਹਨਾਂ ਦਾ ਮੈਨੇਜ ਕਰਨਾ, ਉਹਦੀ ਡਾਇਟ ਦਾ ਪ੍ਰਬੰਧ, ਔਰ ਉਹਨੂੰ ਯਾਨੀ ਕਿ ਪ੍ਰੋਪਰ ਤਰੀਕੇ ਨਾਲ ਲੰਮਾ ਚਲਾਉਣ ਦੇ ਲਈ ਵੀ ਸਾਨੂੰ ਜਿਹੜੀਆਂ ਚੀਜ਼ਾਂ ਦੀ
1: ਜੀ ਜੀ
0: ਲੋੜ ਆ ਜਾਂ ਕਿਵੇਂ ਆ, ਤਾਂ ਉਹ ਇੱਕ ਨਾਲ ਨਾਲ ਇਕੱਠਾ ਸਾਰਾ ਕੁਛ ਚੱਲਦਾ ਜੀ। ਉਹ ਵੀ ਸਾਡੇ ਸ਼ਡਿਊਲ 'ਚ ਹੀ ਆ ਜਾਂਦਾ ਹੈਗਾ ਜੇ ਸਾਨੂੰ ਪਿੱਛੋਂ ਫੈਮਿਲੀ ਸਪੋਰਟ ਨਾ ਹੋਵੇ। ਸਾਡੇ ਵੱਲੋਂ ਤਾਂ ਹੁਣ ਅਸੀਂ ਜਦੋਂ ਇੱਕ ਵਾਰੀ ਚੁਣ ਲਈਏ ਕੋਚ ਆ ਜੀ, ਤਾਂ ਜੋ ਸਿਰ ਧੜ ਦੀ ਬਾਜੀ ਸਰ ਸਾਡੇ ਤੋਂ ਲੱਗ ਸਕਦੀ ਹੈ, ਅਸੀਂ ਹਰ ਵਰਗ ਤੱਕ ਅਸੀਂ ਉਹ ਕਰ ਲੈਂਦੇ ਹਾਂ ਵੀ ਸਾਡਾ ਪਲੇਅਰ ਸਾਡੇ ਕਲੱਬ ਦਾ ਔਰ ਸਾਰੇ ਸਿਸਟਮ ਦਾ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਦਾ
1: ਜੀ। ਬਹੁਤ ਵਧੀਆ ਗੱਲ ਹੈ ਜੀ। ਸਾਗਰ, ਜਿੱਦਾਂ ਕੋਚ ਸਾਹਿਬ ਨੇ ਦੱਸਿਆ ਕਿ ਘਰ ਦਾ ਬਜਟ, ਘਰ ਦੇ ਹਾਲਾਤ, ਖੁਰਾਕ, ਇਹ ਸਾਰਾ ਕੁਛ ਵੀ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਅੱਜ ਦੇ ਸਮੇਂ 'ਚ ਕਿਹਾ ਜਾ ਰਿਹਾ ਕਿ ਜਿਹੜੀ ਸਪੋਰਟ ਹੈ, ਖੇਡ ਹੈ, ਇਹ ਵੀ ਬਹੁਤ ਮਹਿੰਗੀ ਹੈ। ਜਿੱਦਾਂ ਇੰਜੀਨੀਅਰਿੰਗ, ਡਾਕਟਰੀ ਕਰਨ 'ਤੇ ਬੜਾ ਪੈਸਾ ਖਰਚ ਹੁੰਦਾ, ਇਸੇ ਤਰ੍ਹਾਂ ਸਪੋਰਟਸ ਕਰਨ 'ਤੇ ਵੀ ਬੜਾ ਪੈਸਾ ਖਰਚ ਹੁੰਦਾ। ਸੋ ਘਰ ਵਿੱਚ ਕਿੱਦਾਂ ਦੇ ਵਿਚਾਰ ਹੁੰਦੇ ਸੀ ਤੁਹਾਡੀ ਖੁਰਾਕ ਨੂੰ ਲੈ ਕੇ ਜਾਂ ਕੁਸ਼ਤੀ ਨਾਲ ਜੁੜੇ ਤੁਹਾਡੇ ਖਰਚੇ ਨੂੰ ਲੈ ਕੇ?
2: ਜੀ, ਸਪੋਰਟਸ ਤਾਂ ਜਿੱਦਾਂ ਹੁਣ ਆਪਾਂ ਕਹਿ ਦਈਏ ਨਾ, ਰੈਸਲਿੰਗ ਤਾਂ ਅੱਜ ਦੇ ਟਾਈਮ 'ਚ ਬਹੁਤ ਮਹਿੰਗੀ ਗੇਮ ਆ ਜੀ। ਵੀ ਇਹਦੇ ਵਿੱਚ ਡਾਇਟ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ, ਵੀ ਕਿਉਂ ਅੱਗੇ ਅੱਗੇ ਬੰਦਾ ਕੰਪੀਟ ਕਰਦਾ ਫਿਰ ਬਿਨਾਂ ਡਾਇਟ ਦੇ ਕੰਮ ਨਹੀਂ ਚੱਲਦਾ ਜੀ। ਘਰ ਦੇ ਵਿੱਚ ਜਿੱਦਾਂ ਅਸੀਂ ਤਿੰਨ ਬ੍ਰਦਰ, ਅਸੀਂ ਤਿੰਨੇ ਰੈਸਲਿੰਗ ਕਰਦੇ ਸੀਗੇ, ਅਤੇ ਘਰ ਤੁਹਾਡਾ ਜਿੱਦਾਂ ਮੀਡੀਅਮ ਫੈਮਿਲੀ ਦੇ ਵਿੱਚੋਂ ਜੀ ਆਪਾਂ, ਅਤੇ ਉਹੀ ਵੀ ਘਰ ਦਾ ਵਿਚਾਰ ਇਹੀ ਚੱਲਣੇ ਆ ਵੀ ਹਾਂਜੀ ਕੋਈ ਗੱਲ ਨਹੀਂ ਵੀ ਜਿੰਨਾ ਕੁ ਘਰ ਦੇ ਕਰਦੇ ਜੀ। ਫਿਰ ਬਾਕੀ ਉਹੀ ਇਹ ਵੀ ਫਾਈਨੈਂਸ਼ੀਅਲ ਵੀ ਸਾਰਾ ਕੁਛ ਹੀ ਜਿਹੜਾ, ਫਿਰ ਕੋਚ ਸਾਹਿਬ ਮਿਲੇ ਮੈਨੂੰ ਹੈ ਨਾ ਜੀ, ਉਹਨਾਂ ਨੇ ਸਾਰੇ ਪਾਸੇ ਸਪੋਰਟ ਕੀਤੀ, ਫਾਈਨੈਂਸ਼ੀਅਲ, ਡਾਇਟ, ਸਾਰਾ ਕੁਛ ਜੀ। ਫਿਰ ਉਹਨਾਂ ਦੇ ਜਿਵੇਂ ਸਪੋਰਟ ਨਾਲ ਮੈਂ ਹੌਲੀ ਹੌਲੀ ਅੱਗੇ ਵੱਧ ਰਿਹਾ
1: ਜੀ। ਸਾਗਰ, ਕਦੇ ਇੱਦਾਂ ਵੀ ਮਹਿਸੂਸ ਹੋਇਆ ਕਿ ਤੁਸੀਂ ਅਭਿਆਸ ਕਰਕੇ ਗਏ, ਥੱਕੇ ਹੋ, ਘਰ ਜਾ ਕੇ ਜੋ ਖੁਰਾਕ ਚਾਹੀਦੀ ਹੈ ਉਹ ਅੱਗਿਓਂ ਨਾ ਮਿਲੇ, ਅਤੇ ਅਗਲਾ ਸ਼ਡਿਊਲ ਫਿਰ ਤੁਹਾਡੇ ਸਿਰ 'ਤੇ ਖੜਾ, ਉੱਥੇ ਫਿਰ ਐਨਰਜੀ ਲੱਗਣੀ ਹੈ, ਤਾਕਤ ਲੱਗਣੀ ਹੈ, ਇੱਦਾਂ ਕਦੇ ਮਹਿਸੂਸ ਹੋਈਆਂ ਤੰਗੀਆਂ ਤੋਸ਼ੀਆਂ?
2: ਹਾਂਜੀ, ਤੰਗੀਆਂ ਤਾਂ ਹੀ ਆਉਂਦੀਆਂ ਰਹਿੰਦੀਆਂ, ਜਿੱਦਾਂ ਹੁਣ ਵੀ ਆਪਾਂ ਟ੍ਰੇਨਿੰਗ ਹਾਰਡ ਕਰਦੇ ਹਾਂ ਜੀ, ਫਿਰ ਡਾਇਟ ਥੋੜ੍ਹੀ ਹੋਵੇ, ਪਰ ਉਹੀ ਇਹ ਵੀ ਜਿੱਦਾਂ ਆਪਾਂ ਸੱਚੇ ਦਿਲ ਨਾਲ ਮਿਹਨਤ ਲਾਈ ਆ, ਤਾਂ ਉਹ ਆਪਾਂ ਥੋੜ੍ਹੀ ਜਿਹੀ ਵੀ ਜਾ ਕੇ ਡਾਇਟ ਖਾ ਲਾਂਗੇ ਤਾਂ ਆਪਾਂ ਨੂੰ ਉਹ ਵੀ ਲੱਗ ਜਾਣੀ ਸਰੀਰ ਨੂੰ ਜੀ।
1: ਬਿਲਕੁਲ ਸਹੀ ਗੱਲ। ਅੱਛਾ, ਸਬ ਜੂਨੀਅਰ ਜਿਹੜੀਆਂ ਨੈਸ਼ਨਲ ਸੀ, ਉਹ ਸਿਲਸਿਲਾ ਕਿੱਦਾਂ ਸ਼ੁਰੂ ਹੋਇਆ? ਸਭ ਤੋਂ ਪਹਿਲਾਂ ਸਬ ਜੂਨੀਅਰ ਨੈਸ਼ਨਲ ਤੁਸੀਂ ਕਿੱਥੇ ਲੜੀ ਔਰ ਉਹਦੇ 'ਚ ਤੁਹਾਡੀ ਪਰਫੋਰਮੈਂਸ ਕਿੱਦਾਂ ਰਹੀ ਸੀ?
2: ਸਭ ਤੋਂ ਪਹਿਲਾਂ ਹੀ ਮੈਂ ਸਬ ਜੂਨੀਅਰ ਦਾ ਜਿੱਦਾਂ ਮੇਰਾ ਫਸਟ ਈਅਰ ਸੀਗਾ ਜੀ, ਅਤੇ ਨੈਸ਼ਨਲ ਹੋਈ ਚੰਡੀਗੜ੍ਹ ਦੇ ਵਿੱਚ ਜੀ, ਅਤੇ ਉਹਦੇ ਵਿੱਚ ਜਿੱਦਾਂ ਮੇਰਾ ਟ੍ਰੇਨਿੰਗ ਵਧੀਆ ਕੀਤੀ ਹੋਈ ਸੀਗੀ ਹੈ ਨਾ ਜੀ, ਅਤੇ ਮੇਰੀਆਂ 5 ਬਾਊਟਾਂ ਹੋਈਆਂ ਜੀ, ਅਤੇ 5 ਦੇ ਵਿੱਚੋਂ ਜਿਵੇਂ 3 ਤਾਂ ਮੈਂ ਵਨ ਸਾਈਡ ਬਾਊਟ ਜਿੱਤੇ ਜੀ, 2 ਬਾਊਟ ਜਿੱਦਾਂ ਮੇਰੀਆਂ ਹਾਰਡ ਹੋਈਆਂ ਥੋੜ੍ਹੀਆਂ ਜਿਹੀਆਂ, ਅਤੇ ਉਹਨਾਂ ਦੇ ਵਿੱਚ ਵੀ ਮੈਂ ਜਿਵੇਂ ਫਾਈਨਲ ਬਾਊਟ ਤੱਕ, ਲਾਸਟ ਤੱਕ ਲੜ ਕੇ, ਅਤੇ ਮੈਂ 2nd ਆਇਆ
1: ਜੀ। ਸਾਗਰ, ਤੁਸੀਂ ਦੱਸਿਆ ਕਿ 2 ਬਾਊਟਾਂ ਤੁਹਾਡੀਆਂ ਬਹੁਤ ਹਾਰਡ ਹੋਈਆਂ,
2: ਹਾਂਜੀ,
1: ਉਹ ਜਿਹੜੇ ਓਪੋਨੈਂਟ ਸੀ ਉਹ ਤੁਹਾਨੂੰ ਆਪਣੇ ਨਾਲੋਂ ਤਗੜੇ ਲੱਗੇ ਜਾਂ ਤੁਹਾਨੂੰ ਲੱਗਾ ਕਿ ਮੇਰੇ 'ਚ ਇਹਨਾਂ ਨਾਲੋਂ ਤਜਰਬੇ ਦੀ ਘਾਟ?
2: ਹਾਂਜੀ, ਜਿੱਦਾਂ ਮੇਰੇ ਫਸਟ ਨੈਸ਼ਨਲ ਸੀਗੇ, 2nd ਨੈਸ਼ਨਲ ਸੀ ਸੋਰੀ, ਅਤੇ ਉਹ ਜਿੱਦਾਂ ਪੁਰਾਣੇ ਪਲੇਅਰ ਸੀਗੇ ਜੀ, ਅਤੇ ਕਈ ਨੈਸ਼ਨਲ ਖੇਡ ਚੁੱਕੇ, ਜਿੱਦਾਂ ਪਹਿਲਾਂ ਵੀ ਨੈਸ਼ਨਲ ਚੈਂਪੀਅਨ ਰਹਿ ਚੁੱਕੇ, ਫਿਰ ਵੀ ਮੇਰੀ ਉਹਨਾਂ ਨਾਲ ਬਾਊਟ ਜਿੱਦਾਂ ਬਹੁਤ ਹਾਰਡ ਹੋਈ, ਅਤੇ ਫਿਰ ਉਹ ਬਾਊਟ ਦੇਖੀ ਕੋਚਾਂ ਨੇ, ਫਿਰ ਕੋਚਾਂ ਨੇ ਦੇਖਿਆ ਵੀ ਇਹ 'ਚ ਕੀ ਕਮੀਆਂ, ਫਿਰ ਅਸੀਂ ਉਹ ਕਮੀਆਂ ਠੀਕ ਕਰਨ ਲਈ ਦੁਬਾਰਾ ਟ੍ਰੇਨਿੰਗ ਕੀਤੀ
1: ਜੀ। ਮਨਪ੍ਰੀਤ ਸਿੰਘ ਜੀ, ਸਬ ਜੂਨੀਅਰ ਇਸ ਨੈਸ਼ਨਲ ਤੋਂ ਬਾਅਦ ਤੁਹਾਨੂੰ ਕੀ ਲੱਗਾ ਕਿ ਸਾਗਰ 'ਚ ਤਜਰਬੇ 'ਚ ਔਰ ਤਾਕਤ ਵਿੱਚ, ਟੈਕਨੀਕ ਵਿੱਚ ਕਿੱਥੇ ਕੁਛ ਕਮਜ਼ੋਰੀਆਂ ਨੇ ਔਰ ਉਹ ਕਮਜ਼ੋਰੀਆਂ ਕਿੱਦਾਂ ਦੂਰ ਕੀਤੀਆਂ ਜੀ?
0: ਜਿਵੇਂ ਸਰ, ਸਬ ਜੂਨੀਅਰ ਦੇ ਵਿੱਚ ਇੱਦਾਂ ਹੁੰਦਾ ਵੀ ਇੱਕ ਪਹਿਲਵਾਨ ਦਾ ਸਰੀਰ ਵਾਧੇ 'ਚ ਵੀ ਪਿਆ ਹੁੰਦਾ, ਉਹਦੇ 'ਚ ਪਾਵਰ ਦੀ ਕਮੀ ਜਾਂ ਉਹ ਸਾਰੇ ਸਿਸਟਮ ਨੂੰ ਇੱਕ ਪੱਖੀ ਵੇਖਿਆ ਜਾਂਦਾ ਸਾਰਾ। ਔਰ ਸਬ ਜੂਨੀਅਰ 'ਤੇ ਜਦੋਂ 2 ਵਾਰ ਇਹ ਖੇਡ ਕੇ, ਕਿਉਂਕਿ ਇੱਕ ਏਜ ਦੇ ਵਿੱਚ 2 ਸਾਲ ਕੰਟੀਨਿਊ ਕਰ ਸਕਦਾ, ਉਸ ਤੋਂ ਬਾਅਦ ਜੂਨੀਅਰ ਉਹਦੇ ਲਈ ਚਲਾ ਜਾਂਦਾ। ਅੰਡਰ 17 'ਚ 2 ਵਾਰ ਨੈਸ਼ਨਲ ਹੋਈ, ਦੋਨੋਂ ਵਾਰੀ ਇਹਦਾ ਸਿਲਵਰ ਮੈਡਲ ਆਇਆ, ਔਰ ਸਿਲਵਰ ਮੈਡਲ ਤੋਂ ਬਾਅਦ ਸਾਨੂੰ ਲੱਗਿਆ ਵੀ ਹਾਂ ਵੀ ਇਹਦੀ ਬਿਹਤਰੀ ਲਈ ਸਾਨੂੰ ਹੋਰ ਕੀ ਕਰਨਾ ਚਾਹੀਦਾ, ਤਾਂ ਅਸੀਂ ਥੋੜ੍ਹਾ ਜਿਹਾ ਜਿਹੜੀ ਇਹਦੀ ਜਗ੍ਹਾ, ਜਿਵੇਂ ਸਾਨੂੰ ਜਿਵੇਂ ਤੁਹਾਨੂੰ ਦੱਸਿਆ ਵੀ ਮੋਰਲ ਸਪੋਰਟ ਜਾਂ ਸਾਨੂੰ ਕਹਿ ਦਈਏ ਵੀ ਇੱਕ ਪੈਸੇ ਦੀ ਜਾਂ ਬਾਈਟ ਦੀ ਜਾਂ ਖੁਰਾਕ ਦੀ, ਜਿੱਥੇ ਵੀ ਜਾਂ ਸਾਨੂੰ ਟ੍ਰੇਨਿੰਗ ਚੇਂਜ ਕਰਨ ਦੀ ਲੋੜ ਪਈ, ਉਹਦੇ ਵਿੱਚ ਅਸੀਂ ਫਿਰ PIS ਪੰਜਾਬ ਇੰਸਟੀਟਿਊਟ ਆਫ ਸਪੋਰਟਸ, ਉਹਨਾਂ ਦਾ ਅਸੀਂ ਸਹਾਰਾ ਲਿਆ। ਸਾਡੇ ਮੇਰੇ ਮਿੱਤਰ ਆ ਜੀ ਨਵਦੀਪ ਸ਼ਰਮਾ ਜੀ
1: ਜੀ,
0: ਜੋ ਉੱਥੇ ਮੋਹਾਲੀ ਕੋਚ ਨੇ, ਫਿਰ ਮੈਂ ਉਹਨਾਂ ਨਾਲ ਗੱਲ ਕਰਕੇ ਕੁਛ ਉਹਨਾਂ ਕੋਲ ਫਿਰ ਇਹਨੂੰ ਸ਼ਿਫਟ ਕਰਤਾ ਸੀਗਾ, ਫਿਰ ਉਹਨਾਂ ਦੇ ਵਿੱਚ ਉੱਥੇ ਜਾ ਕੇ ਫਿਰ ਇਹ ਜੂਨੀਅਰ ਨੈਸ਼ਨਲ ਦੇ ਲਈ ਸਿਲੈਕਟ ਹੋਇਆ। ਔਰ ਕੰਟੀਨਿਊਸਲੀ ਸਾਡਾ ਜਿਵੇਂ ਆਪਸੀ ਰਾਬਤਾ ਜਾਂ ਸਾਡਾ ਦੋਨਾਂ ਦਾ, ਕੋਚਸ ਦਾ ਕਹਿ ਲਓ, ਡਿਪਾਰਟਮੈਂਟ ਦਾ ਜਾਂ ਦੋਸਤੀ ਲਾ ਲਓ, ਔਰ ਅਸੀਂ ਆਊਟ ਆਫ ਵੇ ਜਾ ਕੇ ਇਹਨੂੰ ਤਿਆਰ ਕਰਨ ਲਈ ਅਸੀਂ ਆਪਦਾ, ਫਿਰ ਅਸੀਂ ਆਪਦਾ ਸ਼ੁਰੂ ਕਰਤਾ ਜੀ, ਆਪਦਾ ਪਲੈਨ ਬਣਾਉਣਾ ਸ਼ੁਰੂ ਕਰਤੇ। ਫਿਰ ਇਹ ਜੂਨੀਅਰ ਨੈਸ਼ਨਲ ਦੇ ਵਿੱਚੋਂ ਇਹਦਾ ਫਿਰ ਮੈਡਲ ਆਇਆ, ਔਰ ਕੰਟੀਨਿਊ ਮੈਡਲ ਆ ਰਹੇ ਆ। ਜੂਨੀਅਰ ਦੇ ਵਿੱਚ 2 ਸਾਲ ਇਹਦਾ, ਦੋਨੋਂ ਸਾਲ ਮੈਡਲ ਹੈ ਜੀ ਨੈਸ਼ਨਲ ਦੇ ਵਿੱਚੋਂ। ਫਿਰ ਇਹਦਾ ਸੀਨੀਅਰ ਨੈਸ਼ਨਲ ਦੇ ਵਿੱਚੋਂ 2 ਇਹਦੀ ਮੈਡਲ ਹੈ, 2 ਵਾਰ Under-23 ਉਹਦੇ ਵਿੱਚੋਂ ਮੈਡਲ ਹੈ, ਸਕੂਲ ਨੈਸ਼ਨਲ ਗੇਮਸ ਵਿੱਚੋਂ ਗੋਲਡ ਮੈਡਲ ਹੈ, ਖੇਲੋ ਇੰਡੀਆ ਨੈਸ਼ਨਲ ਦੇ ਵਿੱਚੋਂ ਗੋਲਡ ਮੈਡਲ ਹੈ, ਔਰ ਉਸ ਤੋਂ ਬਾਅਦ ਹੁਣ ਜਿਵੇਂ ਪਿੱਛੇ ਏਸ਼ੀਆਈ ਚੈਂਪੀਅਨਸ਼ਿਪ ਹੋਈ ਹੈ ਵੀਅਤਨਾਮ 'ਚ, ਉਹਦੇ ਵਿੱਚ ਸਿਲਵਰ ਮੈਡਲ ਲੈ ਕੇ ਆਇਆ
1: ਜੀ ਜੀ। ਸੋ ਸਾਗਰ, ਮਨਪ੍ਰੀਤ ਸਿੰਘ ਹੋਰੀ ਤੁਹਾਡੇ ਜਿਹੜੇ ਕੋਚ ਨੇ ਉਹ ਦੱਸ ਰਹੇ ਸਨ ਕਿ ਜ਼ਿਆਦਾ

0: ਜ਼ਿਆਦਾਤਰ ਜਿਹੜੇ ਤੁਸੀਂ ਮੁਕਾਬਲੇ ਲੜੇ ਉਹਦੇ 'ਚੋਂ ਤੁਸੀਂ ਖਾਲੀ ਹੱਥ ਕਦੇ ਨਹੀਂ ਪਰਤੇ, ਕੁਛ ਨਾ ਕੁਛ ਮੈਡਲ ਲੈ ਕੇ ਜ਼ਰੂਰ ਆਏ ਹੋ। ਹਰ ਜਿਹੜਾ ਰੈਸਲਰ ਹੁੰਦਾ ਨਾ, ਭਲਵਾਨ ਹੁੰਦਾ, ਉਹਦੀ ਕੋਈ ਟੈਕਨੀਕ ਹੁੰਦੀ ਹੈ, ਉਹਦਾ ਕੋਈ ਮਾਇੰਡ ਸੈੱਟ ਹੁੰਦਾ ਕਿ ਕਿਸ ਤਰੀਕੇ ਦੇ ਨਾਲ ਉਹਨੇ ਕੁਸ਼ਤੀ ਲੜਨੀ ਹੈ। ਕੋਈ ਬਹੁਤ ਜ਼ਿਆਦਾ ਅਟੈਕਿੰਗ ਕੁਸ਼ਤੀ ਲੜਦੇ ਨੇ, ਕੋਈ ਡਿਫੈਂਸਿਵ ਹੁੰਦੇ ਨੇ। ਤੁਹਾਡਾ ਸਟਾਈਲ ਕੀ ਰਹਿੰਦਾ ਜਦੋਂ ਤੁਸੀਂ ਗੱਦੇ 'ਤੇ ਚੜ੍ਹਦੇ ਹੋ?
1: ਗੱਦੇ 'ਤੇ ਚੜ੍ਹਨ ਤੋਂ ਪਹਿਲਾਂ ਤਾਂ ਜੀ ਜਿੱਦਾਂ ਸਾਰਿਆਂ ਦਾ ਮਾਇੰਡ ਕਨਫਿਊਜ਼ ਰਹਿੰਦਾ ਹੈ ਨਾ ਜੀ, ਪਰ ਇੱਕ ਵਾਰੀ ਜਿੱਦਾਂ ਮੈਟ 'ਤੇ ਚੜ੍ਹ ਜਾਂਦੇ ਹਾਂ ਅਤੇ ਇੱਕ ਵਾਰੀ ਹੱਥ ਮਿਲਾ ਲੈਂਦੇ ਹਾਂ ਅਤੇ ਫਿਰ ਦਿਲ 'ਚ ਇਹੀ ਹੁੰਦਾ ਵੀ ਜਿੱਤਣਾ ਹੀ ਜਿੱਤਣਾ, ਜਾਂ ਵੀ ਜੇ ਅੱਜ ਨਹੀਂ ਜਿੱਤਿਆ ਫਿਰ ਕਦੇ ਨਹੀਂ ਜਿੱਤਿਆ ਜਾਣਾ
0: ਜੀ। ਤੁਸੀਂ ਕਿਸ ਰਣਨੀਤੀ ਨਾਲ ਉਤਰਦੇ ਹੁੰਦੇ ਹੋ? ਅਟੈਕ ਕਰਨਾ ਜ਼ਿਆਦਾ ਪਸੰਦ ਕਰਦੇ ਹੋ ਕਿ ਡਿਫੈਂਸਿਵ ਰਹਿਣਾ ਜ਼ਿਆਦਾ ਪਸੰਦ ਕਰਦੇ ਹੋ?
1: ਅਟੈਕਿੰਗ ਕੁਸ਼ਤੀ ਉਹ ਲੜਦਾ ਜੀ ਮੈਂ ਜ਼ਿਆਦਾ, ਅਤੇ ਮੈਨੂੰ ਇੱਦਾਂ ਹੁੰਦਾ ਵੀ ਛੇਤੀ ਛੇਤੀ ਖਤਮ ਕਰ ਬਾਊਟ ਨੂੰ।
0: ਕੋ ਸਾਹਿਬ, ਤੁਸੀਂ ਇਹਦੀਆਂ ਕੁਸ਼ਤੀਆਂ ਵੇਖੀਆਂ ਹੋਣ
2: ਜੀ ਸਰ,
0: ਤੁਹਾਨੂੰ ਇਹਦੇ 'ਚ ਕੀ ਖਾਸੀਅਤ ਲੱਗਦੀ ਹੈ ਜਾਂ ਇਹਦੇ ਜਿਹੜੇ ਮਜ਼ਬੂਤ ਪੁਆਇੰਟ ਨੇ ਉਹ ਕਿਹੜੇ ਨੇ ਜੀ?
2: ਸਰ ਇਹ ਤਾਂ ਵੈਸੇ ਤਾਂ ਹਰ ਇੱਕ ਜਿਹੜੀ ਪਰਸਨੈਲਿਟੀ ਪਹਿਲਵਾਨ ਜਿਹੜਾ ਉੱਪਰ ਆਉਂਦਾ ਉਹਦੇ ਹਰ ਲੜਨ ਤਾਂ ਸਾਰਿਆਂ ਦੀ ਅਲੱਗ ਅਲੱਗ ਹੁੰਦੀ ਹੈ, ਪਰ ਜਿਹੜਾ ਸਾਗਰ ਸਿੰਘ ਹੈ ਇਹ ਅਟੈਕਿੰਗ ਪਹਿਲਵਾਨ ਹੈ।
0: ਅੱਛਾ,
2: ਇਹਨੂੰ ਮੈਂ ਬਾਹਰ ਜੇ ਕਿਤੇ ਕਹਿ ਵੀ ਦੇਵਾਂ ਵੀ 10 ਸੈਕਿੰਡ ਰੋਕ ਜਾ ਵੀ ਇਹਨੂੰ ਡਿਫੈਂਸਿਵ ਲੜ ਲਾ ਤਾਂ ਇਹ ਪੁੱਠਾ ਕੰਮ ਕਰ ਦੂਗਾ ਕੋਈ ਨਾ ਕੋਈ ਵੀ, ਹਾਂ ਵੀ ਸ਼ਾਇਦ ਇਹ ਹਾਰਨ ਵਾਲੇ ਪਾਸੇ ਨੂੰ ਹੋ ਜੇ, ਤਾਂ ਅਟੈਕਿੰਗ ਖੇਡਦਾ ਔਰ ਉਹਦੇ ਵਿੱਚ ਆਪਦਾ ਬੈਸਟ ਕਰ ਰਿਹਾ ਸਾਰੇ
0: ਜੀ। ਚਲੋ ਬਹੁਤ ਵਧੀਆ ਗੱਲ ਹੈ। ਅੱਛਾ ਇਹ ਦੱਸੋ ਕਿ ਹੁਣ ਤੁਸੀਂ ਲਾਸ ਵੇਗਸ ਜਾਣਾ, ਉੱਥੇ ਅੰਡਰ 23 ਵਰਲਡ ਚੈਂਪੀਅਨਸ਼ਿਪ ਹੋਣੀ ਹੈ।
1: ਹਾਂਜੀ,
0: ਇਹ ਇੱਥੋਂ ਤੱਕ ਪਹੁੰਚਣ ਦਾ ਸਬੱਬ ਕਿੱਦਾਂ ਬਣਿਆ, ਕਿਸ ਤਰੀਕੇ ਨਾਲ ਤੁਸੀਂ ਭਾਰਤ ਦੀ ਪ੍ਰਤੀਨਿਧਤਾ ਕਰਨ ਲਈ ਪਹੁੰਚੇ?
1: ਹਾਂਜੀ, ਇੱਥੋਂ ਤੱਕ ਪਹੁੰਚਣ ਦਾ ਸਬੱਬ ਜਿੱਦਾਂ ਜੀ ਪਹਿਲਾਂ ਬਹੁਤ ਟ੍ਰਾਇਲ ਦਿੱਤੇ ਮੈਂ ਏਸ਼ੀਆ ਲਈ, ਵਰਲਡ ਲਈ, ਅਤੇ ਉਹਨਾਂ 'ਚ ਜਿੱਦਾਂ ਮੈਂ ਕਾਫੀ ਵਾਰ ਹਾਰ ਚੁੱਕਿਆ ਜੀ, ਕਦੇ ਕਦੇ ਫਾਈਨਲ ਬਾਊਟ ਹਾਰ ਗਿਆ ਟ੍ਰਾਇਲਸ ਦੀ, ਕਦੇ ਸੈਮੀਫਾਈਨਲ ਹਾਰ ਗਿਆ ਜੀ, ਪਰ ਉਹੀ ਫਿਰ ਮੈਂ ਕਦੇ ਕਦੇ ਜਿੱਦਾਂ ਡਾਵਾਡੋਲ ਹੋ ਜਾਂਦਾ ਸੀਗਾ, ਫਿਰ ਮੈਂ ਕੋਸਾ ਨੂੰ ਗੱਲ ਕਰਦਾ ਸੀਗਾ ਵੀ ਕੋਸਾ ਨਹੀਂ ਹੋ ਨਹੀਂ ਰਿਹਾ, ਫਿਰ ਕੋਸਾ ਨੇ ਮੈਨੂੰ ਇੱਕੋ ਗੱਲ ਕਹੀ ਵੀ ਕੋਈ ਨਾ ਵੀ ਇਹ ਟ੍ਰਾਇਲ ਨਹੀਂ ਤਾਂ ਅਗਲੀ ਵਾਰ ਹੋਣਗੇ, ਵੀ ਟ੍ਰਾਇਲ ਤਾਂ ਆਉਂਦੇ ਰਹਿਣੇ ਆ। ਅਤੇ ਕਰਦੇ ਕਰਦੇ ਹੁਣ ਜਿੱਦਾਂ ਮੇਰੇ ਇੰਜਰੀ ਵੀ ਸੀਗੀ ਜੀ, ਇੰਜਰੀ ਦੇ ਬਾਵਜੂਦ ਵੀ ਕੋਸ ਨੇ ਕਿਹਾ ਨਹੀਂ ਲੜਨਾ ਹੀ ਆਪਾਂ, ਅਤੇ ਲੜਦੇ ਲੜਦੇ ਜਿੱਦਾਂ ਟ੍ਰਾਇਲਸ ਹੋਏ ਸੀ ਲਖਨਊ ਜੀ, ਅਤੇ ਪਹਿਲਾਂ ਏਸ਼ੀਆ ਚੈਂਪੀਅਨਸ਼ਿਪ ਦੇ ਟ੍ਰਾਇਲ ਲਖਨਊ, ਉਹਦੇ ਵਿੱਚ ਜਿੱਦਾਂ ਮੇਰੀਆਂ 4 ਬਾਊਟਾਂ ਹੋਈਆਂ ਜੀ, ਅਤੇ ਮੇਰੇ ਇੰਜਰੀ ਦੇ ਕਾਰਨ ਵੀ ਮੈਂ ਫਾਈਨਲ ਬਾਊਟ ਤੱਕ ਆਪਦਾ ਵਧੀਆ ਲੜਿਆ, ਬੈਸਟ ਲੜਿਆ, ਅਤੇ ਲੜ ਕੇ ਮੈਂ ਸਿਲੈਕਟ ਹੋਇਆ ਜੀ।
0: ਅੱਛਾ, ਵਾਹ ਜੀ ਵਾਹ। ਸੋ ਇਹ ਜਿਹੜੀ ਇੰਜਰੀ ਸੀ, ਇਹ ਕਿੱਦਾਂ ਦੀ ਇਹ ਇੰਜਰੀ ਸੀ ਔਰ ਇਹਦੇ ਨਾਲ ਤੁਸੀਂ ਕਿੱਦਾਂ ਜੂਝੇ ਔਰ ਕੁਸ਼ਤੀ ਲੜਦੇ ਹਾਂ ਇਹਦੇ 'ਚ ਕਿੱਦਾਂ ਦੀ ਸਮੱਸਿਆ ਆਈ ਤੁਹਾਨੂੰ?
1: ਇੰਜਰੀ ਜੀ ਮੇਰੇ ਸ਼ੋਲਡਰ 'ਤੇ ਇੰਜਰੀ ਹੈ ਜੀ, ਇਹ ਮੇਰੇ 2nd grade ਦੀ ਇੰਜਰੀ ਆ, ਇਹ ਮੇਰਾ ਸ਼ੋਲਡਰ ਕਈ ਵਾਰ ਡਿਸਲੋਕੇਟ ਹੋ ਜਾਂਦਾ ਜੀ।
0: ਅੱਛਾ,
1: ਹਾਂਜੀ, ਅਤੇ ਕਈ ਵਾਰ ਬਾਊਟ 'ਚ ਵੀ ਹੋ ਜਾਂਦਾ, ਫਿਰ ਵੀ ਜਿੱਦਾਂ ਇਹਨੂੰ ਮੈਂ ਟੇਪਿੰਗ ਕਰਕੇ, ਫਿਰ ਉਹੀ ਆ ਵੀ ਦਿਲ 'ਚ ਸੀਗਾ ਵੀ ਇੰਟਰਨੈਸ਼ਨਲ ਹੋਣਾ ਅਤੇ ਬਾਹਰੋਂ ਮੈਡਲ ਲੈਣਾ ਜੀ, ਉਹ ਜਨੂੰਨ ਕਰਕੇ ਫਿਰ ਮੈਂ ਇਹਨੂੰ ਟੇਪ ਸ਼ੋਲਡਰ ਨੂੰ ਟੇਪ ਕਰਕੇ ਬੰਨ੍ਹ ਕੇ ਅਤੇ ਮੈਂ ਲੜਦਾ ਰਹੇ
0: ਜੀ। ਮਨਪ੍ਰੀਤ ਸਿੰਘ ਜੀ, ਇੰਜਰੀ ਪਾਰਟ ਐਂਡ ਪਾਰਸਲ ਹੈ ਜੀ ਕੁਸ਼ਤੀ ਦਾ
2: ਜੀ ਸਰ,
0: ਔਰ ਇਹਦੇ 'ਚ ਤੁਸੀਂ ਕੀ ਸਲਾਹ ਦਿੰਦੇ ਹੋ ਸਾਗਰ ਨੂੰ ਵੀ ਅਤੇ ਹੋਰ ਪਹਿਲਵਾਨਾਂ ਨੂੰ ਵੀ ਕਿ ਜਦੋਂ ਤੁਹਾਡੇ ਕੋਈ ਇੱਦਾਂ ਦੀ ਇੰਜਰੀ ਹੋਵੇ ਕਿੰਨਾ ਕੁ ਲੋਡ ਪ੍ਰੈਕਟਿਸ ਸੈਸ਼ਨ 'ਚ ਦੇਣਾ ਚਾਹੀਦਾ ਜੀ?
2: ਸਰ ਜਦੋਂ ਕੋਈ ਛੋਟੀ ਇੰਜਰੀ ਜਾਂ ਇੰਜਰੀ ਆ ਜਾਂਦੀ ਹੈ ਕਿਸੇ ਤਰ੍ਹਾਂ ਦੀ ਵੀ, ਤਾਂ ਉਹਨੂੰ ਰਿਹੈਬ ਦੇ ਵਿੱਚ ਜਾ ਕੇ ਆਪਾਂ ਉਹਨੂੰ ਉਸਦਾ ਇੱਕ ਵਾਰੀ ਰਿਕਵਰ ਕਰ ਲੈਣਾ ਚਾਹੀਦਾ, ਕਿਉਂਕਿ ਜਿਹੜੀ ਰੈਸਲਿੰਗ ਆ ਗੇਮ ਉਹ ਕੰਟੀਨਿਊਟੀ ਦੀ ਆ, ਉਹ ਬਹੁਤ ਲੰਮਾ ਸਮਾਂ ਭਾਲਦੀ ਹੈ, ਇਹਦੇ ਵਿੱਚ ਕੋਈ ਸ਼ਾਰਟਕੱਟ ਨਹੀਂ ਹੈਗਾ। ਆਪਾਂ ਨੇ ਕੀ ਆ, ਕਈ ਕਾਹਲੇ ਪੈ ਜਾਂਦੇ ਆ ਵੀ ਕਾਹਲੀ ਕਿੱਦਾਂ ਹੋ ਜਾਂਦੀ ਹੈ ਵੀ 1 ਸਾਲ ਸੱਟ ਲੱਗ ਗਈ, ਇੰਜਰੀ ਹੋ ਗਈ, ਸਾਲ ਦੇ ਵਿੱਚ ਉਹ ਰਿਕਵਰ ਨਾ ਹੋਇਆ, ਉਹਨੂੰ ਦੁਬਾਰਾ ਕੰਪੀਟੀਸ਼ਨ ਦਾ ਹੋ ਜਾਂਦਾ ਵੀ ਮੇਰਾ ਮਿਸ ਨਾ ਹੋ ਜੇ, ਉਹ ਫਿਰ ਉਸੇ ਇੰਜਰੀ ਨੂੰ ਵੱਡਾ ਕਰ ਲੈਂਦਾ ਉਹ ਕੰਪੀਟੀਸ਼ਨ ਖੇਡ ਕੇ। ਹਾਲਾਂਕਿ ਨਹੀਂ ਤਾਂ ਇਹਦਾ ਇਹ ਬਣਦਾ ਵੀ ਤੁਸੀਂ ਉਸ ਇੰਜਰੀ ਨੂੰ ਥੋੜ੍ਹਾ ਜਿਹਾ ਰਿਕਵਰ ਕਰਕੇ ਉਹਦਾ ਪੂਰਾ ਉਹਨੂੰ ਮਸਲ ਦੇ ਵਿੱਚ ਪਾਵਰ ਲਿਆ ਕੇ ਦੁਬਾਰਾ ਫਿਰ ਦੁਬਾਰਾ ਮੈਦਾਨ 'ਚ ਉੱਥੇ ਆਪਦੀ ਪਰਫੋਰਮੈਂਸ ਨੂੰ ਪੀਕ ਪਰਫੋਰਮੈਂਸ ਤੱਕ ਲਿਜਾ ਸਕਦੇ ਹਾਂ, ਤਾਂ ਆਪਾਂ ਉਹਨੂੰ ਕੰਟੀਨਿਊ ਕਰ ਸਕਦੇ ਹਾਂ
0: ਜੀ। ਔਰ ਸਾਗਰ, ਹੁਣ ਤੁਸੀਂ ਕੈਂਪ 'ਤੇ ਜਾਣਾ ਔਰ ਸ਼ੋਲਡਰ ਇੰਜਰੀ ਤੁਹਾਡੇ ਅਜੇ ਵੀ ਹੈ, ਸੋ ਤੁਸੀਂ ਆਪਣਾ ਕਿੱਦਾਂ ਦਾ ਮਾਨਸਿਕਤਾ ਆਪਣੀ ਬਣਾਈ ਹੈ ਕਿ ਇਸ ਇੰਜਰੀ ਦੇ ਨਾਲ ਤੁਸੀਂ ਕੈਂਪ 'ਚ ਅਭਿਆਸ ਵੀ ਕਰਨਾ ਅਤੇ ਉਸ ਤੋਂ ਬਾਅਦ ਫਿਰ ਮੁਕਾਬਲੇ ਵੀ ਹੋਣੇ ਨੇ?
1: ਹਾਂਜੀ, ਉਹੀ ਜਿੱਦਾਂ ਹੁਣ ਕੋਸਾਂ ਨੇ ਦੱਸਿਆ ਜੀ ਵੀ ਇੰਜਰੀ ਉਦੋਂ ਤੱਕ ਇਹ ਵੀ ਜਦੋਂ ਤੱਕ ਆਪਾਂ ਰੀਹੈਬ ਨਹੀਂ ਕਰਦੇ, ਰੀਹੈਬ ਕਰਾਂਗੇ ਤਾਂ ਇੰਜਰੀ ਠੀਕ ਵੀ ਹੋ ਜਾਂਦੀ ਹੈ। ਹੁਣ ਕੈਂਪ ਦੇ ਵਿੱਚ ਜਾ ਕੇ ਮੈਂ ਕੋਸਾਂ ਦੀ ਸਲਾਹ ਨਾਲ ਰੀਹੈਬ ਵੀ ਕਰੂੰਗਾ ਨਾਲ, ਅਤੇ ਜਿਹੜੀ ਮੈਨੂੰ ਜਿੱਦਾਂ ਸ਼ੋਲਡਰ ਦਾ ਨਹੀਂ ਕੁਛ ਵਰਕ ਹੋ ਰਿਹਾ ਤਾਂ ਮੈਂ ਲੈਗਸ ਦਾ ਵਰਕ ਕਰ ਲੂੰਗਾ, ਪੈਰਾਂ ਦਾ ਵਰਕ ਕਰ ਲੂੰਗਾ, ਤਾਂ ਵੀ ਅਭਿਆਸ ਵੀ ਕੰਟੀਨਿਊ ਰਹੂਗਾ, ਨਾਲੇ ਰੀਹੈਬ ਵੀ ਚੱਲਦਾ ਰਹੂਗਾ ਜੀ, ਅਤੇ ਮੇਰੀ ਇੰਜਰੀ ਵੀ ਠੀਕ ਰਹੂਗੀ।
0: ਸਾਗਰ, ਹੁਣ ਤੱਕ ਤੁਸੀਂ ਰਾਸ਼ਟਰੀ ਪੱਧਰ 'ਤੇ ਮੁਕਾਬਲੇ ਲੜੇ ਨੇ ਔਰ ਹਰ ਮੁਕਾਬਲੇ 'ਚੋਂ ਕੋਈ ਨਾ ਕੋਈ ਮੈਡਲ ਜਿੱਤਿਆ।
1: ਹਾਂਜੀ,
0: ਸੋ ਇਹ ਪਹਿਲੀ ਵਾਰ ਹੋਣਾ ਕਿ ਤੁਸੀਂ ਭਾਰਤ ਦੀ ਪ੍ਰਤੀਨਿਧਤਾ ਕਰਦੇ ਹਾਂ ਅਮੈਰੀਕਾ 'ਚ, ਸੰਸਾਰ ਪੱਧਰ ਦੇ ਪਹਿਲਵਾਨਾਂ ਦੇ ਨਾਲ ਲੜੋ, ਸੋ ਇਹਦਾ ਕੋਈ ਦਬਾਅ ਤੁਹਾਨੂੰ ਲੱਗਦਾ ਹੈ ਕਿ ਪਹਿਲੀ ਵਾਰ ਤੁਸੀਂ ਭਾਰਤ ਦੀ ਪ੍ਰਤੀਨਿਧਤਾ ਕਰਦੇ ਹਾਂ ਅੰਤਰਰਾਸ਼ਟਰੀ ਪੱਧਰ ਦੇ ਪਹਿਲਵਾਨਾਂ ਦੇ ਨਾਲ ਕੁਸ਼ਤੀ ਕਰਨੀ?
1: ਹਾਂਜੀ, ਵਰਲਡ ਚੈਂਪੀਅਨਸ਼ਿਪ ਦੇ ਮੈਂ ਪਹਿਲੀ ਵਾਰੀ ਹਿੱਸਾ ਲੈਣ ਜਾ ਰਿਹਾ ਜੀ, ਇਸ ਤੋਂ ਪਹਿਲਾਂ ਮੈਂ ਏਸ਼ੀਆ ਦੇ ਵਿੱਚ ਹਿੱਸਾ ਲੈ ਚੁੱਕਿਆ ਜੀ, ਅਤੇ ਉਹੀ ਹੈ ਜੀ, ਹੁਣ ਟ੍ਰੇਨਿੰਗ ਕੀਤੀ ਉਸ ਹਿਸਾਬ ਦੀ ਵੀ ਵਰਲਡ ਚੈਂਪੀਅਨ ਬਣਨਾ ਜੀ, ਤਾਂ ਥੋੜ੍ਹਾ ਜਿਹਾ ਕਨਫਿਊਜ਼ ਵੀ ਆਈ, ਥੋੜ੍ਹਾ ਮਨ ਦੇ ਵਿੱਚ ਡਰ

0: ਇਹ ਕਰਕੇ ਵੀ ਆਉਣੀ ਹੈ ਜੀ।
1: ਮਾਨਸਿਕ ਤੌਰ 'ਤੇ ਕਿੱਦਾਂ ਤੁਸੀਂ ਤਿਆਰ ਹੋ ਕੇ ਜਾ ਰਹੇ ਹੋ, ਮਤਲਬ ਕੀ ਸਮਝਦੇ ਹੋ ਉੱਥੇ ਕਿ ਜਿੱਦਾਂ ਦੇ ਮੁਕਾਬਲੇ ਹੋਣੇ ਆ ਉਹਦੇ ਮੁਤਾਬਕ ਤੁਹਾਡੀ ਜਿਹੜੀ ਟੈਕਨੀਕ ਹੈ, ਸਟਰੈਂਥ ਹੈ, ਉਹ ਕਿੱਦਾਂ ਦੀ ਹੋਣੀ ਚਾਹੀਦੀ ਹੈ, ਕਿਸ ਤਰੀਕੇ ਨਾਲ ਤਿਆਰੀ ਕਰ ਰਹੇ ਹੋ?
0: ਮੈਂ ਜੀ ਜਿੱਦਾਂ ਹੁਣ ਜਾਣਾ ਜੀ, ਮੇਰੀ ਸੋਚ ਹੈ ਮੈਂ ਇੰਨੀ ਟ੍ਰੇਨਿੰਗ ਕਰ ਰੱਖੀ ਹੈ ਜੀ ਅਤੇ ਮੈਂ ਵਰਲਡ ਚੈਂਪੀਅਨ ਬਣ ਨਹੀਂ ਜਾਣਾ ਜੀ ਉੱਥੇ, ਅਤੇ ਉਹੀ ਸੋਚ ਤਾਂ ਮੇਰੀ ਇਹੀ ਹੈ ਵੀ ਜਿਹੜਾ ਕੁਛ ਸਿੱਖਿਆ ਪਿੱਛੇ ਹੈ ਨਾ ਜੀ, ਜੋ ਮੈਂ ਦੇਖਿਆ ਫੇਸ ਦੇਖਿਆ ਵੀ ਮੈਂ ਕਿੱਥੋਂ ਉੱਠ ਕੇ ਆਇਆ ਹੈ ਨਾ ਜੀ, ਅਤੇ ਮੈਂ ਕਿੰਨਾ ਸਟਰਗਲ ਕੀਤਾ, ਮੈਂ ਟ੍ਰੇਨਿੰਗ ਕੀਤੀ ਆ, ਮੇਰੇ ਪਿੱਛੇ ਸਪੋਰਟ ਆ, ਮੇਰੇ ਪਿੱਛੇ ਕਈ ਮੈਂ ਇਕੱਲਾ ਨਹੀਂ ਇੱਥੇ ਜਾ ਰਿਹਾ, ਮੇਰੇ ਪਿੱਛੇ ਬਹੁਤ ਲੋਕਾਂ ਦੇ ਹੱਥ ਜਾ ਰਹੇ
1: ਜੀ। ਮਨਪ੍ਰੀਤ ਸਿੰਘ ਜੀ, ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਵਰਲਡ ਚੈਂਪੀਅਨਸ਼ਿਪ ਵਿੱਚ, ਅੰਡਰ 23 ਵਰਲਡ ਚੈਂਪੀਅਨਸ਼ਿਪ ਵਿੱਚ ਕਿੱਦਾਂ ਦੀ ਚੁਣੌਤੀ ਸਾਗਰ ਨੂੰ ਆਉਣ ਵਾਲੀ ਹੈ ਔਰ ਕਿੱਦਾਂ ਦੇ ਉੱਥੇ ਮੁਕਾਬਲੇ ਹੋਣੇ ਆ, ਕਿਹੜੇ ਕਿਹੜੇ ਮੁਲਕ ਦੇ ਪਹਿਲਵਾਨ ਹੋਣਗੇ ਜਿਹੜੇ ਜਿੱਥੇ ਗੜ੍ਹ ਹੈ ਪਹਿਲਵਾਨੀ ਦਾ ਔਰ ਜਿੱਥੇ ਸਟਰੈਂਥ ਹੈ ਜ਼ਿਆਦਾ?
2: ਸਰ, ਵਰਲਡ ਚੈਂਪੀਅਨਸ਼ਿਪ ਦੇ ਵਿੱਚੋਂ ਹਰ ਇੱਕ ਕੰਟਰੀ ਜਿਵੇਂ ਹਿੱਸਾ ਲੈਂਦੀ ਹੈ, ਜਿਹੜੀ ਰੀਪ੍ਰਜੈਂਟ ਕਰਦੀ ਹੈ, ਜਿਵੇਂ ਇਰਾਨ ਦੇ ਹੋ ਗਏ ਜਾਂ ਪਾਕਿਸਤਾਨ, ਇਹ ਵੀ ਜਾਨੀ ਕਿ ਜਿਹੜੀਆਂ ਫੇਮਸ ਕੰਟਰੀਆਂ ਜਿਹੜੀਆਂ ਜਿਨ੍ਹਾਂ ਦੀ ਇਹ ਕਹਿ ਦਈਏ ਮਾਂ ਖੇਡ ਹੈ ਰੈਸਲਿੰਗ, ਔਰ ਉਹਨਾਂ ਦੇ ਨਾਲ ਇਹ ਪਹਿਲਾਂ ਵੀ ਸਾਗਰ ਸਿੰਘ ਦੀਆਂ ਬਾਊਟਾਂ ਹੋ ਚੁੱਕੀਆਂ, ਉਹਨਾਂ ਦੇ ਵਿੱਚ ਕੁਛ ਚਿਹਰੇ ਆ ਜਿਹੜੇ ਪਹਿਲਵਾਨ ਆ ਜਿਹੜੇ ਪਹਿਲਾਂ ਸੀਨੀਅਰ ਲੈਵਲ 'ਤੇ ਘੁਲ ਚੁੱਕੇ ਆ, ਜਾਂ ਉਹਨਾਂ ਨਾਲ ਦੁਬਾਰਾ ਇਹਨਾਂ ਦੀਆਂ ਬਾਊਟਾਂ ਆਉਣਗੀਆਂ, ਕੋਈ ਇੱਕ ਦੀ ਚੇਂਜ ਹੋਊਗੀ ਜਾਂ ਕਿਵੇਂ ਆ, ਅਤੇ ਬਾਕੀ ਕੋਈ ਗੱਲ ਨਹੀਂ, ਇਹ ਪਹਿਲਾਂ ਫਾਈਨਲ 'ਚ ਪਹੁੰਚਿਆ ਤਾਂ ਇਸ ਵਾਰ ਮੇਰੇ ਸਾਹਮਣੇ ਮੈਨੂੰ ਸਟਾਰ ਹੀ ਬੈਠਾ ਦੇਖ ਰਿਹਾ ਜੋ ਸਾਡੇ ਦੇਸ਼ ਲਈ ਦੁਬਾਰਾ ਮੈਡਲ ਲੈ ਕੇ ਆਊਗਾ।
1: ਜੀ ਜੀ, ਸਾਡੀਆਂ ਸ਼ੁਭ ਇੱਛਾਵਾਂ ਅਤੇ ਦੁਆਵਾਂ ਸਾਗਰ ਦੇ ਨਾਲ ਨੇ।
2: ਹਾਂਜੀ,
1: ਸੋ ਸਾਗਰ ਸਿੰਘ ਅਤੇ ਮਨਪ੍ਰੀਤ ਸਿੰਘ ਜੀ, ਤੁਸੀਂ ਖੇਡ ਸੰਸਾਰ ਪ੍ਰੋਗਰਾਮ 'ਚ ਸਾਡੇ ਸਟੂਡੀਓਜ਼ 'ਚ ਆਏ ਔਰ ਸਾਗਰ ਬਾਰੇ ਔਰ ਤੁਸੀਂ ਆਪਣੀ ਕੋਚਿੰਗ ਬਾਰੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਦੋਵਾਂ ਦਾ ਖੇਡ ਸੰਸਾਰ ਪ੍ਰੋਗਰਾਮ 'ਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ।
2: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਸ਼ੁਕਰੀਆ ਸਰ।
3: ਤੁਸੀਂ ਅੰਤਰਰਾਸ਼ਟਰੀ ਪਹਿਲਵਾਨ ਸਾਗਰ ਸਿੰਘ ਤੇ ਉਹਨਾਂ ਦੇ ਕੋਚ ਮਨਪ੍ਰੀਤ ਸਿੰਘ ਨਾਲ ਕੀਤੀ ਇਹ ਗੱਲਬਾਤ ਸੁਣੀ, ਤੇ ਆਓ ਹੁਣ ਸੁਣੀਏ ਖੇਡ ਖਬਰਾਂ।
1: 10 ਸਤੰਬਰ 2026 ਨੂੰ ਇੰਡੀਅਨ ਐਥਲੈਟਿਕਸ ਫਾਈਨਲ ਸੀਰੀਜ਼ 2026 ਦਾ ਇੱਕ ਦਿਨਾ ਇਨਵੀਟੇਸ਼ਨਲ ਟੂਰਨਾਮੈਂਟ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ ਖੇਡਿਆ ਗਿਆ। ਇਹ ਏਸ਼ੀਅਨ ਖੇਡਾਂ ਵਿੱਚ ਜਾਣ ਵਾਲੇ ਭਾਰਤੀ ਅਥਲੀਟਾਂ ਲਈ ਆਖਰੀ ਪ੍ਰਤੀਯੋਗੀ ਟੈਸਟ ਸੀ। ਮਹਿਲਾ ਜੂਨੀਅਰ ਹਾਕੀ ਏਸ਼ੀਆ ਕੱਪ ਚੀਨ ਵਿੱਚ ਖੇਡਿਆ ਜਾ ਰਿਹਾ। ਇਸ ਟੂਰਨਾਮੈਂਟ ਵਿੱਚ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ 10 ਸਤੰਬਰ ਨੂੰ ਕੁਆਟਰ ਫਾਈਨਲ ਮੁਕਾਬਲੇ ਵਿੱਚ ਪਾਕਿਸਤਾਨ ਨੂੰ 19-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਹੈ। ਭਾਰਤ ਦਾ ਸੈਮੀਫਾਈਨਲ ਮੁਕਾਬਲਾ 12 ਸਤੰਬਰ ਨੂੰ ਦੱਖਣ ਕੋਰੀਆ ਦੇ ਖਿਲਾਫ ਖੇਡਿਆ ਜਾਵੇਗਾ। ਏਸ਼ੀਅਨ ਖੇਡਾਂ ਲਈ ਭਾਰਤੀ ਦਲ 10 ਸਤੰਬਰ ਨੂੰ ਇੰਡੀਅਨ ਓਲੰਪਿਕ ਐਸੋਸੀਏਸ਼ਨ ਵੱਲੋਂ 503 ਮੈਂਬਰੀ ਭਾਰਤੀ ਅਥਲੀਟਾਂ ਦੇ ਦਲ ਲਈ ਇੱਕ ਵਿਸ਼ੇਸ਼ ਵਿਦਾਈ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿੱਥੇ ਭਾਰਤੀ ਅਥਲੀਟਸ ਨੂੰ ਵਧੀਆ ਪ੍ਰਦਰਸ਼ਨ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਕ੍ਰਿਕਟ ਦੇ ਮਹਿਲਾ ਏਸ਼ੀਆ ਕੱਪ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਸੈਮੀਫਾਈਨਲ ਮੁਕਾਬਲੇ ਵਿੱਚ ਭਾਰਤ ਦੀਆਂ ਧੀਆਂ ਨੇ ਬਾਂਗਲਾਦੇਸ਼ ਨੂੰ 40 ਦੌੜਾਂ ਦੇ ਨਾਲ ਹਰਾ ਕੇ ਫਾਈਨਲ ਵਿੱਚ ਇਹ ਥਾਂ ਪੱਕੀ ਕੀਤੀ। ਸੈਮੀਫਾਈਨਲ ਮੁਕਾਬਲੇ 'ਚ ਸ਼ੇਫਾਲੀ ਵਰਮਾ ਨੇ ਸ਼ਾਨਦਾਰ 64 ਦੌੜਾਂ ਬਣਾਈਆਂ, ਜਿਸ ਕਰਕੇ ਉਹਨਾਂ ਨੂੰ ਪਲੇਅਰ ਆਫ ਦਾ ਮੈਚ ਦਾ ਅਵਾਰਡ ਦਿੱਤਾ ਗਿਆ। ਭਾਰਤ ਦੇ ਬੈਡਮਿੰਟਨ ਖਿਡਾਰੀਆਂ, ਖਾਸ ਕਰਕੇ ਪੰਜਾਬ ਦੇ ਸ਼ਟਲਰਸ ਨੇ ਹਾਲ ਹੀ ਦਿਨਾਂ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ ਨੇ। ਪੰਜਾਬ ਦੀ 17 ਸਾਲਾ ਤਨਵੀ ਸ਼ਰਮਾ ਨੇ ਅੰਤਰਰਾਸ਼ਟਰੀ ਪੱਧਰ 'ਤੇ ਇਤਿਹਾਸ ਰਚ ਦਿੱਤਾ ਜਦੋਂ ਉਸਨੇ ਤਾਈਪੇ ਓਪਨ ਸੁਪਰ 300 ਵਿੱਚ ਮਹਿਲਾ ਸਿੰਗਲਸ ਦਾ ਖਿਤਾਬ ਜਿੱਤਿਆ। ਉਹ ਸਾਲ 2008 ਵਿੱਚ ਸਾਇਨਾ ਨੇਹਵਾਲ ਦੀ ਜਿੱਤ ਤੋਂ ਬਾਅਦ ਇਹ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਹੈ। ਇਸ ਦੇ ਨਾਲ ਹੀ ਇਸ ਟੂਰਨਾਮੈਂਟ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦੀ ਉਹ ਚੈਂਪੀਅਨ ਵੀ ਬਣ ਗਈ ਹੈ। ਵਰਲਡ ਆਰਚਰੀ ਪੈਰਾ ਸੀਰੀਜ਼ 2026 ਸਟੇਜ 3 5 ਸਤੰਬਰ ਤੋਂ 9 ਸਤੰਬਰ ਦੇ ਦਰਮਿਆਨ ਅਹਿਮਦਾਬਾਦ, ਗੁਜਰਾਤ ਦੇ ਸਾਬਰਮਤੀ ਰਿਵਰ ਫਰੰਟ ਵਿਖੇ ਆਯੋਜਿਤ ਕੀਤੀ ਗਈ। ਇਹ ਪਹਿਲਾ ਮੌਕਾ ਸੀ ਜਦੋਂ ਭਾਰਤ ਨੇ ਪੈਰਾ ਤੀਰ ਅੰਦਾਜ਼ਾਂ ਦੇ ਕਿਸੇ ਵਿਸ਼ਵ ਰੈਂਕਿੰਗ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ। ਇਸ ਦਾ ਉਦਘਾਟਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੇ ਵੀਡੀਓ ਕਾਨਫਰੰਸ ਦੇ ਰਾਹੀਂ ਕੀਤਾ ਸੀ। 19 ਦੇਸ਼ਾਂ ਦੇ ਲਗਭਗ 105 ਤੋਂ ਵੱਧ ਪੈਰਾ ਤੀਰ ਅੰਦਾਜ਼ਾਂ ਨੇ ਇਹਦੇ ਵਿੱਚ ਹਿੱਸਾ ਲਿਆ ਸੀ। ਭਾਰਤ ਵੱਲੋਂ 29 ਮੈਂਬਰੀ ਮਜ਼ਬੂਤ ਟੀਮ ਮੈਦਾਨ ਵਿੱਚ ਉਤਾਰੀ ਗਈ ਸੀ। ਟੂਰਨਾਮੈਂਟ ਜਾਪਾਨ ਵਿੱਚ ਹੋਣ ਵਾਲੀਆਂ ਆਈਚੀ ਨਾਗੋਇਆ 2026 ਏਸ਼ੀਅਨ ਪੈਰਾ ਖੇਡਾਂ ਤੋਂ ਠੀਕ ਪਹਿਲਾਂ ਹੋਇਆ ਹੈ। ਸ਼ੀਤਲਾ ਦੇਵੀ ਨੇ ਕਜ਼ਾਕਿਸਤਾਨ ਦੀ ਖਿਡਾਰਨ ਨੂੰ ਟਾਈ ਬ੍ਰੇਕਰ ਸ਼ੂਟ ਆਫ ਵਿੱਚ 10-9 ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆ। ਤੋਮਨ ਕੁਮਾਰ ਤੇ ਸ਼ਿਆਮ ਸੁੰਦਰ ਨੇ ਮੈਨਜ਼ ਕੰਪਾਊਂਡ ਡਬਲ ਵਿੱਚ ਮੈਡਲ ਜਿੱਤਿਆ। ਪੈਰਿਸ ਪੈਰਾ ਓਲੰਪਿਕ ਚੈਂਪੀਅਨ ਹਰਵਿੰਦਰ ਸਿੰਘ ਤੇ ਵਿਜੇ ਸੁੰਡੀ ਨੇ ਵੀ ਇਹਨਾਂ ਮੁਕਾਬਲਿਆਂ ਵਿੱਚ ਸੁਨਤਮ

0: ਜਿੱਤਿਆ। ਰਿਜ਼ਰਵਡ ਮਿਕਸ ਟੀਮ ਭਾਵਨਾ ਤੇ ਹਰਵਿੰਦਰ ਸਿੰਘ ਨੇ ਵੀ ਗੋਲਡ ਮੈਡਲ ਜਿੱਤਿਆ। ਇਸ ਤੋਂ ਇਲਾਵਾ ਭਾਰਤ ਨੇ ਵੱਖ ਵੱਖ ਸ਼੍ਰੇਣੀਆਂ ਜਿਵੇਂ ਕਿ ਰਿਕਰਵ, ਕੰਪਾਊਂਡ, W1 ਤੇ ਨੇਤਰਹੀਨ ਯਾਨੀ ਵਿਜੁਅਲੀ ਇੰਪੇਅਰਡ ਵਰਗ ਵਿੱਚ 3 ਸਿਲਵਰ ਮੈਡਲ ਤੇ 8 ਬ੍ਰੌਂਜ ਮੈਡਲ ਆਪਣੇ ਨਾਮ ਕੀਤੇ। ਖੇਡ ਖਬਰਾਂ ਖਤਮ ਹੋਈਆਂ।
1: ਇਸ ਦੇ ਨਾਲ ਹੀ ਅੱਜ ਦਾ ਖੇਡ ਸੰਸਾਰ ਪ੍ਰੋਗਰਾਮ ਹੁਣ ਖਤਮ ਹੋਇਆ। ਵਾਚਿਕਾ ਪੂਜਾ, ਪੇਸ਼ਕਸ਼ ਵਿਰੇਂਦਰ ਸਿੰਘ।
0: ਖੇਡ ਸੰਸਾਰ।
2: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਡ ਸੰਸਾਰ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ।
3: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ।

खेनरम गुरगम हरदम ने जम हर कंठ नानक गुर हरी रे हर कंठ।

ਹੁਣੇ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ। ਸ਼ਾਮ ਦੇ 5:30 ਵੱਜ ਚੁੱਕੇ ਨੇ। ਲਓ ਹੁਣ ਸਰਵਣ ਕਰੋ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪੜਤਖ ਗੁਰੂ ਨਿਸਤਾਰੇ। ਇਹ ਪਾਵਨ ਫਰਮਾਨ ਬਾਣੀ ਕੇ ਬੋਹਿਤ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਿਤਾ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਵੱਲੋਂ ਉਚਾਰਿਤ ਨੇ, ਜੋ ਤੁਰ ਕੀ ਬਾਣੀ ਨੂੰ ਗੁਰੂ ਬਿਆਨ ਕਰਦਾ ਹੈ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਬਾਕੀ ਗੁਰੂ ਸਾਹਿਬਾਨ ਨੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਗੁਰੂ ਦੇ ਸੰਕਲਪ ਨੂੰ ਹੀ ਵਿਸਥਾਰਿਤ ਕੀਤਾ। ਬਾਬਾ ਨਾਨਕ ਦੇਵ ਜੀ ਨੇ ਵੀ ਸਿੱਧਾਂ ਵੱਲੋਂ ਕੀਤੇ ਗਏ ਪ੍ਰਸ਼ਨ ਦੇ ਉੱਤਰ ਵਿੱਚ ਫਰਮਾਇਆ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਬਾਣੀ ਧੁਰ ਕੀ ਬਾਣੀ ਹੈ, ਬਸ ਮੁਖਾਰਬਿੰਦ ਗੁਰੂ ਸਾਹਿਬਾਨ, ਭਗਤਾਂ, ਮਹਾਂਪੁਰਸ਼ਾਂ, ਅਰਸ਼ੀ ਭੱਟਾਂ ਅਤੇ ਗੁਰਸਿੱਖਾਂ ਦਾ ਹੈ।

ਇਹ ਮਹਾਂਪੁਰਸ਼ ਨੇ ਆਪਣੇ ਕਰ ਕਮਲਾਂ ਨਾਲ ਸੰਪਾਦਿਤ ਕੀਤਾ ਹੋਵੇ। ਗੁਰੂ ਸਾਹਿਬਾਨ ਦੁਆਰਾ ਰਚਿਤ ਬਾਣੀ ਨੂੰ ਇੱਕ ਪੋਥੀ ਦੇ ਰੂਪ ਵਿੱਚ ਸੰਗ੍ਰਹਿ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦੀ ਉਪਾਧੀ ਬਖਸ਼ਿਸ਼ ਕੀਤੀ ਗਈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਅਤੇ ਇਸ ਪਵਿੱਤਰ ਗ੍ਰੰਥ ਨੂੰ ਲਿਖਣ ਦੀ ਸੇਵਾ ਭਾਈ ਗੁਰਦਾਸ ਜੀ ਨੇ ਕੀਤੀ। 1430 ਪੰਨਿਆਂ ਦੇ ਇਸ ਵੱਡ ਆਕਾਰੀ ਗ੍ਰੰਥ ਵਿੱਚ 15 ਭਗਤਾਂ, 11 ਭੱਟਾਂ ਅਤੇ ਗੁਰਸਿੱਖਾਂ ਦੀ ਬਾਣੀ ਸ਼ਾਮਿਲ ਹੈ। ਸ੍ਰੀ ਰਾਗ ਤੋਂ ਲੈ ਕੇ ਜੈ ਜੈਵੰਤੀ ਰਾਗ ਤੱਕ 31 ਰਾਗਾਂ ਵਿੱਚ ਰਚਿਤ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਗਿਆ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਅਦੁੱਤੀ ਕਾਰਜ ਨੂੰ ਬੜੀ ਹੀ ਬਾਰੀਕੀ ਅਤੇ ਸੁਨਿਸ਼ਚਿਤਤਾ ਨਾਲ ਨਿਭਾਇਆ। ਉਹਨਾਂ ਨੇ ਬਾਣੀ ਨੂੰ ਦਰਜ ਕਰਨ ਲਈ ਇੱਕ ਨਿਸ਼ਚਿਤ ਢੰਗ ਦੀ ਵਰਤੋਂ ਕੀਤੀ। ਸਭ ਤੋਂ ਪਹਿਲਾਂ ਸ਼ਬਦ ਰੱਖੇ, ਫਿਰ ਅਸ਼ਟਪਦੀਆਂ, ਛੰਦ, ਵਾਰਾਂ ਅਤੇ ਫਿਰ ਹੋਰ ਕਾਵਿ ਰੂਪਾਂ ਨੂੰ ਰੱਖਿਆ ਗਿਆ। ਹਰ ਭਾਗ ਵਿੱਚ ਗੁਰੂ ਸਾਹਿਬਾਨ ਦੀਆਂ ਰਚਨਾਵਾਂ ਤੋਂ ਬਾਅਦ ਉਸੇ ਹੀ ਰੂਪ ਵਿੱਚ ਭਗਤਾਂ ਦੀਆਂ ਰਚਨਾਵਾਂ ਦਰਜ ਕੀਤੀਆਂ ਗਈਆਂ। ਲਿਖਣ ਵਾਸਤੇ ਗੁਰਮੁਖੀ ਲਿਪੀ ਦਾ ਪ੍ਰਯੋਗ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਭ ਤੋਂ ਪਹਿਲਾ ਪ੍ਰਕਾਸ਼ ਭਾਦਰੋਂ ਸੁਦੀ ਏਕਮ 1661 ਬਿਕਰਮੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਕੀਤਾ ਗਿਆ। ਬਾਬਾ ਬੁੱਢਾ ਜੀ ਨੂੰ ਸਭ ਤੋਂ ਪਹਿਲੇ ਗ੍ਰੰਥੀ ਥਾਪਿਆ ਗਿਆ। ਇਸ ਵੱਡ ਆਕਾਰੀ ਗ੍ਰੰਥ ਵਿੱਚ 5 ਗੁਰੂ ਸਾਹਿਬਾਨ, 15 ਭਗਤਾਂ, 11 ਭੱਟਾਂ ਅਤੇ ਗੁਰਸਿੱਖਾਂ ਦੀ ਬਾਣੀ ਸ਼ਾਮਿਲ ਹੈ। ਸਿੱਖ ਪਰੰਪਰਾ ਅਨੁਸਾਰ ਗੁਰੂ ਸ਼ਬਦ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਕੇਵਲ 10 ਗੁਰੂਆਂ ਲਈ ਹੀ ਵਰਤਿਆ ਜਾਂਦਾ ਸੀ। 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਹ ਗੁਰੂ ਪਦਵੀ ਗ੍ਰੰਥ ਸਾਹਿਬ ਨੂੰ ਦੇ ਕੇ ਅੱਗੇ ਤੋਂ ਕਿਸੇ ਵੀ ਦੇਹਧਾਰੀ ਗੁਰੂ ਵਾਸਤੇ ਪੂਰਨ ਤੌਰ 'ਤੇ ਵਿਰਾਮ ਲਗਾ ਦਿੱਤਾ। ਕੋਈ ਵੀ ਜੀਵਤ ਵਿਅਕਤੀ, ਚਾਹੇ ਉਹ ਕਿੰਨਾ ਵੀ ਪਵਿੱਤਰ ਅਤੇ ਸਤਿਕਾਰਤ ਕਿਉਂ ਨਾ ਹੋਵੇ, ਉਹ ਗੁਰੂ ਪਦ ਦਾ ਅਧਿਕਾਰੀ ਨਹੀਂ ਹੋ ਸਕਦਾ। ਇਸ ਪਾਵਨ ਗ੍ਰੰਥ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਿਲ ਕੀਤੀ ਗਈ। ਲਿਹਾਜ਼ਾ 6 ਗੁਰੂ ਸਾਹਿਬਾਨ, 15 ਭਗਤਾਂ, 11 ਭੱਟਾਂ ਅਤੇ ਗੁਰਸਿੱਖਾਂ ਦੀ ਬਾਣੀ ਵਾਲੇ ਭਾਈ ਮਨੀ ਸਿੰਘ ਜੀ ਦੁਆਰਾ ਰਚਿਤ ਸ੍ਰੀ ਗ੍ਰੰਥ ਸਾਹਿਬ ਜੀ ਨੂੰ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਨਾਂਦੇੜ ਵਿਖੇ ਗੁਰਤਾ ਗੱਦੀ ਪ੍ਰਦਾਨ ਕਰ ਦਿੱਤੀ ਸੀ। ਗੁਰੂ ਗ੍ਰੰਥ ਸਾਹਿਬ ਜੀ ਨੂੰ 10 ਗੁਰੂਆਂ ਦੀ ਜਿਉਂਦੀ ਜਾਗਦੀ ਸਦੀਵੀ ਪ੍ਰਗਟ ਦੇਹ ਵਜੋਂ ਸਤਿਕਾਰ ਦਿੱਤਾ ਜਾਂਦਾ ਹੈ। ਗੁਰੂ ਘਰਾਂ ਵਿੱਚ ਅਰਦਾਸ ਤੋਂ ਬਾਅਦ ਇਹ ਦੋਹਰਾ ਪੜ੍ਹਿਆ ਜਾਂਦਾ ਹੈ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇਹ। ਗੁਰੂ ਸਾਹਿਬ ਨੇ ਰੂਹਾਨੀਅਤ ਦਾ ਚਮਨ ਪੋਥੀ ਪਰਮੇਸ਼ਰ ਕਾ ਥਾਨ 94 ਫੁੱਲਾਂ ਦਾ ਇੱਕ ਗੁਲਦਸਤਾ ਤਿਆਰ ਕੀਤਾ ਹੈ। ਸੱਚਾਈ ਦੀ ਮਹਾਨਤਾ ਅਤੇ ਵੰਡ ਵਖਰੇਵਿਆਂ ਵਾਲੇ ਦੇਸ਼ ਵਿੱਚ ਮਨੁੱਖੀ ਸਮਾਨਤਾ ਅਤੇ ਬਰਾਬਰਤਾ ਦੀ ਇਹ ਸਭ ਤੋਂ ਵੱਡੀ ਮਿਸਾਲ ਹੈ ਜੋ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਕਰ ਵਿਖਾਈ ਹੈ। ਇਹ ਬਾਣੀ ਸਭ ਤੋਂ ਉੱਤਮ ਹੈ। ਬਾਣੀ ਹੀ ਸਾਡਾ ਗੁਰੂ ਹੈ ਔਰ ਗੁਰੂ ਹੀ ਬਾਣੀ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰ। ਗੁਰੂ ਸਾਹਿਬਾਨ ਨੇ ਸ਼ਬਦ ਗੁਰੂ ਪ੍ਰਕਾਸਿਓ ਹਰ ਰਸਨ ਵਸਾਇਓ ਦਾ ਉਹ ਅੰਮ੍ਰਿਤਮਈ ਭੋਜਨ ਬਖਸ਼ਿਸ਼ ਕੀਤਾ ਜਿਸ ਤੋਂ ਸਮੁੱਚੀ ਮਾਨਵਤਾ ਸਦੀਵੀ ਆਤਮਿਕ ਤ੍ਰਿਪਤੀ ਹਾਸਲ ਕਰ ਸਕਦੀ ਹੈ। ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਵਿਸ਼ੇਸ਼ਤਾ ਨੂੰ ਪ੍ਰਗਟ ਕਰਦਿਆਂ ਫੁਰਮਾਇਆ ਹੈ, ਥਾਲ ਵਿੱਚ 3 ਵਸਤੂ ਪਈਓ ਸਤ ਸੰਤੋਖ ਵਿਚਾਰੋ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਅਤੇ ਬਦਫੈਲੀਆਂ ਨੂੰ ਜੜੋਂ ਮਿਟਾ ਕੇ ਇੱਕ ਸਾਫ਼ ਸੁਥਰੇ ਅਤੇ ਨਰੋਏ ਸਮਾਜ ਦੀ ਸਿਰਜਣਾ ਕਰਨ ਦਾ ਸੰਦੇਸ਼ ਦਿੰਦੀ ਹੈ। ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ ਦੀ ਰਚਨਾ ਕਰਕੇ ਗੁਰੂ ਨਾਨਕ ਸਾਹਿਬ ਖੁੱਲ੍ਹ ਕੇ ਔਰਤ ਜਾਤੀ ਦੇ ਹੱਕ ਵਿੱਚ ਨਾਰਾ ਮਾਰਿਆ। ਇਸ ਤਰ੍ਹਾਂ ਗੁਰਬਾਣੀ ਦਾ ਸੰਦੇਸ਼ ਹੱਕ, ਸੱਚ, ਏਕਤਾ ਅਤੇ ਸਮਾਨਤਾ ਦੀ ਗਵਾਹੀ ਭਰਦਾ ਹੈ। ਕਬੀਰ ਸਾਹਿਬ ਦੇ ਅਗੰਮੀ ਬੋਲ ਹਨ, ਅਵਲ

ਹਿੰਦੀ ਪੰਜਾਬੀ ਤੇ ਅੰਗਰੇਜ਼ੀ ਖਬਰਾਂ ਆਪੋ ਆਪਣੇ ਸਮੇਂ ਮੁਤਾਬਕ ਨਸ਼ਰ ਕੀਤੀ ਜਾਣਗੀਆਂ। ਇਹ ਸੀ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ। ਆਓ ਸੁਣਦੇ ਇੱਕ ਦੇਸ਼ ਭਗਤੀ ਦਾ ਗੀਤ।

0: प्रबंधक कमेटी के प्रधान एडवोकेट हरजिंदर सिंह धामी ने श्री गुरु ग्रंथ साहब के पहले प्रकाश पुरब की वधाई दिंदियां गुरु साहब अगे सरबत के भले सुख शांति ते चढ़दी कला की अरदास की। लोक सभा के स्पीकर ओम बिरला, गृहमंत्री अमित शाह ते रक्षा मंत्री राजनाथ सिंह ने भी श्री गुरु ग्रंथ साहब के प्रकाश पुरब मौके देशवासियों नूं वधाइयां दित्तियां ने। पंजाब दे मुख्यमंत्री भगवंत मान ने भी श्री गुरु ग्रंथ साहब जी के पहले प्रकाश पुरब दियां देश विदेश विच वसदियां समूह संगतां नूं वधाइयां दित्तियां ने। ਪੰਜਾਬ ਵਿੱਚ ਸਾਰਾਗੜ੍ਹੀ ਦਿਵਸ ਮੌਕੇ ਅੱਜ ਫਿਰੋਜ਼ਪੁਰ ਸਥਿਤ ਯਾਦਗਾਰ ਵਿਖੇ ਸਾਰਾਗੜ੍ਹੀ ਦੀ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਅੰਮ੍ਰਿਤਸਰ ਵਿੱਚ 21 ਬਰਤਾਨਵੀ ਭਾਰਤੀ ਸਿੱਖ ਸੈਨਿਕਾਂ ਦੀ ਯਾਦ ਵਿੱਚ ਸਾਰਾਗੜ੍ਹੀ ਗੁਰਦੁਆਰੇ ਵਿਖੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਉਹਨਾਂ ਨੇ 12 ਸਤੰਬਰ 1897 ਨੂੰ ਵਜ਼ੀਰਿਸਤਾਨ ਵਿੱਚ ਸਾਰਾਗੜ੍ਹੀ ਕਿਲ੍ਹੇ ਦੀ ਰਾਖੀ ਕਰਦਿਆਂ 10,000 ਅਫਗਾਨ ਕਬਾਲੀਆਂ ਨਾਲ ਲੜਦਿਆਂ ਆਪਣੀ ਸਰਬਉੱਚ ਕੁਰਬਾਨੀ ਦਿੱਤੀ ਸੀ। ਹੋਰ ਵੇਰਵੇ ਨਾਲ ਪੇਸ਼ ਹੈ ਇਹ ਰਿਪੋਰਟ।
1: ਸਾਰਾਗੜ੍ਹੀ ਦੀ ਜੰਗ ਵਿਸ਼ਵ ਫੌਜੀ ਇਤਿਹਾਸ ਦੀਆਂ ਸਭ ਤੋਂ ਬੇਮਿਸਾਲ ਲੜਾਈਆਂ ਵਿੱਚੋਂ ਇੱਕ ਹੈ। ਅੱਜ ਤੋਂ 129 ਸਾਲ ਪਹਿਲਾਂ ਸਿੱਖ ਰੈਜੀਮੈਂਟ ਦੇ ਹਵਲਦਾਰ ਈਸ਼ਰ ਸਿੰਘ ਦੀ ਅਗਵਾਈ ਹੇਠ ਇਹਨਾਂ 21 ਬਹਾਦਰ ਸਿੱਖ ਸੈਨਿਕਾਂ ਨੇ ਮੌਜੂਦਾ ਪਾਕਿਸਤਾਨ ਵਿੱਚ ਸਥਿਤ ਖੈਬਰ ਪਖਤੂਨਖਵਾ ਦੇ ਸਮਾਨਾ ਪਿੰਡ ਵਿੱਚ ਅਫਗਾਨੀ ਕਬਾਇਲੀਆਂ ਵਿਰੁੱਧ ਆਪਣੇ ਆਖਰੀ ਸਾਹਾਂ ਤੱਕ ਲੜਾਈ ਲੜੀ ਸੀ। ਉਹਨਾਂ ਨੇ ਸੈਂਕੜੇ ਅਫਗਾਨੀ ਕਬਾਇਲੀਆਂ ਨੂੰ ਮਾਰ ਕੇ ਸਾਰਾਗੜ੍ਹੀ ਕਿਲ੍ਹੇ ਤੇ ਕਬਜ਼ਾ ਕਰਨ ਦੀਆਂ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਸੀ। ਇਸ ਯੁੱਧ ਵਿੱਚ ਮਰਨ ਵਾਲੇ ਇਹ ਬਹਾਦਰ ਜ਼ਿਆਦਾਤਰ ਪੰਜਾਬ ਦੇ ਮਾਝਾ ਖੇਤਰ ਦੇ ਸਨ। ਉਹਨਾਂ ਨੂੰ ਉਸ ਸਮੇਂ ਦੇ ਸਭ ਤੋਂ ਉੱਚੇ ਭਾਰਤੀ ਫੌਜੀ ਬਹਾਦਰੀ ਪੁਰਸਕਾਰ ਇੰਡੀਅਨ ਆਰਡਰ ਆਫ ਮੈਰਿਟ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਪੁਰਸਕਾਰ ਵਰਤਮਾਨ ਵਿੱਚ ਪਰਮਵੀਰ ਚੱਕਰ ਦੇ ਬਰਾਬਰ ਹੈ। ਇਹ ਸੈਨਿਕ ਉਸ ਸਮੇਂ ਦੀ 36ਵੀਂ ਸਿੱਖ ਰੈਜੀਮੈਂਟ ਦਾ ਹਿੱਸਾ ਸਨ, ਜਿਸ ਨੂੰ ਹੁਣ ਭਾਰਤੀ ਫੌਜ ਦੀ 4ਵੀਂ ਸਿੱਖ ਰੈਜੀਮੈਂਟ ਵਜੋਂ ਜਾਣਿਆ ਜਾਂਦਾ ਹੈ। ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
0: ਭਾਰਤ ਨੇ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਚੀਨ ਦੇ ਮੋਕੀ ਵਿਖੇ ਖੇਡੇ ਗਏ ਪਹਿਲੇ ਸੈਮੀਫਾਈਨਲ ਵਿੱਚ ਭਾਰਤ ਨੇ ਦੱਖਣੀ ਕੋਰੀਆ ਨੂੰ 5-1 ਨਾਲ ਹਰਾਇਆ। ਭਾਰਤ ਵੱਲੋਂ ਸੁਪਰੀਆ ਨੇ ਹੈਟ੍ਰਿਕ ਲਾਈ, ਜਦੋਂ ਕਿ ਮਧੂ ਤੇ ਸੁਖਵੀਰ ਕੌਰ ਨੇ 1-1 ਗੋਲ ਕੀਤਾ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੱਲ੍ਹ ਤੋਂ 15 ਸਤੰਬਰ ਤੱਕ ਕੁਝ ਥਾਵਾਂ 'ਤੇ ਭਾਰੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਪੰਜਾਬ 'ਚ ਜ਼ਿਆਦਾ ਪ੍ਰਭਾਵਿਤ ਹੋਣ ਵਾਲੇ ਜ਼ਿਲ੍ਹਿਆਂ ਵਿੱਚ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਸ਼ਾਮਲ ਨੇ। ਅੱਜ ਜਲੰਧਰ ਸਮੇਤ ਸੂਬੇ ਦੇ ਕਈ ਹਿੱਸਿਆਂ ਵਿੱਚ ਬਾਰਿਸ਼ ਹੋਈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। 18ਵਾਂ ਬ੍ਰਿਕਸ ਸਿਖਰ ਸੰਮੇਲਨ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਲੋਕ ਕੇਂਦਰਿਤ ਪਹੁੰਚ 'ਤੇ ਆਧਾਰਿਤ ਹੈ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ ਨੂੰ ਉੱਚ ਸਿੱਖਿਆ, ਖੋਜ ਅਤੇ ਨਵੀਨਤਾ ਵਿੱਚ ਤਬਦੀਲੀ ਲਿਆਉਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ ਹੈ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ 9 ਹੋਰ ਅਜਿਹੇ ਅਪਰਾਧੀਆਂ ਨੂੰ ਦੇਸ਼ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਜੋ ਵਿਦੇਸ਼ਾਂ ਤੋਂ ਪੰਜਾਬ ਵਿੱਚ ਅਪਰਾਧਕ ਕਾਰਵਾਈਆਂ ਚਲਾ ਰਹੇ ਨੇ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਸ਼ਾਮੀ 7:30 ਹੋਏਗਾ। ਨਮਸਕਾਰ।
2: ਮੀਡੀਅਮ ਵੇਵ 347.6 ਮੀਟਰ ਯਾਨੀ 873 ਕਿਲੋ ਹਰਟਸ ਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 6:30 ਵੱਜ ਚੁੱਕੇ ਨੇ। ਆਓ ਸੁਣਦੇ ਹਾਂ ਦਿਹਾਤੀ ਪ੍ਰੋਗਰਾਮ।

0: ਜਿਹੜੇ ਵੱਲ ਹੋਣਾ ਨਾ, ਇਹ ਬਹੁਤ ਵੱਡੀ ਨਿਆਮਤ ਆ।
1: ਸਹੀ ਗੱਲ ਆ,
0: ਹੈ
1: ਵਾਹ,
0: ਵੱਲ ਰਹਿਣਾ ਚਾਹੀਦਾ, ਚਾਹੇ ਅਸੀਂ ਸਰੀਰਕ ਤੌਰ 'ਤੇ ਹੋਈਏ, ਚਾਹੇ ਮਾਨਸਿਕ ਤੌਰ 'ਤੇ।
1: ਹਾਂ ਸਹੀ ਗੱਲ।
0: ਜਦੋਂ ਸਾਡਾ ਕਹਿੰਦੇ ਹੁੰਦੇ ਆ ਨਾ, ਆਪਣਾ ਮਨ ਚੰਗਾ ਅਤੇ ਕਠੌਤੀ ਵੇ ਗੰਗਾ।
1: ਹਾਂ ਸਹੀ ਗੱਲ ਆ।
0: ਜਦੋਂ ਮਾਨਸਿਕ ਤੌਰ 'ਤੇ ਬੰਦਾ ਪਰੇਸ਼ਾਨ ਹੋ ਜਾਂਦਾ ਨਾ, ਫਿਰ ਬਹੁਤ ਸਾਰੇ ਜਿਹੜੇ ਫੈਸਲੇ ਆ ਉਹ ਗਲਤ ਕਰ ਬੈਠਦਾ।
1: ਦੇਖੋ ਦਿਮਾਗ ਕੰਮ ਨਹੀਂ ਕਰਦਾ ਉਸ ਵੇਲੇ, ਫੈਸਲੇ ਆਪਣੇ ਆਪ ਗਲਤ ਹੋਣੇ ਆ। ਸੋ ਉਸ ਵੇਲੇ ਕੋਈ ਨਾ ਕੋਈ ਸਾਥੀ ਚਾਹੀਦਾ ਹੁੰਦਾ ਜਿਹੜਾ ਸਾਨੂੰ ਚੰਗੇ ਰਾਹ ਪਾਵੇ। ਇੱਕ ਬਹੁਤ ਵੱਡੀ ਨਿਆਮਤ ਹੈ ਜੇ ਕੋਈ ਤੁਹਾਡਾ ਚੰਗਾ ਸਾਥੀ ਤੁਹਾਡੇ ਨਾਲ ਆ, ਅਤੇ ਦੇਖੋ ਉਹਨੇ ਬਚਾਉਣਾ ਹੁੰਦਾ, ਉਹਨੇ ਉਹਨੂੰ ਸਹੀ ਰਾਹ ਪਾਉਣਾ ਹੁੰਦਾ। ਦੁਨੀਆਂ ਦੇ ਵਿੱਚ ਆਪਾਂ ਰਹਿੰਦੇ ਹਾਂ, ਸਾਨੂੰ ਪਰੇਸ਼ਾਨੀਆਂ ਵੀ ਆਉਂਦੀਆਂ ਆ, ਔਕੜਾਂ ਬਹੁਤ ਆਉਂਦੀਆਂ ਆ, ਪਰ ਇਹਦੇ ਨਾਲ ਨਾਲ ਸਾਡਾ ਉਹਦਾ ਹੱਲ ਵੀ ਹੈਗਾ ਆ।
0: ਹੱਲ ਦੇਖੋ, ਹੱਲ ਤਾਂ ਹੈਗਾ
1: ਜੀ,
0: ਪਰ ਹੁਣ ਉਹ ਹੱਲ ਥੋੜ੍ਹਾ ਜਿਹਾ ਘੱਟ ਗਿਆ, ਕਿਉਂਕਿ ਸਾਡਾ ਜਿਹੜਾ ਪਰਿਵਾਰਕ ਇੱਕ ਬਣਿਆ ਹੋਇਆ ਸੀ ਨਾ ਤਾਣਾ ਬਾਣਾ, ਉਹ ਥੋੜ੍ਹਾ ਜਿਹਾ ਛਿਟਕ ਗਿਆ ਸਾਡੇ ਤੋਂ, ਛੋਟਾ ਹੋ ਗਿਆ ਬਹੁਤ।
1: ਬਿਲਕੁਲ ਬਿਲਕੁਲ।
0: ਅੱਗੇ ਕੀ ਹੁੰਦਾ ਸੀ, ਸਾਂਝੇ ਪਰਿਵਾਰ ਹੁੰਦੇ ਸੀਗੇ, ਸਮੱਸਿਆ ਆਉਣੀ ਚਾਹੇ ਉਹ ਮੇਰੀ ਇਕੱਲੇ ਦੀ ਹੋਵੇ, ਪਰ ਉਹ ਜਦੋਂ ਸ਼ਾਮ ਨੂੰ ਘਰ ਜਾ ਕੇ ਬਹਿ ਜਾਈਦਾ ਸੀ ਤਰਕਾਲਾਂ ਨੂੰ ਨਾ, ਉਦੋਂ ਇੱਦਾਂ ਲੱਗਦਾ ਹੁੰਦਾ ਸੀ ਵੀ ਇਹ ਸਾਰਿਆਂ ਦੀ ਸਮੱਸਿਆ, ਸਾਰਿਆਂ ਨੇ ਸਿਰ ਜੋੜ ਕੇ ਬਹਿ ਜਾਣਾ ਵੀ ਭਾਈ ਇਹਚੋਂ ਨਿਕਲਣਾ ਕਿੱਦਾਂ।
1: ਹਾਂ ਸਹੀ ਗੱਲ ਆ।
0: ਹੁਣ ਬੰਦਾ ਬਾਹਰੋਂ ਪਰੇਸ਼ਾਨ ਆਉਂਦਾ ਇਕੱਲਾ, ਹੈਨਾ, ਘਰ ਆ ਕੇ ਵੀ ਇਕੱਲਾ, ਉਹ ਇਕੱਲੇ ਬੰਦੇ ਨੂੰ ਐਂ ਲੱਗਦਾ ਵੀ ਮੇਰੇ ਤੇ ਆਲੇ ਦੁਆਲੇ ਹੈ ਹੀ ਕੋਈ ਨਹੀਂ, ਮੈਂ ਤੇ ਇਸ ਸਮੱਸਿਆ ਨਾਲ ਇਕੱਲਾ ਹੀ ਜੂਝਣਾ।
1: ਦੇਖੋ ਗੱਲ ਹੈਗੀ, ਅੱਗੇ ਪਰਿਵਾਰ ਸੀ ਉਹਦਾ ਵੱਡਾ, ਜਿੱਦਾਂ ਤੁਸੀਂ ਗੱਲ ਕੀਤੀ ਆ, ਅੱਜ ਕੱਲ੍ਹ ਨਾ ਤਾਂ ਤਾਇਆ ਰਹਿ ਗਿਆ ਜੀ, ਨਾ ਚਾਚਾ ਰਹਿ ਗਿਆ,
0: ਬਿਲਕੁਲ
1: ਇਕੱਲੇ ਇਕੱਲੇ ਆਪਾਂ ਹੈਗੇ ਆ। ਸੋ ਜਿਹੜੀਆਂ ਟੈਨਸ਼ਨਾਂ ਦੀ ਗੱਲ ਕਰਦੇ ਤੁਸੀਂ, ਇਹ ਵੱਧ ਗਈਆਂ ਸਾਡੀਆਂ, ਉਹਦੇ ਨਾਲ ਸਾਨੂੰ ਸਮਝਾਉਣ ਵਾਲਾ ਕੋਈ ਨਹੀਂ,
0: ਸਮਝਾਉਣ ਵਾਲਾ ਕੋਈ ਨਹੀਂ,
1: ਤੇ ਆਪਣੇ ਉੱਤੇ ਲੈ ਲਈਆਂ ਆਪਾਂ ਸਾਰੀਆਂ, ਆਪਾਂ ਕੰਮ ਵੀ ਕਰਨਾ ਤਾਂ ਪਰਿਵਾਰ ਵੀ ਦੇਖਣਾ ਤਾਂ ਟੈਨਸ਼ਨਾਂ ਨਾਲ ਵੀ ਲੜਨਾ, ਇਹਦੇ ਨਾਲ ਨਾਲ ਕੀ ਹੁੰਦਾ ਵੀ ਜਾਂ ਤਾਂ ਬੰਦੇ ਨੂੰ ਬਿਮਾਰੀਆਂ ਲੱਗਦੀਆਂ, ਰੋਗ ਗ੍ਰਸਤ ਹੋ ਜਾਂਦਾ ਬੰਦਾ, ਔਰ ਉਮਰ ਵੀ ਘੱਟਦੀ ਆ। ਸੋ ਬੰਦੇ ਨੂੰ ਸਟ੍ਰੈਸ ਫ੍ਰੀ ਰਹਿਣ ਲਈ ਘੱਟੋ ਘੱਟ ਨਹੀਂ, ਇੱਕ ਸੱਜਣ ਮਿੱਤਰ ਆਪਣਾ, ਜਿਹੜਾ ਖਾਸ ਮਿੱਤਰ ਸੱਜਣ ਤੁਹਾਡਾ, ਜਿਹਨੂੰ ਤੁਸੀਂ ਦਿਲ ਦੀ ਗੱਲ ਦੱਸ ਸਕੋ, ਇਹ ਰੱਖਣਾ ਚਾਹੀਦਾ।
0: ਅੱਛਾ ਇੱਕ ਗੱਲ ਹੋਰ ਵੀ ਆ, ਅਸੀਂ ਇਹ ਜਿਹੜੀਆਂ ਸਮੱਸਿਆਵਾਂ ਨਾ, ਇਹ ਕਿਸੇ ਨੇ ਪੈਦਾ ਨਹੀਂ ਕੀਤੀਆਂ, ਪੈਦਾ ਅਸੀਂ ਆਪ ਕੀਤੀਆਂ,
1: ਆਪ ਕੀਤੀਆਂ,
0: ਅਸੀਂ ਉਸ ਦੌੜ 'ਚ ਪੈ ਗਏ ਜਿਸ ਦੌੜ ਦਾ ਅੰਤ ਕੋਈ ਨਹੀਂ। ਉਹ ਕਹਿੰਦੇ ਹੁੰਦੇ ਨਾ, ਜਦੋਂ ਬੰਦਾ ਪੌੜੀਆਂ ਚੜ੍ਹਦਾ, ਜਿਹੜੀ ਪੌੜੀ 'ਤੇ ਪੈਰ ਰੱਖ ਕੇ ਉੱਪਰ ਚੜ੍ਹਦਾ, ਉਹਨੂੰ ਫਿਰ ਪਿਛਲੀ ਪੌੜੀ ਦਿਸਦੀ ਨਹੀਂ।
1: ਸਹੀ ਗੱਲ ਆ,
0: ਹੈ ਨਾ, ਸਾਨੂੰ ਇੱਦਾਂ ਲੱਗਦਾ ਉਹਨੂੰ ਅਗਲੀ ਪੌੜੀ ਦਾ ਫਿਕਰ ਪੈ ਜਾਂਦਾ, ਬਸ ਉਹ ਜਿਹੜਾ ਅਗਲੀ ਪੌੜੀ ਦਾ ਫਿਕਰ ਆ ਨਾ, ਉਹ ਫਿਕਰ ਨੇ ਹੀ ਸਾਰੇ ਜਾਨੂੰ ਖਾਧਾ ਪਿਆ।
1: ਸਹੀ ਗੱਲ ਆ। ਦੇਖੋ ਤਰੱਕੀ ਕਰੋ, ਤਰੱਕੀ ਕਰਨੀ ਬਣਦੀ ਵੀ ਆ, ਪਰ ਇਹ ਨਾ ਹੋਵੇ ਆਪਾਂ ਪਿਛੋਕੜ ਭੁੱਲ ਜਾਈਏ ਆਪਣਾ।
0: ਹਾਂ ਬਿਲਕੁਲ।
1: ਸੋ ਪਿਛੋਕੜ ਸਾਡਾ ਜ਼ਰੂਰੀ ਆ, ਜਿਹਨੂੰ ਆਪਾਂ ਬੇਸ ਕਹਿ ਦਿੰਦੇ ਹਾਂ, ਘਰ ਦੇ ਜਿਹੜੇ ਬੇਸ ਆ ਉਹ ਮਜ਼ਬੂਤ ਹੋਵੇ ਤਾਂ ਜਿੰਨੀ ਮਰਜ਼ੀ ਮੰਜ਼ਿਲਾਂ ਪਾ ਲਓ,
0: ਬਿਲਕੁਲ,
1: ਅਤੇ ਘਰ ਨੂੰ ਕੁਛ ਨਹੀਂ ਹੁੰਦਾ। ਇਹੋ ਜਿਹੀ ਸਾਡੀ ਜ਼ਿੰਦਗੀ ਆ, ਜੇ ਅਸੀਂ ਬੇਸ ਗਵਾ ਲਿਆ ਤਾਂ ਜ਼ਿੰਦਗੀ ਦਾ ਜੀਣ ਦਾ ਕੋਈ ਮਾਇਨੇ ਨਹੀਂ ਰਹਿ ਜਾਂਦੇ,
0: ਕੋਈ ਮਾਇਨੇ ਨਹੀਂ ਰਹਿ ਜਾਂਦਾ। ਦੇਖੋ ਬਹੁਤ ਜ਼ਿਆਦਾ ਜਿਹੜੀਆਂ ਗੱਲਾਂ ਬਾਤਾਂ ਆ, ਸਾਨੂੰ ਆਪਣੇ ਜਿਹੜੇ ਪਰਿਵਾਰਕ ਰਿਸ਼ਤੇ ਆ ਨਾ
1: ਜੀ,
0: ਉਹ ਜਿੱਥੋਂ ਤੱਕ ਹੋ ਸਕਦਾ ਉਹਨਾਂ ਨੂੰ ਬਚਾਉਣਾ ਚਾਹੀਦਾ। ਆਪਣੇ ਹੀ ਭੈਣ ਭਾਈ ਆ
1: ਜੀ,
0: ਆਪਣੇ ਹੀ ਸਾਰੇ ਦੂਸਰੇ ਆ, ਜੇ ਉਹਨਾਂ 'ਚੋਂ ਕੋਈ ਬੰਦਾ ਇਹੋ ਜਿਹਾ ਨਿਕਲ ਵੀ ਆਉਂਦਾ ਆ ਜਿਹੜਾ ਅੱਜ ਸਿਰਫ ਆਪਣੇ ਬਾਰੇ ਹੀ ਸੋਚਦਾ ਆ ਜਾਂ ਚੀਜ਼ਾਂ ਵਸਤਾਂ ਬਾਰੇ ਹੀ ਸੋਚਦਾ ਆ, ਹੈ ਨਾ, ਅਤੇ ਉਹਨੂੰ ਛੱਡੋ ਨਾ, ਸਮਾਂ ਉਹਦੇ ਜ਼ਿਆਦਾ ਲਾਗੇ ਜਾਓ, ਕਿਉਂਕਿ ਮਾਨਸਿਕ ਤੌਰ 'ਤੇ ਉਹ ਤੁਹਾਡੇ ਨਾਲੋਂ ਵੀ ਜ਼ਿਆਦਾ ਬਿਮਾਰੀ ਗ੍ਰਸਤ ਹੋ ਚੁੱਕਾ ਆ।
1: ਬਿਲਕੁਲ ਬਿਲਕੁਲ, ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹੁੰਦਾ ਸੀ, ਘੱਟੋ ਘੱਟ ਇਹ ਜਿਹੜੇ ਬਿਮਾਰ ਲੋਕ ਨੇ ਇਹਨਾਂ ਦਾ ਟ੍ਰੀਟਮੈਂਟ ਹੋਰ ਹਿਸਾਬ ਨਾਲ ਕਰੋ,
0: ਬਿਲਕੁਲ,
1: ਇਹਨਾਂ ਨੂੰ ਚੰਗੀ ਕਾਉਂਸਲਿੰਗ ਦਿਓ, ਹਾਂ, ਤਾਂ ਜਾ ਕੇ ਇਹ ਸਾਡੇ ਨਾਲ ਜੁੜ ਸਕਣ, ਸਾਡੇ ਨਾਲ ਪਿਆਰ ਮੁਹੱਬਤ ਪਾ ਸਕਣ, ਕਿਉਂਕਿ ਇਹੋ ਜਿਹੇ ਕੋਈ ਗਲਤ ਕੰਮ ਨਾ ਕਰਨ, ਇਹ
0: ਬਿਲਕੁਲ
1: ਡਿਪਰੈਸ਼ਨ 'ਚ ਆ ਕੇ ਕਈ ਵਾਰੀ ਬੰਦਾ ਨਾ ਗਲਤ ਕੰਮ ਕਰ ਲੈਂਦਾ, ਸੋ ਬਚਣਾ ਚਾਹੀਦਾ ਇਹ ਤੋਂ।
0: ਜਿੱਥੋਂ ਤੱਕ ਹੋ ਸਕੇ ਰਿਸ਼ਤਿਆਂ ਨੂੰ ਬਚਾ ਕੇ ਰੱਖੋ
1: ਜੀ,
0: ਇਹੀ ਸਾਡਾ ਕੀ ਕਹਿੰਦੇ ਹੁੰਦੇ ਸਪੋਰਟ ਸਿਸਟਮ ਆ, ਇਹੀ ਸਾਡੇ ਪਿੱਲਰ ਆ, ਇਹੀ ਸਾਡੇ ਬੀਮ ਆ,
1: ਸਹੀ ਗੱਲ,
0: ਇਹਨਾਂ ਨਾਲ ਹੀ ਸਾਡੀ ਛੱਤ ਟਿਕੀ ਆ
1: ਜੀ,
0: ਅਤੇ ਜਿੱਦਣ ਇਹ ਨਿਕਲ ਗਏ ਭਾਈ, ਉੱਦਣ ਫਿਰ ਇਕੱਲਾ ਬੰਦਾ ਸਿਰ ਦੇ ਕੇ ਖੜ ਜੂਗਾ, ਉਹ ਹਿੱਲ ਨਹੀਂ ਹੋਣਾ ਉਹਦੇ ਕੋਲੋਂ।
1: ਦੇਖੋ ਜੀ ਉਹ ਤਾਂ ਹੈ ਹੀ ਆ, ਘਰਦਿਆਂ ਨੂੰ ਵੀ ਚਾਹੀਦਾ, ਦੇਖੋ ਜਦੋਂ ਬੱਚਾ ਆ ਛੋਟਾ ਆ ਉਹਨੂੰ ਇਹ ਦੱਸੋ ਵੀ ਮੇਰਾ ਚਾਚਾ ਕੌਣ ਆ, ਮੇਰਾ ਤਾਇਆ ਕੌਣ ਆ, ਇਹਨਾਂ ਦੀ ਕੀ ਮਹੱਤਤਾ ਆ, ਮੇਰਾ ਦਾਦਾ ਦਾਦੀ ਦੀ ਕੀ ਮਹੱਤਤਾ ਆ। ਸੋ ਆਪਾਂ ਅੱਜ ਕੱਲ੍ਹ ਨਹੀਂ ਦੱਸਦੇ, ਕਈ ਬੀਬੀਆਂ ਅਲੱਗ ਹੋ ਕੇ ਬਹਿ ਜਾਂਦੀਆਂ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਦਾਦਾ ਦਾਦੀ ਕੀ ਹੁੰਦਾ, ਅਤੇ ਆਪਾਂ ਦੇਖੋ ਪਹਿਲੇ ਬੈਠੇ ਹੁੰਦੇ ਸੀ ਅਤੇ ਦਾਦੀ ਕੋਲ ਕਹਾਣੀ ਸੁਣਨ ਤੋਂ ਬਿਨਾਂ ਨੀਂਦ ਨਹੀਂ ਸੀ ਆਉਂਦੀ,
0: ਬਿਲਕੁਲ ਇੱਦਾਂ ਸੀ,
1: ਅਤੇ ਅੱਜ ਕੱਲ੍ਹ ਉਹ ਦਾਦੀ ਬਣੀ ਹੋਈ ਆ ਮੋਬਾਈਲ ਵਾਲਾ।
2: ਸਾਰਿਆਂ ਲਈ ਸਮਾਜਿਕ ਸੁਰੱਖਿਆ, ਅਟਲ ਪੈਨਸ਼ਨ ਯੋਜਨਾ, ਮੋਦੀ ਜੀ ਦਾ ਸੰਕਲਪ।
3: ਯੋਜਨਾ ਉਨ ਨੌਜਵਾਨੋ ਕੇ ਲੀਏ ਹੈ ਤਾਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
2: ਅੱਜ ਤੱਕ ਇਸ ਯੋਜਨਾ ਨਾਲ 9,50,00,000 ਤੋਂ ਜ਼ਿਆਦਾ ਲਾਭਪਾਤਰੀ ਜੁੜ ਚੁੱਕੇ ਨੇ। ਜੇ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟਿਡ ਲਾਭਾਂ ਦੀ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
1: ਹਾਂਜੀ ਤੇਜਾ ਸਿੰਘ ਜੀ।
0: ਹਾਂਜੀ ਸ਼ਿੰਗਾਰਾ ਸਿੰਘ ਜੀ, ਹੁਣ ਇੱਦਾਂ ਆ ਪਈ, ਕਿਰਪਾਲ ਕਜ਼ਾਕ ਹੋਣਾ ਦੀ ਇੱਕ ਕਹਾਣੀ ਹੈ
1: ਜੀ,
0: ਉਹਦੇ 'ਤੇ ਆਧਾਰਿਤ ਨਾਟਕ ਹੈ ਕੀੜਿਆਂ ਦਾ।

0: ਇਹ ਤਾਂ ਲੱਗਦਾ ਸਾਲਾ ਕਿਸੇ ਹੋਰੀ ਅੱਡੇ ਤੇ ਲਾ ਗਿਆ, ਨਾ ਪਿਪਲੀ ਨਾ ਥੜੀ। ਉਹ ਇੱਕ ਰਿਕਸ਼ਾ ਖੜਾ ਲੱਗਦਾ, ਕੌੜੀ ਰੇਹੜੀ ਵੀ ਲੱਗਦੀ ਹੈ ਕੋਈ, ਪੁੱਛ ਕੇ ਦੇਖਦਾ। ਮੁੰਡਿਆ ਕਿਹੜੇ ਪਿੰਡ ਦਾ ਅੱਡਾ ਇਹ?
1: ਤੁਸੀਂ ਜਾਣਾ ਕਿੱਥੇ ਆ?
0: ਖੂਬਰੇ
1: ਬਹਿ ਜਾਓ, ਲੈ ਜਾਂਦੇ ਹਾਂ।
0: ਬਹਿਣਾ ਨੀ ਸੋਹਣਿਆ, ਬਹਿਣਾ ਨੀ।
2: ਮੱਤਾ ਟੇਕਦਾ ਬਾਬਾ।
0: ਕਿੰਨਾ ਸੋਹਣਾ ਸ਼ੇਰ, ਸਿਆਣ ਚ ਨੀ ਆਇਆ।
2: ਆਲੀਏ ਚਾਂਗੇ ਦਾ ਪੋਤਾ,
0: ਨੇਕ ਦਾ ਮੁੰਡਾ।
2: ਆਓ,
0: ਤੂੰ ਤਾਂ ਨਲਕੇ ਨਹੀਂ ਸੀ ਲਾਉਂਦਾ
2: ਤਦ ਤੇ।
0: ਕਿਉਂ?
2: ਤੂਤੀਆਂ ਲੱਗ ਗਈਆਂ।
0: ਅੱਛਾ, ਇਹ ਛਲੀਆਂ ਘਰ ਦੀਆਂ ਹੁੰਦੀਆਂ ਨੇ?
2: ਨਹੀਂ, ਮੰਦੀਓ ਲਿਆਂਦੀ।
0: ਅੱਛਾ ਅੱਛਾ ਸ਼ੇਰਾ, ਅੱਡੇ ਤੇ ਇੱਕ ਪਿੱਪਲ ਹੁੰਦਾ ਸੀ, ਥੜੀ ਹੁੰਦੀ ਸੀ।
2: ਤਾਈ ਵੇ ਨੇ ਤੱਕ ਤੇ ਥਾਲਾ ਤੁਧ, ਹੁਣ ਤਾਂ ਅੱਤੇ ਬੱਤ ਨਹੀਂ ਥਾਲਦੀ ਥਿੱਤੇ ਮੂੰਹ।
0: ਕਿਉਂ, ਬੱਸ ਨੂੰ ਲੜਦਾ ਕੁਛ?
2: ਭੂੰਦ ਨਹੀਂ ਥਲ ਪਏ, ਜਾ ਫਿਰ ਮਿੰਨੀ।
0: ਭਾਈ ਮੈਨੂੰ ਤੂੰ ਸ਼ੇਖੋਪੁਰਾ ਵੀ ਨਹੀਂ ਦੀਦਾ ਕਿਤੇ।
2: ਟੈਲਰ ਵਾਲੇ ਅੱਧਾ ਚੱਕ ਲਿਆਏ, ਅੱਤੇ ਪਿੰਡ ਤਾਂ ਪਿੱਤੇ ਰਹਿ ਗਿਆ।
0: ਓ ਆਹ ਤਾਂ ਬੜਾ ਪੰਗਾ ਬਾਈ, ਹੁਣ ਪਿੱਛੇ ਮੁੰਡਾ ਪਊ। ਸਾਲ ਜੀ ਸਾਲੀ ਹੋ ਗਈ ਹੇਠਲੀ ਉੱਤੇ, ਆਹ ਅੰਬਰਸਰੀਆਂ ਦੇ ਖੇਤਾਂ 'ਚ ਗਦਾਮ ਹੀ ਗਦਾਮ ਖੜ੍ਹੇ ਦਿਸਦੇ ਆ। ਉਹ ਐਡੀਆਂ ਵੱਡੀਆਂ ਮੱਛਰਦਾਰੀਆਂ ਕਿਹਨੇ ਲਾਈਆਂ ਹੋਏ? ਉਹ ਕਿਸੇ ਨੇ ਕਿਤੇ ਦੋ ਹੀ ਤਾਰੀ ਪਾਲ ਲਏ। ਉੱਦਾਂ ਸੁਣਿਆ ਬਈ ਮੱਛਰਦਾਨੀਆਂ ਹੇਠਾਂ ਸਬਜ਼ੀਆਂ ਬਹੁਤ ਸੋਹਣੀਆਂ ਹੁੰਦੀਆਂ। ਆਹ ਭਲਾ ਉਹੀ ਸੂਆ ਇੱਥੇ? ਨਾ ਸੰਧੂਆਂ ਦੇ ਸਫੈਦੇ ਹੈ, ਨਾ ਬਾਗ ਹੈ। ਹਾਂ, ਬਾਗ ਵਾਲੀ ਥਾਂ ਭੱਠਾ ਦਿਸੀ ਜਾਂਦਾ ਯਾਰ। ਲੋਕ ਆਪਣਾ ਅੰਨਪੂਰਨਾ ਹੀ ਤਬਾਹ ਕਰੀ ਜਾਂਦੇ ਹੈ, ਇੱਦਾਂ ਤਾਂ ਸਰਾਪ ਹੀ ਦਊ ਫਿਰ ਧਰਤੀ।

0: ਵਾਹ ਜੀ ਵਾਹ, ਬੜੇ ਚਿਰਾਂ ਬਾਅਦ ਦਰਸ਼ਨ ਦਿੱਤੇ ਰਾਜਾ ਜੀ।
1: ਹਾਂ ਸਿਆਣ ਲਿਆ ਬਾਈ,
0: ਸੌ ਬਿਸਵੇ ਸਿਆਣ ਲਿਆ, ਆਪਣੇ ਬੰਦੇ ਕਿਤੇ ਭੁੱਲਦੇ ਆ ਭਲਾ।
1: ਬਾਗ ਪਰਿਵਾਰ ਰਾਜੀ ਬਾਈ,
0: ਕਿਰਪਾ ਦਾਤੇ ਦੀ,
1: ਕਰਮਾਂ ਵਾਲਾ ਭਾਈ ਜਿਹਦਾ ਕੁਣ ਕੇ ਸਾਥ ਹੈ।
0: ਇੱਛਾ ਹੈ ਤਾਂ ਬੋਲੋ ਵਾਹਿਗੁਰੂ ਭਾਈ।
1: ਐਸੇ ਲੈ
0: ਗੁਰਪੁਰਬ ਆ, ਹੁਣੇ ਛੱਕ ਕੇ ਆਈ ਆ ਸੰਗਤ।
1: ਲੈ ਫੇ ਬੋਲਤਾ,
0: ਲਾ ਦੇ ਡੰਗੋਰੀ ਕੰਧ ਨਾਲ ਤੇ ਆ ਤੱਪੜ ਤੇ ਲਾ ਲੈ ਆਸਣ। ਖੁੱਲ੍ਹਾ ਗੱਫਾ ਦਿਓ ਭਾਈ ਸਾਹਿਬ ਆਪਣੇ ਰਾਜਾ ਜੀ ਨੂੰ, ਉਹਨਾਂ ਵੇਲਿਆਂ 'ਚ ਤਾਂ ਦਸੇਰੀ ਕੜਾਹ ਅਤੇ 10 ਜੋਟੇ ਲੱਡੂ ਦੇ ਥਾਲੀ 'ਚ ਟਿਕੇ ਨਹੀਂ ਸੀ ਰਹਿਣ ਦਿੰਦਾ। ਰਹਿਣ ਦਿਓ ਰਾਜਾ ਜੀ, ਸੇਵਾਦਾਰ ਆਪੇ ਚੁੱਕ ਲੈਣਗੇ।
1: ਉਹ ਨਹੀਂ, ਇਹ ਕਿਹੜੇ ਭਾਰੇ ਸੀਗੇ, ਲੈ ਵੀ ਲੈਣਾ ਸਿਆਂ, ਲੰਗਰ ਵਾਲੀ ਤਾਂ ਨਸ਼ਾ ਹੋ ਗਈ। ਪਰ ਗੁਰੂ ਘਰ 'ਚ ਤੇਰੇ ਤੋਂ ਬਿਨਾਂ ਕਿਸੇ ਨੇ ਪਛਾਣਿਆ ਨਹੀਂ ਮੈਨੂੰ।
0: ਨਹੀਂ ਭਾਈ, ਜਿਸ ਬੰਦੇ ਨਾਲ ਇੰਨੇ ਵਰੇ ਬਿਤਾਏ ਹੋਣ ਉਹ ਕਿੱਥੇ ਭੁੱਲਦਾ। ਚੰਗਾ ਫੇ, ਹੁਣ ਗੁਰੂ ਘਰ ਨੂੰ ਨਾ ਵਿਸਾਰੀ,

0: ਓਹੋ, ਪਹਿਲਾਂ ਤਾਂ ਜੰਗਾਲੇ ਜਾਂਦੇ ਨੇ ਖੁੱਲਦਿਆਂ ਜਾਨ ਲੈ ਲਈ, ਹੁਣ ਅੰਦਰ ਆਵੜਿਆਂ ਤਾਂ ਸਿਲ ਤੇ ਜਾਲਿਆਂ ਨੇ ਸਾਹ ਸੁੱਟ ਲਿਆ। ਓਏ, ਉਹ ਮੰਜਾ ਵਿਹੜੇ ਚ ਕੱਢਣਾ, ਇੱਥੇ ਤਾਂ ਉਦਾਂ ਹੀ ਦਮ ਘੁੱਟ ਜਾਊ।
1: ਮੈਂ ਨੀ ਕਹਿੰਦੀ ਪਈ ਸੀ ਤੁਹਾਨੂੰ ਬਈ ਇਹ ਤਾਂ ਆਪਣਾ ਰਾਜਾ ਵੀਰ ਸਿਉਂ ਲੱਗਦਾ, ਮੈਂ ਤਾਂ ਬੀਹੀ ਵੜਦੇ ਦਾ ਹੀ ਟੁੱਕ ਟਕਾ ਤਾੜ ਲਿਆ ਸੀ।
2: ਜਾਣ ਦਿਆ ਕਰੀ ਸਰਗੁਰੇ, ਜਾਣ ਦਿਆ ਕਰ।

0: ਤੈਂ ਕਦ ਕਿਹਾ ਸੀ? ਇਹ ਤਾਂ ਮੈਂ ਆਪਣੇ ਮੁੰਡੇ ਨਾਲ ਗੱਲ ਕਰੀ ਸੀ, ਬਈ ਹੋਵੇ ਨਾ ਹੋਵੇ ਚਾਲ ਢਾਲ ਤੋਂ ਤਾਂ ਆਪਣਾ ਵੀਰ ਸਿਉਂ ਹੀ ਲੱਗਦਾ। ਦੇਖ ਲੈ ਫਿਰ ਮੇਰੀ ਗੱਲ ਸੱਚੀ ਨਿਕਲੀ ਨਾ।
1: ਚਲੋ ਯਾਰ ਤੁਸੀਂ ਦੋਵੇਂ ਹੀ ਸੱਚੇ, ਆ ਸਾਨੂੰ ਇਹਦਾ ਹਾਲ ਚਾਲ ਤਾਂ ਪੁੱਛ ਲੈਣ ਦਿਓ।
2: ਨਾ ਪੁੱਛੀ ਜਾ ਹਾਲ ਚਾਲ ਚਾਚਾ ਹੀਰਾ ਸਿਆ, ਅਸੀਂ ਕਿਹੜਾ ਤੇਰੇ ਮੂੰਹ ਨੂੰ ਹੱਥ ਪਾ ਲਿਆ।
1: ਪੁੱਛੀਏ ਤਾਂ ਤਦ ਜਦ ਤੂੰ ਦੋ ਕੜੀ ਆਪਣੀ ਲੁਤਰੋ ਨੂੰ ਆਰਾਮ ਦੇਵੇਂ, ਜਦੋਂ ਦੀ ਆਈ ਹੈ ਚੱਲ ਸੋ ਚੱਲ, ਕਿਸੇ ਸਿਆਣੇ ਬਿਆਣੇ ਦਾ ਲਾਜ ਹੀ ਨਹੀਂ ਹੈ।
2: ਤੂੰ ਹੀ ਵੱਡਾ ਸਿਆਣਾ ਨੀ ਤੇ ਬਾਕੀ ਜਾਨ ਤੇਰੇ ਭਾ ਦਾ ਕਮਲਾ ਹੀ ਆ, ਤੂੰ ਸੁਣਾ ਲੈ ਜਿਹੜੀ ਹੀਰ ਸੁਣਾਉਣੀ ਆ, ਘਰ ਚ ਤਾਂ ਤੇਰੀ ਕੋਈ ਸੁਣਦਾ ਨੀ। ਮੈਂ ਫੇਰ ਆਉਣੀ ਆ ਰਾਜਾ ਵੀਰ ਸਿਆ, ਤੂੰ ਚਾਚੇ ਦੀ ਗੱਲ ਸੁਣ ਲੈ ਵਿਚਾਰੇ ਦੀ।
0: ਚੱਲ ਚੰਗਾ, ਤੂੰ ਜਾਇਆ ਤੇ ਵੀਰੂ ਦੇ ਆਉਣ ਦੀ ਖਬਰ ਘਰ ਕਰ ਦੇ ਆ, ਫੇਰ ਆ ਜਾਈ।
1: ਇਹ ਸੌਰੀ ਅੱਠੇ ਪੈਰ ਲੜਾਈ ਭਾਲਦੀ ਆ, ਹੁਣ ਤਾਂ ਗੱਲ ਕਰਨ ਨੂੰ ਵੀ ਚਿੱਤ ਕਿਤਾਬਿਆ ਜਿਹਾ ਗਿਆ। ਰਲਾ ਸਿਆਂ ਇਹਨੂੰ ਰੱਤਾ ਪਿੱਠ ਸਿੱਧੀ ਕਰ ਲੈਣ ਦੀ ਹੈ, ਆਪਾਂ ਤਾਂ ਜਦੋਂ ਮਰਜ਼ੀ ਆ ਜਾ ਸਕਦੇ ਹਾਂ। ਕਿਉਂ?
0: ਚੱਲ ਠੀਕ ਹੈ, ਫੇਰ ਇਹ ਮਾਰਦੇ ਹਾਂ ਗੇੜਾ ਆਪਾਂ।
2: ਚਲੇ ਗਏ ਚੰਦਰੇ ਜੇ, ਘਰੇ ਕੋਈ ਸੁਣਦਾ ਨੀ, ਬਾਹਰ ਵੀ ਅਖਾਣ ਕਰਨ ਬਹਿ ਜਾਂਦੇ ਆ ਖਾਲੀ ਥਾਂ ਵੇਖ ਕੇ। ਮੈਂ ਵਿਹੜੇ ਦਾ ਬੂਹਾ ਲਾਵਾਂ ਪਹਿਲਾਂ, ਹੁਣ ਹੋਰ ਕੋਈ ਨਾ ਮੂੰਹ ਚੱਕ ਕੇ ਆ ਵੜੇ।
3: ਤੂੰ ਹਾਲੇ ਉਨੀ ਅਥਰੀ ਹੈ ਸ਼੍ਰੀ, ਉਹ ਤਾਂ ਤੇਰੇ ਸ਼ਸ਼ਕੇਰੇ ਉਦੋਂ ਹੀ ਚਲ ਗਏ।
2: ਚੱਲ ਉਹਨਾਂ ਨੇ ਕਿਹੜਾ ਇੱਥੇ ਖਾੜਾ ਲਾਉਣਾ ਸੀ। ਅੱਛਾ ਇਹ ਦੱਸ, ਹੁਣ ਟਿਕੇਗਾ ਇੱਥੇ ਕਿ ਹੱਥ ਲਾ ਕੇ ਮੁੜ ਜਾਏਗਾ?
3: ਤੈਨੂੰ ਕੀ ਲੱਗਦਾ?
2: ਤੇਰੀਆਂ ਤੂੰ ਜਾਣ, ਮੈਂ ਕੀ ਕਹਾਂ।
3: ਹੁਣ ਤਾਂ ਮੁੱਕ ਹੀ ਗਿਆ ਹੁਣ ਜਾਣ।
2: ਤੂੰ ਬੈਠ, ਮੈਂ ਤਾਂ ਕੋੜਵੇਂ ਦੀਆਂ ਕੁੜੀਆਂ ਨੂੰ ਸੱਦਣ ਗਈ ਸੀ, ਲਿਆਉਣੀਆਂ ਬੁਲਾ ਕੇ ਤਕਾਲਾਂ ਤੱਕ ਘਰ ਸੰਭਾਰ ਦੇਣਗੀਆਂ। ਮੈਂ ਗਈ ਤੇ ਆਈ।

0: ਬਈ ਕੁੜੀਆਂ ਨੇ ਘਰ ਦਿਸਣ ਜਾ ਲਾਤਾ। ਪਹਿਲਾਂ ਤਾਂ ਨਿਰਾ ਦਲਿੱਦਰ ਖਾਨਾ ਹੀ ਲੱਗਦਾ ਸੀ।
1: ਰਾਜਾ, ਰਾਤ ਪੈ ਚੱਲੀ ਹੈ, ਹੁਣ ਤੂੰ ਮੈਨੂੰ ਰੋਟੀ ਟੁੱਕ ਦਾ ਦੱਸ।
0: ਉਹ ਆਉਂਦੇ ਨੇ ਗੁਰਦੁਆਰੇ ਨੂੰ ਲੰਗਰ ਛਕ ਲਿਆ ਸੀ ਲੇਟ ਕੇ।
1: ਚੱਲ ਇੱਕ ਟਾਈਮ ਸ਼ਾਹ ਵੇਲਾ ਮੈਂ ਲੈ ਆਊਂਗੀ, ਅੱਗੇ ਤਾਂ ਤੂੰ ਆਪੇ ਹੀ ਸੇਕ ਲਿਆ ਕਰੀ।
0: ਚੱਲ ਇਸ ਪਲ ਦੀ ਸੋਚੋ, ਕੱਲ ਦਾ ਕੱਲ ਦੇਖਾਂਗੇ।
1: ਦਿਲਗੀਰ ਨਹੀਂ ਹੋਈਦਾ, ਮੈਂ ਹੁਣੇ ਜਾਨੀ ਆ, ਦਿਨ ਚੜੇ ਆਉਂ ਤੇਰੀ ਹਾਜ਼ਰੀ ਲੈ ਕੇ।
0: ਜਿਉਂਦੀ ਵਸਦੀ ਰਹੀ ਸਰਕਾਰ।

0: ਪਹਿਲਾਂ ਤਾਂ ਐਂ ਲੱਗਦਾ ਸੀ ਵੀ ਖੁਸ਼ੀਏ ਤੇ ਰਾਣੀ ਰੱਖੀ ਦੇ ਘਰ ਕੋਈ ਨਹਿਸ਼ ਵੱਟੇ ਜੰਮ ਪਿਆ।
1: ਨਾ ਨਾ, ਵੀਰੂ ਨੇ ਤਾਂ ਖੁਸ਼ੀਏ ਤੇ ਰੱਖੀ ਦੀ ਜਜਮਾਨੀ 20 ਪਿੰਡਾਂ ਤੱਕ ਵਧਾ ਦਿੱਤੀ ਹੈ। ਉਹ ਤਾਂ ਸੈਂਕੜੇ ਗੰਡਾ ਢੋ ਢੋ ਸਿਰ ਜੋੜਨ ਲੱਗ ਪਿਆ।
0: ਭਈ ਵੀਰੂ ਤਾਂ ਪਤਾ ਨਹੀਂ ਕਿੰਨੇ ਮੰਗਣੇ, ਵਿਆਹ, ਮਰਨੇ ਪਰਨੇ ਭੁਗਤਾ ਕੇ ਆਪਣੇ ਪਿਓ ਤੋਂ ਵੀ ਅੱਗੇ ਜਾ ਨਿਕਲਿਆ।
1: ਮਾਰ ਕਿਤੇ ਚਾਰ ਹੱਥ ਲੰਮਾ ਕੱਦ ਕਾਠ, ਪਲਵਾਨੀ ਜੁੱਸਾ, ਤਾਂਬੇ ਰੰਗੀ ਭਾ ਮਾਰਦਾ ਚਿਹਰਾ, ਰੂੜੀ ਲਾਂਗ, ਹੀਰਨ ਅਰਗੀ ਫੁਰਤੀ, ਗੰਡਾ ਸੁਣੇ ਲੈ ਕੇ ਵਿਚਾਲੜੇ ਰਾਹੀਂ ਤੁਰਦਾ, ਟਾਂਗਿਆਂ ਲਾਰੀਆਂ ਤੋਂ ਵੀ ਪਹਿਲਾਂ ਜਾ ਖੜਦਾ।
0: ਇੱਕ ਦਿਹਾੜੇ ਖੁਸ਼ੀ ਨੇ ਚਾਹਿਆ ਕਿ ਵੀਰੂ ਜਜਮਾਨੀ ਸੰਭਾਲੇ।
1: ਇਉਂ ਤਾਂ ਹੋਣਾ ਹੀ ਸੀ, ਜਿਉਂ ਹੀ ਵੀਰੂ ਮੂਰਤੀ ਨੂੰ ਵਿਆਹ ਕੇ ਲਿਆਇਆ, ਉਹ ਇਸ ਘਰ ਲਈ ਵਾਰੀ ਬਣ ਗਈ ਏ।
0: ਵਰ ਨੇ ਹਾਲੇ ਫਲਣਾ ਸੀ ਕਿ ਵੀਰੂ ਦਾ ਨਹਿਸ਼ ਵੱਡਾ ਹੋਣਾ ਬੰਬ ਵਾਂਗ ਵਰ ਗਿਆ।
1: ਖੁਸ਼ੀਆ ਤੇ ਰੱਖੀ ਕਿਸੇ ਯਾਤਰਾ ਤੇ ਗਏ, ਰੇਲ ਗੱਡੀਆਂ ਦੀ ਟੱਕਰ ਵਿੱਚ ਮਾਰੇ ਗਏ। ਲਾਸ਼ਾਂ ਤਾਂ ਕੀ, ਉਹਨਾਂ ਦੇ ਕੱਪੜਿਆਂ ਦੀ ਇੱਕ ਲੀਰ ਵੀ ਨਾ ਮਿਲੀ। ਇੰਨਾ ਵੱਡਾ ਭਾਣਾ ਵਾਪਰ ਜਾਣ ਤੇ ਮੂਰਤੀ ਨਾ ਤੇ ਆਪ ਡੋਲੀ ਤੇ ਨਾ ਹੀ ਉਹਨੇ ਵੀਰੂ ਨੂੰ ਡੋਲਣ ਦਿੱਤਾ। ਭਾਵੇਂ ਤਾਂਬੇ ਰੰਗੇ ਮਰਦਾਵੇਂ ਜੁੱਸੇ ਵਾਲਾ ਵੀਰੂ ਵੀ ਹਰ ਥਾਂ ਹਾਜ਼ਰ ਨਾਜ਼ਰ ਦਿਸਦਾ, ਪਰ ਸੰਧੂਰੀ ਅੰਗਾਂ ਵਾਲੀ ਮੂਰਤੀ ਤਾਂ ਮੂਰਤੀ ਸੀ। ਉਹ ਸੁਨੱਖੀ ਨਹੀਂ, ਸਚਿਆਰੀ ਵੀ ਸੀ।
0: ਉਹ ਚਾਹੇ ਤੇ ਆਪਣੇ ਪਿੰਡੇ ਦੀ ਇੱਕ ਜੁੰਬਸ਼ ਨਾਲ ਹਵਾਵਾਂ ਨੂੰ ਨਾਗ ਵੱਲ ਪਾ ਸਕਦੀ ਸੀ। ਉਸ ਦੀ ਹਰ ਹਰਕਤ ਵਿੱਚ ਸੁੱਚਤਾ ਤੇ ਸਰਬ ਉੱਚਤਾ ਸੀ।
1: ਮੂਰਤੀ ਜੇ ਕਿਸੇ ਮੁਟਿਆਰ ਨੂੰ ਵਟਣਾ ਮਲਦੀ ਤਾਂ ਉਹਦਾ ਹੀ ਰੂਪ ਉਸ ਮੁਟਿਆਰ ਨੂੰ ਵੀ ਚੜਨ ਲੱਗ ਜਾਂਦਾ। ਉਹਦੇ ਹੱਥੋਂ ਡੁੱਲਦਾ ਪਾਣੀ ਵੀ ਤਿਰਵਰਾ ਹੋ ਕੇ ਮਿੱਟੀ ਥੰਦੀ ਕਰ ਦਿੰਦਾ।

0: ਧੀ ਜਦੋਂ ਵੀ ਕਿਸੇ ਮੁਟਿਆਰ ਦੇ ਡੋਲੇ ਨਾਲ ਜਾਂਦੀ ਤਾਂ ਲਾੜੇ ਆਪਣੀ ਲਾੜੀ ਦੀ ਥਾਂ ਮੂਰਤੀ ਨੂੰ ਵੇਖਦੇ ਰਹਿ ਜਾਂਦੇ। ਡੋਲੇ ਨਾਲ ਮੂਰਤੀ ਆਈ ਵੇਖ ਕੇ ਲੋਕੀ ਤਾਂ ਇਹ ਚਿੱਤ ਬਣਾਉਂਦਾ ਰਹਿੰਦੇ, ਬਈ ਜਿਗਰਾ ਵੀਰੂ ਦਾ। ਜਿੱਦਣ ਦੀ ਮੂਰਤੀ ਚੱਠਿਆਂ ਦੀ ਧੀ ਨੂੰ ਇੱਕ ਨੌਸਰਬਾਜ ਵਲੈਤੀਏ ਦੀ ਸੇਜ ਉੱਤੋਂ ਸੁੱਚੀ ਨੂੰ ਚੁੱਕ ਲਿਆਈ ਸੀ, ਪਟੜੀ ਬੰਨੇ ਦੇ ਲੋਕਾਂ ਨੇ ਮੂਰਤੀ ਨੂੰ ਦੇਵੀ ਬਣਾ ਦਿੱਤਾ ਸੀ।
1: ਤੇ ਚੱਠਿਆਂ ਵੱਲੋਂ ਧੀ ਨੂੰ ਡੋਲੇ ਬਹਾਉਣ ਵੇਲੇ ਜੋ ਹੋਇਆ ਉਹ ਕਿਹਨੂੰ ਭੁੱਲਿਆ?

0: ਨੈਣ ਨੂੰ ਹੁਣ ਡੋਲੇ ਨਾਲ ਕੌਣ ਭੇਜਦਾ? ਪੁਰਾਣਾ ਹੋ ਗਿਆ ਹੁਣ ਰਿਵਾਜ, ਤੁਸੀਂ ਵੀ ਰਹਿਣ ਦਿਓ ਇਹਨੂੰ।
1: ਤੁਸੀਂ ਮੈਨੂੰ ਲਾਗ ਨਾ ਦਿਓ, ਸੱਜ ਵਿਆਹੀ ਲਾੜੀ ਨਾਲ ਕਿਸੇ ਨੂੰ ਨੈਣ ਸਮਝ ਕੇ ਨਾ ਸਹੀ, ਸਖੀ ਸਹੇਲੀ ਸਮਝ ਕੇ ਤਾਂ ਬਰਦਾਸ਼ਤ ਕਰਨਾ ਬਣਦਾ ਹੀ ਹੈ।
2: ਦੀਦੀ, ਤੁਹਾਡੀ ਭੈਣ ਦੀ ਸ਼ਾਦੀ ਹੈ, ਕੋਈ ਬਖਸ਼ੀਸ਼ ਤਾਂ ਬਣਦੀ ਹੈ ਨਾ।
1: ਦੇਖੋ ਬੇਟਰ, ਵਿਆਹ ਵਾਲੀ ਕੁੜੀ ਮੇਰੀ ਭੈਣ ਨਹੀਂ ਹੈ, ਤੁਸੀਂ ਲਾੜੇ ਦੇ ਬਾਪ ਨੂੰ ਵਧਾਈਆਂ ਦਿਓ।
2: ਕਿਸ ਬਾਪ ਦੀ ਗੱਲ ਕਰਦੇ ਹੋ ਦੀਦੀ, ਉਹ ਤਾਂ ਲਾੜੇ ਦਾ ਅਸਲੀ ਬਾਪ ਹੈ ਹੀ ਨਹੀਂ।
1: ਬਾਬਾ ਜੀ, ਇਹ ਤੁਸੀਂ ਕੀ ਕਹੀ ਜਾ ਰਹੇ ਹੋ?
2: ਸੁਣ ਲੈ ਧੀਏ, ਇੱਕ ਪਾਸੇ ਜੇ ਹੋ ਕੇ ਸਵੇਰ ਤੋਂ ਲੁਕਾਈ ਰੱਖੀ ਜਾਂਦਾ ਸੀ, ਹੁਣ ਲੱਗਿਆ ਕਿ ਮੈਂ ਪਾਪ ਦਾ ਭਾਗੀ ਕਿਉਂ ਬਣਾਂ। ਇਹ ਲਾੜਾ, ਬਰਾਤ ਅਤੇ ਬਰਾਤੀ ਸਭ ਜਾਲੀ ਆ। ਇਹ ਮੁੰਡਾ ਵੀ ਬਲੈਤੋਂ ਨਹੀਂ ਆਇਆ, ਠੱਗ ਗਿਆ ਸਿਰੇ ਦਾ। ਇਹਨੇ ਅੱਜ ਰਾਤੀ ਕੁੜੀ ਨੂੰ ਲੈ ਕੇ ਪੱਤਰਾ ਵੱਜ ਜਾਣਾ। ਮੈਂ ਇਸ ਦੀ ਸਕੀਮ ਸੁਣ ਲਈ ਹੈ।
1: ਬਾਬਾ ਜੀ, ਆਲੋ, ਮੈਂ ਤੁਹਾਨੂੰ ਆਪਣੀ ਮੁੰਦੀ ਦੇਣੀ ਆ ਸੋਨੇ ਦੀ, ਸਾਨੂੰ ਇੱਥੋਂ ਨਿਕਲਣ 'ਚ ਮਦਦ ਕਰ ਦਿਓ।
3: ਉਸ ਦਿਨੋਂ ਮੂਰਤੀ ਆਪਣੀ ਦਲੇਰੀ ਕਰਕੇ ਲੋਕਾਂ 'ਚ ਸ਼ੇਰਨੀ ਮੂਰਤੀ ਧੁੰਮ ਗਈ। ਲੋਕ ਉਹਨੂੰ ਸ਼ੇਰ ਦੇ ਮੂੰਹੋਂ ਹਿਰਨੀ ਦਾ ਬੱਚਾ ਕੱਢ ਲਿਆਉਣ ਵਾਲੀ ਕਹਿਣ ਲੱਗ ਪਏ।
4: ਫਿਰ ਉਹ ਸਮਾਂ ਵੀ ਆ ਗਿਆ ਜਦੋਂ ਇਸ ਤਰ੍ਹਾਂ ਦੇ ਕਈ ਕਿੱਸੇ ਮੂਰਤੀ ਦੀ ਅਕਲ ਅਤੇ ਦਨਾਈ ਨਾਲ ਜੁੜਦੇ ਚਲੇ ਗਏ, ਅਤੇ ਉਸ ਦੀ ਗੋਦੀ ਖੇਡਦੇ ਉਸ ਦੇ ਦੋਵੇਂ ਪੁੱਤਰ ਮੱਦੀ ਅਤੇ ਕੰਤੂ ਜਵਾਨ ਹੋ ਗਏ। ਇੱਕ ਤਰ੍ਹਾਂ ਨਾਲ ਮੂਰਤੀ ਅਤੇ ਵੀਰੂ ਪਿੰਡ ਦੇ ਲੋਕਾਂ ਦੀਆਂ ਧੀਆਂ ਦੀ ਮੱਤ ਪੱਤ ਦੇ ਰਾਖੇ ਹੀ ਬਣ ਗਏ।
3: ਇੱਕ ਜੱਟ ਵੱਲੋਂ ਰਿਸ਼ਤਾ ਗੰਢਣ ਦੇ ਗਾਉਂ ਨਾਲ ਬੋਲੇ ਝੂਠ ਦਾ ਨਿਤਾਰਾ ਵੀਰੂ ਨੇ ਜਿਸ ਤਰ੍ਹਾਂ ਕੀਤਾ ਸੀ, ਉਹ ਕਹਾਣੀ ਸਾਰੇ ਪਿੰਡ ਦੇ ਜੀਆਂ ਨੇ ਇੱਕ ਦੂਜੇ ਨੂੰ ਸੁਣਾਈ ਸੀ।
4: ਕਿੱਦਾਂ ਹੋਈ ਸੀ ਭਲਾ ਉਹ ਗੱਲ, ਮੈਨੂੰ ਵੀ ਦੱਸੀ ਭਲਾ।
3: ਤੂੰ ਵੀ ਸੁਣ ਲਾ। ਕਿਸੇ ਕੁੜੀ ਲਈ ਮੁੰਡਾ ਦੇਖਣ ਗਏ ਜੱਟ ਨੇ ਸਿਆਣਪ ਦੀ ਕਦਰ ਕਰਦਿਆਂ ਵੀਰੂ ਨੂੰ ਵੀ ਨਾਲ ਲੈ ਲਿਆ।
4: ਅੱਛਾ, ਫਿਰ?
3: ਫਿਰ ਕੀ, ਮੁੰਡੇ ਵਾਲਿਆਂ ਨੇ ਦੂਰੋਂ ਉਂਗਲੀ ਘੁਮਾ ਕੇ ਬਗਾਨੇ ਖੇਤ ਵੀ ਆਪਣੇ ਬਣਾ ਕੇ ਦੱਸਦੇ। ਘਰ ਦੀ ਹਾਲਤ ਤੋਂ ਪਤਾ ਲੱਗਦਾ ਸੀ ਕਿ ਬੰਦਾ ਇੰਨੇ ਜੋਗਾ ਨਹੀਂ। ਬਾਕੀ ਦੇ ਚਾਹ ਪਾਣੀ ਪੀਣ ਲੱਗ ਗਏ ਤੇ ਵੀਰੂ ਮਲਕ ਚਾਰੇ ਉੱਥੋਂ ਖਿਸਕ ਕੇ ਖੇਤਾਂ 'ਚ ਜਾ ਖੜਿਆ ਤੇ ਉਹਨੇ ਕਿਹਾ, ਭਾਈ ਫਲਾਣੇ ਜੱਟ ਨੇ ਆਪਣੇ ਖੇਤਾਂ 'ਚੋਂ ਬਰਸੀਮ ਲਿਆਉਣ ਭੇਜਿਆ।
4: ਫਿਰ
3: ਅਗਲਾ ਮੂਹਰਿਓਂ ਗਾਲੀ ਉਤਰ ਪਿਆ, ਆਖੇ ਉਸ ਕੰਜਰ ਦੇ ਕਿਹੜੇ ਖੇਤ? ਵੀਰੂ ਨੇ ਭਰੀ ਪੰਚਾਇਤ 'ਚ ਭਾਂਡਾ ਪਾਂਦਾ। ਵੀਰੂ ਦੇ ਤਾਂ ਇਹੋ ਜਿਹੇ 20 ਕਿੱਸੇ। ਏਦਾਂ ਹੀ ਇੱਕ ਜੱਟ ਨੇ ਇੱਕ ਮੁੰਡੇ ਹੱਥ ਰੁਪਈਆ ਧਰਿਆ, ਕੁੜਮਾਈ ਦੀ ਮੁੰਦੀ ਪਾਉਣ ਲੱਗੇ ਤਾਂ ਵੀਰੂ ਨੂੰ ਲੱਗਿਆ, ਭਾਈ ਜਿਹੜਾ ਮੁੰਡਾ ਦਿਖਾਇਆ ਸੀ ਇਹ ਉਹ ਨਹੀਂ।
4: ਫਿਰ?
3: ਬਸ ਫਿਰ ਕੀ, ਵੀਰੂ ਨੇ ਖੁੱਲ੍ਹੀ ਮੁੰਦੀ ਪਾਉਣੀ ਬਦਸ਼ਗਨੀ ਹੁੰਦੀ ਹੈ ਕਹਿ ਕੇ ਮੁੰਦੀ ਨਾ ਪਾਉਣ ਦਿੱਤੀ। ਉਹਨਾਂ ਨੇ ਬਥੇਰਾ ਕਿਹਾ, ਤਾਂ ਗੱਲ ਭੇਟ ਲੈਂਦੇ ਹਾਂ, ਪਰ ਵੀਰੂ ਆੜੀ ਗਿਆ। ਮਗਰੋਂ ਗੱਲ ਬਾਹਰ ਆਈ, ਭਾਈ ਮੁੰਡੇ ਨੂੰ ਮਿਰਗੀ ਪੈਂਦੀ ਸੀ।
1: ਮੈਂ ਕਿਹਾ ਸੁਣਦੇ ਹੋ ਰਾਜਾ ਵੀਰੂ ਸਿੰਘ ਜੀ?
5: ਆਹੋ, ਮੈਂ ਬਗੈਰ ਤੇ ਤੋਂ ਹੋਰ ਸੁਣਦਾ ਕਿਹਦੀ ਆ।
1: ਆਪਾਂ ਵਿਚੋਲੇ ਬਣੇ ਬਗੈਰ ਹੀ ਲੋਕਾਂ ਦੇ ਵਿੱਚ ਓਲੇ ਨੰਗੇ ਕਰਨੇ ਹੁਣ ਬੰਦ ਨਾ ਕਰ ਦਈਏ।
5: ਦੇਖ ਲਾ ਬਈ, 20 ਪਿੰਡਾਂ 'ਚ ਹੁੰਦੀ ਜੈ ਜੈਕਾਰ, ਸੁਣਨ ਨੂੰ ਤਰਸ ਜਾਏਗੀ।
1: ਬਥੇਰਾ ਪਵਾ ਲਿਆ ਸ੍ਰੀ ਕੇਸਰ, ਹੁਣ ਹੋਰ ਕਿਸੇ ਨੂੰ ਮੌਕਾ ਦਈਏ?
5: ਚੱਲ ਮੰਨ ਲਿਆ, ਛੱਡ ਦਿੰਦੇ ਹਾਂ ਦੌੜ ਭੱਜ, ਹੋਰ ਫਿਰ ਕਰਾਂਗੇ ਕੀ, ਢਿੱਡ ਕਿੱਦਾਂ ਭਰਿਆ ਕਰਾਂਗੇ ਆਪਾਂ।
1: ਆਹ ਜਿਹੜੇ ਦੋ ਜੰਮ ਕੇ ਪੜਾ ਲਿਖਾ ਦਿੱਤੇ ਨੇ, ਦੋ ਦੋ ਰੋਟੀਆਂ ਵੀ ਨਾ ਖਵਾਉਣਗੇ ਸਾਨੂੰ।
5: ਉਹ ਤਾਂ ਦੋਵੇਂ ਜਦੋਂ ਵੀ ਸ਼ਹਿਰ ਆਉਂਦੇ ਆ ਨਾ, ਕੁਛ ਦੇਣ ਦੀ ਥਾਂ ਕੁਛ ਲੈਣ ਹੀ ਆਉਂਦੇ ਆ। ਮੈਨੂੰ ਤਾਂ ਇਹ ਵੀ ਨਹੀਂ ਪਤਾ ਬਈ ਸ਼ਹਿਰ 'ਚ ਕੀ ਪੜ੍ਹਦੇ ਰਹੇ ਤੇ ਕਿੱਥੇ ਪੜ੍ਹਦੇ ਰਹੇ।
1: ਆਹੋ ਸੱਚ, ਮੇਰੀ ਤੇ ਮਾਤੀ ਮਾਰੀ ਜਾਂਦੀ ਹੈ ਹੁਣ। ਮੈਂ ਤੈਨੂੰ ਦੱਸਣਾ ਸੀ ਵੀ ਚੇਤਾ ਨਹੀਂ, ਪਤਾ ਨਹੀਂ ਕੌਣ ਗੱਲ ਕਰਦਾ ਪਿਆ ਸੀ ਵੀ ਮੱਦੀ ਨੇ ਤਾਂ ਵਿਆਹ ਵੀ ਕਰਾ ਲਿਆ।
5: ਤੂੰ ਖਾ ਲਿਆ ਕਰੀ ਫਿਰ ਹੁਣ ਮੂੰਹ ਦੇ ਪਕਾਏ।

0: हाँ आ गया चेता, ये खबर मेनू बाहर ल्यांदी हरमीत ने दित्ती सी। दोवें जने कचहरी गए ते उन्होंने आपस च विआह करा लिया।
1: कचहरी च कौन सी उहदा?
0: उत्थे लोड़ ही नहीं हुंदी किसे दी।
1: मापिआं दी वी नहीं?
0: कहिंदे आ मापिआं बारे पुछिआ सी अफसर ने, आंदा है नहीं गे, मर खप गए आ किते।
2: ओ थोड़ी इहो जिहां दी ओह कीड़े पैण थोड़ी जीभ च। सच कहिंदी सी हरमीत?
0: उहनूं झूठ बोलण दी की लोड़ आ?
2: ਸਹੁਰਿਆਂ ਨੇ ਜੀਂਦੇ ਜੀ ਮਾਰ ਸੱਟੇ। ਅੱਛਾ ਨੌਕਰੀ ਮਿਲਣ ਬਾਰੇ ਵੀ ਧੂਣੀ ਕੱਢੀ?
0: ਹੋਰ ਸੁਣ ਲਾ, ਨੌਕਰੀ ਕਰਦਿਆਂ ਨੂੰ ਤੇ ਸਾਲ ਹੋ ਗਿਆ।
2: ਬਸ ਹੋਰ ਨਾ ਬੋਲ, ਮੇਰਾ ਦਿਮਾਗ ਖਰਾਬ ਹੋ ਜਾਣਾ।
0: ਹਾਏ ਹਾਏ, ਮੈਂ ਤਾਂ ਕਹਿੰਦੀ ਹਾਂ ਇਹਨਾਂ ਦੇਹਾਂ ਨੂੰ ਕਬਰਾਂ ਹੀ ਬਣਾ ਲਈਏ ਬੰਦਿਆ। ਮੈਨੂੰ ਤਾਂ ਹੁਣ ਮੇਰੇ ਢਿੱਡੋ ਜੰਮਿਆਂ ਨੇ ਇੱਧਰੋਂ ਨਿਕਲਣ ਜੋਗੀ ਨਹੀਂ ਛੱਡਿਆ।
2: ਪਰ ਏਦਾਂ ਦਿਲ ਛੱਡਿਆ ਤਾਂ ਗੱਲ ਨਹੀਂ ਬਣਨੀ ਭਗਵਾਨ ਨੇ।
0: ਮੇਰੀ ਤੇ ਛਾਤੀ ਖੋਟੀ ਨਿਕਲੀ, ਚਿੰਨੇ ਨਰਮਵਾ ਦੁੱਧ ਦਿੱਤਾ, ਮੇਰਾ ਤੇ ਜਹਾਨ ਵੀ ਖੋਲਿਆ ਚੰਦਰਿਆਂ ਨੇ।

0: ਹਾਂ ਜੀ ਤੇਜਾ ਸਿੰਘ ਜੀ
1: ਸੁਣਿਆ ਨਾਟਕ ਜੀ?
0: ਸੁਣਿਆ ਜੀ, ਬਿਲਕੁਲ ਸੁਣਿਆ ਜੀ।
1: ਹਾਂ, ਅਤੇ ਸ਼ਿੰਗਾਰਾ ਸਿੰਘ ਜੀ, ਕੱਲ੍ਹ ਦਾ ਪ੍ਰੋਗਰਾਮ ਇਵੇਂ ਆ
0: ਜੀ,
1: ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ 'ਚ ਆਲੂ ਦੀਆਂ ਕਿਸਮਾਂ,
0: ਅੱਛਾ ਜੀ,
1: ਇਹਦੇ ਬਾਰੇ ਗੱਲਬਾਤ ਹੋਏਗੀ।
0: ਜੀ,
1: ਅਤੇ ਸ਼ਾਮ ਨੂੰ 6:30 ਦਿਹਾਤੀ ਪ੍ਰੋਗਰਾਮ 'ਚ ਹਾੜੀ ਲਈ ਹਰੇ ਚਾਰੇ,
0: ਅੱਛਾ,
1: ਇਸ ਵਿਸ਼ੇ 'ਤੇ ਗੱਲਾਂ ਬਾਤਾਂ ਵੀ ਹੋਣਗੀਆਂ, ਹੋਰ ਗੀਤ ਸੰਗੀਤ ਵੀ ਨਾਲ ਨਾਲ ਚੱਲੇਗਾ। ਤੇ
0: ਮੌਸਮ ਕੀ ਕਹਿੰਦਾ ਜੀ ਫਿਰ?
1: ਮੌਸਮ ਕੁਛ ਨਹੀਂ ਕਹਿੰਦਾ, ਮੌਸਮ ਕਹਿੰਦਾ ਵੀ ਭਾਈ ਥੋੜ੍ਹਾ ਜਿਹਾ ਹੁੰਮ ਹੁਣ ਮੈਨੂੰ ਘਟਾ ਦੇਊਂਗਾ ਮੈਂ,
0: ਅੱਛਾ,
1: ਅਤੇ ਥੋੜ੍ਹਾ ਜਿਹਾ ਮੌਸਮ ਹੁਣ ਵਧੀਆ ਕਰਦੇ ਜਾਣਾ ਹੈ ਹਾਲੇ।
0: ਅੱਛਾ,
1: ਅਤੇ ਆਪਾਂ ਚੱਲੀਏ ਜੀ।
0: ਹਾਂ, ਜੈ ਹਿੰਦ।

ਹੁਣੇ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਆਓ ਸੁਣਦੇ ਹਾਂ ਸਪੋਂਸਰਡ ਪ੍ਰੋਗਰਾਮ ਕਿਸਾਨ ਵਾਣੀ।

0: ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਖਾਦਾਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਮਿਲਣ ਵਾਲੀਆਂ ਕਿਸ਼ਤਾਂ, ਖੇਤੀ ਮਸ਼ੀਨਰੀ ਅਤੇ ਹੋਰ ਖੇਤੀਬਾੜੀ ਸਹੂਲਤਾਂ ਤੇ ਸਬਸਿਡੀਆਂ ਦਾ ਲਾਭ ਲੈਣ ਲਈ ਫਾਰਮਰ ਆਈਡੀ ਮਹੱਤਵਪੂਰਨ ਹੋਵੇਗੀ। ਇਸ ਲਈ ਸਾਰੇ ਯੋਗ ਕਿਸਾਨ ਬਿਨਾਂ ਕਿਸੇ ਦੇਰੀ ਦੇ ਆਪਣੀ ਫਾਰਮਰ ਆਈਡੀ ਜ਼ਰੂਰ ਬਣਵਾਉਣ। ਹੁਣ ਵੇਲਾ ਹੋ ਗਿਆ ਹੈ ਗੱਲਬਾਤ ਦਾ, ਤੇ ਬਿਲਕੁਲ ਜੀ ਆਓ ਤੁਹਾਨੂੰ ਸੁਣਾਉਂਦੇ ਹਾਂ ਗੱਲਬਾਤ ਸਫਲ ਕਿਸਾਨ ਗੁਰਪ੍ਰੀਤ ਸਿੰਘ ਮਰਾੜ ਦੇ ਨਾਲ, ਜੋ ਕਿ ਇੱਕ ਕਾਮਯਾਬ ਗੰਨਾ ਕਿਸਾਨ ਹਨ।
1: ਸਤਿ ਸ੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
2: ਹਾਂਜੀ ਜੀ ਜੀ, ਸਭ ਤੋਂ ਪਹਿਲਾਂ ਜੀ ਆਕਾਸ਼ਵਾਣੀ ਰੇਡੀਓ ਦੇ ਜੁੜੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਔਰ ਸਾਡੇ ਸਰੋਤਿਆਂ ਵੱਲੋਂ ਵੀ। ਸਰ, ਪਹਿਲਾਂ ਤਾਂ ਮੈਂ ਤੁਹਾਨੂੰ ਇਹੀ ਪੁੱਛਣਾ ਚਾਹਾਂਗੀ ਕਿ ਤੁਸੀਂ ਖੇਤੀ ਦੇ ਇਸ ਕਿੱਤੇ ਵਿੱਚ ਕਿਸ ਤਰ੍ਹਾਂ ਆਏ ਤੇ ਗੰਨੇ ਦੀ ਖੇਤੀ ਦੇ ਬਾਰੇ ਕਿਉਂ ਸੋਚਿਆ?
2: ਹਾਂਜੀ ਜੀ, ਮੈਂ 2013 ਤੋਂ ਗੰਨੇ ਦੀ ਖੇਤੀ ਤੇ ਮੁੜ ਆਇਆ ਜੀ। ਪਹਿਲਾਂ ਸਾਡੇ ਫਾਦਰ ਸਾਹਿਬ ਕਰਦੇ ਰਹੇ, 1994 ਤੋਂ ਛੱਡਿਆ ਸੀ ਉਹਨਾਂ।
1: ਅੱਛਾ ਜੀ।

0: ਪਹਿਲਾਂ ਤਾਂ ਮੈਂ ਤੁਹਾਨੂੰ ਇਹੀ ਪੁੱਛਣਾ ਚਾਹਾਂਗੀ ਕਿ ਤੁਸੀਂ ਖੇਤੀ ਦੇ ਇਸ ਕਿੱਤੇ ਵਿੱਚ ਕਿਸ ਤਰ੍ਹਾਂ ਆਏ ਤੇ ਗੰਨੇ ਦੀ ਖੇਤੀ ਦੇ ਬਾਰੇ ਕਿਉਂ ਸੋਚਿਆ?
1: ਹਾਂਜੀ ਜੀ, ਮੈਂ 2013 ਤੋਂ ਗੰਨੇ ਦੀ ਖੇਤੀ ਤੇ ਮੁੜ ਆਇਆ ਜੀ। ਪਹਿਲਾਂ ਸਾਡੇ ਫਾਦਰ ਸਾਹਿਬ ਕਰਦੇ ਰਹੇ, 1994 ਤੋਂ ਛੱਡਿਆ ਸੀ ਉਹਨਾਂ,
0: ਅੱਛਾ ਜੀ।
1: 13 ਤੋਂ ਸ਼ੁਰੂ ਕੀਤਾ ਜੀ। ਹਾਂਜੀ, ਤੇ ਹੁਣ ਤੱਕ ਕਰ ਰਹੇ ਹਾਂ ਜੀ। ਸਾਰੀ ਖੇਤੀ ਮੇਰੇ ਕੋਲ ਤਕਰੀਬਨ ਗੰਨੇ ਦੀ ਹੈ ਜੀ।
0: ਠੀਕ ਹੈ ਜੀ। ਤੇ ਸਮੱਸਿਆਵਾਂ ਵੀ ਆਈਆਂ, ਕਿਉਂਕਿ ਅਕਸਰ ਕਿਸਾਨ ਕਹਿ ਦਿੰਦੇ ਨੇ ਕਿ ਸਾਨੂੰ ਬਹੁਤ ਸਮੱਸਿਆ ਆਉਂਦੀ ਹੈ, ਔਰ ਇਹ ਵੀ ਕਿਹਾ ਜਾਂਦਾ ਕਿ ਖੇਤੀ ਕਰਨੀ ਜਿਹੜੀ ਉਹ ਬਹੁਤ ਸੌਖੀ ਨਹੀਂ ਹੈ, ਮਿੱਟੀ ਨਾਲ
1: ਹਾਂਜੀ
0: ਮਿੱਟੀ ਹੋਣਾ ਪੈਂਦਾ।
1: ਜੀ, 2013 ਜਦੋਂ ਮੈਂ ਸ਼ੁਰੂ ਕੀਤਾ ਸੀ, ਪਹਿਲਾਂ ਮੈਂ 1 ਕਿੱਲੇ ਦੀ ਕਾਸ਼ਤ ਤੋਂ ਸ਼ੁਰੂ ਕੀਤਾ ਸੀ।
0: ਅੱਛਾ ਜੀ।
1: ਉਸੇ ਸਾਲ ਮੈਨੂੰ ਬੜੀਆਂ ਮੁਸ਼ਕਲਾਂ ਆਈਆਂ, ਮੈਂ ਨਿਰਾਸ਼ ਹੋ ਕੇ ਪਰਚੀਆਂ ਦੇ ਹੱਥੋਂ ਪੁੱਟ ਕੇ ਗੰਨਾ ਤੇ ਵਾਪਸ ਘਰ ਮੁੜਿਆ। ਫਿਰ ਸਨ 15 ਤੋਂ ਲਗਾਤਾਰ ਸ਼ੁਰੂ ਕੀਤਾ ਜੀ, ਪਹਿਲਾਂ 5 ਕਿੱਲਿਆਂ ਤੋਂ, ਫਿਰ 10 ਤੋਂ, ਫਿਰ ਇਸ
0: ਠੀਕ
1: ਵਕਤ ਹੁਣ ਅਸੀਂ 30-31 ਕਿੱਲੇ ਦੀ ਖੇਤੀ ਕਰ ਰਹੇ ਹਾਂ ਜੀ।
0: ਹੈ ਜੀ, ਬਹੁਤ ਅੱਛੀ
1: ਹਾਂਜੀ
0: ਗੱਲ ਹੈ। ਔਰ ਬਹੁਤ ਵਾਰੀ ਇਹ ਵੀ ਹੁੰਦਾ ਹੈ ਕਿ ਕਮਾਦ ਜਦੋਂ ਅਸੀਂ ਬੀਜਦੇ ਹਾਂ, ਹਨਾ, ਗੰਨਾ ਜਦੋਂ ਬੀਜਦੇ ਹਾਂ ਤੇ ਵਿੱਚ ਜਿਹੜੀ ਜਗ੍ਹਾ ਬਹੁਤ ਹੁੰਦੀ ਹੈ ਨਾ, ਤੇ ਤੁਸੀਂ
1: ਹਾਂਜੀ
0: ਅੰਤਰ ਫਸਲਾਂ ਵੀ ਲਾਉਂਦੇ ਹੋ ਕਿ
1: ਜੀ,
0: ਵਾਧੂ
1: ਲਾਉਂਦੇ
0: ਆਮਦਨ
1: ਨੇ
0: ਹੋ
1: ਜੀ।
0: ਸਕੇ?
1: ਹਾਂਜੀ, ਅਕਤੂਬਰ ਮਹੀਨੇ ਜਿਹਨੂੰ ਅੱਸੂ ਦਾ ਮਹੀਨਾ ਕਹਿ ਦਿੰਦੇ ਆਪਾਂ ਜੀ,
0: ਹਾਂਜੀ
1: ਝੋਨੇ ਦੀ ਫਸਲ ਤੋਂ ਕਟਾਈ ਤੋਂ ਬਾਅਦ ਗੰਨਾ ਲਗਾ ਕੇ ਉਸ ਵਿੱਚ ਕਣਕ ਸਰੋਂ ਦੀ ਫਸਲ ਲੈਂਦੇ ਰਹੇ ਹਾਂ ਜੀ,
0: ਕਿਆ
1: ਜਿਹਦੇ ਨਾਲ
0: ਬਾਤ
1: ਕਾਫੀ ਮੁਨਾਫਾ ਹੁੰਦਾ ਰਿਹਾ ਜੀ।
0: ਜੀ। ਤੇ
1: ਹਾਂਜੀ
0: ਮਤਲਬ ਇਹ ਤੁਸੀਂ ਹਰ ਵਾਰੀ ਇੱਦਾਂ ਲਾਉਂਦੇ ਹੋ ਕਿ ਕਿਸੇ ਪਾਰਟੀਕੁਲਰ ਸੀਜ਼ਨ ਦੇ ਵਿੱਚ ਹੀ ਅੰਤਰ ਫਸਲ ਜਿਹੜੀਆਂ ਨੇ ਲਵਾਉਂਦੇ ਹੋ?
1: ਪਾਰਟੀਕਲ ਸੀਜ਼ਨ ਜਿਸ ਹਿਸਾਬ ਨਾਲ ਸਾਡੇ ਖੇਤ ਵਿਹਲੇ ਹੋਏ ਹੁਣ ਗੰਨੇ ਤੋਂ ਬਾਅਦ।
0: ਠੀਕ ਹੈ। ਤੇ ਨਹੀਂ, ਜਿੱਦਾਂ ਕਈ ਵਾਰੀ, ਇੱਕ ਤਾਂ ਤੁਸੀਂ ਵਿਹਲੇ ਖੇਤਾਂ ਦੇ ਵਿੱਚ ਤੁਸੀਂ ਫਸਲ ਲਾਉਂਦੇ ਹੋ, ਠੀਕ ਹੈ, ਕਈ ਵਾਰੀ ਇੱਦਾਂ ਹੁੰਦਾ ਕਿ ਗੰਨੇ ਦੇ ਖੇਤ ਦੇ ਵਿੱਚ ਹੀ ਜਿੱਦਾਂ ਗੱਭੇ ਆੜਾ ਹੁੰਦੀਆਂ ਆ, ਹਨਾ,
1: ਹਾਂਜੀ
0: ਖਾਲੀ
1: ਹਾਂਜੀ
0: ਜਗ੍ਹਾ
1: ਹਾਂਜੀ
0: ਹੁੰਦੀ ਆ ਉਹਨਾਂ ਦੇ ਵਿੱਚ।
1: ਹਾਂਜੀ, ਅੱਸੂ ਦੇ ਮਹੀਨੇ ਜਿਹੜੀ ਆਪਾਂ ਝੋਨੇ ਤੋਂ ਬਾਅਦ ਦੀ ਫਸਲ ਤੋਂ ਲੈਂਦੇ ਹਾਂ, ਗੰਨਾ ਬੀਜ ਕੇ ਉਹਦੇ ਵਿੱਚ ਕਣਕ ਦੀ ਖੇਤੀ ਜਾਂ ਸਰੋਂ ਦੀ ਖੇਤੀ ਕਰਦੇ ਰਹੇ ਹਾਂ।
0: ਠੀਕ ਹੈ ਜੀ, ਬਹੁਤ
1: ਹਾਂਜੀ
0: ਅੱਛੀ ਗੱਲ ਹੈ। ਔਰ ਇਹ ਵੀ ਹੁੰਦਾ ਹੈ ਕਿ ਕਈ ਵਾਰ ਲੇਬਰ ਨਹੀਂ ਮਿਲਦੀ, ਹੈ ਨਾ,
1: ਹਾਂਜੀ ਹਾਂਜੀ
0: ਕਿਉਂਕਿ ਗੰਨੇ ਦੀ ਫਸਲ ਜਿਹੜੀ ਹੈ ਉਹ ਲੇਬਰ ਵੀ ਭਾਲਦੀ ਹੈ, ਫਿਰ ਬਾਅਦ ਦੇ ਵਿੱਚ ਗੰਨੇ ਵੱਢਣੇ ਜਿਹੜੇ ਨੇ, ਉਹਨਾਂ ਨੂੰ ਮੰਡੀ ਲੈ ਕੇ ਜਾਣਾ, ਬਹੁਤ ਸਾਰੇ ਕੰਮ ਹੁੰਦੇ ਨੇ, ਤੇ ਉਹ ਫਿਰ
1: ਹਾਂਜੀ
0: ਕਿਸ ਤਰ੍ਹਾਂ ਕਰਦੇ ਹੋ?
1: ਜੀ, ਲੇਬਰ ਦੀ ਸਮੱਸਿਆ ਤਾਂ ਹਰ ਕੰਮ 'ਚ ਹੀ ਹੈਗੀ ਹੈ ਜੀ।
0: ਜੀ
1: ਹਾਂਜੀ, ਗੰਨੇ 'ਚ ਵੀ ਆਈ ਆ। ਹੁਣ ਲੇਬਰ ਦੀ ਸਮੱਸਿਆ ਕਰਕੇ ਅਸੀਂ 5 ਫੁੱਟ ਤੇ ਆਏ ਹਾਂ ਜੀ।
0: ਠੀਕ ਹੈ ਜੀ,
1: ਹਾਂਜੀ
0: ਠੀਕ ਹੈ। ਤੇ ਮਾਰਕੀਟਿੰਗ ਦੇ ਲਈ ਕੋਈ ਪ੍ਰੋਬਲਮਸ ਆਉਂਦੀਆਂ ਨੇ, ਕੋਈ ਸਮੱਸਿਆਵਾਂ ਆਉਂਦੀਆਂ ਨੇ? ਗੰਨਾ ਵੇਚਣਾ ਹੁੰਦਾ ਹੈ, ਜਾਂ ਕਈ ਵਾਰੀ ਕਿਸਾਨ ਜਿਹੜੇ ਹੁੰਦੇ ਨੇ ਉਹ ਗੰਨਾ ਵੇਚਣ ਨਹੀਂ ਜਾਂਦੇ, ਉਹ ਘਰ ਹੀ ਸਿੱਧਾ ਵਪਾਰੀਆਂ ਨੂੰ ਦੇ ਦਿੰਦੇ ਨੇ ਜਾਂ ਫਿਰ ਗੁੜ ਬਣਾ ਲੈਂਦੇ ਨੇ, ਤੁਸੀਂ ਕੀ ਕਰਦੇ ਹੋ?
1: ਨਹੀਂ, ਜ਼ਿਆਦਾਤਰ ਹਰ ਕਿਸਾਨ ਜਿਹੜਾ ਇਹਨੂੰ ਮਿਲ ਤੇ ਲੈ ਕੇ ਜਾਂਦਾ ਹੈ ਜੀ।
0: ਜੀ
1: ਹਾਂਜੀ, ਤੇ
0: ਤੇ
1: ਗੰਨੇ ਦੀ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਆ ਜ਼ਿਮੀਂਦਾਰ ਨੂੰ, ਉਹ ਪੇਮੈਂਟ ਦੀ ਹੈ ਜਿਹੜੀ ਸਮੇਂ ਸਿਰ ਨਹੀਂ ਅਦਾਇਗੀ ਹੁੰਦੀ ਜੀ।
0: ਜੀ ਮੇਰਾ ਅਗਲਾ ਸਵਾਲ ਵੀ ਇਹੀ ਸੀ ਕਿ
1: ਹਾਂਜੀ
0: ਮਤਲਬ ਪੇਮੈਂਟ ਕਿੱਦਾਂ ਹੁੰਦੀ ਹੈ, ਕਿ ਮਤਲਬ ਤੁਸੀਂ ਗੰਨਾ ਵੇਚ ਕੇ ਆਏ ਹੋ, ਸਮੇਂ ਸਿਰ ਹੋ ਜਾਂਦੀ ਹੈ, ਜਾਂ ਫਿਰ ਜਿਹੜਾ ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੇ ਲਟਕਾਉਂਦੇ ਨੇ ਔਰ
1: ਨਹੀਂ ਜੀ।
0: ਇੰਤਜ਼ਾਰ ਕਰਨਾ ਪੈਂਦਾ ਕਈ ਵਾਰ?
1: ਹਾਂਜੀ ਹਾਂਜੀ, ਸਾਡਾ ਜਿਹੜਾ ਕੰਟਰੈਕਟ ਹੁੰਦਾ ਇਹਨਾਂ ਦਾ, 14 ਦਿਨ ਦਾ ਟਾਈਮ ਬਾਉਂਡ ਹੁੰਦਾ ਵਾ ਕਿ ਤੁਹਾਨੂੰ ਪੇਮੈਂਟ ਮਿਲੇਗੀ, ਪਰ 6-6 ਮਹੀਨੇ ਵੀ ਲੱਗ ਜਾਂਦੇ ਆ ਜੀ ਮਿਲਾਂ ਵੱਲੋਂ।
0: ਤੇ ਇਦਾਂ ਦੀ ਕੋਈ ਪ੍ਰੋਵੀਜ਼ਨ ਨਹੀਂ ਹੈ ਕਿ ਜੇ 14 ਦਿਨਾਂ ਤੋਂ ਬਾਅਦ ਤੁਹਾਨੂੰ ਪੇਮੈਂਟ ਹੁੰਦੀ ਹੈ ਤੇ ਫਿਰ ਉਹਨਾਂ ਨੂੰ ਐਕਸਟਰਾ ਵੀ ਕਰਨੀ ਪੈਂਦੀ ਹੈ?
1: ਨਹੀਂ ਜੀ, ਕੋਈ ਕਰਦਾ ਨਹੀਂ ਜੀ, ਬੜਾ ਲੰਮਾ ਸਮਾਂ ਜੀ, ਫਿਰ ਕੋਰਟ ਕੇਸ ਕੋਈ ਕਰਨਾ ਨਹੀਂ ਚਾਹੁੰਦਾ ਜੀ।
0: ਕੋਰਟ ਕੇਸ? ਠੀਕ ਹੈ, ਉਹਦੇ ਵਿੱਚ ਫਿਰ ਹੋਰ
1: ਹਾਂ
0: ਜ਼ਿਆਦਾ ਜਿਹੜਾ ਲੰਮਾ ਸਮਾਂ ਉਹ ਲੱਗ
1: ਬਿਲਕੁਲ,
0: ਜਾਂਦਾ।
1: ਜ਼ਿਮੀਦਾਰ ਕੋਈ ਇੰਨਾ ਟਾਈਮ ਹੀ ਨਹੀਂ ਹੈਗਾ ਜੀ ਫਸਲ ਸਾਂਭ ਕੇ ਕੋਰਟ ਕੇਸ ਕਰੇ।
0: ਜੀ। ਤੇ
1: ਹਾਂਜੀ,
0: ਸਮੱਸਿਆਵਾਂ ਕਿਹੜੀਆਂ ਕਿਹੜੀਆਂ ਆਉਂਦੀਆਂ ਨੇ ਗੰਨੇ ਦੀ ਖੇਤੀ ਕਰਦੇ ਸਮੇਂ?
1: ਸਮੱਸਿਆ ਜੀ ਆਮ ਆਪਣੇ ਜਿਵੇਂ ਕੀੜਿਆਂ ਦਾ ਪ੍ਰਕੋਪ ਕਈ ਵਾਰ ਝੱਲਣਾ ਪੈਂਦਾ ਹੈ ਜ਼ਿਮੀਦਾਰ ਨੂੰ, ਸਭ ਤੋਂ ਪਹਿਲੀ ਤੇ ਲੇਬਰ ਦੀ ਆ।
0: ਜੀ
1: ਹਾਂਜੀ, ਤੇ ਹੁਣ ਤਾਂ ਚਲੋ ਇਹ ਆ ਵੀ ਮਸ਼ੀਨੀਕਰਨ ਹੋਣ ਕਰਕੇ ਕਿਸਾਨ ਵੀ ਸੌਖਾ ਹੋ ਗਿਆ ਇਸ ਕਰਕੇ ਕਿ ਲੇਬਰ ਦੀ ਸਮੱਸਿਆ ਘਟੂਗੀ ਇਹਦੇ ਨਾਲ ਮਸ਼ੀਨੀਕਰਨ ਆਉਣ ਨਾਲ ਜੀ।
0: ਹਾਂਜੀ
1: ਹਾਂਜੀ, ਲਵਾਈ ਤੋਂ ਲੈ ਕੇ ਕਟਾਈ ਤੱਕ ਹੁਣ ਮਸ਼ੀਨ ਦਾ ਹੀ ਕੰਮ ਹੈ, ਸਾਰਾ ਮਸ਼ੀਨੀਕਰਨ ਹੀ ਹੋਵੇਗਾ ਜੀ।
0: ਮਤਲਬ ਲੇਬਰ ਦੇ ਉੱਪਰ ਨਿਰਭਰ ਜਿਹੜਾ ਉਹ ਨਹੀਂ ਰਹਿਣਾ ਪਊਗਾ ਹੁਣ ਕਿਸਾਨ ਨੂੰ,
1: ਹਾਂਜੀ ਹਾਂਜੀ,
0: ਕਿਉਂਕਿ
1: ਸਾਡੇ ਆਪਣੇ ਪੰਜਾਬ ਕਮਿਸ਼ਨਰ ਡਾਕਟਰ ਅਮਰੀਕ ਸਿੰਘ ਜੀ
0: ਹਾਂਜੀ
1: ਦਾ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਜੀ, ਬਹੁਤ ਹੀ ਗੰਨੇ ਦੇ ਪ੍ਰਤੀ ਉਹ ਵੀ ਸ਼ਲਾਘਾਯੋਗ ਕਦਮ ਚੁੱਕ ਰਹੇ ਨੇ ਜੀ। ਹਾਂਜੀ
0: ਜੀ ਮਤਲਬ
1: ਹਾਂ,
0: ਕਿ ਤੁਹਾਨੂੰ ਆਲੇ ਦੁਆਲੇ ਆਪਣੇ ਕਹਿ ਸਕਦੇ ਹਾਂ ਕਿ ਖੇਤੀ ਲਈ ਪੋਜ਼ਿਟਿਵ ਮਾਹੌਲ ਜਿਹੜਾ ਮਿਲਣਾ ਸ਼ੁਰੂ ਹੋ ਗਿਆ ਹੈ?
1: ਹਾਂਜੀ ਬਿਲਕੁਲ ਜੀ, ਬਿਲਕੁਲ ਜੀ।
0: ਜੀ। ਔਰ ਜਦੋਂ ਤੁਸੀਂ ਗੰਨਾ ਬੀਜਦੇ ਹੋ ਤੇ ਫਿਰ ਕਿਹੜੀ ਕਿਸਮ ਦਾ ਜਿਹੜਾ ਬੀਜ ਲਗਾਉਂਦੇ ਹੋ, ਇਹ ਵੀ
1: ਜਿਹੜੀ
0: ਹੁੰਦਾ ਹੈ?
1: ਪੰਜਾਬ ਹਾਂਜੀ ਹਾਂਜੀ, ਪੰਜਾਬ ਦੀਆਂ ਜਿਹੜੀਆਂ 2-3 ਚੰਗੀਆਂ ਕਿਸਮਾਂ ਜਿਹੜੀਆਂ ਜਿਹਨੂੰ ਆਪਾਂ ਕਹਿ ਸਕਦੇ ਹਾਂ, 118
0: ਹਾਂਜੀ।
1: 95 ਹੈ ਜੀ ਇੱਕ, ਮਤਲਬ ਇਹ 2-3 ਕਿਸਮਾਂ ਚੰਗੀਆਂ ਜੀ ਜਿਹੜੀ ਰੋਗ ਰਹਿਤ ਨੇ ਜੀ।
0: ਤੇ ਗੰਨੇ

0: ਇਹਨੂੰ ਬਿਮਾਰੀ ਜਿਹੜੀ ਉਹ ਕਿਹੜੀ ਲੱਗਦੀ ਹੈ ਜ਼ਿਆਦਾਤਰ, ਜਿਹਦਾ ਸਾਹਮਣਾ ਕਰਨਾ ਪੈਂਦਾ ਕਿਸਾਨਾਂ ਨੂੰ ਬਹੁਤ?
1: ਹਾਂਜੀ, ਇਹਨੂੰ ਟੋਬਰ ਇਹਨੂੰ ਕਹਿੰਦੇ ਆਪਾਂ, ਵਿਲਟ ਦੀ ਆ ਜਾਂਦੀ ਸਮੱਸਿਆ ਜੀ ਕਈ ਵਾਰ।
0: ਹਾਂਜੀ
1: ਹਾਂਜੀ, ਜਿਹਨੂੰ ਰੱਤਾ ਰੋਗ ਵੀ ਕਹਿ ਦਿੰਦੇ ਆ।
0: ਜੀ, ਤੇ ਕਈ ਵਾਰੀ ਆਪਾਂ ਇਹ ਵੀ ਕਹਿ ਦੇਈਦਾ ਆਮ ਭਾਸ਼ਾ ਦੇ ਵਿੱਚ ਕਿ ਗੰਨੇ ਕਾਣੇ ਆ, ਇਹਨਾਂ 'ਚ ਕਾਣ
1: ਹਾਂਜੀ,
0: ਹੈ, ਉਹਨੂੰ ਕੀ ਕਹਿੰਦੇ ਨੇ ਕਿਸਾਨੀ ਭਾਸ਼ਾ ਦੇ ਵਿੱਚ? ਉਹ ਕਿਹੜੀ ਬਿਮਾਰੀ ਹੁੰਦੀ ਹੈ?
1: ਅਸੀਂ ਵੀ ਕਹਾਣੀ ਸੁਣਦੇ ਆਏ ਹਾਂ
0: ਤੇ ਇਹਦਾ ਇਲਾਜ ਹੈ ਕੋਈ?
1: ਜੀ। ਇਲਾਜ ਇਹਦਾ ਜੀ ਇਨਸੈਕਟੀਸਾਈਡ ਦਵਾਈਆਂ ਹੀ ਹੈ, ਤੇ ਜਾਂ ਫੰਗੀਸਾਈਡ ਦਵਾਈਆਂ ਹੈ ਜੀ।
0: ਠੀਕ ਹੈ, ਤੇ ਬਾਈ ਚਾਂਸ ਜੇ ਫਸਲ ਨੂੰ ਇੱਕ ਵਾਰੀ ਤੁਹਾਡੀ ਨੂੰ ਸੁੰਡੀ ਪੈ ਜਾਵੇ ਜਾਂ ਕੀੜਾ ਲੱਗ ਜਾਵੇ, ਤੇ ਉਹ ਠੀਕ ਹੋ ਜਾਂਦੀ ਹੈ ਦਵਾਈਆਂ ਪਾਉਣ ਦੇ ਨਾਲ ਬਾਅਦ ਚ?
1: ਸਭ ਤੋਂ ਨਿਰਭਰ ਹੈ ਜੀ ਮੌਸਮ।
0: ਜੀ
1: ਮੌਸਮ ਠੀਕ ਹੋਏਗਾ ਦਵਾਈ ਵੀ ਕੰਮ ਕਰੇਗੀ, ਜੇ ਮੌਸਮ ਨਹੀਂ ਠੀਕ ਤੇ ਦਵਾਈ ਵੀ ਕੋਈ ਕੰਮ ਨਹੀਂ ਕਰਦੀ ਜੀ।
0: ਠੀਕ ਹੈ ਜੀ। ਔਰ
1: ਹਾਂਜੀ,
0: ਤੇ ਜੇ ਮੌਸਮ ਠੀਕ ਹੋਵੇ, ਕੋਈ ਬਾਰਿਸ਼ ਦਾ ਜਾਂ ਕਿਸੇ ਹੋਰ ਤਰ੍ਹਾਂ ਦੇ ਮੌਸਮ ਦਾ ਵੀ ਨੁਕਸਾਨ ਹੁੰਦਾ ਹੈ ਤੁਹਾਡੀ ਫਸਲ ਨੂੰ?
1: ਹਾਂਜੀ, ਬੇਲੋੜੀ ਬਾਰਿਸ਼ ਦਾ ਵੀ ਨੁਕਸਾਨ ਹੈ ਜੀ ਗੰਨੇ ਤੇ।
0: ਜੀ,
1: ਹਾਂਜੀ,
0: ਤੇ ਗੰਨੇ ਦੇ ਲਈ ਸਭ ਤੋਂ ਸੋਹਣਾ ਮੌਸਮ ਜਿਹੜਾ ਉਹ ਕਿਹੜਾ ਹੁੰਦਾ ਹੈ ਕਿ ਜਦੋਂ ਲੱਗਦਾ ਹੈ ਕਿ ਨਹੀਂ ਆਹ ਮੌਸਮ ਵਧੀਆ ਆ, ਹੁਣ ਫਸਲ ਸੋਹਣੀ ਹੋ ਗਈ, ਤੈਨੂੰ ਕੋਈ ਬਿਮਾਰੀ ਵੀ ਨਹੀਂ ਲੱਗੂਗੀ?
1: ਸਤੰਬਰ ਤੋਂ ਅਕਤੂਬਰ ਮਹੀਨੇ ਦੀ ਬਿਜਾਈ ਠੀਕ ਹੈ ਜੀ, ਤੇ ਉਧਰੋਂ ਫਰਵਰੀ ਤੋਂ ਮਾਰਚ ਦੀ ਜੀ। ਇਹ ਦੋ
0: ਜੀ
1: ਮੌਸਮ ਹੈ ਜਿਨ੍ਹਾਂ 'ਚ ਆਪਾਂ ਗੰਨਾ ਲਾ ਸਕਦੇ ਹਾਂ ਸਾਡੇ ਪੰਜਾਬ ਦਾ ਜਿਹੜਾ ਵੈਦਰ ਦੇ ਹਿਸਾਬ ਨਾਲ ਜੀ।
0: ਜੀ ਔਰ ਕਿਸਾਨ ਵੀਰ ਜਿਹੜੇ ਨੇ ਜੋ ਗੰਨੇ ਦੀ ਖੇਤੀ ਕਰਦੇ ਨੇ, ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ?
1: ਮੈਂ ਜੀ ਆਪ ਜੀ ਦੇ ਰੇਡੀਓ ਮਾਧਿਅਮ ਰਾਹੀਂ ਕਿਸਾਨ ਨੂੰ ਇਹ ਕਹੂੰਗਾ ਕਿ ਵੱਧ ਤੋਂ ਵੱਧ ਰਕਬਾ ਜਿਹੜਾ ਗੰਨੇ ਹੇਠ ਆਵੇ, ਤਾਂ ਕਿ ਜੋ ਸਾਡੀਆਂ ਸਰਕਾਰੀ ਮਿੱਲਾਂ ਵੀ ਗੰਨੇ ਵਾਲੀਆਂ ਚੱਲਦੀਆਂ ਰਹਿਣ, ਤੇ ਜ਼ਿਮੀਦਾਰ ਦੀ ਵੀ ਬਾਂਹ ਫੜ ਕੇ ਰੱਖੂਗੀ ਜੀ।
0: ਜੀ, ਔਰ ਅਸੀਂ ਇਹ
1: ਹਾਂਜੀ,
0: ਵੀ ਜ਼ਰੂਰ ਜਾਣਨਾ ਚਾਹਾਂਗੇ ਕਿ ਤੁਹਾਨੂੰ ਅਵਾਰਡ ਜਿਹੜੇ ਨੇ ਉਹ ਕਿਹੜੇ ਕਿਹੜੇ ਮਿਲੇ ਨੇ ਇਸ ਖਿੱਤੇ ਵਿੱਚ?
1: ਜੀ ਮੈਨੂੰ ਤੇ ਆਪਣੇ ਆਪਣੇ ਅਵਾਰਡ ਤਾਂ ਮੈਂ ਅਜੇ ਕੋਈ ਨਹੀਂ ਲਿਆ ਜੀ, ਜਿਹੜੀ ਗੱਲ ਹੈ ਜੀ।
0: ਤੇ ਮਿਲੂਗਾ ਜ਼ਰੂਰ
1: ਠੀਕ ਹੈ ਜੀ।
0: ਹੈ ਨਾ, ਜਿਸ ਸਿਦਕ ਦੇ ਨਾਲ ਅਸੀਂ ਮਿਹਨਤ ਕਰਦੇ ਹਾਂ, ਜਿਸ ਜਜ਼ਬੇ ਦੇ
1: ਹਾਂਜੀ
0: ਨਾਲ ਅਸੀਂ ਕੰਮ ਕਰਦੇ ਹਾਂ, ਜੇ ਅਸੀਂ ਇਸੇ ਤਰ੍ਹਾਂ ਲੱਗੇ ਰਵਾਂਗੇ ਨਾ ਤਾਂ ਕਹਿੰਦੇ ਨੇ ਕਿ ਬੂਰ ਜ਼ਰੂਰ ਪੈਂਦਾ ਹੈ।
1: ਬਿਲਕੁਲ ਜੀ, ਅਵਾਰਡ ਦੀ ਤੇ ਚਲੋ ਠੀਕ ਹੈ ਜੀ, ਨਹੀਂ ਕੋਈ ਮਿਲਿਆ, ਪਰ ਆਸੇ ਪਾਸੇ ਦੇ ਲੋਕਾਂ ਵੱਲੋਂ ਬਹੁਤ ਉਤਸ਼ਾਹ ਹੈ ਜੀ, ਮੇਲ ਵੱਲੋਂ ਬਹੁਤ ਹੈ ਜੀ।
0: ਕੀ ਬਾਤ ਹੈ, ਤੇ ਉਹ ਕਿਸੇ ਅਵਾਰਡ ਤੋਂ ਘੱਟ ਨਹੀਂ ਹੈ ਮੈਨੂੰ ਲੱਗਦਾ,
1: ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ
0: ਹੈ
1: ਜੀ।
0: ਨਾ, ਜਦੋਂ
1: ਹਾਂਜੀ
0: ਆਸ-ਪਾਸ ਦੇ ਲੋਕ, ਘਰ ਦੇ ਲੋਕ ਸ਼ਲਾਘਾ ਕਰਦੇ ਨੇ
1: ਜੀ,
0: ਨਾ, ਕਿਉਂਕਿ ਅੱਜ ਕੱਲ ਮਾਹੌਲ ਏਦਾਂ ਦਾ ਬਣਿਆ ਹੋਇਆ ਕਿ ਬਹੁਤ ਸਾਰੇ ਲੋਕ ਖੇਤੀ ਛੱਡ ਕੇ ਬਾਹਰਲੇ ਮੁਲਕਾਂ 'ਚ ਜਾ ਰਹੇ ਨੇ ਜਾਂ ਫਿਰ ਕਾਰਪੋਰੇਟ ਵਰਲਡ ਦੇ ਵਿੱਚ ਜਾ ਕੇ ਕੰਮ ਕਰ ਰਹੇ ਨੇ,
1: ਹਾਂਜੀ ਹਾਂਜੀ
0: ਤੇ ਤੁਹਾਡੇ ਦਿਮਾਗ 'ਚ ਕਦੀ ਏਦਾਂ ਨਹੀਂ ਆਇਆ ਕਿ ਮੈਂ ਵੀ ਛੱਡੋ ਖੇਤੀ ਕੀ ਕਰਨੀ, ਮੈਂ ਵੀ ਕੋਈ ਹੋਰ ਕੰਮ ਖੋਲਦਾ?
1: ਨਹੀਂ ਜੀ, ਖੇਤੀ ਸਾਡਾ ਪਿਤਾ ਪੁਰਖੀ ਕੰਮ ਹੀ ਦਿੰਦੇ ਖੇਤੀ ਕਰਨਾ ਜੀ।
0: ਮਤਲਬ
1: ਹਾਂਜੀ
0: ਤੁਸੀਂ ਆਪ ਵੀ ਖੇਤੀ ਕਰੋਗੇ ਤੇ ਅਗਲੀਆਂ ਪੀੜ੍ਹੀਆਂ ਨੂੰ ਵੀ ਆਪਣੀਆਂ ਨੂੰ ਇਹੀ ਸੰਦੇਸ਼ ਦੇਣਾ ਚਾਹੋਗੇ?
1: ਬਿਲਕੁਲ ਜੀ, ਬਿਲਕੁਲ ਜੀ,
0: ਜੀ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਗੁਰਪ੍ਰੀਤ ਸਿੰਘ ਮਰਾੜ ਜੀ, ਸਾਡੇ ਨਾਲ ਗੱਲ ਕਰਨ ਦੇ ਲਈ, ਸ਼ਾਮਿਲ ਹੋਣ ਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।
1: ਧੰਨਵਾਦ ਜੀ।
0: ਹੁਣ ਵੇਲਾ ਹੋ ਗਿਆ ਹੈ ਇੱਕ ਖੂਬਸੂਰਤ ਜਿਹੇ ਗੀਤ ਦਾ, ਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ।

0: ਖੇਤੀਬਾੜੀ ਯੂਨੀਵਰਸਿਟੀ ਦੇ ਲਗਭਗ 17-18 ਕ੍ਰਿਸ਼ੀ ਵਿਗਿਆਨ ਕੇਂਦਰ ਨੇ, ਸਾਡਾ ਸਾਹਿਤ ਉੱਥੇ ਵੀ ਉਪਲਬਧ ਹੁੰਦਾ। ਯੂਨੀਵਰਸਿਟੀ ਦਾ ਕੇਂਦਰ ਕਿਉਂਕਿ ਲੁਧਿਆਣੇ ਦੇ ਵਿੱਚ ਹੈ, ਸਾਡਾ ਮੁੱਖ ਕੈਂਪਸ, ਸਾਡਾ ਇਹ ਸਾਰਾ ਸਾਹਿਤ ਜਿਹੜਾ ਉੱਥੇ ਵੀ ਮੁਹੱਈਆ ਹੈ। ਸਾਡੇ ਕਿਸੇ ਕਿਸਾਨ ਵੀਰ ਨੇ ਕਿਤੇ ਲੈਣਾ ਹੋਏ ਤਾਂ ਉਹ ਉੱਥੇ ਆ ਕੇ ਜਿਹੜਾ ਸਾਡੇ ਕੋਲ ਲੈ ਸਕਦੇ ਆ,
1: ਸੰਪਰਕ ਕਰ ਸਕਦੇ
0: ਜੀ। ਇਸ ਤੋਂ ਇਲਾਵਾ ਸਾਡਾ ਇੱਕ ਕਾਲਜ ਵੈਟਨਰੀ ਸਾਇੰਸ ਕਾਲਜ ਰਾਮਪੁਰਾ ਫੂਲ ਹੈ, ਉੱਥੇ ਵੀ ਆ। ਸਾਡੇ ਯੂਨੀਵਰਸਿਟੀ ਦੇ 3 ਵੱਖੋ ਵੱਖਰੇ ਜਿਹੜੇ ਆ ਰਿਸਰਚ ਕੇਂਦਰ ਨੇ, ਜਿਨ੍ਹਾਂ ਨੂੰ ਅਸੀਂ RRTC ਕਹਿੰਦੇ ਹਾਂ, ਖੇਤਰੀ ਖੋਜ ਅਤੇ ਪਸਾਰ ਦੇ ਕੇਂਦਰ ਨੇ ਜਿਹੜੇ, ਉਹਨਾਂ ਦੇ ਉੱਤੇ ਅਤੇ ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਸਾਡਾ ਜਿਹੜਾ ਇਹ ਸਾਹਿਤ ਉਪਲਬਧ ਆ। ਉੱਥੇ ਆ ਕੇ ਸਾਡੇ ਕਿਸਾਨ ਜਿਹੜੇ ਆ ਇਸ ਦਾ ਲੈ ਸਕਦੇ। ਅਤੇ ਇੱਕ ਹੋਰ ਜਿਹੜੀ ਇਸ ਵੇਲੇ ਮੈਂ ਤੁਹਾਨੂੰ ਗੱਲ ਦੱਸਣਾ, 18-19 ਸਤੰਬਰ 2026 ਨੂੰ ਅਸੀਂ ਆਪਣਾ ਪਸ਼ੂ ਪਾਲਣ ਮੇਲਾ ਜਿਹੜਾ ਉਹ ਕਰਵਾ ਰਹੇ ਹਾਂ ਯੂਨੀਵਰਸਿਟੀ ਕੈਂਪਸ ਲੁਧਿਆਣਾ ਵਿਖੇ। ਇਹ ਸਾਡਾ ਸਾਰਾ ਸਾਹਿਤ ਉੱਥੇ ਪ੍ਰਦਰਸ਼ਿਤ ਹੋਏਗਾ ਅਤੇ ਉਸ ਸਾਹਿਤ ਦੇ ਵਿੱਚੋਂ ਤੁਸੀਂ ਆਪਣੀ ਮਰਜ਼ੀ ਦੀਆਂ ਲੋੜ ਮੁਤਾਬਕ ਪੁਸਤਕਾਂ ਜਿਹੜੀਆਂ ਉਹ ਲੈ ਕੇ ਜਾ ਸਕਦੇ ਹੋ
1: ਜੀ। ਤੁਸੀਂ ਦੱਸਿਆ ਹਰਪ੍ਰੀਤ ਜੀ ਕਿ ਹਰ ਸਾਲ ਛਾਪੀਆਂ ਨੇ ਤਕਰੀਬਨ 40 ਕਿਤਾਬਾਂ
0: ਜੀ।
1: ਇਹ ਸਮੇਂ ਸਮੇਂ ਤੇ ਜਦੋਂ ਜਾਂ ਕੁਛ ਬਦਲਦਾ ਵੀ ਰਹਿੰਦਾ, ਖੇਤੀ ਚ ਬਹੁਤ ਕੁਛ ਬਦਲਦਾ, ਉਸ ਹਿਸਾਬ ਨਾਲ ਛਾਪਦੀਆਂ ਨੇ ਕਿ ਜਿਹੜਾ ਰਿਪੀਟ ਹੁੰਦੀਆਂ ਰਹਿੰਦੀਆਂ ਨੇ ਕੁਛ ਇਸ ਵਿੱਚ ਚੀਜ਼ਾਂ ਵੀ?
0: ਸੁਖਪ੍ਰੀਤ ਜੀ, ਇਹਦੇ ਵਿੱਚ ਅਸੀਂ ਨਾ ਨਵੇਂ ਨਵੇਂ ਜਿਹੜੇ ਐਡੀਸ਼ਨ ਕੱਢਦੇ ਰਹਿੰਦੇ
1: ਹਾਂ।
0: ਸਾਨੂੰ ਜਿਸ ਤਰੀਕੇ ਦੀਆਂ ਕੋਈ ਖੇਤਰ ਦੇ ਵਿੱਚ ਲੋੜਾਂ ਮਹਿਸੂਸ ਹੁੰਦੀਆਂ, ਸਾਡੇ ਵਿਗਿਆਨੀ ਉਹਦੇ ਮੁਤਾਬਕ ਆਪਣੀ ਜਿਹੜੀ ਖੋਜ ਆ ਉਹਨੂੰ ਨਵਿਆਉਂਦੇ ਨੇ। ਉਹਦੇ ਵਿੱਚ ਜਿਹੋ ਜਿਹੀਆਂ ਲੋੜਾਂ ਉਹਨਾਂ ਨੇ ਮਹਿਸੂਸ ਕੀਤੀਆਂ ਵੀ ਸਾਡੇ ਪਸ਼ੂ ਪਾਲਕ ਨੂੰ ਆਹ ਸਮੱਸਿਆਵਾਂ ਆਈਆਂ ਨੇ, ਅਸੀਂ ਆਪਣੀਆਂ ਪੁਸਤਕਾਂ ਦੇ ਵਿੱਚ ਵੀ ਉਹਨਾਂ ਸਮੱਸਿਆਵਾਂ ਨੂੰ ਸਾਂਝੇ ਕਰਦੇ ਹੋਏ ਜੋ ਸਾਡੇ ਵਿਗਿਆਨੀਆਂ ਨੇ ਨਵੀਆਂ ਸਿਫਾਰਿਸ਼ਾਂ ਕੀਤੀਆਂ ਨੇ ਉਹਨਾਂ ਨੂੰ ਅਸੀਂ ਸ਼ਾਮਿਲ ਕਰਦੇ ਹਾਂ, ਤਾਂ ਕਿ ਜਿਹੜਾ ਗਿਆਨ ਆ ਉਹ ਸਦਾ ਪਹਿਲੇ ਨਾਲੋਂ ਬਿਹਤਰ ਹੁੰਦਾ ਰਹੇ
1: ਅਤੇ
0: ਸਮੇਂ ਦੀ ਜਿਹੜੀ ਲੋੜ ਆ ਉਹਦੇ ਮੁਤਾਬਕ ਹੁੰਦਾ ਰਹੇ। ਇਹਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਅਸੀਂ ਗਿਆਨ ਨੂੰ ਬਿਲਕੁਲ ਨਵੀਨਤਮ ਰੂਪ ਦੇ ਵਿੱਚ ਵਰਤਮਾਨ ਰੂਪ 'ਚ ਪਹੁੰਚਾਉਣ ਵਾਸਤੇ ਆਪਣਾ ਇੱਕ ਮਹੀਨਾਵਾਰ ਰਸਾਲਾ ਜਿਹੜਾ ਉਹ ਵੀ ਪ੍ਰਕਾਸ਼ਿਤ ਕਰਦੇ ਹਾਂ, ਜਿਸ ਨੂੰ ਵਿਗਿਆਨਕ ਪਸ਼ੂ ਪਾਲਣ ਸਿਰਲੇਖ ਅਧੀਨ ਅਸੀਂ ਛਾਪਦੇ ਹਾਂ। ਇਹ ਰਸਾਲਾ ਜੇ ਕਿਸੇ ਕਿਸਾਨ ਵੀਰ ਨੇ ਲੈਣਾ ਹੋਏ ਤਾਂ ਉਹ ਇਹਨੂੰ ਜੇ ਸਬਸਕ੍ਰਾਈਬ ਕਰਵਾ ਲਏ ਤਾਂ ਉਹਦੇ ਘਰ ਜਿਹੜਾ ਪਹੁੰਚ ਇਹਦੀ ਹੋ ਸਕਦੀ ਆ, ਉਹਨਾਂ ਦੇ ਘਰ ਤੱਕ ਜਿਹੜਾ ਚਲਾ ਜਾਂਦਾ। ਜਦੋਂ ਕੋਈ ਸਾਡੇ ਪਸ਼ੂ ਪਾਲਕ ਵੀਰ ਪਸ਼ੂ ਪਾਲਣ ਮੇਲੇ ਦੇ ਵਿੱਚ ਆਉਣਗੇ, ਉੱਥੇ ਆ ਕੇ ਤੁਸੀਂ ਇਹਦਾ ਆਪਣਾ ਨਾਂ ਰਜਿਸਟਰ ਕਰਵਾ ਸਕਦੇ ਹੋ। ਇਹਦੀ ਫੀਸ ਜਿਹੜੀ ਆ ਉਹ ਸਲਾਨਾ ਵੀ ਆ, 5 ਸਾਲ ਦੀ ਵੀ ਆ ਅਤੇ ਜੀਵਨ ਕਾਲ ਦੀ ਵੀ ਆ, ਉਹ ਤੁਸੀਂ ਭਰ ਕੇ ਅਤੇ ਉਹ ਇਸ ਰਸਾਲੇ ਨੂੰ ਜਿਹੜਾ ਉਹ ਲੈ ਸਕਦੇ ਹੋ, ਜਿਸ 'ਚ ਸਾਡਾ ਸਾਰਾ ਨਵੀਨਤਮ ਗਿਆਨ ਜਿਸ ਤਰੀਕੇ ਦਾ ਹੁੰਦਾ ਉਹ ਅਸੀਂ ਸਾਰਾ ਕੁਛ ਪੇਸ਼ ਕਰਦੇ ਹਾਂ।
1: ਖਾਲੀ ਸਿਰਫ ਪਸ਼ੂ ਪਾਲਣਾ ਬਾਰੇ ਤੁਸੀਂ ਦੱਸਿਆ, ਇਹਦੇ ਵਿੱਚ ਵਿਗਿਆਨਿਕ ਤੌਰ 'ਤੇ ਦੇਖਿਆ ਜਾਏ ਤਾਂ ਔਰਗੈਨਿਕ ਖੇਤੀ ਵਾਸਤੇ ਸਬਜ਼ੀਆਂ ਵਗੈਰਾ ਸਾਰੇ ਕਿਤਾਬਾਂ ਛਾਪਦੀਆਂ ਨੇ ਕਿ ਸਾਰਾ ਸਾਹਿਤ ਹੈ?
0: ਕਿਉਂਕਿ ਸਾਡੀ ਯੂਨੀਵਰਸਿਟੀ ਜਿਹੜੀ ਆ ਉਹ ਪਸ਼ੂ ਪਾਲਣ ਤੇ ਕੰਮ ਕਰਦੀ ਆ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਜੇ ਕਿਸੇ ਨੇ ਕੋਈ ਇਹੋ ਜਿਹਾ ਔਰਗੈਨਿਕ ਸਬਜ਼ੀਆਂ ਜਾਂ ਹੋਰ ਕੋਈ ਬਾਗਬਾਨੀ ਸੰਬੰਧੀ ਗੱਲ ਕਰਨੀ ਹੋਏ, ਉਹ ਸਾਰਾ ਸਾਹਿਤ ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪਲਬਧ ਆ। ਪਰ ਕਿਉਂਕਿ ਸਾਡੇ ਕੇਂਦਰ ਇੱਕ ਦੂਜੇ ਨਾਲ ਮਿਲਜੁਲ ਕੇ ਕੰਮ ਕਰਦੇ ਆ, ਇਸ ਕਰਕੇ ਜਿੱਥੇ ਕਦੇ ਲੋੜ ਹੋਏ ਅਸੀਂ ਵੀ ਉਹਨਾਂ ਦਾ ਸਾਹਿਤ ਜਿਹੜਾ ਉਹਨੂੰ ਵਡਿਆਉਂਦੇ ਹਾਂ, ਪ੍ਰਚਾਰਦੇ ਹਾਂ, ਅਤੇ ਉਹ ਸਾਡੇ ਵਾਲਾ ਜਿਹੜਾ ਸਾਹਿਤ ਆ ਉੱਥੇ ਰੱਖ ਕੇ ਜਿਹੜਾ ਵਾ ਉਹ ਕਿਸਾਨ ਵੀਰਾਂ ਤੱਕ ਪਹੁੰਚਦਾ ਏਡਾ ਕਰਦੇ ਆ।
1: ਜਿਹੜਾ 18-19 ਨੂੰ ਮੇਲਾ ਲੱਗ ਰਿਹਾ, ਇਸ ਵਾਸਤੇ ਕੋਈ ਸੈਮੀਨਾਰ ਹੁੰਦੇ ਨੇ ਜਾਂ ਕੋਈ ਪੈਂਫਲੇਟ ਵੰਡੇ ਜਾਂਦੇ ਨੇ ਕਿ ਹਾਂ ਵੀ ਇੱਥੇ ਜਿਹੜਾ ਹੈ ਮੇਲਾ ਲੱਗ ਰਿਹਾ, ਤਾਂ ਕਿ ਜਾਣਕਾਰੀ ਮਿਲ ਸਕੇ, ਫਿਰ ਉਹ ਸਹੀ ਤਰੀਕੇ ਨਾਲ ਸਾਹਿਤ ਵੀ ਲੈ ਸਕਣ?
0: ਇਸ ਮੇਲੇ ਦੇ ਪ੍ਰਚਾਰ ਵਾਸਤੇ ਅਸੀਂ ਅਖਬਾਰਾਂ ਦੇ ਵਿੱਚ ਖਬਰਾਂ ਦਿੰਦੇ ਹਾਂ, ਜਿਵੇਂ ਇਸ ਵੇਲੇ ਮੈਂ ਰੇਡੀਓ 'ਤੇ ਤੁਹਾਡੇ ਨਾਲ ਮੁਖਾਤਬ ਹੋ ਰਿਹਾ, ਇਸੇ ਤਰੀਕੇ ਨਾਲ ਸਾਡੇ ਜਿਹੜੇ ਵਿਗਿਆਨੀ ਨੇ ਉਹ ਇੱਥੇ ਆ ਕੇ ਇਹਨਾਂ ਮੇਲਿਆਂ ਸੰਬੰਧੀ ਵੀ ਜਾਣਕਾਰੀ ਦਿੰਦੇ ਨੇ, ਅਸੀਂ ਦੂਰਦਰਸ਼ਨ ਦੇ ਉੱਤੇ ਵੀ ਜਾਣਕਾਰੀ ਦਿੰਦੇ, ਵੱਖੋ ਵੱਖਰੇ ਜਿਹੜੇ ਰੇਡੀਓ ਦੇ ਕੇਂਦਰ ਨੇ ਉੱਥੇ ਜਾਣਕਾਰੀ ਦਿੱਤੀ ਜਾਂਦੀ ਆ। ਅਤੇ ਇਸ ਤੋਂ ਇਲਾਵਾ ਅਸੀਂ ਆਪਣੇ ਤੌਰ 'ਤੇ ਵੀ, ਸਾਡਾ ਸੋਸ਼ਲ ਮੀਡੀਆ ਯੂਨੀਵਰਸਿਟੀ ਦਾ ਆਪਣੇ ਤੌਰ 'ਤੇ ਵੀ ਜਿਹੜਾ ਕੰਮ ਕਰਦਾ, ਜਿਸ ਦੇ ਵਿੱਚ ਸਾਡੇ ਕੋਲ ਯੂਟਿਊਬ ਚੈਨਲ ਆ, ਸਾਡੇ ਕੋਲ ਫੇਸਬੁੱਕ ਆ, ਸਾਡੇ ਸੋਸ਼ਲ ਮੀਡੀਆ ਚੈਨਲਸ ਨੇ, ਉਹਨਾਂ ਸਾਰਿਆਂ ਦੇ ਉੱਤੇ ਅਸੀਂ ਜਿਹੜਾ ਇਹ ਪ੍ਰਚਾਰ ਪ੍ਰਸਾਰ ਜਿਹੜਾ ਕਰਦੇ ਹਾਂ, ਤਾਂ ਕਿ ਵੱਧ ਤੋਂ ਵੱਧ ਕਿਸਾਨਾਂ ਤੱਕ ਇਹ ਪਹੁੰਚ ਸਕੇ ਕਿ ਮੇਲਾ ਕਦੋਂ ਲੱਗ ਰਿਹਾ ਅਤੇ ਉਹਦੇ ਵਿੱਚ ਕੀ ਕੁਛ ਜਿਹੜਾ ਉਪਲਬਧ ਹੋਏਗਾ, ਅਤੇ ਸਾਡੇ ਕਿਸਾਨ ਵੀਰ ਉਸ ਨੂੰ ਆ ਕੇ ਜਿਹੜਾ ਉਹ ਵੇਖ ਸਕਣ ਅਤੇ ਲੈ ਸਕਣ।
1: ਔਰ ਇਹ ਕਿ ਕਿਤੇ ਕੋਈ ਫੋਨ ਨੰਬਰ ਹੋਵੇ ਤਾਂ ਵੀ ਸੰਪਰਕ ਕਰ ਸਕਣ ਕਿਸਾਨ ਵੀਰ?
0: ਦੇਖੋ, ਕਿਉਂਕਿ ਅੱਜ ਕੱਲ੍ਹ ਜ਼ਮਾਨਾ ਜਿਹੜਾ ਸੰਚਾਰ ਦਾ, ਅਤੇ ਮੈਂ ਵੀ ਜਿਵੇਂ ਪ੍ਰੋਫੈਸਰ ਸੰਚਾਰ ਦੇ ਤੌਰ 'ਤੇ ਸੇਵਾ ਨਿਭਾ ਰਿਹਾ, ਅਤੇ ਕਮਿਊਨੀਕੇਸ਼ਨ ਜਿਹੜੀ ਬਹੁਤ ਜ਼ਰੂਰੀ ਹੋ ਜਾਂਦੀ ਹੈ। ਇਸ ਸੰਬੰਧੀ ਮੈਂ ਤੁਹਾਡੇ ਨਾਲ ਨੰਬਰ ਜਿਹੜੇ ਸਾਂਝੇ ਕਰਦਾ ਕਿ ਇੱਕ ਤਾਂ ਲੁਧਿਆਣਾ ਦਾ ਕੋਡ ਆ ਜੀ 0161, ਅਤੇ ਉਸ ਤੋਂ ਬਾਅਦ ਨੰਬਰ ਆ 241-4040-26। ਇਸ ਨੰਬਰ ਦੇ ਉੱਤੇ ਸਾਡੇ ਕਿਸਾਨ ਵੀਰ ਸੰਪਰਕ ਕਰ ਸਕਦੇ ਨੇ, 0161-241-4020। ਇਸ ਨੰਬਰ 'ਤੇ ਸੰਪਰਕ ਕਰਕੇ ਉਹ ਸਾਹਿਤ ਸੰਬੰਧੀ ਵੀ ਜਾਣਕਾਰੀ ਲੈ ਸਕਦੇ ਆ, ਜੇ ਕੋਈ ਹੋਰ ਜਾਣਕਾਰੀ ਉਹਨਾਂ ਲੈਣੀ ਹੋਏ ਤਾਂ ਉਹ ਵੀ ਕਰ ਸਕਦੇ। ਇੱਕ ਅਸੀਂ ਪਸ਼ੂ ਪਾਲਕਾਂ ਦੇ ਵਾਸਤੇ ਇੱਕ

0: ਆਪਣਾ ਕੇਂਦਰ ਵੀ ਜਿਹੜਾ ਵਾ ਉਹ ਸਥਾਪਿਤ ਕੀਤਾ ਹੋਇਆ, ਜਿੱਥੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਕੋਈ ਸਲਾਹਕਾਰੀ ਦੀ ਲੋੜ ਹੋਏ ਤਾਂ ਉਹ ਆਪਣੀ ਕੋਈ ਵੀ ਜਿਹੜੀ ਆ ਐਡਵਾਈਜ਼ਰੀ ਜਿਹੜੀ ਸਾਡੇ ਵਿਗਿਆਨੀ ਕਰਦੇ ਨੇ ਉਹਨਾਂ ਸੰਬੰਧੀ ਉਹ ਜਾਣਕਾਰੀ ਲੈ ਸਕਦੇ। ਉਸ 'ਤੇ ਨੰਬਰ ਵੀ ਮੈਂ ਆਪਣੇ ਕਿਸਾਨ ਵੀਰਾਂ ਨੂੰ ਕਹਾਂਗਾ ਕਿ ਨੋਟ ਕਰ ਲੈਣ। ਇਹ ਨੰਬਰ ਹੈ ਜੀ ਮੋਬਾਈਲ ਦੇ 6283297919। ਇਹ ਬਣ ਜਾਂਦਾ ਜੀ 6283297919। ਅਤੇ ਦੂਸਰਾ ਨੰਬਰ ਆ 6283258834 ਜਾਂ 6283258834। ਇਹਨਾਂ ਨੰਬਰਾਂ 'ਤੇ ਸੰਪਰਕ ਕਰਕੇ ਜੇ ਸਾਡੇ ਕੋਲ ਕਿਸਾਨ ਵੀਰ ਜਾਣਕਾਰੀ ਵੀ ਲੈਣਾ ਚਾਹੁਣ ਅਤੇ ਉਹ ਵੀ ਜਾਣਕਾਰੀ ਅਸੀਂ ਉਹਨਾਂ ਨੂੰ ਜਿਹੜਾ ਕੰਮਕਾਜੀ ਦਿਨਾਂ ਦੇ ਵਿੱਚ ਜਿਹੜਾ ਉਹ ਇਸ ਨੰਬਰ 'ਤੇ ਸਵੇਰੇ 9 ਤੋਂ ਲੈ ਕੇ 5 ਵਜੇ ਤੱਕ ਸਾਡੇ ਨਾਲ ਗੱਲ ਵੀ ਕਰ ਸਕਦੇ,
1: ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ
0: ਜੀ।
1: ਕਿਸੇ ਕਿਸਾਨ ਦਾ ਕੋਈ ਪਸ਼ੂ ਬਿਮਾਰ ਹੈ ਉਹਦੇ ਬਾਰੇ ਵੀ ਜਾਣਕਾਰੀ ਸਾਰੀ ਮਿਲਦੀ ਹੈ, ਇਹ ਲੈ ਕੇ ਵੀ ਆ ਸਕਦੇ ਨੇ ਕਿ
0: ਜੀ? ਸਾਡਾ ਇੱਕ ਬਹੁਤ ਅੱਛਾ ਜੀ ਪਸ਼ੂ ਹਸਪਤਾਲ ਕੰਮ ਕਰ ਰਿਹਾ ਹੈ ਯੂਨੀਵਰਸਿਟੀ ਦੇ ਵਿੱਚ, ਅਤੇ ਸਾਡਾ ਵੈਟਰਨਰੀ ਸਾਇੰਸ ਕਾਲਜ ਜਿਵੇਂ ਰਾਮਪੁਰਾ ਫੂਲ ਮੈਂ ਤੁਹਾਨੂੰ ਦੱਸਿਆ ਉੱਥੇ ਵੀ ਸਾਡਾ ਇੱਕ ਬਹੁਤ ਵੱਡਾ ਪਸ਼ੂ ਹਸਪਤਾਲ ਹੈ। ਅਤੇ ਸੁਖਪ੍ਰੀਤ ਜੀ ਤੁਹਾਨੂੰ ਇਹ ਜਾਣ ਕੇ ਖੁਸ਼ੀ ਵੀ ਹੋਏਗੀ ਕਿ ਅਸੀਂ ਸਾਲ ਦੇ ਵਿੱਚ ਲਗਭਗ 40,000 ਤੋਂ ਵਧੇਰੇ ਜਿਹ 'ਚ ਪਸ਼ੂ ਅਤੇ ਛੋਟੇ ਜਾਨਵਰ ਨੇ ਉਹਨਾਂ ਦਾ ਇਲਾਜ ਕਰਦੇ ਹਾਂ। ਜ਼ਿਆਦਾ ਜਿਹੜਾ ਵਾ ਅਸੀਂ ਇਸ ਗੱਲ ਦੀ ਕੋਸ਼ਿਸ਼ ਕਰੀ ਦੀ ਆ ਕਿ ਪਸ਼ੂ ਪਾਲਕਾਂ ਦਾ ਬਹੁਤਾ ਖਰਚਾ ਨਾ ਹੋਏ ਅਤੇ ਉਹਨਾਂ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਤਕਲੀਫ ਦੇ ਨਾਲ ਅਸੀਂ ਇਲਾਜ ਮੁਹੱਈਆ ਕਰਵਾ ਸਕੀਏ। ਅਤੇ ਇਸ ਪੱਖੋਂ ਯੂਨੀਵਰਸਿਟੀ ਦਾ ਜਿਹੜਾ ਉਹ ਪਸ਼ੂ ਹਸਪਤਾਲ ਆ ਉਹ ਲੁਧਿਆਣਾ ਸਾਡੀ ਯੂਨੀਵਰਸਿਟੀ ਦੇ ਵਿੱਚ ਕੈਂਪਸ ਦੇ ਵਿੱਚ ਉਹ ਬਹੁਤ ਬਿਹਤਰ ਤਰੀਕੇ ਨਾਲ ਜਿਹੜੇ ਇਹੋ ਜਿਹੇ ਕੰਮ ਕਰ ਰਿਹਾ।
1: ਅਤੇ ਕੋਈ ਹੋਰ ਖਾਸ ਜਾਣਕਾਰੀ ਜੇ ਰਹਿ ਗਈ ਹੋਵੇ ਹਰਪ੍ਰੀਤ ਜੀ?
0: ਇਹਦੇ 'ਚ ਸੁਖਪ੍ਰੀਤ ਜੀ ਮੈਂ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਅਸੀਂ ਜਿਹੜਾ ਹੈ ਉਹ ਕਿਸਾਨਾਂ ਤੱਕ ਪਹੁੰਚ ਕਰਨ ਵਾਸਤੇ ਆਪਣੇ ਤੌਰ 'ਤੇ ਵੀ ਜਿਹੜੇ ਯਤਨ ਕਰਦੇ ਰਹਿੰਦੇ ਹਾਂ। ਜਿਵੇਂ ਤੁਹਾਨੂੰ ਦੱਸਿਆ ਕਿ ਅਸੀਂ ਆਪਣੇ ਸੋਸ਼ਲ ਮੀਡੀਆ ਚੈਨਲਸ ਜਿਹੜੇ ਆ ਉਹ ਵੀ ਬਣਾਏ ਹੋਏ ਨੇ, ਜਿਵੇਂ ਸਾਡਾ ਇੱਕ ਗਡਵਾਸੂ ਐਕਸਟੈਂਸ਼ਨ ਸਰਵਿਸਿਸ ਜਿਹੜਾ ਇਸ ਥਾਂ ਦੇ ਉੱਤੇ ਜਿਹੜਾ ਉਹ ਸਾਡਾ ਇੱਕ ਚੈਨਲ ਆ ਜਿਹੜਾ ਕਿ ਯੂਟਿਊਬ 'ਤੇ ਉਪਲਬਧ ਆ। ਅਤੇ ਇੱਥੇ ਸਾਡੇ ਜਿਹੜੇ ਪਸ਼ੂ ਪਾਲਕ ਵੀਰ ਨੇ ਉਹ ਸਾਡੇ ਪੋਡਕਾਸਟ ਸੁਣ ਸਕਦੇ ਨੇ, ਜਿਹਦੇ ਵਿੱਚ ਅਸੀਂ ਆਪਣੇ ਮਾਹਰ ਜਿਹੜੇ ਉਹਨਾਂ ਦੀ ਗੱਲਬਾਤ ਕੀਤੀ ਕਿਸੇ ਇੱਕ ਖਾਸ ਵਿਸ਼ੇ ਦੇ ਉੱਤੇ, ਜਿਸ ਤਰੀਕੇ ਦੀ ਵਿਸ਼ੇ ਦੀ ਲੋੜ ਹੁੰਦੀ ਆ ਸਾਡੇ ਖੇਤਰ ਦੇ ਵਿੱਚ ਉਹਨਾਂ ਉੱਤੇ ਅਸੀਂ ਗੱਲਬਾਤ ਕਰਦੇ ਰਹਿੰਦੇ ਅਤੇ ਆਪਣੇ ਪਸ਼ੂ ਪਾਲਕਾਂ ਤੱਕ ਪਹੁੰਚਾਉਂਦੇ ਰਹਿੰਦੇ ਹਾਂ। ਇਹਦੇ ਤੋਂ ਇਲਾਵਾ ਜਿਹੜਾ ਅਸੀਂ ਵੱਖੋ ਵੱਖਰੇ ਸੋਸ਼ਲ ਮੀਡੀਆ ਚੈਨਲ ਜਿਵੇਂ ਮੈਂ ਤੁਹਾਡੇ ਨਾਲ ਗੱਲ ਕੀਤੀ ਕਿ ਉਹਨਾਂ ਦੇ ਉੱਤੇ ਵੀ ਜਿਹੜਾ ਅਸੀਂ ਆਪਣੀਆਂ ਸਾਰੀ ਜਾਣਕਾਰੀ ਸਾਰੀਆਂ ਖਬਰਾਂ ਜਿਹੜੀਆਂ ਉਹ ਸਾਂਝੀਆਂ ਕਰਦੇ ਰਹਿੰਦੇ। ਇਸ ਕਰਕੇ ਵੱਧ ਤੋਂ ਵੱਧ ਸਾਡੇ ਪਸ਼ੂ ਪਾਲਕ ਵੀਰ ਸਾਡੇ ਕਿਸਾਨ ਵੀਰ ਫਾਇਦਾ ਲੈਣ ਅਤੇ ਇਹਨਾਂ ਜਿਹੜੇ ਢੁੱਕਵੇਂ ਮਾਧਿਅਮ ਨੇ ਉਹਨਾਂ ਨਾਲ ਜੁੜੇ ਰਹਿਣ ਤਾਂ ਕਿ ਉਹਨਾਂ ਤੱਕ ਬਿਲਕੁਲ ਜਿਹੜਾ ਨਵੀਨਤਮ ਜਿਹੜਾ ਹਾਲੀਆ ਵਰਤਮਾਨ ਗਿਆਨ ਆ ਉਹਨਾਂ ਤੱਕ ਪਹੁੰਚਦਾ ਰਹੇ।
1: ਸੋ ਡਾਕਟਰ ਹਰਪ੍ਰੀਤ ਸਿੰਘ ਜੀ, ਤੁਸੀਂ ਪ੍ਰੋਫੈਸਰ ਕਮਿਊਨੀਕੇਸ਼ਨ ਗੁਰੂ ਅੰਗਦ ਦੇਵ ਯੂਨੀਵਰਸਿਟੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਤੋਂ ਆਏ, ਇਸ ਸੰਬੰਧੀ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ।
0: ਬਹੁਤ ਸ਼ੁਕਰੀਆ ਸੁਖਪ੍ਰੀਤ ਜੀ, ਅਤੇ ਮੈਂ ਵੀ ਆਸ ਕਰਦਾ ਕਿ ਸਾਡੇ ਪਸ਼ੂ ਪਾਲਕ ਵੀਰ ਵੀ ਇਹੋ ਜਿਹੀ ਜਾਣਕਾਰੀ ਜਿਹੜੀ ਉਹਦਾ ਲਾਹਾ ਲੈਣਗੇ।
2: ਕਿਸਾਨ ਵੀਰੋ, ਇਸ ਡਿਜੀਟਲ ਯੁੱਗ ਵਿੱਚ ਜ਼ਰੂਰੀ ਹੈ ਕਿ ਅਸੀਂ ਖੇਤੀ ਲਈ ਡਿਜੀਟਲ ਹੋਈਏ, ਕਿਉਂਕਿ ਇਸ ਤਰ੍ਹਾਂ ਅੱਜ ਦੇ ਯੁੱਗ ਦੇ ਵਿੱਚ ਖੇਤੀ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਸਾਨੂੰ ਆਸਾਨੀ ਨਾਲ ਮਿਲ ਸਕਦੀ ਹੈ। ਤੇ ਜੇਕਰ ਜਾਣਕਾਰੀ ਆਸਾਨੀ ਨਾਲ ਮਿਲ ਸਕਦੀ ਹੈ ਤੇ ਅਸੀਂ ਉਸ ਜਾਣਕਾਰੀ ਦੀ ਵਰਤੋਂ ਕਰਕੇ ਸਫਲ ਕਿਸਾਨ ਬਣ ਸਕਦੇ ਹਾਂ। ਤੇ ਇਸੇ ਸੰਦੇਸ਼ ਦੇ ਨਾਲ ਮੈਨੂੰ ਇਜਾਜ਼ਤ ਦਿਓ, ਫਿਰ ਮਿਲਾਂਗੇ। ਜੈ ਹਿੰਦ।
3: पक्षियों से तो हम खेत को बचा लेते हैं, पर इन घातक रसायनों से कैसे बचाएं?
4: मतलब
3: देख बेटा, तू जो ये अंधाधुंध रसायन मिलाता है ना, मिट्टी की सेहत बिगड़ने लगी है, और जब माटी ही कमजोर पड़ जाएगी तो उपज कैसे?

0: ਹੁਣ ਤੁਸੀਂ ਸੁਣ ਰਹੇ ਸੀ ਸਪੌਂਸਰ ਪ੍ਰੋਗਰਾਮ ਕਿਸਾਨ ਵਾਣੀ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।
1: ਹੈਲੋ,
2: ਯਾ ਆਇਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦਿ ਆਪਕੇ ਕੋਈ ਪ੍ਰਸ਼ਨ ਹੈ ਤੋ ਕਿਰਪਿਆ ਸੇਵਾ ਕਰਮੀਓ ਸੇ ਸੰਪਰਕ ਕਰਨੇ ਕੇ ਲੀਏ 9 ਦਬਾਏ। ਦਿਸ ਇਜ਼ ਦਿ ਇਨਕਮ ਟੈਕਸ ਡਿਪਾਰਟਮੈਂਟ।
3: ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦਬਣ ਤੋਂ ਪਹਿਲਾਂ 1 ਮਿੰਟ ਲਈ ਰੁਕੋ ਤੇ ਸੋਚੋ ਤੇ ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।

0: मुंह मिठा करन लगे हो, नौकरी लग गई लगदी है, मुबारक फेरते। पर किते उन्हां ने नौकरी देन तो पहला कोई पैसे जमा करवाउन दी गल तां नहीं कही? जे कही है तां फिर जागरूक बनो, ध्यान रखो, क्योंकि अजकल इह ठगण दे नवे तरीके ने, क्योंकि नौकरी देन वाले कदे भी पैसे नहीं मंगदे।
1: ਮਿਡਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਸ਼ਾਮ ਦੇ 7:30 ਵਜ ਰਹੇ ਨੇ, ਆਓ ਸੁਣਦੇ ਹਾਂ ਪੰਜਾਬੀ ਖਬਰਾਂ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। 18ਵਾਂ ਬ੍ਰਿਕਸ ਸਿਖਰ ਸੰਮੇਲਨ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਲੋਕ ਕੇਂਦਰਿਤ ਪਹੁੰਚ 'ਤੇ ਆਧਾਰਿਤ ਹੈ। ਸਿਖਰ ਸੰਮੇਲਨ ਦੇ ਪਹਿਲੇ ਦਿਨ ਅਪਣਾਏ ਗਏ ਨਵੀਂ ਦਿੱਲੀ ਐਲਾਨਨਾਮੇ ਵਿੱਚ ਬ੍ਰਿਕਸ ਦੇਸ਼ਾਂ ਨੇ ਦੁਨੀਆ ਦੇ ਕਈ ਹਿੱਸਿਆਂ ਵਿੱਚ ਟਕਰਾਅ ਅਤੇ ਅੰਤਰਰਾਸ਼ਟਰੀ ਨਿਜ਼ਾਮ ਵਿੱਚ ਵੱਧ ਰਹੇ ਧਰੁਵੀਕਰਨ ਅਤੇ ਧੜੇਬੰਦੀ 'ਤੇ ਚਿੰਤਾ ਪ੍ਰਗਟ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ 18ਵੇਂ ਬ੍ਰਿਕਸ ਸੰਮੇਲਨ ਦੌਰਾਨ ਕਈ ਦੇਸ਼ਾਂ ਦੇ ਨੇਤਾਵਾਂ ਨਾਲ ਦੋਹਰੀਆਂ ਮੀਟਿੰਗਾਂ ਕੀਤੀਆਂ ਨੇ। NIA ਨੇ ਜੰਮੂ ਕਸ਼ਮੀਰ ਵਿੱਚ ਪਾਬੰਦੀਸ਼ੁਦਾ ਦਹਿਸ਼ਤਗਰਦ ਧੜੇ ਲਸ਼ਕਰ ਏ ਤਾਇਬਾ ਨਾਲ ਜੁੜੇ ਨੈੱਟਵਰਕ ਦੇ ਮਾਮਲੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਹੈ ਅਤੇ ਭਾਰਤ ਦੱਖਣੀ ਕੋਰੀਆ ਨੂੰ 5-1 ਨਾਲ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਬ੍ਰਿਕਸ ਦੇਸ਼ਾਂ ਨੇ ਦੁਨੀਆ ਦੇ ਕਈ ਹਿੱਸਿਆਂ ਵਿੱਚ ਟਕਰਾਅ ਅਤੇ ਅੰਤਰਰਾਸ਼ਟਰੀ ਨਿਜ਼ਾਮ ਵਿੱਚ ਵੱਧ ਰਹੇ ਧਰੁਵੀਕਰਨ ਅਤੇ ਧੜੇਬੰਦੀ 'ਤੇ ਚਿੰਤਾ ਪ੍ਰਗਟ ਕੀਤੀ ਹੈ। ਸਿਖਰ ਸੰਮੇਲਨ ਦੇ ਪਹਿਲੇ ਦਿਨ ਅਪਣਾਏ ਗਏ ਨਵੀਂ ਦਿੱਲੀ ਐਲਾਨਨਾਮੇ ਵਿੱਚ ਬ੍ਰਿਕਸ ਨੇਤਾਵਾਂ ਨੇ ਫੌਜੀ ਖਰਚਿਆਂ ਵਿੱਚ ਲਗਾਤਾਰ ਵਾਧੇ 'ਤੇ ਵੀ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਉਹਨਾਂ ਨੇ ਇੱਕ ਬਹੁਪੱਖੀ ਪਹੁੰਚ ਦੀ ਮੰਗ ਕੀਤੀ ਜੋ ਨਿਰੰਤਰ ਵਿਕਾਸ, ਭੁੱਖਮਰੀ ਅਤੇ ਗਰੀਬੀ ਦੇ ਖਾਤਮੇ ਅਤੇ ਜਲਵਾਯੂ ਤਬਦੀਲੀ ਵਰਗੇ ਮਹੱਤਵਪੂਰਨ ਆਲਮੀ ਮੁੱਦਿਆਂ 'ਤੇ ਸਾਰੇ ਦੇਸ਼ਾਂ ਦੇ ਦ੍ਰਿਸ਼ਟੀਕੋਣਾਂ ਦਾ ਸਤਿਕਾਰ ਕਰਦੀ ਹੋਏ। ਬ੍ਰਿਕਸ ਦੇਸ਼ਾਂ ਨੇ ਪੱਛਮੀ ਏਸ਼ੀਆ ਵਿੱਚ ਵੱਧ ਰਹੇ ਤਣਾਅ 'ਤੇ ਵੀ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਅਜਿਹੀ ਕਿਸੇ ਵੀ ਕਾਰਵਾਈ ਤੋਂ ਬਚਣ ਦਾ ਸੱਦਾ ਦਿੱਤਾ ਜੋ ਹਾਲਤ ਨੂੰ ਹੋਰ ਵਿਗਾੜ ਸਕਦੀ ਹੈ। ਉਹਨਾਂ ਨੇ ਸੰਯੁਕਤ ਰਾਸ਼ਟਰ ਚਾਰਟਰ ਦੇ ਉਦੇਸ਼ਾਂ ਅਤੇ ਸਿਧਾਂਤਾਂ ਅਨੁਸਾਰ ਨਾਗਰਿਕਾਂ ਅਤੇ ਨਾਗਰਿਕ ਬੁਨਿਆਦੀ ਢਾਂਚੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਉਹਨਾਂ ਨੇ ਇਲਾਕੇ ਵਿੱਚ ਸਥਾਈ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਗੱਲਬਾਤ ਅਤੇ ਕੂਟਨੀਤੀ ਰਾਹੀਂ ਲੰਮੇ ਸਮੇਂ ਦੀ ਸਮਝ ਵਿਕਸਿਤ ਕਰਨ ਲਈ ਯਤਨ ਤੇਜ਼ ਕਰਨ ਦਾ ਵੀ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਸ਼ਨ ਦੇ ਅੰਤ ਵਿੱਚ ਇਸ ਐਲਾਨਨਾਮੇ ਨੂੰ ਅਪਣਾਉਣ ਦੀ ਤਜਵੀਜ਼ ਰੱਖੀ। ਆਪਣੇ ਸਮਾਪਤੀ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਦਿੱਲੀ ਐਲਾਨਨਾਮਾ ਮੈਂਬਰ ਦੇਸ਼ਾਂ ਦੇ ਸਾਂਝੇ ਸੰਕਲਪ ਨੂੰ ਸਪਸ਼ਟ ਦਿਸ਼ਾ ਪ੍ਰਦਾਨ ਕਰਦਾ ਹੈ।
3: ਅੱਜ ਦੀ ਚਰਚਾ ਤੋਂ ਸਪਸ਼ਟ ਹੈ ਕਿ ਬਦਲਤੇ ਹੋਏ ਵਿਸ਼ਵ ਦਾ ਸੰਚਾਲਨ ਪੁਰਾਣੇ ਸੰਸਥਾਨੋਂ ਸੇ ਨਹੀਂ ਕੀਆ ਜਾ ਸਕਤਾ। ਰਿਪ੍ਰੇਜੈਂਟੇਸ਼ਨ, ਰਿਸਪੋਂਸਿਵਨੈਸ ਔਰ ਰੂਲ ਮੇਕਿੰਗ ਤੀਨੋਂ ਮੇਂ ਸੁਧਾਰ ਆਵਸ਼ਕ ਹੈ। ਆਜ ਅਡਪਟ ਕੀਆ ਗਯਾ ਨਿਊ ਦਿੱਲੀ ਡਿਕਲੇਰੇਸ਼ਨ ਹਮਾਰੇ ਸਾਝਾ ਸੰਕਲਪ ਕੋ ਸਪਸ਼ਟ ਦਿਸ਼ਾ ਦੇਤਾ ਹੈ। ਅਬ ਹਮਾਰੀ ਜਿੰਮੇਦਾਰੀ ਹੈ ਕਿ ਇਨ ਸੰਕਲਪੋਂ ਕੋ ਠੋਸ ਪਰਿਣਾਮੋਂ ਮੇਂ ਬਦਲੇ।
2: ਸ਼੍ਰੀ ਮੋਦੀ ਨੇ ਕਿਹਾ ਕਿ ਫੈਸਲਿਆਂ ਅਤੇ ਉਹਨਾਂ ਦੇ ਨਤੀਜਿਆਂ ਵਿਚਕਾਰ ਪਾੜੇ ਨੂੰ ਭਾਈਵਾਲੀ ਅਤੇ ਸਮੂਹਕ ਕਾਰਵਾਈ ਰਾਹੀਂ ਪੂਰਾ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਦੌਰਾਨ ਮੈਂਬਰ ਦੇਸ਼ਾਂ ਦੇ ਕੀਮਤੀ ਯੋਗਦਾਨ, ਰਚਨਾਤਮਕ ਭਾਵਨਾ ਅਤੇ ਵਚਨਬੱਧਤਾ ਲਈ ਧੰਨਵਾਦ ਪ੍ਰਗਟ ਕੀਤਾ। ਬ੍ਰਿਕਸ ਦੀ 20ਵੀਂ ਵਰ੍ਹੇਗੰਢ ਮਨਾਉਣ ਲਈ ਮੈਂਬਰ ਦੇਸ਼ਾਂ ਦੇ ਨੇਤਾਵਾਂ ਨੇ ਦੋ ਯਾਦਗਾਰੀ ਡਾਕ ਟਿਕਟਾਂ ਵੀ ਜਾਰੀ ਕੀਤੀਆਂ। ਪਹਿਲਾਂ ਦਿਨੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ 18ਵਾਂ ਬ੍ਰਿਕਸ ਸਿਖਰ ਸੰਮੇਲਨ ਸ਼ੁਰੂ ਹੋਇਆ। ਸਿਖਰ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬ੍ਰਿਕਸ ਨੇ ਪਿਛਲੇ 20 ਸਾਲਾਂ ਵਿੱਚ ਵਿਸ਼ਵ ਪੱਧਰ 'ਤੇ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਲੋਕ

0: ਕੇਂਦਰਿਤ ਪਹੁੰਚ ਤੇ ਅਧਾਰਿਤ ਹੈ ਜੋ ਮਨੁੱਖਤਾ ਨੂੰ ਤਰਜੀਹ ਦਿੰਦੀ ਹੈ। ਉਨ੍ਹਾਂ ਬ੍ਰਿਕਸ ਸਹਿਯੋਗ ਨੂੰ ਸਿੱਧੇ ਤੌਰ ਤੇ ਆਮ ਲੋਕਾਂ ਨਾਲ ਜੋੜਨ ਤੇ ਵਿਸ਼ੇਸ਼ ਜ਼ੋਰ ਦਿੱਤਾ।
1: ਭਾਰਤ ਕੀ ਬ੍ਰਿਕਸ ਅਧਿਕਤਾ ਪੀਪਲ ਸੈਂਟ੍ਰਿਕ ਔਰ ਹਿਊਮੈਨਿਟੀ ਫਸਟ ਅਪਰੋਚ ਪਰ ਆਧਾਰਿਤ ਹੈ। ਰਿਜੀਲੀਅੰਸ, ਇਨੋਵੇਸ਼ਨ, ਕੋਆਪਰੇਸ਼ਨ ਔਰ ਸਸਟੇਨੇਬਿਲਿਟੀ ਹਮਾਰੀ ਪ੍ਰਾਥਮਿਕਤਾਏ ਰਹੀ ਹੈ। ਇਨ ਪ੍ਰਾਥਮਿਕਤਾਓਂ ਕੇ ਸਾਥ ਹਮਨੇ ਬ੍ਰਿਕਸ ਸਹਿਯੋਗ ਕੋ ਸਾਮਾਨਯ ਜਨ ਸੇ ਜੋੜਨੇ ਕਾ ਵਿਸ਼ੇਸ਼ ਬਲ ਦਿਆ ਹੈ।
0: ਪ੍ਰਧਾਨ ਮੰਤਰੀ ਨੇ ਕਿਹਾ ਕਿ ਬ੍ਰਿਕਸ ਕਿਸੇ ਵੀ ਦੇਸ਼ ਦੇ ਖਿਲਾਫ਼ ਨਹੀਂ ਹੈ। ਉਨ੍ਹਾਂ ਨੇ ਵਧੇਰੇ ਨੁਮਾਇੰਦਗੀ ਵਾਲੀ ਅਤੇ ਸਮਾਵੇਸ਼ੀ ਵਿਸ਼ਵ ਸ਼ਾਸਨ ਪ੍ਰਣਾਲੀ ਦੀ ਲੋੜ ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਚ 18ਵੇਂ ਬ੍ਰਿਕਸ ਸੰਮੇਲਨ ਤੋਂ ਅਲੱਗ ਇਥੋਪੀਆ, ਮਲੇਸ਼ੀਆ ਅਤੇ ਵੀਅਤਨਾਮ ਦੇ ਪ੍ਰਧਾਨ ਮੰਤਰੀਆਂ ਦੇ ਨਾਲ ਨਾਲ ਆਬੂਧਾਬੀ ਦੇ ਕਰਾਊਨ ਪ੍ਰਿੰਸ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ। ਸ੍ਰੀ ਮੋਦੀ ਨੇ ਪਹਿਲਾਂ ਇਥੋਪੀਆ ਦੇ ਪ੍ਰਧਾਨ ਮੰਤਰੀ ਡਾਕਟਰ ਅਬੀ ਅਹਿਮਦ ਅਲੀ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਆਰਥਿਕ ਸਹਿਯੋਗ, ਰੱਖਿਆ ਅਤੇ ਸੁਰੱਖਿਆ ਅਤੇ ਸਮਰੱਥਾ ਨਿਰਮਾਣ ਸਮੇਤ ਵੱਖ ਵੱਖ ਖੇਤਰਾਂ ਵਿਚ ਦੁਵੱਲੀ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। ਦੋਹਾਂ ਆਗੂਆਂ ਨੇ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਆਪਣੀ ਮੁਲਾਕਾਤ ਵਿਚ ਦੋਹਾਂ ਨੇਤਾਵਾਂ ਨੇ ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਸੁਰੱਖਿਆ ਅਤੇ ਲੋਕਾਂ ਵਿਚਕਾਰ ਸੰਪਰਕ ਸਮੇਤ ਵੱਖ ਵੱਖ ਖੇਤਰਾਂ ਵਿਚ ਸਹਿਯੋਗ ਦੀ ਸਮੀਖਿਆ ਕੀਤੀ। ਸ੍ਰੀ ਮੋਦੀ ਨੇ ਆਸੀਅਨ ਭਾਰਤ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਮਲੇਸ਼ੀਆ ਦੇ ਸਮਰਥਨ ਦੀ ਸ਼ਲਾਘਾ ਕੀਤੀ। ਵੀਅਤਨਾਮੀ ਪ੍ਰਧਾਨ ਮੰਤਰੀ ਲੀ ਮਿਨ ਹੰਗ ਨਾਲ ਆਪਣੀ ਮੁਲਾਕਾਤ ਵਿਚ ਸ੍ਰੀ ਮੋਦੀ ਨੇ ਬ੍ਰਿਕਸ ਵਿਚ ਇਕ ਭਾਈਵਾਲ ਦੇਸ਼ ਵਜੋਂ ਵੀਅਤਨਾਮ ਦੀ ਭਾਗੀਦਾਰੀ ਦਾ ਸਵਾਗਤ ਕੀਤਾ। ਦੋਹਾਂ ਨੇਤਾਵਾਂ ਨੇ ਦਵੱਲੇ ਸਬੰਧਾਂ ਦੀ ਪ੍ਰਗਤੀ ਅਤੇ ਖੇਤਰੀ ਅਤੇ ਵਿਸ਼ਵ ਵਿਆਪੀ ਮੁੱਦਿਆਂ ਤੇ ਚਰਚਾ ਕੀਤੀ। ਆਬੂਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਨਾਲ ਮੁਲਾਕਾਤ ਵਿਚ ਦੋਹਾਂ ਧਿਰਾਂ ਨੇ ਭਾਰਤ UAE ਵਿਆਪਕ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ। ਦੋਹਾਂ ਨੇਤਾਵਾਂ ਨੇ ਸਾਂਝੇ ਹਿੱਤ ਅਤੇ ਬ੍ਰਿਕਸ ਸਹਿਯੋਗ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਵਿਚ ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਿਸ਼ਕਿਆਂ ਨਾਲ ਗੱਲਬਾਤ ਕੀਤੀ। ਈਰਾਨੀ ਰਾਸ਼ਟਰਪਤੀ ਬ੍ਰਿਕਸ ਸੰਮੇਲਨ ਵਿਚ ਸ਼ਾਮਲ ਹੋਣ ਲਈ ਭਾਰਤ ਦੇ ਦੌਰੇ ਤੇ ਨੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ XNL @AIRRNU ਜਲੰਧਰ। ਰਾਸ਼ਟਰੀ ਜਾਂਚ ਏਜੰਸੀ NIA ਨੇ ਅੱਜ ਜੰਮੂ ਕਸ਼ਮੀਰ ਦੇ ਕੁਪਵਾੜਾ, ਕੁਲਗਾਮ, ਬਾਂਦੀਪੁਰਾ, ਬਾਰਾਮੂਲਾ ਅਤੇ ਸੋਪੋਰ ਸਮੇਤ 10 ਥਾਵਾਂ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਇਹ ਤਲਾਸ਼ੀਆਂ ਪਾਬੰਦੀਸ਼ੁਦਾ ਦਹਿਸ਼ਤਗਰਦ ਤੜੇ, ਲਸ਼ਕਰ ਤੈਬਾ ਦੇ ਪਾਕਿਸਤਾਨ ਸਥਿਤ ਹੈਂਡਲਰਾਂ ਅਤੇ ਕਥਿਤ ਸਥਾਨਕ ਓਵਰਗਰਾਊਂਡ ਕਾਰਕੁਨਾਂ ਦੇ ਨੈੱਟਵਰਕ ਨਾਲ ਜੁੜੇ ਸਰਹੱਦ ਪਾਰ ਦਹਿਸ਼ਤਗਰਦ ਯੋਜਨਾਵਾਂ ਦੇ ਮਾਮਲੇ 'ਚ ਚਲਾਈਆਂ ਗਈਆਂ। ਤਲਾਸ਼ੀਆਂ ਦੌਰਾਨ ਮਾਮਲੇ ਨਾਲ ਸਬੰਧਤ ਹੋਰ ਇਤਰਾਜਯੋਗ ਸਮੱਗਰੀ ਜ਼ਬਤ ਕੀਤੀ ਗਈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। NIA ਨੇ ਕਿਹਾ ਕਿ ਇਸ ਸਾਲ 31 ਮਾਰਚ ਨੂੰ ਇੱਕ ਓਵਰਗਰਾਊਂਡ ਕਾਰਕੁਨ ਦੀ ਗ੍ਰਿਫਤਾਰੀ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਸੀ, ਜਿਸ ਤੋਂ ਇੱਕ ਹੈਂਡ ਗ੍ਰਨੇਡ ਅਤੇ ਜ਼ਿੰਦਾ ਗੋਲਾ ਬਰੂਦ ਬਰਾਮਦ ਕੀਤਾ ਗਿਆ ਸੀ। ਪੰਜਾਬ ਵਿੱਚ ਅੱਜ ਸਾਰਾਗੜ੍ਹੀ ਦਿਵਸ ਮੌਕੇ ਫਿਰੋਜ਼ਪੁਰ ਸਥਿਤ ਯਾਦਗਾਰ ਵਿਖੇ ਸਾਰਾਗੜ੍ਹੀ ਦੀ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਅੰਮ੍ਰਿਤਸਰ ਵਿੱਚ 21 ਬਰਤਾਨਵੀ ਭਾਰਤੀ ਸਿੱਖ ਸੈਨਿਕਾਂ ਦੀ ਯਾਦ ਵਿੱਚ ਸਾਰਾਗੜ੍ਹੀ ਗੁਰਦੁਆਰੇ ਵਿਖੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਉਹਨਾਂ ਨੇ 12 ਸਤੰਬਰ 1897 ਨੂੰ ਵਜ਼ੀਰਿਸਤਾਨ ਵਿੱਚ ਸਾਰਾਗੜ੍ਹੀ ਕਿਲ੍ਹੇ ਦੀ ਰੱਖਿਆ ਕਰਦਿਆਂ 10,000 ਅਫਗਾਨ ਕਬਾਇਲੀਆਂ ਨਾਲ ਲੜਦਿਆਂ ਆਪਣੀ ਸਰਵੋੱਚ ਕੁਰਬਾਨੀ ਦਿੱਤੀ ਸੀ। ਫਿਰੋਜ਼ਪੁਰ ਵਿਖੇ ਕਰਵਾਏ ਗਏ ਇੱਕ ਰਾਜ ਪੱਧਰੀ ਸਮਾਗਮ ਵਿੱਚ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ, ਫੌਜੀ ਅਧਿਕਾਰੀਆਂ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਜੋ ਮੁੱਖ ਮਹਿਮਾਨ ਸਨ, ਨੇ ਇਸ ਮੌਕੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤਾ। ਹੋਰ ਵੇਰਵੇ ਨਾਲ ਪੇਸ਼ ਹੈ ਇਹ ਰਿਪੋਰਟ।
2: ਸਾਰਾਗੜ੍ਹੀ ਦੀ ਜੰਗ ਵਿਸ਼ਵ ਫੌਜੀ ਇਤਿਹਾਸ ਦੀਆਂ ਸਭ ਤੋਂ ਬੇਮਿਸਾਲ ਲੜਾਈਆਂ ਵਿੱਚੋਂ ਇੱਕ ਹੈ। ਅੱਜ ਤੋਂ 129 ਸਾਲ ਪਹਿਲਾਂ ਸਿੱਖ ਰੈਜੀਮੈਂਟ ਦੇ ਹਵਲਦਾਰ ਈਸ਼ਰ ਸਿੰਘ ਦੀ ਅਗਵਾਈ ਹੇਠ ਇਹਨਾਂ 21 ਬਹਾਦਰ ਸਿੱਖ ਸੈਨਿਕਾਂ ਨੇ ਮੌਜੂਦਾ ਪਾਕਿਸਤਾਨ ਵਿੱਚ ਸਥਿਤ ਖੈਬਰ ਪਖਤੂਨਖਵਾ ਦੇ ਸਮਾਨਾ ਪਿੰਡ ਵਿੱਚ ਅਫਗਾਨੀ ਕਬਾਇਲੀਆਂ ਵਿਰੁੱਧ ਆਪਣੇ ਆਖਰੀ ਸਾਹਾਂ ਤੱਕ ਲੜਾਈ ਲੜੀ ਸੀ। ਉਹਨਾਂ ਨੇ ਸੈਂਕੜੇ ਅਫਗਾਨੀ ਕਬਾਇਲੀਆਂ ਨੂੰ ਮਾਰ ਕੇ ਸਾਰਾਗੜ੍ਹੀ ਕਿਲ੍ਹੇ ਤੇ ਕਬਜ਼ਾ ਕਰਨ ਦੀਆਂ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਸੀ। ਇਸ ਯੁੱਧ ਵਿੱਚ ਮਰਨ ਵਾਲੇ ਇਹ ਬਹਾਦਰ ਜ਼ਿਆਦਾਤਰ ਪੰਜਾਬ ਦੇ ਮਾਝਾ ਖੇਤਰ ਦੇ ਸਨ। ਉਹਨਾਂ ਨੂੰ ਉਸ ਸਮੇਂ ਦੇ ਸਭ ਤੋਂ ਉੱਚੇ ਭਾਰਤੀ ਫੌਜੀ ਬਹਾਦਰੀ ਪੁਰਸਕਾਰ ਇੰਡੀਅਨ ਆਰਡਰ ਆਫ ਮੈਰਿਟ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਪੁਰਸਕਾਰ ਵਰਤਮਾਨ ਵਿੱਚ ਪਰਮਵੀਰ ਚੱਕਰ ਦੇ ਬਰਾਬਰ ਹੈ। ਇਹ ਸੈਨਿਕ ਉਸ ਸਮੇਂ ਦੀ 36ਵੀਂ ਸਿੱਖ ਰੈਜੀਮੈਂਟ ਦਾ ਹਿੱਸਾ ਸਨ, ਜਿਸ ਨੂੰ ਹੁਣ ਭਾਰਤੀ ਫੌਜ ਦੀ 4ਵੀਂ ਸਿੱਖ ਰੈਜੀਮੈਂਟ ਵਜੋਂ ਜਾਣਿਆ ਜਾਂਦਾ ਹੈ। ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
0: ਭਾਰਤ ਨੇ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ ਵਿੱਚ ਆਪਣੀ ਥਾਂ ਬਣਾ ਲਈ ਹੈ। ਚੀਨ ਦੇ ਮੋਚੀ ਵਿੱਚ ਖੇਡੇ ਗਏ ਪਹਿਲੇ ਸੈਮੀਫਾਈਨਲ ਵਿੱਚ ਭਾਰਤ ਨੇ ਦੱਖਣੀ ਕੋਰੀਆ ਨੂੰ 5-1 ਨਾਲ ਹਰਾਇਆ। ਭਾਰਤ ਵੱਲੋਂ ਸੁਪ੍ਰਿਆ ਨੇ ਹੈਟ੍ਰਿਕ ਲਾਈ, ਜਦਕਿ ਮਧੂ

0: ਤੇ ਸੁਖਵੀਰ ਕੌਰ ਨੇ ਇੱਕ ਇੱਕ ਗੋਲ ਕੀਤਾ। ਹੁਣ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਮੇਜ਼ਬਾਨ ਚੀਨ ਨਾਲ ਹੋਏਗਾ। US ਓਪਨ ਟੈਨਿਸ ਦੇ ਪੁਰਸ਼ ਸਿੰਗਲਸ ਦੇ ਫਾਈਨਲ ਵਿੱਚ ਅਮਰੀਕਾ ਦੇ ਬੈਨ ਸ਼ੈਲਟਨ ਦਾ ਮੁਕਾਬਲਾ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨਾਲ ਹੋਏਗਾ। ਅੱਜ ਪਹਿਲੇ ਸੈਮੀਫਾਈਨਲ ਵਿੱਚ ਅਲੈਗਜ਼ੈਂਡਰ ਜ਼ਵੇਰੇਵ ਨੇ ਰੂਸ ਦੇ ਕਰੇਨ ਖਚਨੋਵ ਨੂੰ ਹਰਾਇਆ। ਇੱਕ ਹੋਰ ਸੈਮੀਫਾਈਨਲ ਵਿੱਚ ਬੈਨ ਸ਼ੈਲਟਨ ਨੇ ਅਮਰੀਕਾ ਦੇ ਹੀ ਫਰਾਂਸਿਸ ਟਿਆਫੋ ਨੂੰ ਹਰਾਇਆ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। 18ਵਾਂ ਬ੍ਰਿਕਸ ਸਿਖਰ ਸੰਮੇਲਨ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਲੋਕ ਕੇਂਦਰਿਤ ਪਹੁੰਚ ਤੇ ਆਧਾਰਿਤ ਹੈ। ਸਿਖਰ ਸੰਮੇਲਨ ਦੇ ਪਹਿਲੇ ਹੀ ਦਿਨ ਅਪਣਾਏ ਗਏ ਨਵੀਂ ਦਿੱਲੀ ਐਲਾਨਨਾਮੇ ਵਿੱਚ ਬ੍ਰਿਕਸ ਦੇਸ਼ਾਂ ਨੇ ਦੁਨੀਆ ਦੇ ਕਈ ਹਿੱਸਿਆਂ ਵਿੱਚ ਟਕਰਾਅ ਅਤੇ ਅੰਤਰਰਾਸ਼ਟਰੀ ਨਿਜ਼ਾਮ ਵਿੱਚ ਵੱਧ ਰਹੇ ਧਰੁਵੀਕਰਨ ਅਤੇ ਧੜੇਬੰਦੀ ਤੇ ਚਿੰਤਾ ਪ੍ਰਗਟ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ 18ਵੇਂ ਬ੍ਰਿਕਸ ਸੰਮੇਲਨ ਦੌਰਾਨ ਕਈ ਦੇਸ਼ਾਂ ਦੇ ਨੇਤਾਵਾਂ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ। NIA ਨੇ ਜੰਮੂ ਕਸ਼ਮੀਰ ਵਿੱਚ ਪਾਬੰਦੀਸ਼ੁਦਾ ਦਹਿਸ਼ਤਗਰਦ ਧੜੇ ਲਸ਼ਕਰ ਤੈਬਾ ਨਾਲ ਜੁੜੇ ਨੈੱਟਵਰਕ ਦੇ ਮਾਮਲੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਭਾਰਤ ਦੱਖਣੀ ਕੋਰੀਆ ਨੂੰ 5-1 ਨਾਲ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚ ਗਿਆ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, FM ਬੈਂਡ 103.6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਆਓ ਸੁਣਦੇ ਪ੍ਰੋਗਰਾਮ ਸਾਹਿਤਯ ਸੁਧਾ। ਅੱਜ ਤੁਸੀਂ ਡਾਕਟਰ ਰਾਜ ਕੁਮਾਰ ਦੀ ਵਾਰਤਾ ਸੁਣੋਗੇ, ਸੰਸਕ੍ਰਿਤ ਸਾਹਿਤ ਵਿਚ ਉੱਤਮ ਸਮਾਜ ਦੀ ਕਲਪਨਾ।
2: ਸੰਸਕ੍ਰਿਤ ਸਾਹਿਤ ਗਿਆਨ ਦਾ ਭੰਡਾਰ ਹੈ। ਕੋਈ ਵੀ ਪੱਖ ਅਜਿਹਾ ਨਹੀਂ ਜਿਸ ਉੱਤੇ ਰਿਸ਼ੀਆਂ ਮੁਨੀਆਂ ਨੇ ਆਪਣੇ ਵਿਚਾਰ ਨਾ ਰੱਖੇ ਹੋਣ। ਮਨੁੱਖ ਇਸ ਸ੍ਰਿਸ਼ਟੀ ਦਾ ਸ੍ਰੇਸ਼ਟ ਪ੍ਰਾਣੀ ਹੈ ਅਤੇ ਸਮਾਜ ਦਾ ਅਭਿੰਨ ਅੰਗ ਹੈ। ਮਨੁੱਖ ਤੋਂ ਬਿਨਾਂ ਕਿਸੇ ਵੀ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਵਰਤਮਾਨ ਸਮੇਂ ਵਿੱਚ ਅਨੇਕਾਂ ਬੁਰਾਈਆਂ ਸਮਾਜ ਵਿੱਚ ਆਪਣਾ ਵਿਸਤਾਰ ਕਰ ਰਹੀਆਂ ਹਨ। ਇਸ ਲਈ ਇਹਨਾਂ ਬੁਰਾਈਆਂ ਨੂੰ ਦੂਰ ਕਰਨ ਲਈ ਸੰਸਕ੍ਰਿਤ ਸਾਹਿਤ ਵਿੱਚ ਮੌਜੂਦ ਗਿਆਨ ਰਾਹੀਂ ਇਸ ਨੂੰ ਖਤਮ ਕੀਤਾ ਜਾ ਸਕਦਾ ਹੈ। ਮਨੁੱਖ ਹੀ ਸਮਾਜ ਵਿੱਚ ਰਹਿੰਦਾ ਹੋਇਆ ਆਪਣੇ ਸਮਾਜ ਨੂੰ ਉੱਤਮ ਦਿਸ਼ਾ ਵੱਲ ਲੈ ਕੇ ਜਾ ਸਕਦਾ ਹੈ। ਕਿਸੇ ਵੀ ਉੱਤਮ ਸਮਾਜ ਦੀ ਆਧਾਰਸ਼ਿਲਾ ਉਸ ਸਮਾਜ ਦੇ ਨੈਤਿਕ ਮੁੱਲੇ ਹੋਣਗੇ। ਮਨੁੱਖ ਇਸ ਸਮਾਜ ਵਿੱਚ ਵਿਚਰਦਾ ਹੋਇਆ ਸੇਵਾ, ਸ਼ਾਂਤੀ, ਪ੍ਰੇਮ, ਮਧੁਰਤਾ, ਕਰਮਠਤਾ, ਏਕਤਾ, ਸੱਚ, ਸਵਤੰਤਰਤਾ, ਵਿਸ਼ਵ ਭਾਈਚਾਰਾ, ਸਮਾਨਤਾ, ਸਹਿਯੋਗ ਰਾਹੀਂ ਆਪਣੇ ਸਮਾਜ ਵਿੱਚ ਨੈਤਿਕ ਮੁੱਲਿਆਂ ਦਾ ਪ੍ਰਸਾਰ ਕਰਦਾ ਹੈ। ਸੰਸਕ੍ਰਿਤ ਸਾਹਿਤ ਵਿੱਚ ਕਿਹਾ ਗਿਆ ਹੈ, ਵੇਦ ਅਖਿਲੋ ਧਰਮ ਮੂਲਮ ਸਮ੍ਰਿਤੀ ਸ਼ੀਲੇ ਚ ਤਦ ਵਿਧਾਮ ਆਚਾਰਸ਼ਚ ਇਵ ਸਾਧੂ ਨਾਮ ਆਤਮਨਮ ਅਸਤੂ ਤੁਸ਼ਟੀ ਰੇਵ ਚ। ਭਾਵ ਹੈ ਕਿ ਵੇਦ ਸਾਰਿਆਂ ਦਾ ਆਧਾਰ ਹੈ। ਇਸ ਵਿੱਚ ਸਦਾਚਾਰ, ਸ਼ਾਲੀਨਤਾ, ਆਚਾਰ ਵਿਵਹਾਰ ਸਭ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਸਮਾਜ ਵਿੱਚ ਸਭ ਤੋਂ ਪਹਿਲਾਂ ਸਮਾਨਤਾ ਦਾ ਭਾਵ ਹੋਣਾ ਜ਼ਰੂਰੀ ਹੈ, ਕਿਉਂਕਿ ਕੋਈ ਵੀ ਦੇਸ਼ ਜਾਂ ਸਮਾਜ ਉਦੋਂ ਤੱਕ ਵਿਕਸਿਤ ਨਹੀਂ ਮੰਨਿਆ ਜਾ ਸਕਦਾ ਜਦੋਂ ਤੱਕ ਲੋਕਾਂ ਵਿੱਚ ਸਮਾਨਤਾ ਦੀ ਭਾਵਨਾ ਨਹੀਂ ਹੈ। ਸਮਾਨਤਾ ਹੋਣ ਨਾਲ ਹੀ ਪ੍ਰੇਮ, ਸ਼ਿਸ਼ਟਾਚਾਰ, ਭਾਈਚਾਰਾ, ਏਕਤਾ, ਸਹਿਯੋਗ ਆਦਿ ਆਪਣੇ ਆਪ ਹੀ ਸਮਾਜ ਵਿੱਚ ਆ ਜਾਣਗੇ। ਇਸ ਸੰਦਰਭ ਵਿੱਚ ਵੇਦਾਂ ਵਿੱਚ ਲਿਖਿਆ ਹੈ ਕਿ ਯਸਤੁ ਸਰਵਾਣੀ ਭੂਤਾ ਅਨਿਯਮ ਆਤਮਨੇ ਅਨੁਪਸ਼ਯਤੀ ਸਰਵੇ ਭੂਤੇਸ਼ੂ ਚਾ ਆਤਮਨਮ ਤਤੋ ਨ ਵਿਚਿਕਸਤੀ। ਭਾਵ ਜੋ ਮਨੁੱਖ ਆਪਣੇ ਆਪ ਨੂੰ ਦੂਸਰੇ ਪ੍ਰਾਣੀਆਂ ਵਰਗਾ ਅਤੇ ਦੂਸਰਿਆਂ ਨੂੰ ਆਪਣੇ ਤੋਂ ਵੱਖ ਨਹੀਂ ਮੰਨਦਾ, ਜਿਸ ਦਾ ਕਿਸੇ ਨਾਲ ਵੀ ਕੋਈ ਵੈਰ ਵਿਰੋਧ ਨਹੀਂ, ਉਸ ਲਈ ਸਾਰੇ ਸੰਸਾਰ ਦੇ ਪ੍ਰਾਣੀ ਇੱਕ ਸਮਾਨ ਹੀ ਹਨ। ਉੱਤਮ ਸਮਾਜ ਦੀ ਕਲਪਨਾ ਕਰਦੇ ਹੋਏ ਸੰਸਕ੍ਰਿਤ ਸਾਹਿਤ ਦੇ ਹਿਤੋਪਦੇਸ਼ ਵਿੱਚ ਲਿਖਿਆ ਹੈ, ਅਯਮ ਨਿਜ ਪਰੋ ਵੇਤੀ ਗਣਨਾ ਲਘੂ ਚੇਤਸਾਮ ਉਧਾਰ ਚਰਿਤਰਾਣਾਮ ਤੂੰ ਵਸੂਦੇਵ ਕੁਟੁੰਬਕਮ। ਭਾਵ ਇਹ ਮੇਰਾ ਹੈ, ਉਹ ਤੇਰਾ ਹੈ, ਇਹ ਬੜੀ ਛੋਟੀ ਸੋਚ ਹੈ। ਸੱਜਣ ਲੋਕਾਂ ਲਈ ਤਾਂ ਸਾਰੀ ਧਰਤੀ, ਸਾਰਾ ਸੰਸਾਰ ਇੱਕ ਹੀ ਪਰਿਵਾਰ ਹੈ। ਅੱਜ ਸੰਸਾਰ ਵਿੱਚ ਮਨੁੱਖ ਨੇ ਪ੍ਰਤੀਕ ਚੀਜ਼ ਨੂੰ ਵੰਡਣਾ ਸ਼ੁਰੂ ਕਰ ਦਿੱਤਾ ਹੈ। ਸਮੁੰਦਰ ਦਾ ਪਾਣੀ ਵੀ ਵੰਡਿਆ ਗਿਆ ਹੈ, ਪਰੰਤੂ ਇਹ ਵੰਡ ਮਨੁੱਖ ਦੀ ਆਪਣੀ ਹੀ ਦੇਣ ਹੈ। ਪ੍ਰਕਿਰਤੀ ਅਨੁਸਾਰ ਮੱਛੀਆਂ ਸਵਤੰਤਰ ਹੋ ਕੇ ਕਿਸੇ ਵੀ ਦਿਸ਼ਾ ਵਿੱਚ ਪਾਣੀ ਦੇ ਅੰਦਰ ਜਾਂਦੀਆਂ ਹਨ, ਪਰੰਤੂ ਮਨੁੱਖ ਅਜਿਹਾ ਨਹੀਂ ਕਰ ਸਕਦਾ, ਕਿਉਂਕਿ ਉਸ ਲਈ ਇਹ ਕਾਨੂੰਨ ਦੇ ਵਿਰੁੱਧ ਹੈ, ਜਦੋਂ ਕਿ ਸਾਡਾ ਸਾਹਿਤ ਅਜਿਹਾ ਨਹੀਂ ਸਿਖਾਉਂਦਾ। ਧਰਤੀ ਦੇ ਮਨੁੱਖ, ਦੇਸ਼, ਪਾਣੀ, ਧਰਤੀ ਅਲੱਗ ਅਲੱਗ ਨਹੀਂ ਹਨ। ਸਮਾਜ ਦੀ ਏਕਤਾ, ਅਖੰਡਤਾ ਅਤੇ ਵਿਸ਼ਵ ਭਾਈਚਾਰੇ ਦਾ ਸੁਨੇਹਾ ਅਥਰਵ ਵੇਦਾ ਪ੍ਰਿਥਵੀ ਸੂਕਤ ਸਹਿਜ

ਹੀ ਦਿੰਦਾ ਹੈ। ਉਸ ਵਿੱਚ ਕਿਹਾ ਗਿਆ ਹੈ, ਮਾਤਾ ਭੂਮਿਹ ਪੁੱਤਰੋ ਅਹਮ ਪ੍ਰਿਥਵੀਹ, ਭਾਵ ਧਰਤੀ ਸਾਡੀ ਮਾਂ ਹੈ ਅਤੇ ਅਸੀਂ ਉਸਦੇ ਪੁੱਤਰ ਹਾਂ। ਅਜਿਹੀ ਭਾਵਨਾ ਸਮਾਜ ਨੂੰ ਉੱਤਮ ਅਤੇ ਉੱਚ ਸਿਖਰ ਵੱਲ ਲੈ ਕੇ ਜਾਣ ਲਈ ਬਹੁਤ ਹੀ ਪ੍ਰੇਰਣਾਦਾਇਕ ਸੰਦੇਸ਼ ਹੈ, ਕਿਉਂਕਿ ਜੋ ਧਰਤੀ ਨੂੰ ਆਪਣੀ ਮਾਂ ਸਮਝੇਗਾ ਉਸ ਲਈ ਉਸਨੂੰ ਵੰਡਣਾ ਜਾਂ ਉਸਨੂੰ ਦੂਸ਼ਿਤ ਕਰਨਾ ਸੰਭਵ ਨਹੀਂ। ਉਪਨਿਸ਼ਦਾਂ ਵਿੱਚ ਵੀ ਮਨੁੱਖ ਲਈ ਅਨੇਕਾਂ ਉਪਦੇਸ਼ ਦਿੱਤੇ ਗਏ ਹਨ ਜੋ ਸਮਾਜ ਲਈ ਕਲਿਆਣ ਦੀ ਭਾਵਨਾ ਨਾਲ ਓਤਪ੍ਰੋਤ ਹਨ। ਜਿਵੇਂ ਅੱਜ ਦੇ ਯੁੱਗ ਵਿੱਚ ਸਿੱਖਿਆ ਖੇਤਰ ਵਿੱਚ ਬੜੀਆਂ ਵਿਕ੍ਰਿਤੀਆਂ ਦੇਖਣ ਨੂੰ ਮਿਲਦੀਆਂ ਹਨ। ਪੁਰਾਤਨ ਸਮੇਂ ਵਾਂਗ ਅੱਜ ਅਧਿਆਪਕ ਦਾ ਸਨਮਾਨ ਨਹੀਂ ਕੀਤਾ ਜਾਂਦਾ, ਪਰੰਤੂ ਕਠੋ ਉਪਨਿਸ਼ਦ ਲਿਖਦਾ ਹੈ, ਸਹਿਨਾਨਵਤੂ ਸਹਿਨੋ ਭੁਨਕਤੂ ਸਹ ਵੀਰੇ ਕਰਵੇਹੇ ਤੇਜਸਵਿਨਾ ਧੀਤਮ ਅਸਤੂ ਮਾਂ ਵਿਛਿਜਵਾ, ਭਾਵ ਗੁਰੂ ਸ਼ਿਸ਼ ਦੋਨੋਂ ਇਕੱਠੇ ਪੜ੍ਹਨ ਪੜ੍ਹਾਉਣ, ਉਹ ਆਪਣੇ ਖੇਤਰ ਵਿੱਚ ਮਾਨ ਯਸ਼ ਪ੍ਰਾਪਤ ਕਰਨ। ਇਸ ਤਰ੍ਹਾਂ ਕੋਈ ਵੀ ਵਿਦਿਆਰਥੀ ਉੱਨਤੀ ਕਰਦਾ ਹੋਇਆ ਆਪਣੇ ਗੁਰੂ ਪ੍ਰਤੀ ਨਿਰਾਦਰ ਦੀ ਭਾਵਨਾ ਨਹੀਂ ਰੱਖੇਗਾ। ਪਰਿਵਾਰ ਵੀ ਸਮਾਜ ਲਈ ਇੱਕ ਪੂਰਨ ਅੰਗ ਹੈ। ਜੇਕਰ ਪਰਿਵਾਰ ਵਿੱਚ ਪ੍ਰੇਮ ਪਿਆਰ ਹੈ ਤਾਂ ਸਮਾਜ ਵੀ ਉਸੇ ਸਤਰ ਵਿੱਚ ਨਜ਼ਰ ਆਏਗਾ। ਵੇਦਾਂ ਵਿੱਚ ਕਿਹਾ ਗਿਆ ਹੈ ਕਿ ਸਹਿਰਦਯਮ ਸਾਮਾਨਸਯਮ ਵਿਦਵੇਸ਼ਮ ਕ੍ਰਿਣੋਮਿਵ ਅਨਯੋਨ ਅਭਿਹਰਤ ਵਤਸਮ ਜਾਤਮਾ ਵਿਧਨਯਹ, ਭਾਵ ਲੋਕ ਪਰਿਵਾਰ ਦੇ ਮੈਂਬਰਾਂ ਤੋਂ ਈਰਖਾ ਜਾਂ ਵਿਰੋਧ ਨਾ ਰੱਖਣ। ਪਰਿਵਾਰ ਦੇ ਮੈਂਬਰ ਇੱਕ ਦੂਜੇ ਤੋਂ ਦੂਰ ਨਾ ਹੋਣ ਬਲਕਿ ਇਕੱਠੇ ਜੀਵਨ ਬਿਤਾਉਣ। ਜਿਵੇਂ ਨਵ ਜਨਮੇ ਬੱਚੜੇ ਪਿੱਛੇ ਗਾਂ ਭੱਜਦੀ ਹੈ, ਉਸੇ ਤਰ੍ਹਾਂ ਮਾਤਾ ਪਿਤਾ ਵੀ ਆਪਣੇ ਬੱਚਿਆਂ ਨਾਲ ਇਸੇ ਭਾਵਨਾ ਨਾਲ ਰਹਿਣ। ਸਮਾਜ ਨੂੰ ਉੱਤਮ ਬਣਾਉਣ ਲਈ ਉਸ ਵਿੱਚ ਰਹਿੰਦੇ ਮਨੁੱਖਾਂ ਵਿੱਚ ਉੱਤਮ ਗੁਣਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਵੇਦਾਂ ਵਿੱਚ ਕਿਹਾ ਗਿਆ ਹੈ, ਸਮੁੰਦਰ ਈਸ਼ੇ ਸਵਰਤਾਮ ਅਗਨਿਹ ਪ੍ਰਿਥਵਾ ਵਸ਼ੀ ਚੰਦਰਮਾ ਨਕਸ਼ਤ੍ਰਣਾਮ ਇਸ਼ੇ ਤਤਮੇਕਮ ਵ੍ਰਿਸ਼ੋ ਭਵ, ਭਾਵ ਸਮੁੰਦਰ ਨਦੀਆਂ ਦਾ ਸਵਾਮੀ ਹੈ, ਅਗਨੀ ਪ੍ਰਿਥਵੀ ਦੀ ਸਵਾਮੀ ਹੈ, ਚੰਦਰਮਾ ਸਾਰੇ ਨਕਸ਼ਤਰਾਂ ਦਾ ਸਵਾਮੀ ਹੈ ਅਤੇ ਤੁਸੀਂ ਵੀ ਉਸੇ ਤਰ੍ਹਾਂ ਦੇ ਹੀ ਸ੍ਰੇਸ਼ਠ ਬਣੋ, ਭਾਵ ਜੋ ਉੱਤਮ ਬਣਦਾ ਹੈ ਉਸਦੀ ਹੀ ਉੱਨਤੀ ਅਤੇ ਕੀਰਤੀ ਵੱਧਦੀ ਹੈ। ਸਮੁੰਦਰ ਦੀ ਤਰਣਾ ਕਰੁਣਾ ਪ੍ਰੇਮ ਉਦਾਰਤਾ ਆਦਿ ਗੁਣਾਂ ਦੀ ਵਿਰੁੱਧੀ ਕਰੋ, ਅਗਨੀ ਦੀ ਤਰ੍ਹਾਂ ਗਿਆਨ ਅਤੇ ਤੇਜ ਪ੍ਰਾਪਤ ਕਰੋ, ਚੰਦਰਮਾ ਦੀ ਤਰ੍ਹਾਂ ਸਰਲਤਾ ਸ਼ੀਤਲਤਾ ਆਦਿ ਗੁਣਾਂ ਦੀ ਵਿਰੁੱਧੀ ਮਨੁੱਖ ਨੂੰ ਹੀ ਕਰਨੀ ਚਾਹੀਦੀ ਹੈ। ਸਮਾਜ ਉਦੋਂ ਹੀ ਉੱਨਤੀ ਅਤੇ ਸਿਖਰ ਵੱਲ ਵੱਧਦਾ ਹੈ ਜਦੋਂ ਉਹ ਹਰ ਪਾਸਿਓਂ ਸੁਰੱਖਿਅਤ ਹੋਵੇ, ਕਿਸੇ ਦੇਸ਼ ਦੁਸ਼ਮਣ ਦਾ ਡਰ ਉਸਨੂੰ ਨਾ ਹੋਵੇ। ਅਥਰਵ ਵੇਦ ਵਿੱਚ ਅਜਿਹੀ ਪ੍ਰਾਰਥਨਾ ਸਾਹਮਣੇ ਨਜ਼ਰ ਆਉਂਦੀ ਹੈ ਜੋ ਮਨੁੱਖ ਸਮਾਜ ਅਤੇ ਦੇਸ਼ ਲਈ ਕਲਿਆਣਕਾਰੀ ਹੈ। ਅਭਯਮ ਮਿੱਤਰਾਦ ਭਯਮ ਮਿੱਤਰਾਦ ਅਭਯਮ ਨ ਉਕਤਮ ਭਯਮ ਦਿਵਾਨਾ ਸਰਵਾ ਆਸ਼ਾ ਮਮ ਮਿੱਤਰਮ ਭਵਨੰਤੋ, ਅਸੀਂ ਮਿੱਤਰਾਂ ਤੋਂ ਨਿਡਰ ਰਹੀਏ ਅਤੇ ਸਾਨੂੰ ਦੁਸ਼ਮਣਾਂ ਦਾ ਵੀ ਕੋਈ ਡਰ ਨਾ ਹੋਵੇ, ਨਾ ਸਾਨੂੰ ਦਿਨ ਵਿੱਚ ਕੋਈ ਡਰ ਰਹੇ ਅਤੇ ਰਾਤ ਨੂੰ ਵੀ ਬਿਨਾਂ ਡਰ ਦੇ ਅਸੀਂ ਰਹਿ ਸਕੀਏ। ਚਾਰੇ ਦਿਸ਼ਾਵਾਂ ਸਾਡੀਆਂ ਮਿੱਤਰ ਹੋਣ, ਸਾਨੂੰ ਕਿਸੇ ਪਾਸਿਓਂ ਕਿਸੇ ਦਾ ਡਰ ਨਾ ਹੋਵੇ। ਸਮਾਜ ਕਲਿਆਣ ਦੀ ਭਾਵਨਾ ਸਮਾਜ ਨੂੰ ਉੱਤਮ ਦਿਸ਼ਾ ਵੱਲ ਪ੍ਰੇਰਿਤ ਕਰਦੀ ਹੈ। ਕੋਈ ਵੀ ਸਮਾਜ ਉਦੋਂ ਤੱਕ ਤਰੱਕੀ ਨਹੀਂ ਕਰਦਾ ਜਦੋਂ ਤੱਕ ਲੋਕਾਂ ਦਾ ਆਪਸੀ ਸਹਿਯੋਗ ਇੱਕ ਦੂਜੇ ਨਾਲ ਨਾ ਹੋਵੇ। ਵੇਦ ਅੰਮ੍ਰਿਤਮ ਵਿੱਚ ਲਿਖਿਆ ਹੈ, ਮਿੱਤਰਸਯ ਮਾਂ ਚਕਸ਼ੁਸ਼ਾ ਸਰਵਾਣੀ ਭੂਤਾਨੀ ਸਮੀਕਸ਼ੰਤਮ ਮਿੱਤਰਾ ਸਯਾਯਮ ਚਕਸ਼ੁਸ਼ਾ ਸਰਵਾਣੀ ਭੂਤਾਨੀ ਸਮੀਕਸ਼ਯ ਮਿੱਤਰਸਯ ਚਕਸ਼ੁਸ਼ਾ ਸਮੀਕਸ਼ਾਮਹੇ, ਮੈਂ ਸਾਰਿਆਂ ਲਈ ਮੰਗਲ ਕਾਮਨਾ ਕਰਦਾ ਹਾਂ, ਸਾਰਿਆਂ ਦੇ ਸੁੱਖ ਵਿੱਚ ਹੀ ਆਪਣਾ ਸੁੱਖ ਸਮਝਦਾ ਹਾਂ। ਸਦਾਚਾਰ ਅਤੇ ਸੰਗਤੀ ਦੀ ਕਲਪਨਾ ਕਰਦੇ ਹੋਏ ਯਜੁਰਵੇਦ ਵਿੱਚ ਵੀ ਲਿਖਿਆ ਗਿਆ ਹੈ, ਓਮ ਵਿਸ਼ਵਾਨੀ ਦੇਵ ਸਵਿਤੁਰ ਦੁਰਿਤਾਨੀ ਪਰਾਸੁਵ ਯਦ ਭਦਰਮ ਤਨ ਆਸੁਵ, ਭਾਵ ਹੇ ਵਿਸ਼ਵ ਦੇ ਦੇਵਤਾਓ ਮੇਰੇ ਅੰਦਰੋਂ ਸਾਰੀਆਂ ਬੁਰਾਈਆਂ ਨੂੰ ਦੂਰ ਕਰੋ ਅਤੇ ਮੇਰੇ ਲਈ ਜੋ ਚੰਗਾ ਹੈ ਉਹੀ ਮੈਨੂੰ ਪ੍ਰਦਾਨ ਕਰਨਾ। ਸਮਾਜ ਵਿੱਚ ਵੈਰ ਵਿਰੋਧ ਕੱਟੜਤਾ ਅਤੇ ਲੜਾਈ ਝਗੜੇ ਵੱਧਦੇ ਜਾ ਰਹੇ ਹਨ। ਲੋਕ ਬੋਲਕ ਬੋਲ ਬੋਲ ਕੇ ਇੱਕ ਦੂਜੇ ਤੋਂ ਦੂਰ ਹੁੰਦੇ ਜਾ ਰਹੇ ਹਨ ਅਤੇ ਬੋਲੀ ਵਿੱਚ ਮਧੁਰਤਾ ਖਤਮ ਹੋ ਰਹੀ ਹੈ। ਪਰੰਤੂ ਅਥਰਵ ਵੇਦ ਸਮਾਜ ਅਤੇ ਮਨੁੱਖ ਦੇ ਕਲਿਆਣ ਲਈ ਪ੍ਰਾਰਥਨਾ ਕਰਦਾ ਹੋਇਆ ਲਿਖਦਾ ਹੈ, ਅਸ਼ਵਿਨਾ ਸਾਰਘੇਨ ਮਾਂ ਮਧੂਨਾਮ ਅੰਕਿਤਮ ਸ਼ੁਭਯਤੇ ਯਥਾ ਭਰਗਸਵਤੀ ਵਾਚਮ ਦਾਨੀ ਜਨਾ ਮਨੂ, ਭਾਵ ਹੇ ਪ੍ਰਮਾਤਮਾ ਮੇਰੀ ਬੋਲੀ ਵਿੱਚ ਇੰਨੀ ਮਿਠਾਸ ਰੱਖਣਾ ਕਿ ਮੈਂ ਦੂਜਿਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੇ ਵਿਚਾਰਾਂ ਨੂੰ ਸੁਣ ਕੇ ਉਹਨਾਂ ਦੇ ਅਨੁਕੂਲ ਅਤੇ ਚੰਗੀ ਭਾਸ਼ਾ ਦਾ ਪ੍ਰਯੋਗ ਕਰ ਸਕਾਂ। ਜਿਸ ਤਰ੍ਹਾਂ ਧਾਗੇ ਵਿੱਚ ਮਣੀਆਂ ਨੂੰ ਪਿਰੋ ਕੇ ਮੰਗਲ ਮਾਲਾ ਦਾ ਨਿਰਮਾਣ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਸੰਸਾਰ ਦੇ ਸਾਰੇ ਪ੍ਰਾਣੀ ਇੱਕ ਮਾਲਾ ਵਿੱਚ ਰਹਿ ਕੇ ਇੱਕ ਉੱਚ ਸਮਾਜ ਦਾ ਰੂਪ ਧਾਰਨ ਕਰਦੇ ਹੋਏ ਪ੍ਰੇਮ ਭਾਈਚਾਰੇ ਦਾ ਪ੍ਰਸਾਰ ਕਰਨ ਅਤੇ ਨਫ਼ਰਤ ਦੁਸ਼ਮਣੀ ਤੋਂ ਦੂਰ ਰਹਿਣ। ਸੰਤਕੀ ਸਾਹਿਤ ਨੂੰ ਉੱਤਮ ਸਮਾਜ ਬਣਾਉਣ ਲਈ ਪੂਰਨ ਰੂਪ ਵਿੱਚ ਗਿਆਨ ਪ੍ਰਾਪਤ ਹੁੰਦਾ ਹੈ। ਜਿਵੇਂ ਕੁਛ ਛੋਟੇ ਛੋਟੇ ਸੰਸਕ੍ਰਿਤ ਦੇ ਵਾਕ ਵੀ ਬਹੁਤ ਵੱਡੀ ਵੱਡੀ ਗੱਲ ਕਰਦੇ ਨਜ਼ਰ ਆਉਂਦੇ ਹਨ। ਉਦਾਹਰਣ

0: ਹੁਣੇ ਤੁਸੀਂ ਸੁਣ ਰਹੇ ਸੀ ਸਪੌਂਸਰਡ ਪ੍ਰੋਗਰਾਮ ਲਮਹੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।
1: ਇੱਕ ਵਿਸ਼ੇਸ਼ ਸੂਚਨਾ।

0: ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: हेलो,
2: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाए। दिस इज द इनकम टैक्स डिपार्टमेंट।
3: अजय ही कोई भी फोन कॉल फ्रॉड हो सकती है। कोई भी बटन दबने तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
4: मीडियम वेव 343.6 मीटर यानी 873 किलोहर्ट्ज़, FM बैंड 103.6 मेगाहर्ट्ज़ आकाशवाणी अमृतसर ते DTH दी आकाशवाणी पंजाब सेवा दा ए जलंधर केंद्र है। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਰਾਤ ਦੇ 8 ਵਜ ਰਹੇ ਨੇ। ਆਓ ਸੁਣਦੇ ਹਾਂ ਅੱਜ ਜਲੰਧਰ ਵਿਖੇ ਲਗਾਈ ਗਈ ਕੌਮੀ ਲੋਕ ਅਦਾਲਤ ਤੇ ਆਧਾਰਿਤ ਰੇਡੀਓ ਰਿਪੋਰਟ। ਅੱਜ ਯਾਨੀ 12 ਸਤੰਬਰ ਨੂੰ ਜਲੰਧਰ ਦੇ ਜੁਡੀਸ਼ੀਅਲ ਕੰਪਲੈਕਸ ਵਿਖੇ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਦੇ ਨਾਲ ਹੀ ਨਕੋਦਰ ਅਤੇ ਫਿਲੌਰ ਦੀਆਂ ਸਬ ਡਿਵੀਜ਼ਨਾਂ ਵਿਚ ਵੀ ਲੋਕ ਅਦਾਲਤ ਲਗਾਈ ਗਈ। ਇਸ ਦੌਰਾਨ ਵੱਖ ਵੱਖ ਪੈਂਡਿੰਗ ਅਤੇ ਪ੍ਰੀ ਲਿਟੀਗੇਟਿਵ ਮਸਲਿਆਂ ਦਾ ਨਿਪਟਾਰਾ ਕੀਤਾ ਗਿਆ। ਇਸ ਲੋਕ ਅਦਾਲਤ ਵਿਚ ਵਿਆਹਤਾ ਤੇ ਪਰਿਵਾਰਕ ਵਿਵਾਦਾਂ, ਗੁਜ਼ਾਰਾ ਭੱਤਾ, ਮੋਟਰ ਐਕਸੀਡੈਂਟ ਕਲੇਮ, ਚੈੱਕ ਬਾਊਂਸ, ਜ਼ਮੀਨੀ ਵਿਵਾਦ, ਕਿਰਾਏ ਅਤੇ ਬੇਦਖਲੀ ਸਮੇਤ ਵੱਖ ਵੱਖ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ। ਇਸ ਸਬੰਧੀ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਪ੍ਰਿਆ ਸੂਦ ਨੇ ਜਾਣਕਾਰੀ ਦਿੰਦੇ ਹੋਏ ਕਿਹਾ,
5: ਅਸੀਂ ਅੱਜ ਇਸ ਸਾਲ ਦੀ 30ਵੀਂ ਲੋਕ ਅਦਾਲਤ ਲਗਾ ਰਹੇ ਹੈਗੇ ਹਾਂ, ਜਿਸ ਵਿਚ ਹਰ ਤਰ੍ਹਾਂ ਦੇ ਕੇਸ ਰੱਖੇ ਗਏ ਹਨ ਜੋ ਕੰਪਾਊਂਡੇਬਲ ਹਨ, ਕ੍ਰਿਮੀਨਲ ਕੇਸਿਸ ਔਰ ਸਿਵਲ ਦੇ ਰਿਕਵਰੀ ਕੇਸਿਸ, ਕੋਈ ਫੈਮਿਲੀ ਡਿਸਪਿਊਟਸ, ਮੈਟਰੀਮੋਨੀਅਲ, ਚੈੱਕ ਕੇਸਿਸ, ਸਭ ਅਸੀਂ ਰੱਖੇ ਹਨ ਤਾਂ ਕਿ ਜਿਹਦੇ 'ਚ ਬੈਠ ਕੇ ਪਾਰਟੀਆਂ ਦਾ ਨਿਪਟਾਰਾ ਸਦਭਾਵ ਨਾਲ ਹੋ ਜਾਵੇ। ਅੱਜ ਅਸੀਂ ਲਗਾਏ ਹਨ 25 ਬੈਂਚ ਲਗਾਏ ਹਨ, 21 ਬੈਂਚ ਲਗਾਏ ਹਨ ਅਸੀਂ ਇੱਥੇ ਜਲੰਧਰ ਦੇ ਵਿੱਚ, 2 ਨਕੋਦਰ ਵਿੱਚ ਔਰ 2 ਫਿਲੌਰ ਦੇ ਵਿੱਚ ਲਗਾਏ ਹਨ ਬੈਂਚਸ, ਔਰ ਸਾਨੂੰ ਉਮੀਦ ਹੈ ਕਿ ਸਾਡੇ ਕੋਲ ਅੱਜ 92,000 ਕੇਸ ਡਿਸਪੋਜ਼ ਆਫ ਹੋ ਜਾਏਗਾ, ਵਿਚ ਇਜ਼ ਅ ਬਿਗ ਨੰਬਰ ਕੀਪਿੰਗ ਇਨ ਮਾਇੰਡ ਕਿ ਐਨੀ ਲਿਟੀਗੇਸ਼ਨ ਵੱਧ ਗਈ ਹੈਗੀ, ਉਹਦੇ ਵਿੱਚ ਇੰਨਾ ਕੇਸ ਅਗਰ ਨਿਪਟ ਜਾਵੇ ਤਾਂ ਸਾਡਾ ਉਹਦੇ ਨਾਲ ਬਹੁਤ ਬੈਨੀਫਿਟ ਹੋ ਜਾਂਦਾ ਹੈਗਾ। ਨਹੀਂ ਦੇਖੋ, ਇਹਦੇ 'ਚ ਤਾਂ ਅਪੀਲ ਦਾ ਕੋਈ ਹੈ ਨਹੀਂ, ਸਿਸਟਮ ਨਹੀਂ ਹੈਗਾ, ਔਰ ਅਸੀਂ ਇਹੀ ਸੋਚਦੇ ਹਾਂ ਕਿ ਸੈਟਿਸਫੈਕਸ਼ਨ ਹੋਣੀ ਚਾਹੀਦੀ ਹੈ। ਪਾਰਟੀ ਨੂੰ ਕਾਫੀ ਟਾਈਮ ਦੇ ਕੇ ਅਸੀਂ ਫੈਸਲੇ ਕਰਦੇ ਹਾਂ, ਸਮਝਾ ਕੇ ਪ੍ਰੋਜ਼ ਐਂਡ ਕੌਨ ਸਮਝ ਕੇ। ਪਾਰਟੀਆਂ ਵੀ ਬੜੀਆਂ ਸਮਝਦਾਰ ਹੈ ਅੱਜ ਕੱਲ੍ਹ, ਕੋਈ ਇਹੋ ਜਿਹੀ ਗੱਲ ਨਹੀਂ ਕਿ ਪਾਰਟੀਆਂ ਨੂੰ ਕੋਈ ਅਣਜਾਣ ਪੁਣਾ ਹੋਵੇ, ਸਮਝ ਕੇ ਬੈਠ ਕੇ ਵਿਚਾਰ ਕੇ ਫੈਸਲਾ ਕਰਦੇ ਹਨ, ਲੇਕਿਨ ਬਾਅਦ ਜਿਹਦੀ ਕੋਈ ਅਪੀਲ ਜਾਂ ਦਲੀਲ ਨਹੀਂ ਹੈ। ਲੈ ਰਹੇ ਹਾਂ ਅਸੀਂ ਕੰਪਾਊਂਡੇਬਲ ਕੇਸਿਸ ਸਭ ਲੈ ਰਹੇ ਹਾਂ, 138 ਦੇ ਕ੍ਰਿਮੀਨਲ ਕੇਸਿਸ ਕੰਪਲੇਂਟਸ ਹੁੰਦੀਆਂ ਉਹ ਲੈ ਰਹੇ ਹੈਗੇ ਹਾਂ, ਜਿਹੜੇ ਕੇਸ ਕੰਪਾਊਂਡੇਬਲ ਹੈ ਜਿਨ੍ਹਾਂ ਦੇ ਵਿੱਚ ਅਸੀਂ ਕੰਪਾਊਂਡ ਮੀਨਸ ਅਸੀਂ ਨਿਪਟਾਰਾ ਕਰ ਸਕਦੇ ਹਾਂ, ਕੰਪਰੋਮਾਈਜ਼ ਕਰ ਸਕਦੇ ਹਾਂ, ਉਹ ਸਭ ਲੈ ਲੈਂਦੇ ਹਾਂ ਅਸੀਂ ਇਹਦੇ ਵਿੱਚ। ਦੇਖੋ, ਇਹ 'ਚ ਰੈਵਨਿਊ ਕੇਸਿਸ ਵੀ ਆ ਜਾਂਦੇ ਹੈਗੇ ਹੈ, ਟ੍ਰੈਫਿਕ ਚਲਾਨਸ ਵੀ ਆ ਜਾਂਦੇ ਹੈਗੇ ਹੈ, ਦੈਨ ਦੇਰ ਆਰ ਬਰਥ ਸਰਟੀਫਿਕੇਟ ਕੇਸਿਸ, ਜਿਹੜੇ ਪੈਂਡਿੰਗ ਕੇਸ ਹੈ ਉਹ ਵੀ ਆ ਜਾਂਦੇ ਹੈਗੇ ਹੈ, ਸੋ ਹਰ ਤਰ੍ਹਾਂ ਦੇ ਕੇਸਿਸ ਹੈਗੇ ਇਹਦੇ ਵਿੱਚ। ਹਾਂ, ਅਸੀਂ ਕਰਦੇ ਹਾਂ ਪ੍ਰੀ ਲਿਟੀਗੇਟਿਵ ਕੇਸਿਸ ਕਹਿੰਦੇ ਉਹਨਾਂ ਨੂੰ, ਜਿਹੜੀ ਪਹਿਲੇ ਹੀ ਸਾਨੂੰ ਦਾਅਵਾ ਕਰਨ ਤੋਂ ਪਹਿਲੇ ਸਾਨੂੰ ਫਾਈਲ ਬੈਂਕ ਦੀ ਆ ਜਾਂਦੀ ਹੈ, ਅਸੀਂ ਨੋਟਿਸ ਕਰ ਦਿੰਦੇ ਹਾਂ ਪਾਰਟੀ ਨੂੰ, ਔਰ ਪਾਰਟੀ ਆ ਕੇ ਆਪਣੀ ਕੋਰਟ ਫੀ ਵਗੈਰਾ ਤੋਂ ਬਿਨਾਂ ਵੀ, ਵਕੀਲ ਕੀਤੇ ਬਿਨਾਂ ਵੀ ਬੈਠ ਕੇ ਆਪਣੇ ਲੈਵਲ ਦੇ ਨਿਪਟਾਰਾ ਕਰ ਲੈਂਦੀ ਹੈਗੀ। ਉਹਦੇ 'ਚ ਇਹ ਕਿ ਤੁਹਾਨੂੰ ਕੋਰਟ ਦੇ ਵਿੱਚ ਕੇਸ ਨਹੀਂ ਕਰਨਾ ਪੈਂਦਾ, ਪ੍ਰਾਇਰ ਟੂ ਦੈਟ ਬਿਫੋਰ ਲਿਟੀਗੇਸ਼ਨ ਦੈਟ ਇਜ਼ ਪ੍ਰੀ ਲਿਟੀਗੇਟਿਵ, ਉਹਦੇ 'ਚ ਫੈਸਲਾ ਹੋ ਜਾਂਦਾ ਹੈ। ਬਿਲਕੁਲ ਤਿਆਰੀ ਕੀਤੀ ਹੋਈ ਹੈ, ਅਸੀਂ ਸਾਰੇ ਉਹਨਾਂ ਨੂੰ ਇੰਟੀਮੇਟ ਵੀ ਕੀਤਾ, ਸਮਨ ਵੀ ਗਏ ਹਨ, ਜੇ ਟ੍ਰੈਫਿਕ ਚਲਾਨਸ ਹੈਗੇ ਕਿ ਤੁਸੀਂ ਆਓ, ਔਰ ਲੋਕ ਦਲ ਦੇ ਵਿੱਚ ਜਿਹਦੇ ਵਿੱਚ ਫਾਈਨ ਮਿਨੀਮਮ ਨਹੀਂ ਹੈਗਾ ਉਹਦੇ ਅਸੀਂ ਫਾਈਨ ਵੀ ਕਾਫੀ ਘਟਾ ਕੇ ਲਗਾ ਦਿੰਦੇ ਹਾਂ, ਐਕਸੈਪਟ ਮਿਨੀਮਮ ਫਾਈਨ ਵਾਲੇ, ਔਰ ਪਾਰਟੀ ਦੇ ਉਸ ਮੌਕੇ 'ਤੇ ਉਹਨੂੰ ਡਾਕੂਮੈਂਟਸ ਵਾਪਸ ਮਿਲ ਜਾਂਦੇ ਹਨ, ਕੋਈ RC ਹੈ, ਕੋਈ ਡਰਾਈਵਿੰਗ ਲਾਇਸੈਂਸ ਹੈ, ਅਤੇ ਈਜ਼ੀ ਹੋ ਜਾਂਦਾ ਹੈਗਾ, ਬੈਂਚ ਸਾਰੇ ਕੰਮ ਕਰ ਰਹੇ ਇਸ ਦੇ ਉੱਪਰ। ਹਾਂ, ਮੈਂ ਇਸ ਮੌਕੇ ਤੁਹਾਨੂੰ ਇਹ ਜਾਣਕਾਰੀ ਦੇਣਾ ਚਾਹਾਂਗੀ ਕਿ ਸਾਡੀ ਅਗਲੀ ਸਪੈਸ਼ਲ ਲੋਕ ਅਦਾਲਤ ਜਿਹੜੀ ਲੱਗ ਰਹੀ ਹੈ ਚੈੱਕ ਕੇਸਿਸ ਦੀ, 138 ਦੇ ਕੇਸਿਸ ਦੀ, ਉਹ ਲੱਗ ਰਹੀ ਹੈ 21/11/2026 ਨੂੰ, ਔਰ ਜਿਹੜੀ ਲੱਗ ਰਹੀ ਹੈ 4th ਨੈਸ਼ਨਲ ਲੋਕ ਅਦਾਲਤ ਇਸ ਸਾਲ ਦੀ ਲਾਸਟ ਲੋਕ ਅਦਾਲਤ, ਉਹ 12/12 ਨੂੰ ਲੱਗ ਰਹੀ ਹੈਗੀ। ਹਾਂ, 138 ਦੇ ਕੇਸਿਸ ਲੱਗਣਗੇ, ਉਹਦੇ ਵਿੱਚ ਜਿਨ੍ਹਾਂ ਦਾ ਵੀ ਕੋਈ ਇਹੋ ਜਿਹਾ ਵਿਚਾਰ ਹੋਏ ਕਿ ਅਸੀਂ ਪੇਮੈਂਟ ਕਰਨਾ ਚਾਹੁੰਦੇ ਹਾਂ, ਕਿਸ਼ਤਾਂ ਕਰਾਉਣਾ ਚਾਹੁੰਦੇ ਹਾਂ, ਬੈਠ ਕੇ ਮੁਕਾਉਣਾ ਚਾਹੁੰਦੇ ਹਾਂ, ਕੋਰਟ ਦਰਖਾਸਤ ਦੇ ਕੇ ਪਹਿਲੇ ਹੀ ਆਪਣਾ ਸ਼ੁਰੂ ਕਰਾ ਦਿੰਦੇ ਪ੍ਰੋਸੈਸ। ਬਿਲਕੁਲ ਬਿਲਕੁਲ, ਅਸੀਂ ਸਭ ਲੈਵਲ 'ਤੇ ਇਨਫੋਰਮ ਕਰਾਂਗੇ, ਲੇਕਿਨ ਅੱਜ ਦਾ ਕਿਉਂਕਿ ਅਸੀਂ ਬੈਠੇ ਹਾਂ ਇਸ ਮੌਕੇ 'ਤੇ ਗੱਲ ਹੋ ਰਹੀ ਹੈ, ਅਤੇ ਆਈ ਵਾਂਟ ਟੂ ਯੂਜ਼ ਇਸ ਓਪਰਚੁਨਿਟੀ ਕਿ ਲੋਕਾਂ ਨੂੰ ਦੱਸ ਦਈਏ ਅਸੀਂ 21/11 ਲੋਕ ਅਦਾਲਤ ਹੈਗੀ ਸਾਡੀ।
6: ਮੈਂ ਰਾਹੁਲ ਕੁਮਾਰ ਆਜ਼ਾਦ, ਸਕੱਤਰ ਕਾਨੂੰਨੀ ਸੇਵਾਵਾਂ ਜਲੰਧਰ। ਅੱਜ ਨਾਲਸਾ ਅਤੇ ਪਾਲਸਾ ਦੀ ਹਦਾਇਤਾਂ ਅਨੁਸਾਰ ਅਤੇ ਅੰਡਰ ਦੀ ਲੀਡਰਸ਼ਿਪ ਆਫ ਮਿਸਿਸ ਪ੍ਰਿਆ ਸੂਦ, ਡਿਸਟ੍ਰਿਕਟ ਐਂਡ ਸੈਸ਼ਨ ਜੱਜ ਕਮ ਚੇਅਰਮੈਨ ਡਿਸਟ੍ਰਿਕਟ ਲੀਗਲ

ਸਰਵਿਸ ਅਥਾਰਟੀ ਦੀ ਰਹਿਨਮਾਈ ਹੇਠ ਅਸੀਂ ਰਾਸ਼ਟਰੀ ਲੋਕ ਅਦਾਲਤ ਦਾ ਆਯੋਜਨ ਕੀਤਾ, ਜਿਸ ਵਿੱਚ ਅਪਰੋਕਸੀਮੇਟਲੀ ਅਸੀਂ 90 ਤੋਂ 92 ਹਜ਼ਾਰ ਕੇਸਿਸ ਦਾ ਫੈਸਲਾ ਕੀਤਾ। ਇਸ ਵਿੱਚ ਅਪਰੋਕਸੀਮੇਟਲੀ ਹਰ ਤਰ੍ਹਾਂ ਦੇ ਕੇਸਿਸ ਨੂੰ ਡੀਲ ਕੀਤਾ ਗਿਆ, ਜਿਸ ਵਿੱਚ ਰੈਵਨਿਊ ਕੇਸਿਸ, ਪ੍ਰੀ ਲਿਟੀਗੇਟਿਵ ਕੇਸਿਸ, ਫਾਈਨੈਂਸ਼ੀਅਲ ਇੰਸਟੀਟਿਊਸ਼ਨ ਬੈਂਕਾਂ ਦੇ ਕੇਸਿਸ, ਚਲਾਨ, ਈ ਚਲਾਨ, ਡੈਥ ਬਰਥ ਸਰਟੀਫਿਕੇਟ ਦੇ ਕੇਸਿਸ ਅਤੇ ਈ ਸ਼ਰਮ ਕਾਰਡ ਦੇ ਕੇਸਿਸ ਨੂੰ ਅਸੀਂ ਡੈਲਟ ਵਿਦ ਕੀਤਾ ਗਿਆ। ਇਸ ਦੇ ਨਾਲ ਹੀ ਅਸੀਂ ਮੋਟਰ ਐਕਸੀਡੈਂਟ ਦੇ ਕਲੇਮ 138 ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦੇ ਅਤੇ

0: ਸੈਟਵਿਦ ਕੀਤਾ ਗਿਆ। ਇਸ ਦੇ ਨਾਲ ਹੀ ਅਸੀਂ ਮੋਟਰ ਐਕਸੀਡੈਂਟ ਦੇ ਕਲੇਮ 138 ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦੇ ਅਤੇ ਜਿਹੜੇ ਵੀ ਕ੍ਰਿਮੀਨਲ ਕੰਪਾਊਂਡੇਬਲ ਓਫੈਂਸਿਸ ਨੇ, ਜਿਨ੍ਹਾਂ ਨੂੰ ਅਸੀਂ ਕ੍ਰਿਮੀਨਲ ਕੰਪਾਊਂਡੇਬਲ ਓਫੈਂਸਿਸ ਕਹਿੰਦੇ ਨੇ, ਜਿਸ ਵਿੱਚ ਮੁਦਈ ਅਤੇ ਦੋਸ਼ੀ ਦੀ ਰਜ਼ਾਮੰਦੀ ਦੇ ਨਾਲ ਦੋਵੇਂ ਧਿਰਾਂ ਅਦਾਲਤ ਵਿੱਚ ਸਹਿਮਤੀ ਕਰਕੇ ਆਪਣਾ ਫੈਸਲਾ ਕਰਕੇ ਆਪਣੇ ਨੁਕਸਾਨ ਦੀ ਭਰਪਾਈ ਕਰ ਸਕਣ। ਜਿਸ ਤਰ੍ਹਾਂ ਕਿ ਤੁਹਾਨੂੰ ਸਭ ਨੂੰ ਪਤਾ ਹੈ, ਲੋਕ ਅਦਾਲਤ ਦਾ ਪਰਪਸ ਸੀ ਲੋਕਾਂ ਨੂੰ ਸਪੀਡੀ ਅਤੇ ਸਸਤਾ ਇਨਸਾਫ ਦਿਵਾਉਣਾ ਹੈ। ਇਸ ਵਿੱਚ ਕੋਈ ਵੀ ਫੀਸ ਨਹੀਂ ਲੱਗਦੀ, ਬਸ ਇਹ 'ਚ ਇੱਕੋ ਰਿਕੁਆਇਰਮੈਂਟ ਆ, ਜੇ ਦੋਨੇ ਧਿਰਾਂ ਬੋਥ ਦੀ ਪਾਰਟੀਜ਼ ਆਰ ਐਗਰੀ ਟੂ ਮੇਕ ਇਨ ਅ ਕੰਪਰਮਾਈਜ਼, ਅਤੇ ਉਹ ਆਪਣਾ ਮੈਟਰ ਲੋਕ ਅਦਾਲਤ ਅੱਗੇ ਦਰਖਾਸਤ ਦੇ ਕੇ ਪੁੱਟਅਪ ਕਰਵਾ ਸਕੇ ਅਤੇ ਫੈਸਲਾ ਕਰਵਾ ਸਕਦੇ ਹਨ। ਸਭ ਤੋਂ ਵੱਡੀ ਫਾਇਦਾ ਇਸ ਵਿੱਚ ਇਹ ਹੈ, ਲੋਕ ਅਦਾਲਤ ਦਾ ਫੈਸਲਾ ਦੋਨਾਂ ਧਿਰਾਂ 'ਤੇ ਪਾਬੰਦ ਰਹਿੰਦਾ ਹੈ ਅਤੇ ਇਸ ਦੀ ਕੋਈ ਵੀ ਅਪੀਲ ਦਲੀਲ ਫਰਦਰ ਅਗਲੀ ਕੋਰਟ 'ਚ ਨਹੀਂ ਹੋ ਸਕਦੀ। ਅੱਜ ਜਲੰਧਰ ਵਿੱਚ ਅਸੀਂ ਟੋਟਲ 25 ਬੈਂਚ ਬਣਾਏ ਨੇ, ਜਿਸ ਵਿੱਚ 21 ਕੋਰਟਸ ਬੈਂਚ ਜਲੰਧਰ ਸਿਟੀ 'ਚ, ਦੋ ਦੋ ਬੈਂਚ ਅਸੀਂ ਫਿਲੌਰ ਅਤੇ ਨਕੋਦਰ ਵਿੱਚ ਬਣਾਏ ਨੇ। ਅੱਜ ਦੇ ਇਸ ਦਿਹਾੜੇ 'ਤੇ ਇਹ ਵੀ ਦੱਸਣਾ ਚਾਹੀਦਾ ਵੀ ਲੋਕ ਅਦਾਲਤ ਵਿੱਚ ਜੱਜਸ ਦੇ ਨਾਲ ਸਮਾਜ ਸੇਵੀ ਐਡਵੋਕੇਟ ਸਾਹਿਬਾਨ ਹੂ ਆਰ ਦਾ ਟ੍ਰੇਨ ਮੈਡੀਏਟਰ, ਜਿਹੜੇ ਆਪਣੀ ਐਕਸਪਰਟਾਈਜ਼ ਦੇ ਨਾਲ ਲੋਕਾਂ ਨੂੰ ਪਰਸਿਊ ਕਰਦੇ ਨੇ ਅਤੇ ਉਹਨਾਂ ਨੂੰ ਸਮਝਾਉਂਦੇ ਨੇ ਵੀ ਬਿਨਾਂ ਦੇਰੀ ਤੋਂ ਬਿਨਾਂ ਹਾਰ ਜਿੱਤ ਤੋਂ ਫੈਸਲਾ ਕਰਕੇ ਆਪਣੀ ਕੰਪਨਸੇਸ਼ਨ ਲੈ ਲੈਣੀ ਚਾਹੀਦੀ ਹੈ, ਤਾਂ ਕਿ ਉਹ ਇੱਕ ਤਾਂ ਟਾਈਮ ਬਚਦਾ, ਇੱਕ ਹਾਰ ਜਿੱਤ ਦੇ ਨਾਲ ਜਿਹੜੀ ਰਿਵੈਲਰੀ ਆ ਬਿਟਵੀਨ ਦੀ ਟੂ ਪਾਰਟੀਜ਼, ਇਟ ਵਿਲ ਗੋ ਵੈਰੀ ਲੌਂਗ ਵੇ, ਜਿਹੜੀ ਉਹ ਸਾਡੇ ਸਮਾਜ ਲਈ ਵੀ ਨਹੀਂ ਠੀਕ ਹੈਗੀ। ਅਗਲੀ ਲੋਕ ਅਦਾਲਤ 12/12/2026 ਨੂੰ ਹੋਏਗੀ ਅਤੇ ਮੇਰੇ ਸਾਰੇ ਇਸ ਮਾਧਿਅਮ ਰਾਹੀਂ ਸਭ ਨੂੰ ਰਿਕੁਐਸਟ ਹੈ, ਲੋਕਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ। ਅਤੇ ਲੋਕ ਅਦਾਲਤ ਇੱਕ ਸਪੈਸ਼ਲ ਲੋਕ ਅਦਾਲਤ ਅਸੀਂ ਚੈੱਕ ਕੇਸਾਂ ਦੀ ਨੈਸ਼ਨਲ ਲੈਵਲ 'ਤੇ ਲਗਾਉਣ ਜਾ ਰਹੇ ਨੇ, ਜੋ 21/11/2026 ਨੂੰ ਲੱਗੇਗੀ। ਜਿਸ ਵੀ ਕਿਸੇ ਦਾ ਕੋਈ ਵੀ ਚੈੱਕ ਬਾਊਂਸ ਦਾ ਕੇਸ, ਜਾਂ ਉਹ ਮੁਦਈ ਹੈ ਜਾਂ ਉਹ ਮੁਲਜ਼ਮ ਹੈ, ਜੇ ਉਹ ਆਪਣਾ ਐਮੀਕੇਬਲੀ ਸੈਟਲਮੈਂਟ ਕਰਨਾ ਚਾਹੁੰਦੇ ਨੇ ਤਾਂ ਉਹ ਆ ਕੇ ਉਸ ਦਾ ਹਿੱਸਾ ਬਣਨ।
1: ਇਹ ਸੀ ਜਲੰਧਰ ਵਿਖੇ ਲਗਾਈ ਗਈ ਕੌਮੀ ਲੋਕ ਅਦਾਲਤ 'ਤੇ ਆਧਾਰਿਤ ਰੇਡੀਓ ਰਿਪੋਰਟ। ਸਹਾਇਕ ਸੋਨੀਆ ਅਤੇ ਰਵੀ ਸ਼ੰਕਰ, ਪੇਸ਼ਕਸ਼ ਆਕਾਸ਼ਵਾਣੀ ਜਲੰਧਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, FM ਬੈਂਡ 103.6 ਮੈਗਾਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਆਹ ਸੁਣਦੇ ਹਾਂ ਲਤਾ ਮੰਗੇਸ਼ਕਰ ਅਤੇ ਸ਼ਬੀਰ ਕੁਮਾਰ ਦੀ ਆਵਾਜ਼ 'ਚ ਗਾਇਆ ਬੇਤਾਬ ਫਿਲਮ ਦਾ ਇਹ ਗੀਤ।

0: ਹੁਣੇ ਤੁਸੀਂ ਲਤਾ ਮੰਗੇਸ਼ਕਰ ਤੇ ਸ਼ਬੀਰ ਕੁਮਾਰ ਦੀ ਆਵਾਜ਼ਾਂ ਚ ਬੇਤਾਬ ਫਿਲਮ ਦਾ ਇਹ ਗੀਤ ਸੁਣ ਰਹੇ ਸੀ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ।
1: ਹੈਲੋ,
2: ਯਹ ਆਇਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦਿ ਆਪਕੇ ਕੋਈ ਪ੍ਰਸ਼ਨ ਹੈ ਤੋ ਕਿਰਪਿਆ ਸੇਵਾ ਕਰਮੀਓ ਸੇ ਸੰਪਰਕ ਕਰਨੇ ਕੇ ਲੀਏ 9 ਦਬਾਏ। ਦਿਸ ਇਜ਼ ਦਿ ਇਨਕਮ ਟੈਕਸ ਡਿਪਾਰਟਮੈਂਟ।
3: ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦੱਬਣ ਤੋਂ ਪਹਿਲਾਂ 1 ਮਿੰਟ ਲਈ ਰੁਕੋ ਤੇ ਸੋਚੋ ਤੇ ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
4: ਮੂੰਹ ਮਿੱਠਾ ਕਰਨ ਲੱਗੇ ਹੋ, ਨੌਕਰੀ ਲਾਗੇ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਰਾਤ ਦੇ 8:15 ਵੱਜ ਚੁੱਕੇ ਨੇ। ਲੋਹਨ ਪ੍ਰੋਗਰਾਮ ਸੁਰਸਰਤਾ ਤਹਿਤ ਸ਼ਬਦ ਕੀਰਤਨ ਸਰਵਣ ਕਰੋ। ਕਲਾਕਾਰ ਹੋਣਗੇ ਭਾਈ ਪ੍ਰਪ੍ਰੀਤ ਸਿੰਘ ਸ਼ਾਂਤ ਤੇ ਸਾਥੀ।

ਹੁਣ ਤੁਸੀਂ ਪ੍ਰੋਗਰਾਮ ਸੁਰਸਰਤਾ ਵਿੱਚ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਕਲਾਕਾਰ ਸਨ ਭਾਈ ਪ੍ਰਭਪ੍ਰੀਤ ਸਿੰਘ ਸ਼ਾਂਤ ਤੇ ਸਾਥੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੁਣ ਤੋਂ ਕੁਝ ਹੀ ਪਲਾਂ ਵਿੱਚ ਯਾਨੀ ਰਾਤ 9:45 ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸਮਾਚਾਰ ਸੰਧਿਆ, 9:00 ਨਿਊਜ਼ ਐਟ 9, ਰਾਤ 9:15 ਸੁਣੋਗੇ ਸਪੋਟ ਲਾਈਟ, ਰਾਤ 9:30 ਸੁਣੋਗੇ ਸੰਸਕ੍ਰਿਤ ਭਾਰਤੀ ਪ੍ਰੋਗਰਾਮ, ਰਾਤ 10:00 ਸੰਗੀਤ ਦਾ ਅਖਿਲ ਭਾਰਤੀ ਕਾਰਜਕ੍ਰਮ ਸੁਣੋਗੇ, ਕਲਾਕਾਰ ਹੋਣਗੇ ਅਸ਼ਵਿਨ ਐਮ ਦਲਵੀ, ਰਾਤ 11:00 ਹਿੰਦੀ ਸਮਾਚਾਰ ਤੇ ਰਾਤ 11:05 ਤੇ ਸੁਣੋਗੇ ਅੰਗਰੇਜ਼ੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਡੀਟੀਐਸ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ, ਪੰਜਾਬੀਆਂ ਦੀ ਆਵਾਜ਼। ਰਾਤ ਦੇ ਠੀਕ 11:10 ਹੋ ਗਏ ਨੇ। ਸਮਾਂ ਹੋ ਰਿਹਾ ਪ੍ਰੋਗਰਾਮ ਸੌਗਾਤ ਆ, ਸੌਗਾਤ ਗੱਲਾਂ ਦੀ, ਸੌਗਾਤ ਗਾਣਿਆਂ ਦੀ, ਔਰ ਸੌਗਾਤ ਤੁਹਾਡੇ ਨਾਲ ਰੂਬਰੂ ਹੋਣ ਦੀ, ਜਿਸ ਦੇ ਵਿੱਚ ਤੁਸੀਂ ਨੰਬਰ ਮਿਲਾ ਕੇ ਆਪਣੇ ਦੋਸਤ ਪਾਰਸ ਤੱਕ ਪਹੁੰਚ ਸਕਦੇ ਹੋ। 0181-43-4173 ਨੰਬਰ ਮਿਲਾ ਕੇ ਆਪਣੇ ਦੋਸਤ ਪਾਰਸ ਤੱਕ ਪਹੁੰਚੋ। ਹਰ ਵਾਰ ਹਰ ਸ਼ਨੀਵਾਰ ਸਾਨੂੰ ਇੰਤਜ਼ਾਰ ਹੁੰਦਾ ਹੈ ਤੁਹਾਡੀਆਂ ਕਾਲਸ ਦਾ, ਮੈਸੇਜ ਔਰ ਚਿੱਠੀਆਂ ਦਾ। ਪ੍ਰੋਗਰਾਮ ਦੀ ਸ਼ੁਰੂਆਤ ਮਾਸਟਰ ਸਲੀਮ ਦੀ ਆਵਾਜ਼ 'ਚ ਮਾਂ ਗੀਤ ਤੁਹਾਡੇ ਤੱਕ ਪਹੁੰਚ ਰਿਹਾ। ਮਿਲਦੇ ਹਾਂ ਇਸ ਗੀਤ ਤੋਂ ਬਾਅਦ।

0: ਜਾ ਕੇ ਦੋ ਸੜਕ ਪਹੁੰਚ ਕੇ ਨੀ ਆਓ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ ਸਰ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲੇ ਨੇ?
1: ਸਰ ਜੀ, ਮੈਂ ਜਨਕ ਰਾਜ ਜੀ ਗੁਰਦਾਸਪੁਰ ਤੋਂ।
0: ਜਨਕ ਰਾਜ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ।
1: ਬਹੁਤ ਬਹੁਤ ਥੈਂਕ ਯੂ ਮੈਡਮ ਸਾਡੀ ਕਾਲ ਕਰਨ ਦਾ, ਟੈਂਡਰ ਕਰਨ ਵਾਸਤੇ।
0: ਨਹੀਂ, ਤੁਹਾਡਾ ਸ਼ੁਕਰੀਆ, ਤੁਹਾਡੇ ਕਰਕੇ ਪ੍ਰੋਗਰਾਮ ਸਜਦਾ ਹੈ। ਤੁਸੀਂ ਵੀ ਇੰਨੀ ਰਾਤ ਨੂੰ ਪ੍ਰੋਗਰਾਮ 'ਚ ਜੁੜਦੇ ਹੋ, ਬਹੁਤ ਅੱਛਾ ਲੱਗਦਾ ਹੈ। ਅੱਜ ਕੀ ਖਾਸ ਸੁਣਨਾ ਚਾਹੁੰਦੇ ਹੋ? ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ। ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਬਹੁਤ ਬਹੁਤ ਥੈਂਕ ਯੂ ਸਰ।

0: ਲਓ ਜੀ ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਨਮਸਕਾਰ ਭਾਰਤ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਮਹੇਸ਼ ਗਰਗ ਮੰਡੀ ਹਰੀਰਾ ਮਲੋੜ ਤੋਂ ਸਰ।
0: ਬਹੁਤ ਬਹੁਤ ਸਵਾਗਤ ਹੈ ਸਰ ਆਪ ਤੁਹਾਡੇ ਆਪਣੇ ਖਾਸ ਪ੍ਰੋਗਰਾਮ ਸੌਗਾਤ ਦੇ ਵਿੱਚ।
1: ਧੰਨਵਾਦ ਸਰ।
0: ਹੋਰ ਸੁਣਾਓ, ਘਰ ਪਰਿਵਾਰ, ਚੜ੍ਹਦੀ ਕਲਾ?
1: ਹਾਂਜੀ ਸਰ, ਸਭ ਚੜ੍ਹਦੀ ਕਲਾ ਜੀ।
0: ਚਲੋ, ਚੜ੍ਹਦੀ ਕਲਾ ਹੀ ਹੋਣਾ ਚਾਹੀਦਾ। ਹੋਰ ਸੁਣਾਓ, ਇਸ ਵੇਲੇ ਕੀ ਹੋ ਰਿਹਾ?
1: ਪ੍ਰੋਗਰਾਮ ਸੁਣ ਰਹੇ ਹਾਂ ਜੀ।
0: ਇੰਜੋਏ ਕਰ ਰਹੇ ਹੋ?
1: ਹਾਂਜੀ ਸਰ।
0: ਠੀਕ ਹੈ ਜੀ, ਤੇ ਅੱਜ ਕੀ ਖਾਸ ਸੌਗਾਤ ਲੈ ਕੇ ਆਏ ਹੋ? ਮੇਰੀ ਪਸੰਦ ਤੁਹਾਡੇ ਨਾਲ ਅਗਰ ਰਲ ਜਾਵੇ ਫਿਰ ਤੇ ਕਿਆ ਹੀ ਬਾਤ ਹੈ ਜੀ। ਕੋਸ਼ਿਸ਼ ਸਾਡੀ ਇਹੀ ਹੁੰਦੀ ਹੈ ਕਿ ਤੁਹਾਡੇ ਨਾਲ ਜ਼ਰੂਰ ਅਸੀਂ ਲੜਾ ਸਕੀਏ। ਲਾਲ ਚੰਦ ਯਮਲਾ ਜੱਟ ਹੋਣਾ ਨੂੰ ਆਵਾਜ਼ ਮਾਰ ਲੈਂਦੇ ਹਾਂ, ਉਮੀਦ ਹੈ ਤੁਹਾਨੂੰ ਚੰਗਾ ਲੱਗਣਗੇ।
1: ਠੀਕ ਹੈ,
0: ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ।

ಸತ್ಯ ಬೇಸ ಕಿರಿ ಕಿರಿ ಆದ ಬೀರ ಈತನು ನಿಜ.

0: ਜੀ ਨੰਬਰ ਮਿਲਾ ਕੇ ਦੋਸਤ ਸਾਡੇ ਕੋਲ ਪਹੁੰਚ ਕੇ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਜੀ ਮੈਂ ਮਨਜੀਤ ਮਲੀ, ਫਾਇਰ ਕਾਲਾ।
0: ਬਹੁਤ ਬਹੁਤ ਸਵਾਗਤ ਤੁਹਾਡੇ ਆਪਣੇ ਪ੍ਰੋਗਰਾਮ।
1: ਓਕੇ ਸਰ,
0: ਅੱਜ ਕੀ ਖਾਸ ਸੁਗਾਤ ਸਾਡੇ ਲਈ ਲੈ ਕੇ ਆਏ ਹੋ?
1: ਅੱਜ ਨੰਬਰ ਤੇ ਖੈਰ ਲਾ ਦੋ ਜੀ, ਟਾਈਮ ਚੈੱਕ।
0: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਓਕੇ ਸਰ, ਥੈਂਕ ਯੂ।

ਚੰਡੀਗੜ੍ਹ ਦਾ ਕੀ ਹਾਲ ਚਾਲ ਹੈ? ਗਰਮੀ ਨੇ ਤਾਂ ਵਾਟਰ ਕੱਢੇ ਨੇ, ਅਸੀਂ ਦੁਆ ਉਮੀਦ ਕਹਿੰਦੇ ਪ੍ਰੇ ਹਰ ਚੀਜ਼ ਲਾ ਕੇ ਇਹੀ ਕਹਿ ਰਹੇ ਹਾਂ ਕਿ ਮੌਸਮ ਜਿਹੜਾ ਹੈ ਬੜਾ ਥੋੜ੍ਹਾ ਜਿਹਾ ਗਰਮੀ ਚੱਲ ਰਹੀ ਹੈ, ਮੀਂਹ ਜਿਹੜਾ ਆ ਜਾਵੇ ਤਾਂ ਫਿਰ ਤਾਂ ਕਿਆ ਹੀ ਬਾਤ ਹੈ। ਅਤੇ ਅੱਜ ਕੀ ਖਾਸ ਸੌਗਾਤ ਸਾਡੇ ਲਈ ਲੈ ਕੇ ਆਏ ਹੋ? ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।

ਲਓ ਜੀ ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਕੇ ਨੇ ਉਹ ਗੱਲਬਾਤ ਕਰਦੇ ਹਾਂ। ਹੈਲੋ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ? ਕੀ ਬਾਤ ਹੈ, ਚੰਡੀਗੜ੍ਹ ਵਾਲਿਓ ਕੀ ਹਾਲ ਚਾਲ ਹੈ?

0: ਜੀ ਨੇ ਮੈਨੂੰ ਲਾ ਕੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ, ਆਓ ਫਿਰ ਗੱਲਬਾਤ ਕਰਦੇ ਹਾਂ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ? ਦਿੱਲੀ ਦਿਲ ਵਾਲਿਆਂ ਦੀ ਮਨਜੀਤ ਕੌਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ। ਹੋਰ ਸੁਣਾਓ, ਦਿੱਲੀ ਦਾ ਕੀ ਹਾਲ ਚਾਲ ਹੈ, ਮੌਸਮ ਦਾ ਕੀ ਹਾਲ ਹੈ? ਪਹਿਲਾਂ ਤਾਂ
1: ਮੌਸਮ ਠੀਕ ਹੈ, ਬੱਦਲ ਹੋ ਰਿਹਾ ਰੋਜ਼।
0: ਅੱਛਾ ਜੀ, ਨਹੀਂ ਤਾਂ ਮੀਂਹ ਨੀ ਪੈ ਰਿਹਾ? ਗਰਮੀ ਜਿਹੜੀ ਇਸ ਵੇਲੇ ਮਤਲਬ ਲਿਮਿਟ ਕ੍ਰੋਸ ਕਰ ਚੁੱਕੀ ਹੈ, ਗਰਮੀ ਦੇ ਇਸ ਦੇ ਵਿੱਚ ਅਗਰ ਮੀਂਹ ਆ ਜਾਵੇ ਫਿਰ ਤੇ ਕਿਆ ਹੀ ਬਾਤ ਹੈ। ਠੀਕ ਹੈ ਜੀ, ਤੇ ਅੱਜ ਗੀਤ ਕਿਹੜਾ ਸੁਣਨਾ ਹੈ? ਠੀਕ ਹੈ ਜੀ, ਗੀਤਾ ਜੈਲਦਾਰ ਹੁਣਾਂ ਨੂੰ ਆਵਾਜ਼ ਮਾਰਿਆ ਤੁਹਾਡੇ ਤੱਕ ਭੇਜ ਰਿਹਾ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਠੀਕ ਹੈ।

0: ਲਓ ਜੀ ਨੰਬਰ ਮਿਲਾ ਕੇ ਦੋਸਤ ਅਗਲੇ ਆਵਰਸ ਦੀ ਸ਼ੁਰੂਆਤ ਸਾਡੀ ਹੋ ਗਈ ਹੈ ਕਿਹੜੇ ਦੋਸਤ ਨੰਬਰ ਮਿਲਾ ਕੇ 0182 43 71 ਨੰਬਰ ਮਿਲਾ ਕੇ ਸਾਡੇ ਕੋਲ ਪਹੁੰਚੇ ਨੇ ਆਓ ਗੱਲਬਾਤ ਕਰਦੇ ਹਾਂ ਹੈਲੋ
1: ਹੈਲੋ
0: ਹਾਂਜੀ ਕੌਣ ਬੋਲ ਰਹੇ ਨੇ ਕਾਂਤਾ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਪ੍ਰੋਗਰਾਮ ਸੌਗਾਤ ਮੇਂ ਔਰ ਸੁਣਾਈਏ ਕਿਆ ਹਾਲ ਚਾਲ ਹੈ ਆਪਕਾ
1: ਬਹੁਤ ਬੜੀਆ
0: ਹੈ ਸਰ ਜੀ ਚਲੀਏ ਬਹੁਤ ਬੜੀਆ ਹੀ ਹੋਣਾ ਚਾਹੀਏ ਔਰ ਅੱਜ ਕਿਆ ਖਾਸ ਸੌਗਾਤ ਮੇਂ ਕਿਆ ਸੌਗਾਤ ਲੈ ਕੇ ਆਏ ਹੈ
1: ਸਰ ਅੱਜ ਮੌਸਮ ਬਹੁਤ ਲੱਗੀ ਥੀ ਬਾਰਿਸ਼
0: ਜੀ
1: ਠੰਡਾ ਮੌਸਮ ਹੋ ਗਿਆ ਜੀ ਹਮਾਰੇ ਯਹਾਂ ਪੇ
0: ਤੋ ਫਿਰ ਥੋੜੀ ਸੀ ਨਹੀਂ ਜ਼ਿਆਦਾ ਢੇਰ ਸਾਰੀ ਬਾਰਿਸ਼ ਜੋ ਹੈ ਜਲੰਧਰ ਕੇ ਆਂਗਨ ਮੇਂ ਵੀ ਭੇਜ ਦੀਜੀਏ
1: ਹਾਂਜੀ ਹਾਂਜੀ
0: ਤੋ ਅੱਜ ਕੌਨ ਸਾ ਗੀਤ ਸੁਣੇਂਗੇ
1: ਗੀਤ ਸੁਣਾ ਦੋ ਆਪ ਮੈਂ ਕੋ ਜਾ ਕੇ ਬਾਜੀ
0: ठीक है जी आपकी पसंद आप तक पहुंच रही है फोन करने के लिए बहुत बहुत शुक्रिया
1: एक लाइन सुना दो सर
0: जी जी जी
1: शिमले दे आई काली काली पसंद शिमले दे आई

0: ਲਓ ਜੀ, ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ। ਹੈਲੋ,
1: ਹੈਲੋ,
0: ਨਮਸਕਾਰ ਜੀ, ਕੌਣ ਬੋਲ ਰਹੇ ਨੇ? ਕਿਆ ਬਾਤ ਹੈ, ਜਲੰਧਰ ਵਾਲਿਓ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਚ। ਸ਼ੁਕਰੀਆ ਜੀ। ਅੱਜ ਕੀ ਖਾਸ ਸੌਗਾਤ ਸਾਡੇ ਲਈ ਲੈ ਕੇ ਆਏ ਹੋ?
1: ਹਾਂਜੀ,
0: ਤੁਸੀਂ ਸਾਡੇ ਦਿਲਾਂ ਚ ਵਸਦੇ ਹੋ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਇੱਦਾਂ ਹੀ ਕਾਲ ਕਰਦੇ ਰਹੋ।
1: ਓਕੇ ਜੀ, ਬਾਏ ਬਾਏ।

0: ਲਓ ਜੀ ਨੰਬਰ ਮਿਲਾ ਕੇ ਦੋਸਤ ਸਾਡੇ ਕੋਲ ਫਿਰ ਪਹੁੰਚ ਗਏ ਨੇ। ਹੈਲੋ,
1: ਹੈਲੋ ਜੀ।
0: ਹਾਂਜੀ, ਕੌਣ ਬੋਲ ਰਹੇ ਨੇ?
1: ਮੈਂ ਪ੍ਰੇਮ ਕੁਮਾਰ ਰਹੇਜਾ, ਕਰੰਦੀ ਬਾਜ਼ਾਰ ਪਟਿਆਲਾ ਤੋਂ ਬੋਲ।
0: ਕਿਆ ਬਾਤ ਹੈ, ਬਹੁਤ ਬਹੁਤ ਸਵਾਗਤ ਹੈ ਪਟਿਆਲੇ ਵਾਲਿਓ।
1: ਮਿਹਰਬਾਨੀ ਜਨਾਬ।
0: ਹੋਰ ਸੁਣਾਓ, ਘਰ ਪਰਿਵਾਰ ਕੀ ਹਾਲ ਚਾਲ ਹੈ?
1: ਘਰ ਪਰਿਵਾਰ ਤੁਹਾਡੇ ਹਮੇਸ਼ਾ ਤੁਹਾਡੇ ਖਿਆਲ ਰੱਖਦੇ ਹਾਂ।
0: ਠੀਕ ਹੈ ਜੀ, ਤੁਹਾਡਾ ਪਿਆਰ ਹੈ, ਤੁਸੀਂ ਆਕਾਸ਼ਵਾਣੀ ਜਲੰਧਰ ਨੂੰ ਦਿੰਦੇ ਹੋ। ਅੱਜ ਕੀ ਖਾਸ ਸਾਡੇ ਲਈ ਸੌਗਾਤ ਲੈ ਕੇ ਆਏ ਹੋ?
1: ਅੱਜ ਸੁਗਾਤ ਹੈ ਜੀ, ਸਪੈਸ਼ਲ ਸੱਸੀ ਪੁੰਨੇ ਦਾ ਗਾਣਾ ਸੁਣਾ ਲਓ।
0: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਬਹੁਤ ਬਹੁਤ ਧੰਨਵਾਦ ਜੀ।

0: ਲਓ ਜੀ ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਕੇ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ
0: ਨਮਸਕਾਰ ਜੀ, ਕੌਣ ਬੋਲ ਰਹੇ ਨੇ? ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ। ਅੱਜ ਕੀ ਖਾਸ ਸੌਗਾਤ ਸਾਡੇ ਲਈ ਲੈ ਕੇ ਆਏ ਹੋ? ਠੀਕ ਹੈ ਜੀ, ਫੋਨ ਕਰਨੀ, ਬਹੁਤ ਬਹੁਤ ਸ਼ੁਕਰੀਆ,
1: ਧੰਨਵਾਦ।

0: ਮਾਮਲਾ ਆਖੀ ਦੋ ਸਾਡੇ ਕੋਲ ਪਹੁੰਚੇ ਨੀ ਆਓ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ ਸਰ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਮੈਂ ਬਲਵਿੰਦਰ ਬਿੱਲਾ, ਮਾਧੋਪੁਰੀ, ਪਿੰਡ ਮਾਧੋਪੁਰ ਚੌਂਕ ਬੱਤੀਆਂ ਵਾਲਾ, ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ।
0: ਕਿਆ ਬਾਤ ਹੈ, ਸਤਿ ਸ੍ਰੀ ਅਕਾਲ ਦੇ ਨਾਲ ਹੀ ਤੁਹਾਡਾ ਜਿਹੜਾ ਪਿਆਰ ਹੈ ਸਾਡੇ ਤੱਕ ਪਹੁੰਚ ਗਿਆ ਹੈ। ਪ੍ਰੋਗਰਾਮ 'ਚ ਤੁਹਾਡਾ ਅਸੀਂ ਕੀ ਕਹਿੰਦੇ ਨੇ ਸ਼ਾਮਿਲ ਕਰ ਲਿਆ। ਅੱਜ ਕੀ ਖਾਸ ਸੌਗਾਤ ਸਾਡੇ ਲਈ ਲੈ ਕੇ ਆਏ ਹੋ?
1: ਹਾਂ ਸਰ, ਮੈਂ ਦੱਸਦਾ, ਮੈਂ 2 ਮਹੀਨੇ ਬਾਅਦ ਕਾਲ ਕੀਤੀ ਹੈ ਜੀ।
0: ਅੱਛਾ ਜੀ, ਕਿਆ ਬਾਤ ਹੈ। ਦੇਖੋ ਜੀ, ਇਸ ਦੇ ਨਾਲ ਪਤਾ ਲੱਗ ਜਾਂਦਾ ਦੋਸਤ ਪ੍ਰੋਗਰਾਮ 'ਚ ਜੁੜੇ ਹੋਏ ਨੇ, ਹਾਜ਼ਰੀ ਉਹਨਾਂ ਦੀ ਲੱਗ ਜਾਂਦੀ ਹੈ, ਅਟੈਂਡੈਂਸ ਅਸੀਂ ਮਾਰਕ ਕਰ ਲੈਂਦੇ ਹਾਂ। ਅੱਜ ਕੀ ਖਾਸ ਲੈ ਕੇ ਆਏ ਹੋ ਸਾਡੇ ਲਈ?
1: ਕੁਲਦੀਪ ਮਾਨ ਸਾਹਿਬ ਦਾ ਗੀਤ ਹੈ ਜੀ,
0: ਜੀ
1: ਟੱਪੇ ਨੇ ਜੀ ਉਹਦੇ ਬੋਲ ਨੇ। ਕੋਠੇ ਤੇ ਗਲਾਸੀ ਹੈ, ਉਹ ਆਏ ਦੀਆਂ ਲੱਖ ਖੁਸ਼ੀਆਂ, ਲੱਖ ਖੁਸ਼ੀਆਂ ਵੀ ਟੁਰ ਗਏ ਉਦਾਸੀ ਹੈ, ਟੁਰ ਗਏ ਉਦਾਸੀ ਹੈ। ਇਹ ਸਦਾਤ ਹੈ, ਸਦਾਤ ਜਦ ਚਲੇ ਜਾਂਦਾ ਨਾ ਫਿਰ ਉਦਾਸ ਹੋ ਜਾਂਦਾ।
0: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਸਤਿ ਸ੍ਰੀ ਅਕਾਲ।

ਡੀਟੀਐਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ ਰਾਜ ਠੀਕ ਇੱਕ ਵੱਜ ਚੁੱਕਾ ਹੈ ਸਮਾਂ ਹੋ ਰਿਹਾ ਪੰਜਾਬੀ ਨਾਟਕ ਇੱਕ ਫੁੱਲ ਦਾ ਨਾਂ ਲਵੋ।

0: ਚਾਹੁੰਦੀ ਹੈ।
1: ਜਿਹੜਾ ਮੈਨੂੰ ਚਾਹੁੰਦਾ ਹੋਵੇ ਮੈਂ ਉਸੇ ਨਾਲ ਹੀ ਰਹਿਣਾ ਚਾਹੁੰਦੀ ਹਾਂ। ਭਾਬੀ ਨੰਦ ਲਾਲ ਹੁਰੀ ਤੁਹਾਨੂੰ ਚਾਹੁੰਦੇ ਨੇ?
0: ਹੋ ਸਕਦਾ।
1: ਭਾਬੀ ਗੱਲ ਦੱਸਾਂ, ਨਿਰੰਜਨ 2 ਘੰਟਿਆਂ ਤੱਕ ਮੇਰੇ ਨਾਲ ਘੁੰਮਣ ਮਗਰੋਂ ਕਹਿਣ ਲੱਗਾ ਮੈਂ ਪਛਤਾਵੇ ਦੀ ਅੱਗ 'ਚ ਸੜਦਾ ਜਾ ਰਿਹਾ, ਮੈਨੂੰ ਘਰ ਤੱਕ ਛੱਡਣ ਵੀ ਨਹੀਂ ਆਇਆ।
0: ਅੱਛਾ, ਫਿਰ
1: ਫਿਰ ਕੀ, ਮੈਂ ਲਾਇਬ੍ਰੇਰੀ 'ਚ ਗਈ ਅਤੇ ਤੁਹਾਨੂੰ ਲੈ ਕੇ ਇੱਥੇ ਆਈ ਹਾਂ। ਪ੍ਰਮੋਦ ਨੂੰ ਫੋਨ ਕੀਤਾ ਤਾਂ ਕਹਿਣ ਲੱਗੇ ਅੱਜ ਦੇਰ ਹੋ ਜਾਵੇਗੀ। ਨੰਦ ਲਾਲ ਹੁਣਾਂ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਕਿਹਾ ਦੇਰ ਨਾਲ ਆਉਣਗੇ।
0: ਚਲ ਚੰਗਾ, ਅਸੀਂ ਰਾਤ ਨੂੰ ਆਵਾਂਗੇ।
1: ਮੈਂ ਨਿਰੰਜਨ ਨੂੰ ਵੀ ਬੁਲਾਇਆ।
0: ਤਾਂ ਫਿਰ ਠੀਕ ਹੈ, 10 ਵਜੇ ਅਸੀਂ ਸਾਰੇ ਮਿਲਾਂਗੇ, ਠੀਕ ਹੈ? ਅਤੇ ਹੁਣ ਮੈਂ ਚੱਲਦੀ ਹਾਂ। ਇੰਜ ਕਰ, ਤੂੰ ਇਸ ਪਿਸਤੌਲ ਨੂੰ ਅੰਦਰ ਰੱਖ।
2: ਮੈਂ ਸੁਖੀ ਹਾਂ ਜਾਂ ਦੁਖੀ, ਕਿਸੇ ਨੂੰ ਕੋਈ ਮਤਲਬ ਨਹੀਂ।
3: ਕਾਂਤਾ ਦਰਵਾਜ਼ਾ ਖੋਲ।
2: ਦਰਵਾਜ਼ਾ ਖੁੱਲ੍ਹਾ ਹੀ ਹੈ।
3: ਖੁੱਲ੍ਹਾ ਕਿਉਂ ਰੱਖਿਆ?
2: ਹੁਣ ਦਰਵਾਜ਼ਾ ਖੁੱਲ੍ਹਾ ਹੋਵੇ ਜਾਂ ਬੰਦ, ਕੀ ਫਰਕ ਪੈਂਦਾ? ਆਓ ਆਓ ਆਓ, ਸਾਰੇ ਹੀ ਆਓ ਆਓ, ਮੇਰੀ ਅਰਥੀ ਉੱਠ ਰਹੀ ਹੈ, ਰੋਣ ਵਾਲਿਆਂ ਦੀ ਲੋੜ ਪੈਣੀ ਹੈ। ਨੰਦ ਲਾਲ ਜੀ ਤੁਸੀਂ ਵੀ ਆਓ, ਆਓ ਭਾਬੀ ਜੀ ਤੁਸੀਂ ਵੀ ਆਓ, ਆਓ ਨਿਰੰਜਨ ਜੀ ਤੁਸੀਂ ਕਿਉਂ ਪਿੱਛੇ ਹੋ, ਤੁਸੀਂ ਵੀ ਆਓ, ਆਓ ਸਾਰੇ ਆਓ।
4: ਓਹੋ, ਕੀ ਹੋਇਆ ਕਾਂਤਾ?
2: ਮੈਂ ਸੁਖੀ ਹਾਂ ਜਾਂ ਦੁਖੀ, ਕਿਸੇ ਨੂੰ ਕੋਈ ਮਤਲਬ ਨਹੀਂ।
4: ਕੀ ਕਿਹਾ?
0: ਨੰਦ ਲਾਲ, ਕਾਂਤਾ ਤੇ ਨਿਰੰਜਨ?
5: ਨਹੀਂ ਨਹੀਂ ਨਹੀਂ, ਇਹ ਝੂਠ ਹੈ, ਅਸੀਂ ਪ੍ਰੇਮੀ ਨਹੀਂ ਹਾਂ।
2: ਮੈਂ ਜਾਣਦੀ ਸੀ ਨੰਦ ਲਾਲ ਜੀ, ਇਹ ਦੁਨੀਆ ਮਰਦਾਂ ਦੀ ਏ, ਔਰਤਾਂ ਤਾਂ ਉਹਨਾਂ ਦੇ ਹੱਥਾਂ ਦੀਆਂ ਕੱਠ ਪੁਤਲੀਆਂ ਨੇ। ਨਿਰੰਜਨ, ਤੁਸੀਂ ਮੈਨੂੰ ਨਹੀਂ ਚਾਹੁੰਦੇ?
5: ਪ੍ਰਮੋਦ ਕੀ ਕਹਿੰਦਾ?
4: ਇੰਨੇ ਚਿਰ ਦਾ ਤੂੰ ਕੀ ਕਰ ਰਿਹਾ ਪ੍ਰਮੋਦ?
3: ਅੱਜ ਇੱਥੇ ਫਸਾਦ ਹੋਣ ਵਾਲਾ ਹੈ ਨੰਦ ਲਾਲ ਭਾਈ, ਫਸਾਦ। ਇਹ ਆਈ ਪ੍ਰਮੋਦ ਪਟੇਲ, ਹਸਬੈਂਡ ਆਫ ਮਾਈ ਵੰਸ ਬਿਲਵਡ ਵਾਈਫ ਕਾਂਤਾ ਪਟੇਲ, ਮੇਡਨ ਨੇਮ ਕਾਂਤਾ ਗੋਸਵਾਮੀ, ਡੂ ਹੇਅਰ ਬਾਈ ਡਿਕਲੇਅਰ।
0: ਪ੍ਰਮੋਦ ਭਾਈ ਸਾਹਿਬ, ਮੈਨੂੰ ਦਿਓ, ਮੈਂ ਅਨੁਵਾਦ ਕਰਕੇ ਸੁਣਾਉਂਦੀ ਹਾਂ।
3: ਓਕੇ, ਠੀਕ ਹੈ।
0: ਪ੍ਰਮੋਦ ਭਾਈ ਸਾਹਿਬ ਕਹਿੰਦੇ ਨੇ ਕਿ ਮੈਂ ਪ੍ਰਮੋਦ ਪਟੇਲ ਕਾਂਤਾ ਪਟੇਲ ਦਾ ਸਵਾਮੀ ਘੋਸ਼ਣਾ ਕਰਦਾ ਹੈ ਕਿ ਮੇਰੀ ਪਿਆਰੀ ਪਤਨੀ ਕਾਂਤਾ ਮੇਰੇ ਵਿਸ਼ਵਾਸ ਪਾਤਰ ਦੋਸਤ ਨਿਰੰਜਨ ਨੂੰ ਚਾਹੁੰਦੀ ਹੈ। ਇਸ ਨਾਲ ਮੈਨੂੰ ਬਹੁਤ ਹੀ ਗਹਿਰਾ ਦੁੱਖ ਹੋਇਆ, ਮੇਰੀ ਆਤਮਾ ਨੂੰ ਵੀ ਬਹੁਤ ਦੁੱਖ ਪਹੁੰਚਿਆ ਹੈ, ਮੇਰਾ ਜੀਵਨ ਮੇਰੇ ਲਈ ਇੱਕ ਜ਼ਹਿਰ ਦਾ ਪਿਆਲਾ ਬਣ ਗਿਆ ਹੈ। ਕਾਂਤਾ ਜਿਹੀ ਸੋਹਣੀ ਪਤਨੀ ਦੇ ਜੇ ਮੈਂ ਪਿਆਰ ਦੇ ਲਾਇਕ ਨਹੀਂ, ਇਸ ਨਾਲ।
5: ਨਹੀਂ ਨਹੀਂ, ਇਹ ਸਭ ਕਹਿਣ ਦੀ ਲੋੜ ਨਹੀਂ।
2: ਤੁਸੀਂ ਪੂਰੀ ਗੱਲ ਤਾਂ ਸੁਣਦੇ ਹੋ ਨਿਰੰਜਨ,
5: ਮੈਨੂੰ ਇੱਥੇ ਕਿਉਂ ਬੁਲਾਇਆ ਗਿਆ ਹੈ?
0: ਇਸ ਨਾਲ ਮੇਰੇ ਦਿਨ ਅਤੇ ਰਾਤ ਨਰਕ ਹੋ ਗਏ ਨੇ, ਮੈਂ ਆਪਣਾ ਚਸ਼ਮਾ ਤੇ ਚਾਬੀਆਂ ਲੈਣਾ ਭੁੱਲ ਜਾਣਾ, ਖਾਣਾ ਭੁੱਲ ਜਾਣਾ, ਮੇਰੇ ਦਿਲ ਦਾ ਦਰਦ ਮੇਰੀ ਹੋਂਦ ਨੂੰ ਚਖਣਾ ਚੂਰ ਕਰ ਰਿਹਾ ਹੈ। ਨੰਦ ਲਾਲ, ਤੁਸੀਂ ਤਾਂ ਮੈਨੂੰ ਕਦੇ ਇਹ ਸਭ ਕੁਝ ਨਹੀਂ ਕਿਹਾ।
6: ਪਰ ਤੂੰ ਤਾਂ ਸਦਾ ਹੀ ਮੇਰੀ ਵਫ਼ਾਦਾਰ ਤੇ ਮੇਰੀ ਸੁੰਦਰ ਪਤਨੀ ਰਹੀ ਆ, ਫਿਰ ਕੀ ਲੋੜ ਹੈ?
0: ਬਿਲਕੁਲ ਨਹੀਂ।
6: ਹੈ, ਮੈਂ ਨੰਦ ਲਾਲ ਪਟੇਲ ਆਪਣੀ ਪਿਆਰੀ ਪਤਨੀ?
0: ਗਲਤ ਗਲਤ ਗਲਤ।
6: ਕਿਉਂ?
0: ਕਿਸੇ ਵੇਲੇ ਪਿਆਰੀ ਪਤਨੀ, ਹੁਣ ਨਹੀਂ।
2: ਭਾਬੀ ਅੱਗੇ ਵੀ ਪੜੋ। ਪ੍ਰਮੋਦ, ਸੱਚਮੁੱਚ ਤੁਹਾਨੂੰ ਇੰਨਾ ਦੁੱਖ ਹੋਇਆ ਹੈ ਕਿ?
3: ਯੈਸ,
6: ਪਿਆਰੀ।
2: ਭਾਬੀ ਅੱਗੇ ਪੜੋ।
0: ਇੱਕ ਇੱਕ ਪਲ ਮੈਨੂੰ ਪਹਾੜ ਜਿਹਾ ਲੱਗਦਾ ਹੈ, ਉਧਾਰ ਦੇ ਜੀਵਨ ਦਾ ਇਕੱਲਾਪਨ ਸੂਨਾਪਨ ਮੈਨੂੰ ਕੱਟਣ ਨੂੰ ਖਾਂਦਾ ਹੈ। ਇਸ ਲਈ ਮੈਂ ਆਪਣੇ ਹੋਸ਼ੋ ਹਵਾਸ ਵਿੱਚ ਇਹ ਘੋਸ਼ਣਾ ਪੱਤਰ ਦੁਨੀਆ ਲਈ ਛੱਡ ਰਿਹਾ ਹਾਂ, ਕਿਉਂਕਿ
3: ਮੈਨ ਵਿਦਆਊਟ ਲਵ ਇਜ਼ ਏ ਮੈਨ ਵਿਦਆਊਟ ਦ ਥ੍ਰਿਲ ਆਫ ਲਾਈਫ।
0: ਸੱਚ ਕਾਂਤਾ, ਤੂੰ ਬੜੀ ਖੁਸ਼ਕਿਸਮਤ ਹੈ।
5: ਅੱਗੇ ਤਾਂ ਪੜੋ ਭਾਬੀ,
2: ਹੋਰ ਅੱਗੇ ਪੜਨ ਦੀ ਲੋੜ ਨਹੀਂ। ਪ੍ਰਮੋਦ, ਮੈਨੂੰ ਵਿਸ਼ਵਾਸ ਹੋ ਗਿਆ ਕਿ?
3: ਕਾਹਦਾ ਵਿਸ਼ਵਾਸ?
2: ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ।
3: ਦੈਨ
2: ਹੁਣ ਮੈਂ ਨਿਰੰਜਨ ਨੂੰ ਭੁੱਲ ਕੇ ਕੇਵਲ ਤੁਹਾਡੀ ਬਣ ਕੇ ਰਹਾਂਗੀ।
5: ਪ੍ਰਮੋਦ, ਮੁਬਾਰਕ ਹੋਵੇ।
2: ਨਿਰੰਜਨ, ਹੁਣ ਇਸ ਕਮਰੇ 'ਚ ਤੇਰੇ ਲਈ ਕੋਈ ਥਾਂ ਨਹੀਂ।
3: ਹੁਣ ਸਾਡਾ ਨਾਲ ਰਹਿਣ ਦਾ ਕੋਈ ਸਵਾਲ ਹੀ ਨਹੀਂ ਉੱਠਦਾ।
2: ਕਿਉਂ?
3: ਕਿਉਂ? ਉਹ ਇਸ ਲਈ ਕਿ ਮਨ ਮੋਤੀ ਅਤੇ ਕੱਚ ਟੁੱਟਣ ਮਗਰੋਂ ਹੀ ਜੁੜਦੇ ਨਹੀਂ।
2: ਕੀ ਮਤਲਬ ਤੁਹਾਡਾ?
3: ਮਤਲਬ ਇਹ ਕਿ ਮੈਂ ਆਪਣਾ ਐਲਾਨਨਾਮੇ ਤੇ ਅਟਲ ਹਾਂ।
2: ਤਾਂ ਤੁਹਾਨੂੰ ਮਰਨਾ ਕਬੂਲ ਹੈ ਪਰ ਮੇਰੇ ਨਾਲ ਰਹਿਣਾ ਕਬੂਲ ਨਹੀਂ?
0: ਨੰਦ ਲਾਲ, ਤੁਸੀਂ ਮੈਨੂੰ ਵਚਨ ਦਿਓ ਕਿ ਤੁਸੀਂ ਮੇਰੇ ਤੋਂ ਸਿਵਾਏ ਕਿਸੇ ਵੀ ਦੂਜੀ ਔਰਤ ਨੂੰ ਪਿਆਰ ਨਹੀਂ ਕਰੋਗੇ।
6: ਮੈਂ ਵਚਨ ਦੇਣਾ ਡਾਰਲਿੰਗ, मैं तेरे इलावा किसी दूजी औरत नाल

0: नहीं करता। पर जोत सुने, तू भी तो वचन दे ना।
1: मैं भी वचन देनी है नंदलाल।
0: जोत सुने माय डार्लिंग। भाभी अगे पढ़ो।
1: हाँ, प्रमोद भाई साहब ने अगे लिखा है कि मेरी प्यारी पत्नी कांता मेरे शरीर दी नहीं ता मेरे मन दी ताकत नू जरूर स्वीकार करेगी। ताकत नू इकट्ठा करके कांता दे छुपाए हुए पिस्तौल नाल आत्महत्या करदा सब नू अलविदा।
2: ए पिस्तौल मैनू दियो, मेरा हुण जीन दा कोई मकसद नहीं। ए पिस्तौल मैनू दियो, अलविदा।
3: नहीं नहीं नहीं प्रमोद, नहीं प्रमोद, तू नहीं, मैं मरांगी।
4: कांता कांता, मैनू लगता है कि तुहाडा संसार उछड़ तो पहला ही पिस्तौल
3: मैनू। तू मेरे बच्चे नहीं, पीछे हो जा। तू मेरे ते मेरे पति दे विचकार बिल्कुल नहीं। तू आ जा इत्थों, तू आ जा, चल जा पिस्तौल।
4: फिर पहला मैनू मार छुटो। कांता इहो चंगा वे जे तेरे हथों मैनू मौत मिले। अपने मित्र नू दुख तों बचाउण दा केवल इहो इक इलाज है।
2: निरंजन, कांता गंगा वांग पवित्र है। गोली चला, हुण बहुती देर ना कर। तेरे बिना मैं जी ना सकांगा कांता, इसलिए मौत ही बेहतर है तेरे हथों। चला गोली।
3: सच्ची प्रमोद, तू मैं बहुत प्यार करता है। निरंजन तू भी उसी मैं जी जान तो प्यार कर दियो।
4: बहुत इस दिल तू ही कांता, मैं तेन किन्ने जन्मों तो प्यार करता आ रहा।
2: पिस्तौल मैनू दे, मैं खुद ही मर जावांगा। तुसी दोवें प्यार करन वाले जियो ते खुश रहो। गो टू हेल।
0: प्रमोद सुन, इहदे च मरण वाली कोई गल नहीं है।
2: नंदलाल
0: जानदे हो प्रमोद, मेरे नाल शादी करन तो पहला ज्योत्सना माई डार्लिंग इहनू भी किसे होर नाल प्यार सी।
1: तुहानू पता सी?
0: हुणे जे ही पता लगा डार्लिंग।
1: कांता कांता किते तू?
0: तेरा प्रेमी देश पांडे कुछ दिन पहला मेरे कोल आया सी।
1: है कदों? ਉਹ ਤਾਂ ਅਫਰੀਕਾ ਚ ਸੀ ਨਾ?
0: ਹਾਂ, ਤਿੰਨ ਚਾਰ ਦਿਨ ਪਹਿਲਾਂ ਹੀ ਮਿਲਿਆ ਸੀ। ਦੋ ਵਰਿਆਂ ਤੋਂ ਹਿੰਦੁਸਤਾਨ ਚ ਹੀ ਆ। ਮੇਰੇ ਕੋਲ ਪੈਸਿਆਂ ਲਈ ਆਇਆ ਸੀ।
1: ਕਿਹੜੇ ਪੈਸੇ?
0: ਓ ਡਾਰਲਿੰਗ ਜੋਤਸਨਾ, ਉਹਦੇ ਕੋਲ ਨਾ ਤੇਰੀਆਂ ਕੁਝ ਤਸਵੀਰਾਂ ਨੇ।
1: ਹਾਏ ਰੱਬਾ, ਉਹਨੇ ਉਹਨੇ ਅਜੇ ਤੱਕ ਸੰਭਾਲ ਕੇ ਰੱਖੀਆਂ ਹੋਈਆਂ?
0: ਉਹਨੇ ਮੈਨੂੰ ਦੋ ਤਿੰਨ ਤਸਵੀਰਾਂ ਦਿਖਾਈਆਂ ਵੀ ਸੀ।
2: ਨੰਦਲਾਲ ਜੀ, ਇਹ ਤੁਸੀਂ ਕੀ ਕਹਿ ਰਹੇ ਹੋ?
0: ਉਹ ਵਿਚਾਰਾ ਕਹਿ ਰਿਹਾ ਸੀ ਕਿ ਉਹਦਾ ਨਾ ਉਹਨਾਂ ਤਸਵੀਰਾਂ ਨਾਲ ਇੱਕ ਕੈਲੰਡਰ ਬਣਾਉਣ ਦਾ ਇਰਾਦਾ ਹੈ।
2: ਕਿੰਨੇ ਮੰਗਦਾ?
0: ਸੌਦਾ ਅੱਜ ਪੱਕਾ ਹੋਏਗਾ ਨਾ।
1: ਮਤਲਬ
0: ਅੱਜ ਮਿਲਣ ਦੀ ਗੱਲ ਹੋਈ ਸੀ ਉਹਦੇ ਨਾਲ, ਟਾਈਮ ਕੀ ਹੋਇਆ? ਹਾਂ, ਇੱਥੇ ਆਉਂਦਾ ਹੀ ਹੋਣਾ। ਹੁਣੇ
2: ਇੱਥੇ ਆਉਂਦਾ ਹੋਣਾ?
0: ਹਾਂ, ਮੈਂ ਉਹਨੂੰ ਇੱਥੋਂ ਦਾ ਹੀ ਪਤਾ ਦਿੱਤਾ। ਦੇਸ਼ ਪਾਂਡੇ ਇੱਥੇ ਹੀ ਆ ਰਿਹਾ। ਤੁਹਾਡੇ ਚੋਂ ਜਿਹੜਾ ਕੋਈ ਵੀ ਮਰਨਾ ਚਾਹੁੰਦਾ ਨਾ, ਪਹਿਲਾਂ ਉਹਨੂੰ ਮਾਰ ਦਿਓ, ਪਿੱਛੋਂ ਫਿਰ ਜੇ ਕੋਈ ਤੁਸੀਂ ਮਰਨਾ ਚਾਹੋ ਤੇ ਮੈਂ ਨਾ ਕੋਈ ਆਬਜੈਕਸ਼ਨ ਕਰਾਂਗਾ, ਬਲਕਿ ਮੈਂ ਤੁਹਾਡਾ ਸ਼ੁਕਰ ਗੁਜ਼ਾਰ ਹੋਵਾਂਗਾ।
2: ਪਰ ਤੂੰ ਉਹਨੂੰ ਇੱਥੇ ਕਿਉਂ ਬੁਲਾਇਆ?
0: ਇੱਥੇ ਨਾ ਬੁਲਾਉਂਦਾ ਤੇ ਹੋਰ ਕੀ ਕਰਦਾ? ਮੈਂ ਸੋਚਿਆ ਸਾਰਿਆਂ ਸਾਹਮਣੇ ਮੈਂ ਉਹਦੇ ਕੋਲੋਂ ਤਸਵੀਰਾਂ ਵੀ ਲੈ ਲਾਂਗਾ ਤੇ ਪੈਸੇ ਵੀ ਦੇ ਦਿਆਂਗਾ
2: ਸਾਡੇ ਸਾਰਿਆਂ ਦੇ ਸਾਹਮਣੇ।
0: ਹਾਂ, ਤੁਸੀਂ ਸਾਰੇ ਦੂਜੇ ਕਮਰੇ 'ਚ ਚਲੇ ਜਾਣਾ ਬਾਈ। ਉਹ ਜਿਵੇਂ ਹੀ ਪੈਸੇ ਲੈ ਕੇ ਬਾਹਰ ਜਾਵੇ, ਕੋਈ ਪਿਸਤੌਲ ਦਿਖਾ ਕੇ ਪੈਸੇ ਖੋਹ ਲੈਣਾ। ਮੈਂ ਉਹਨੂੰ ਪੈਸੇ ਨਹੀਂ ਦੇਣੇ ਚਾਹੁੰਦਾ।
2: ਨੰਦ ਲਾਲ, ਭਾਬੀ ਦੀਆਂ ਅਜਿਹੀਆਂ ਤਸਵੀਰਾਂ ਛਪਣ, ਇਹਦੇ 'ਚ ਤੈਨੂੰ ਕੋਈ ਇਤਰਾਜ਼ ਨਹੀਂ?
0: ਮੈਂ ਆਪਣੀ ਡਾਰਲਿੰਗ ਜੋਤਸਨਾ ਦੀ ਖੁਸ਼ੀ ਲਈ ਸਭ ਕੁਝ ਨਿਛਾਵਰ ਕਰ ਸਕਦਾ, ਪਰ
4: ਮਤਲਬ
0: ਇਹ ਇੱਕ ਮੈਂ ਜੇ ਖਰੀਦ ਵੀ ਲਵਾਂ ਤਾਂ ਉਹਦੇ ਕੋਲ ਹੋਰ ਵੀ ਤਾਂ ਫੋਟੋਆਂ ਹੋਣਗੀਆਂ ਨਾ।
4: ਫਿਰ
0: ਉਹ ਛਪਵਾਏਗਾ ਜਾਂ ਫਿਰ ਹੋਰ ਪੈਸੇ ਮੰਗੇਗਾ।
4: ਪ੍ਰਮੋਦ, ਤੇਰਾ ਇਰਾਦਾ ਮੈਨੂੰ ਮਾਰਨ ਦਾ ਹੋਵੇ ਤਾਂ ਰੁਕ ਜਾ, ਮੈਂ ਦੇਸ਼ ਪਾਂਡੇ ਦਾ ਖੂਨ ਕਰਾਂਗਾ ਅਤੇ ਇਸ ਤਰ੍ਹਾਂ ਫਾਂਸੀ 'ਤੇ ਚੜ ਜਾਵਾਂਗਾ, ਤੇਰੀ ਅਤੇ ਨੰਦ ਲਾਲ ਦੀ ਦੁਨੀਆ ਆਬਾਦ ਕਰ ਜਾਵਾਂਗਾ।
2: ਤੂੰ ਉਹਨੂੰ ਮੇਰੇ ਘਰ ਕਿਉਂ ਬੁਲਾਇਆ?
0: ਓਹੋ, ਪ੍ਰਮੋਦ ਦੇਸ਼ ਪਾਂਡੇ ਇੱਕ ਵਾਰ ਜੋਤਸਨਾ ਨੂੰ ਦੇਖਣਾ ਚਾਹੁੰਦਾ ਸੀ ਅਤੇ ਉਹ ਅੱਜ ਹੀ ਫੈਸਲਾ ਵੀ ਚਾਹੁੰਦਾ ਸੀ। ਭਾਬੀ ਸ਼ਾਇਦ ਇਸ ਲਈ ਵੀ ਕਿ ਤੁਹਾਡੀ ਭਾਬੀ ਨੂੰ ਸ਼ੱਕ ਨਾ ਹੋਵੇ ਕਿ ਮੈਂ ਕਿਸੇ ਹੋਰ ਕੁੜੀ ਦੀਆਂ ਵੀ ਤਸਵੀਰਾਂ ਲਈਆਂ ਨੇ।
1: ਕੀ ਮਤਲਬ ਹੈ ਤੁਹਾਡਾ? ਉਹਦੇ ਕੋਲ ਹੋਰ ਕੁੜੀਆਂ ਦੀਆਂ ਵੀ ਤਸਵੀਰਾਂ ਨੇ?
0: ਬਹੁਤ ਕਈ ਤਾਂ ਬਹੁਤ ਖੂਬਸੂਰਤ ਨੇ।
1: ਮੈਂ ਉਸ ਝੰਡਾ ਦਾ ਅੱਜ ਖੂਨ ਕਰ ਦਿਆਂਗੀ।
2: ਲੱਗਦਾ ਕੋਈ ਆਇਆ, ਮੈਂ ਦਰਵਾਜ਼ਾ ਖੋਲਦਾ।
5: ਨਹੀਂ ਨਹੀਂ, ਤੁਸੀਂ ਸ਼ਾਇਦ ਨੱਸ ਜਾਓ, ਦਰਵਾਜ਼ਾ ਮੈਂ ਹੀ ਖੋਲਾਂਗੀ।
4: ਭਾਬੀ ਮੈਨੂੰ ਖੂਨ ਕਰਨ ਦਿਓ, ਮੈਂ ਕਦੇ ਕੀਤਾ ਨਹੀਂ।

0: ਮੈਂ ਵੀ ਨਹੀਂ ਕਦੇ ਕੀਤਾ।
1: ਮਾਫ ਕਰਨਾ, ਵੈਸੇ ਅਸੀਂ ਦੇਸ਼ ਪਾਂਡੇ ਤੋਂ ਹੀ ਪੁੱਛੀਏ ਤਾਂ
2: ਕੀ
1: ਇਹੀ ਕਿ ਉਹ ਕਿਹਦੇ ਹੱਥੋਂ ਮਰਨਾ ਪਸੰਦ ਕਰੇਗਾ?
2: ਇਹ ਮੇਰਾ ਘਰ ਹੈ ਨੰਦ ਲਾਲ, ਮੈਂ ਹੀ ਉਹਦਾ ਖੂਨ ਕਰਾਂਗਾ। ਤੁਸੀਂ ਕਰਨਾ ਹੋਵੇ ਤਾਂ ਉਹਨੂੰ ਆਪਣੇ ਘਰ ਲੈ ਜਾਓ।
3: ਤੁਹਾਨੂੰ ਸਾਰਿਆਂ ਨੂੰ ਮੇਰਾ ਨਮਸਕਾਰ।
1: ਨਮਸਕਾਰ, ਨਮਸਕਾਰ। ਜੋਤਸਨਾ, ਤੂੰ ਤੇ ਮਿਸਟਰ ਦੇਸ਼ ਪਾਂਡੇ ਨੂੰ ਜਾਣਦੀ ਆ, ਐ ਪ੍ਰਮੋਦ, ਐ ਕਾਂਤਾ ਤੇ ਐ ਨਿਰੰਜਨ, ਤੇ ਇਹ ਨੇ ਮਿਸਟਰ ਦੇਸ਼ ਪਾਂਡੇ, ਜਿਨ੍ਹਾਂ ਦਾ ਖੂਨ ਕੌਣ ਕਰੇ ਇਹਦੇ ਬਾਰੇ 'ਚ ਆਪਾਂ ਚਰਚਾ ਕਰ ਰਹੇ ਸਾਂ। ਮਿਸਟਰ ਦੇਸ਼ ਪਾਂਡੇ, ਕੁਝ ਚਿਰ ਪਹਿਲਾਂ ਪ੍ਰਮੋਦ, ਕਾਂਤਾ ਤੇ ਨਿਰੰਜਨ ਇੱਕ ਦੂਜੇ ਵਾਸਤੇ ਆਤਮ ਹੱਤਿਆ ਕਰਨਾ ਚਾਹੁੰਦੇ ਸੀ, ਇੱਕ ਦੂਜੇ ਨੂੰ ਆਪਣਾ ਖੂਨ ਕਰਨ ਲਈ ਜ਼ੋਰ ਪਾ ਰਹੇ ਸੀ, ਤੇ ਹੁਣ ਸਵਾਲ ਹੈ ਮਿਸਟਰ ਦੇਸ਼ ਪਾਂਡੇ ਦੇ ਖੂਨ ਦਾ। ਸੋ ਭਰਾਓ ਤੇ ਭੈਣੋ, ਇੱਕ ਨੂੰ ਛੱਡ ਕੇ, ਤੁਸੀਂ ਜਾਣਦੇ ਹੋ ਕਿ ਇਹ ਇੱਕ ਰਹੱਸ ਨਾਟਕ ਹੈ ਤੇ ਇਸ ਨਾਟਕ ਦੇ ਸਾਰੇ ਪਾਤਰ ਇੱਥੇ ਹਾਜ਼ਰ ਨੇ, ਤੇ ਆਪ ਵਿਦਵਾਨਾਂ ਵਿੱਚੋਂ ਕੋਈ ਵੀ ਇਹ ਦੱਸ ਦੇਵੇ ਕਿ ਖੂਨ ਕਿਸ ਦਾ ਹੋਏਗਾ ਤੇ ਖੂਨ ਕਰੇਗਾ ਕੌਣ, ਉਹਦੀ ਅਕਲ ਦੀ ਮੈਂ ਦਾਦ ਦਿਆਂਗਾ। ਹਾਂ, ਤੁਹਾਨੂੰ ਇਹਨਾਂ ਦੱਸ ਦਿਆਂ ਕਿ ਖੂਨ ਇਹਨਾਂ ਵਿੱਚੋਂ ਹੀ ਕਿਸੇ ਦਾ ਹੋਣ ਵਾਲਾ ਤੇ ਇਹਨਾਂ ਵਿੱਚੋਂ ਹੀ ਖੂਨ ਕੋਈ ਕਰੇਗਾ। ਜੋਤਸਨਾ, ਕੀ ਕਰ ਰਹੀ ਹੈ? ਇਹ ਪਿਸਤੌਲ ਅਸਲੀ ਹੈ, ਰੀਅਲ।
0: ਮੈਨੂੰ ਪਤਾ ਹੈ।
4: ਜਗਨਨਾਥ ਮਹਾਸ਼ੰਕਰ ਪਾਠਕ ਹਾਜ਼ਰ ਹੋ।
5: ਕਸਮ ਚੁੱਕੋ,
2: ਮੈਂ ਸੱਚ ਕਹਾਂਗਾ, ਪੂਰਾ ਸੱਚ ਕਹਾਂਗਾ, ਤੇ ਸੱਚ ਤੋਂ ਇਲਾਵਾ ਹੋਰ ਕੁਝ ਨਹੀਂ ਕਹਾਂਗਾ।
5: ਤੁਹਾਡਾ ਨਾਮ, ਉਮਰ, ਪੇਸ਼ਾ?
2: ਜਗਨਨਾਥ ਮਹਾਸ਼ੰਕਰ ਪਾਠਕ, ਉਮਰ 33 ਸਾਲ, ਕੰਮ ਨਾਟਕਾਂ 'ਚ ਅਦਾਕਾਰੀ ਕਰਨਾ।
5: ਤੁਸੀਂ ਅਪਰਾਧਣੀ ਕਾਮਨੀ ਦੇਸਾਈ ਨੂੰ ਕਦੋਂ ਤੋਂ ਜਾਣਦੇ ਹੋ?
2: ਜੀ,
5: ਕਦੋਂ ਤੋਂ?
2: 8 ਸਾਲਾਂ ਤੋਂ।
5: ਅਪਰਾਧਣੀ ਨਾਲ ਤੁਹਾਡੀ ਚੰਗੀ ਪਛਾਣ ਸੀ?
2: ਜੀ ਹਾਂ, ਅਸੀਂ ਕਈ ਨਾਟਕਾਂ 'ਚ ਇਕੱਠਿਆਂ ਕੰਮ ਕੀਤਾ।
5: ਕੁਝ ਹੋਰ?
2: ਕੁਝ ਹੋਰ ਕੀ ਮਤਲਬ?
5: ਕਾਮਨੀ ਦੇਸਾਈ ਤੁਹਾਡੀ ਪ੍ਰੇਮਿਕਾ ਸੀ?
2: ਜੀ ਹਾਂ, ਕਾਮਨੀ ਦੇਸਾਈ ਮੇਰੀ ਪ੍ਰੇਮਿਕਾ ਹੈ।
5: ਇਹ ਵੀ ਸਹੀ ਹੈ ਕਿ ਤੁਸੀਂ ਦੋਵੇਂ ਅਗਲੇ ਮਹੀਨੇ ਦੀ 15 ਤਰੀਕ ਨੂੰ ਸ਼ਾਦੀ ਕਰਨ ਵਾਲੇ ਸੀ?
2: ਜੀ ਹਾਂ।
5: 15 ਨੂੰ ਹੀ ਕਿਉਂ?
2: ਦਰਅਸਲ ਅਸੀਂ ਇੱਕ ਨਵਾਂ ਨਾਟਕ ਤਿਆਰ ਕਰ ਰਹੇ ਸੀ ਤੇ ਉਮੀਦ ਸੀ ਕਿ ਨਾਟਕ ਸਫਲ ਹੋਵੇਗਾ ਤੇ ਉਹਦੀ ਆਮਦਨੀ ਵਿੱਚੋਂ ਹਨੀਮੂਨ ਲਈ ਕੁਝ ਪੈਸੇ ਬਚਾ ਸਕਾਂਗੇ।
5: ਨਾਟਕ ਕਦੋਂ ਹੋਇਆ?
2: ਜੀ, ਪਿਛਲੇ ਮਹੀਨੇ ਦੀ 1 ਤਾਰੀਖ ਨੂੰ।
5: ਨਾਟਕ ਦਾ ਨਾਂ ਕੀ ਸੀ?
2: ਕਿਸੇ ਇੱਕ ਫੁੱਲ ਦਾ ਨਾਂ ਲਵੋ।
5: ਉਸ ਨਾਟਕ ਦਾ ਨਾਂ ਸੀ ਕਿਸੇ ਇੱਕ ਫੁੱਲ ਦਾ ਨਾਂ ਲਵੋ?
2: ਜੀ ਹਾਂ, ਕਿਸੇ ਇੱਕ ਫੁੱਲ ਦਾ ਨਾਂ ਲਵੋ।
5: ਉਸ ਨਾਟਕ ਵਿੱਚ ਤੁਹਾਡੇ ਦੋਵਾਂ ਦੇ ਇਲਾਵਾ ਹੋਰ ਕਿਹੜੇ ਕਿਹੜੇ ਲੋਕਾਂ ਨੇ ਕੰਮ ਕੀਤਾ ਸੀ?
0: ਅਸੀਂ ਦੋਵੇਂ, ਪ੍ਰੀਤਮ, ਸਵਾਂਤੀ ਤੇ ਸੁੰਦਰ, ਪਰ 6ਵੇਂ ਪਾਤਰ ਲਈ ਕੋਈ ਨਹੀਂ ਸੀ ਲੱਭ ਰਿਹਾ।
2: 6ਵਾਂ ਪਾਤਰ ਕੇਸ਼ਵ ਠਾਕਰ ਯਾਨੀ ਲੇਖਕ ਨੇ ਕੀਤਾ।
1: ਮੇਰਾ ਨਾਂ ਸੁੰਦਰ ਦੇਸਾਈ, ਉਮਰ 30 ਸਾਲ, ਕੰਮ ਨਾਟਕਾਂ 'ਚ ਅਦਾਕਾਰੀ ਕਰਨਾ। ਅਪਰਾਧਨੀ ਕਾਮਿਨੀ ਦੇਸਾਈ ਨੂੰ ਮੈਂ ਜਨਮ ਤੋਂ ਜਾਣਦਾ, ਅਸੀਂ ਸਾਰੇ ਨਾਟਕਾਂ 'ਚ ਕੰਮ ਕਰਦੇ ਹਾਂ। ਕਿਸੇ ਇੱਕ ਫੁੱਲ ਦਾ ਨਾਂ ਲਵੋ, ਇਸ ਨਾਟਕ 'ਚ ਅਸੀਂ ਸਾਰਿਆਂ ਨੇ ਕੰਮ ਕੀਤਾ ਸੀ। ਕਾਮਨੀ ਦੇਸਾਈ ਮੇਰੀ ਸਕੀ ਭੈਣ ਹੈ।
5: ਤੁਸੀਂ ਦੋਵੇਂ ਇਕੱਠੇ ਰਹਿੰਦੇ ਹੋ?
1: ਹਾਂ, ਮੈਂ, ਕਾਮਨੀ ਅਤੇ ਸਾਡੀ ਮਾਂ, ਅਸੀਂ ਤਿੰਨੋਂ ਇਕੱਠੇ ਰਹਿੰਦੇ ਹਾਂ।
5: ਕਾਮਨੀ ਨੇ ਜਿਸ ਦਾ ਖੂਨ ਕੀਤਾ ਉਸਦੇ ਬਾਰੇ ਕੁਝ ਜਾਣਦੇ ਹੋ?
1: ਨਹੀਂ, ਉਹਦੇ ਬਾਰੇ ਮੈਂ ਕੁਝ ਨਹੀਂ ਜਾਣਦਾ। ਉਹ ਵੀ ਬੁਲਾਇਆ ਗਿਆ ਸੀ, ਸੱਦਾ ਪੱਤਰ ਉਸੇ ਸੰਸਥਾ ਨੇ ਭੇਜੇ ਸੀ ਜਿਸ ਨੇ ਸਾਨੂੰ ਬੁਲਾਇਆ ਸੀ। ਮੈਂ ਉਹਦੇ ਬਾਰੇ 'ਚ ਕੁਝ ਨਹੀਂ ਜਾਣਦਾ।
5: ਤੁਸੀਂ ਨਹੀਂ ਜਾਣਦੇ ਕਿ ਮਰਨ ਵਾਲੇ ਦਾ ਨਾਂ ਸ਼ੇਖਰ ਖੋਸਲਾ ਸੀ ਤੇ ਉਹ ਕਿਸੇ ਵੱਡੀ ਫਰਮ ਦਾ ਮਾਲਕ ਸੀ?
1: ਉਹਦੇ ਮਰਨ ਪਿੱਛੋਂ ਪਤਾ ਲੱਗਾ ਕਿ ਉਹਦਾ ਨਾਂ ਸ਼ੇਖਰ ਖੋਸਲਾ ਸੀ ਤੇ ਉਹ ਕਿਸੇ ਵੱਡੀ ਫਰਮ ਦਾ ਮਾਲਕ ਸੀ।
5: ਨਾਟਕ 'ਚ ਹੱਤਿਆ ਦੀ ਘਟਨਾ ਸੀ ਤੇ ਉਹਦੇ ਲਈ ਪਿਸਤੌਲ ਦੀ ਜ਼ਰੂਰਤ ਸੀ, ਠੀਕ ਹੈ? ਐਮ ਆਈ ਰਾਈਟ?
1: ਹਾਂ।
5: ਉਹ ਪਿਸਤੌਲ ਅਸਲੀ ਸੀ?
1: ਜੀ ਹਾਂ, ਪਰ ਉਹਦੇ 'ਚ ਗੋਲੀ ਨਕਲੀ ਭਰਨੀ ਸੀ।
5: ਤੁਹਾਡੀ ਨਾਟਕ ਮੰਡਲੀ 'ਚ ਪਿਸਤੌਲ ਚਲਾਉਣਾ ਕਿਹਨੂੰ ਕਿਹਨੂੰ ਆਉਂਦਾ?
1: ਕਾਮਨੀ, ਹੋਰ ਕਿਸੇ ਨੂੰ ਨਹੀਂ ਆਉਂਦਾ।
5: ਕਾਮਨੀ ਦਾ ਸੁਭਾਅ
1: ਬਹੁਤ ਅੱਛੀ ਹੈ, ਬਹੁਤ ਸਾਊ ਤੇ ਸਾਫ਼ ਦਿਲ ਲੜਕੀ ਹੈ।
5: ਜਗਨਨਾਥ ਪਾਠਕ ਤੇ ਕਾਮਨੀ ਇੱਕ ਦੂਜੇ ਨੂੰ

0: ਪਿਆਰ ਕਰਦੇ ਸੀ, ਇਸ ਗੱਲ ਦਾ ਪਤਾ ਹੈ?
1: ਹਾਂਜੀ, ਪਾਠਕ ਮੇਰਾ ਪੁਰਾਣਾ ਦੋਸਤ ਹੈ। ਅਸੀਂ ਬਹੁਤ ਸਾਰੇ ਨਾਟਕਾਂ 'ਚ ਇਕੱਠਿਆਂ ਕੰਮ ਕੀਤਾ। ਕਾਮਨੀ ਅਤੇ ਪਾਠਕ ਆਮ ਤੌਰ 'ਤੇ ਨਾਇਕ ਨਾਇਕਾ ਯਾਨੀ ਹੀਰੋ ਹੀਰੋਇਨ ਦਾ ਹੀ ਕੰਮ ਕਰਦੇ ਸੀ। ਇਹ ਸਾਰੇ ਜਾਣਦੇ ਨੇ, ਜੱਗ ਜ਼ਾਹਿਰ ਹੈ।
2: ਕਾਮਨੀ, ਜ਼ਾਹਿਰ ਹੈ ਕਿ ਇਹ ਗੱਲ ਸੁੰਦਰ ਨੂੰ ਪਸੰਦ ਨਹੀਂ ਆਵੇਗੀ।
3: ਕਿਹੜੀ?
2: ਇਹੀ ਕਿ ਅਸੀਂ ਸ਼ਾਦੀ ਕਰ ਰਹੇ ਹਾਂ।
3: ਕਿਉਂ?
2: ਸੁੰਦਰ ਤੈਨੂੰ ਬਹੁਤ ਪਿਆਰ ਕਰਦਾ ਹੈ।
3: ਆਪਣੀ ਭੈਣ ਨੂੰ ਪਿਆਰ ਨਾ ਕਰੇ ਤਾਂ?
2: ਇਹ ਗੱਲ ਨਹੀਂ, ਸੁੰਦਰ ਬਹੁਤ ਭਾਵੁਕ ਹੈ। ਲੱਗਦਾ ਕੋਈ ਆਇਆ। ਕੌਣ?
4: ਮੈਂ, ਸੁੰਦਰ।
1: ਜ਼ਾਹਿਰ ਹੈ ਕਿ ਤੁਹਾਡੇ 'ਚ ਪਿਆਰ ਹੈ ਅਤੇ ਤੁਸੀਂ ਦੋਵੇਂ ਸ਼ਾਦੀ ਕਰੋਗੇ।
3: ਸੁੰਦਰ, ਪਾਠਕ ਦਾ ਕਹਿਣਾ ਹੈ ਕਿ ਮੇਰਾ ਸ਼ਾਦੀ ਕਰਨਾ ਤੈਨੂੰ ਪਸੰਦ ਨਹੀਂ ਹੋਵੇਗਾ।
1: ਬਿਲਕੁਲ ਬਿਲਕੁਲ ਪਸੰਦ ਨਹੀਂ ਹੋਏਗਾ। ਪ੍ਰੀਤਮ ਲਾਲ ਨਹੀਂ ਆਇਆ?
2: ਉਹਨੂੰ ਪ੍ਰੀਤਮ ਲਾਲ ਕਿਉਂ ਕਹਿੰਦੇ ਹੋ?
1: ਹੋਰ ਕੀ ਆਖਾਂ, ਹੈ
3: ਪ੍ਰੀਤਮ।
2: ਕਾਮਨੀ, ਤੇਰਾ ਪ੍ਰੀਤਮ ਕੌਣ ਹੈ?
3: ਮੇਰਾ ਪ੍ਰੀਤਮ ਹੈ ਜਗਨਨਾਥ ਮਹਾਸ਼ੰਕਰ ਪਾਠਕ, ਸ਼ਹਿਰ ਦਾ ਮਸ਼ਹੂਰ ਨਟ।
1: ਪ੍ਰੀਤਮ ਸੋਨੀ ਆ ਰਿਹਾ।
2: ਪ੍ਰੀਤਮ ਸੋਨੀ?
1: ਪ੍ਰੀਤਮ ਸੋਨੀ, ਕੀ ਹੋਇਆ?
2: ਸਵਾਤੀ ਕਿੱਥੇ ਹੈ?
1: ਹਾਂ, ਸਵਾਤੀ ਸੋਨੀ ਕਿੱਥੇ ਹੈ?
5: ਆਉਂਦੀ ਹੋਵੇਗੀ, ਉਹ ਸਿੱਧੀ ਇੱਥੇ ਹੀ ਆਉਣ ਵਾਲੀ ਹੈ।
1: ਸਵਾਤੀ ਜ਼ਰੂਰ ਆਵੇਗੀ ਨਾ।
2: ਸੁੰਦਰ,
1: ਕਿਉਂ?
2: ਰਿਹਰਸਲ 'ਚ ਅਨੁਸ਼ਾਸਨ ਰੱਖਣਾ ਜ਼ਰੂਰੀ ਹੈ।
1: ਬਈ, ਮੈਂ ਸਵਾਤੀ ਨੂੰ ਸ਼ਾਦੀ ਲਈ ਮਤਾ ਨਹੀਂ ਕੋਈ ਪੇਸ਼ ਕਰਨ ਲੱਗਾ।
6: ਮੇਰਾ ਨਾਂ ਪ੍ਰੀਤਮ ਲਾਲ ਕੰਚਨ ਲਾਲ ਸੋਨੀ, ਉਮਰ 42 ਸਾਲ, ਕੰਮ ਅਦਾਕਾਰੀ। ਕਾਮਨੀ ਨੂੰ ਮੈਂ 7-8 ਸਾਲ ਤੋਂ ਜਾਣਦਾ। ਕਾਮਨੀ ਬੜੀ ਚੰਗੀ ਕੁੜੀ ਹੈ, ਉਸਨੂੰ ਪਿਸਤੌਲ ਚਲਾਉਣਾ ਆਉਂਦਾ ਹੈ। ਸਾਡੇ ਰਹੱਸ ਨਾਟਕ 'ਚ ਪਿਸਤੌਲ ਉਹਨੇ ਨਹੀਂ ਸੀ ਚਲਾਉਣਾ, ਪਰ ਕਿਸੇ ਕਾਰਨ ਉਹਨੇ ਚਲਾ ਦਿੱਤਾ। ਮੈਨੂੰ ਕੁਛ ਪਤਾ ਨਹੀਂ ਕਿ ਮਰਨ ਵਾਲਾ ਕੌਣ ਸੀ। ਮੇਰਾ ਖਿਆਲ ਹੈ ਕਿ ਕਾਮਨੀ ਪਾਠਕ ਦੇ ਪਿਆਰ 'ਚ ਡੁੱਬੀ ਹੋਈ ਸੀ ਅਤੇ
7: ਤੁਸੀਂ ਇਹ ਕਿਵੇਂ ਮੰਨ ਲਿਆ?
6: ਕਾਮਨੀ ਨੇ ਮੈਨੂੰ ਕਿਹਾ ਸੀ ਕਿ ਪਾਠਕ ਉਹਦੇ ਨਾਲ ਸ਼ਾਦੀ ਨਹੀਂ ਕਰੇਗਾ ਤਾਂ ਉਹ ਆਤਮ ਹੱਤਿਆ ਕਰ ਲਵੇਗੀ।
7: ਤੁਹਾਡੇ ਇਲਾਵਾ ਹੋਰ ਕੌਣ ਕੌਣ ਸੀ ਨਾਟਕ 'ਚ?
6: ਮੇਰੀ ਪਤਨੀ ਸਵਾਤੀ ਅਤੇ ਨਾਟਕਕਾਰ ਮਿਸਟਰ ਕੇਸ਼ਵ ਠਾਕੁਰ ਵੀ ਸਨ। ਮੈਂ ਨੰਦ ਲਾਲ ਦੀ ਭੂਮਿਕਾ 'ਚ ਸੀ, ਸਵਾਤੀ ਨੰਦ ਲਾਲ ਦੀ ਪਤਨੀ ਜੋਤਸਨਾ ਦੀ ਭੂਮਿਕਾ 'ਚ ਅਤੇ ਠਾਕੁਰ ਮੇਰੀ ਪਤਨੀ ਦੇ ਪ੍ਰੇਮੀ ਦੀ ਭੂਮਿਕਾ 'ਚ ਸੀ। ਨਾਟਕ ਲਿਖਿਆ ਵੀ ਕੇਸ਼ਵ ਠਾਕੁਰ ਨੇ ਸੀ।
7: ਪਿਸਤੌਲ ਚਲਾਉਣ ਵਾਲੀ ਗੱਲ ਨਾਟਕ 'ਚ ਲਿਖੀ ਹੋਈ ਸੀ?
6: ਜੀ ਹਾਂ।
7: ਉਹਦੇ 'ਚ ਅਸਲੀ ਗੋਲੀ ਕਿਵੇਂ ਆਈ, ਇਹ ਦੱਸ ਸਕਦੇ ਹੋ?
6: ਜੀ ਨਹੀਂ, ਮੈਂ ਕੁਛ ਨਹੀਂ ਜਾਣਦਾ। ਕਾਮਨੀ ਪੋਲੀ ਹੋਣ ਕਰਕੇ ਕਈ ਵਾਰ ਉਤੇਜਿਤ ਹੋ ਜਾਂਦੀ, ਪਰ ਕਿਸੇ ਨੂੰ ਉਹਦੇ ਨਾਲ ਵੈਰ ਹੋਵੇ ਜਾਂ ਉਸਨੂੰ ਕਿਸੇ ਨਾਲ, ਇਹ ਨਹੀਂ ਮੰਨਿਆ ਜਾ ਸਕਦਾ।
3: ਸਵਾਤੀ ਸੋਨੀ, ਪਹਿਲਾ ਨਾਂ ਸਵਾਤੀ ਮਹਿਤਾ, ਪਤੀ ਦਾ ਨਾਂ ਪ੍ਰੀਤਮ ਸੋਨੀ, ਉਮਰ 37 ਸਾਲ, ਕੰਮ ਹਾਊਸ ਵਾਈਫ, ਅਤੇ ਕਦੇ ਕਦੇ ਪ੍ਰੀਤਮ ਵਗੈਰਾ ਦੇ ਨਾਲ ਨਾਟਕ 'ਚ ਕੰਮ ਕਰਨ ਦਾ। ਕਾਮਨੀ ਮੇਰੀ ਪੱਕੀ ਸਹੇਲੀ ਹੈ, ਲੱਗਦਾ ਕਿਸੇ ਨੇ ਉਸਨੂੰ ਫਸਾਇਆ ਹੈ। ਮੈਂ ਤਾਂ ਮੰਨ ਹੀ ਨਹੀਂ ਸਕਦੀ ਕਿ ਉਸਨੇ ਕੁਝ ਅਜਿਹਾ ਕੀਤਾ ਹੋਵੇਗਾ। ਇਸ ਵਿੱਚ ਜ਼ਰੂਰ ਕੋਈ ਧੋਖਾ ਹੈ। ਮੈਂ ਇਸ ਤੋਂ ਜ਼ਿਆਦਾ ਕੁਝ ਨਹੀਂ ਕਹਿ ਸਕਦੀ। ਰੋਣ
8: ਦੀ ਲੋੜ ਨਹੀਂ, ਸਵਾਲਾਂ ਦਾ ਜਵਾਬ ਕੇਵਲ ਹਾਂ ਜਾਂ ਨਾ 'ਚ ਦਿਓ। ਤੁਸੀਂ ਉਸ ਨਾਟਕ 'ਚ ਕੰਮ ਕੀਤਾ ਸੀ?
3: ਜੀ ਹਾਂ।
8: ਤੁਹਾਨੂੰ ਪਤਾ ਸੀ ਉਹ ਲੋਕ ਸ਼ਾਦੀ ਕਰਨ ਵਾਲੇ ਨੇ?
3: ਜੀ ਹਾਂ, ਇਹ ਸੱਚ ਹੈ ਕਿ ਉਹ ਦੋਨੋਂ ਆਪਸ 'ਚ ਪਿਆਰ ਕਰਦੇ ਸੀ ਅਤੇ ਹੁਣ ਵੀ ਪਿਆਰ ਕਰਦੇ ਨੇ, ਪਰ ਮੈਨੂੰ ਲੱਗਦਾ ਹੈ ਕਿ ਅਤੇ ਇਹ ਵੀ ਸੱਚ ਹੈ ਕਿ ਉਹ ਸ਼ਾਦੀ ਵੀ ਕਰਨ ਵਾਲੇ ਸੀ।
8: ਕਾਮਨੀ ਨੂੰ ਕਿਸੇ ਹੋਰ ਨਾਲ ਵੀ ਪਿਆਰ ਸੀ? ਸਹੀ ਸੋਚ ਕੇ ਜਵਾਬ ਦਿਓ। ਤੁਸੀਂ ਦੱਸ ਸਕਦੇ ਹੋ ਕਿ ਪਾਠਕ ਅਤੇ ਕਾਮਨੀ ਦੇ ਸ਼ਾਦੀ ਕਰਨ ਨਾਲ ਕਿਸ ਨੂੰ ਇਤਰਾਜ਼ ਸੀ? ਕਾਮਨੀ ਦਾ ਪਾਠਕ ਦੇ ਇਲਾਵਾ ਕੋਈ ਹੋਰ ਪ੍ਰੇਮੀ ਸੀ ਕਿ ਨਹੀਂ?
3: ਮੈਨੂੰ ਮਾਫ ਕਰ ਦਿਓ, ਮਾਫ ਕਰ ਦਿਓ ਮੈਨੂੰ, ਮੈਂ ਕੁਛ ਨਹੀਂ ਜਾਣਦੀ।
8: ਚੇਤੇ ਰੱਖੋ ਤੁਸੀਂ ਕਸਮ ਖਾਧੀ ਹੈ।
3: ਹਾਂ, ਮੈਂ ਜਾਣਦੀ ਹਾਂ ਕਿ ਮੈਂ ਕਸਮ ਚੱਕੀ ਹੈ, ਪਰ ਤੁਸੀਂ ਮੈਨੂੰ ਮਾਫ ਕਰ ਦਿਓ।
8: ਤੁਸੀਂ ਕੁਝ ਲੁਕਾ ਰਹੇ ਹੋ।
3: ਤੁਸੀਂ ਕੀ ਕਹਿਲਾਣਾ ਚਾਹੁੰਦੇ ਹੋ? ਮੇਰੇ ਤੋਂ ਕੀ ਪੁੱਛਣਾ ਚਾਹੁੰਦੇ ਹੋ? ਮੇਰੇ ਤੋਂ ਤੁਸੀਂ ਕੀ ਕਬੂਲ ਕਰਵਾਉਣਾ ਚਾਹੁੰਦੇ ਹੋ? ਮੈਂ ਵੀ ਇੱਕ ਔਰਤ ਹਾਂ, ਕਿਸੇ ਔਰਤ ਨੂੰ ਮੈਂ ਚੰਗੀ ਤਰ੍ਹਾਂ ਸਮਝ ਸਕਦੀ ਹਾਂ। ਇੱਕ ਔਰਤ ਦੇ ਜੀਵਨ 'ਚ ਅਜਿਹਾ ਬਹੁਤ ਕੁਝ ਹੁੰਦਾ ਹੈ ਜਿਸ ਦਾ ਉਹ ਜਵਾਬ ਹਾਂ ਜਾਂ ਨਾ ਵਿੱਚ ਨਹੀਂ ਦੇ ਸਕਦੀ।
7: ਹੁਣ ਕੇਵਲ ਇੱਕੋ ਸਵਾਲ, ਮ੍ਰਿਤਕ ਖੋਸਲਾ ਬਾਰੇ ਕੁਝ ਜਾਣਦੇ ਹੋ? ਜਵਾਬ ਹਾਂ ਜਾਂ ਨਾ 'ਚ ਦਿਓ।
3: ਨਹੀਂ, ਮੈਂ ਸ਼ੇਖਰ ਖੋਸਲਾ ਬਾਰੇ ਕੁਛ ਨਹੀਂ ਜਾਣਦੀ।
7: ਹੁਣ ਤੁਸੀਂ

0: ਬਹੁਤ ਬਹੁਤ ਧੰਨਵਾਦ।
1: ਕਿਉਂ ਬਈ, ਕਿੱਥੇ ਆ ਕੇਸ਼ਵ ਠਾਕੁਰ?
2: ਦੇਖੋ ਇਸ ਤਰ੍ਹਾਂ ਹੈ ਕਿ ਕੇਸ਼ਵ ਠਾਕੁਰ ਹਜੇ ਤੱਕ ਨਹੀਂ ਆਇਆ, ਜੇ ਉਹ ਆ ਜਾਵੇ ਤਾਂ ਅਸੀਂ ਰਿਹਰਸਲ ਸ਼ੁਰੂ ਕਰੀਏ।
3: ਹੋਰ ਕੀ।
2: ਅਤੇ ਵੈਸੇ ਨਾ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਸੀ। ਦੇਖ ਪ੍ਰੀਤਮ ਭਾਈ, ਸੁੰਦਰ ਸਵਾਤੀ, ਇਸ ਨਾਟਕ ਦੇ ਪਹਿਲੇ 10 ਪ੍ਰਦਰਸ਼ਨਾਂ ਤੋਂ ਮਗਰੋਂ ਮੈਂ ਤੇ ਕਾਮਨੀ ਵਿਆਹ ਬੰਧਨ ਵਿੱਚ ਬੰਨ
1: ਜਾਵਾਂ।
2: ਸੁਣੋ ਸੁਣੋ, ਇੱਕ ਗੱਲ ਹੋਰ, ਸਾਡੇ ਨਾਟਕ ਵਿੱਚ ਹਾਲੇ ਤੱਕ 6ਵੇਂ ਪਾਤਰ ਲਈ ਕੋਈ ਅਦਾਕਾਰ ਨਹੀਂ ਮਿਲਿਆ।
1: ਹਾਂ ਯਾਰ,
2: ਜੇ ਉਹਦੇ ਬਾਰੇ ਤੁਹਾਡਾ ਕੋਈ ਸੁਝਾਵ ਨਾ ਹੋਵੇ ਤਾਂ ਮੈਂ ਇੱਕ ਨਾਂ ਦੱਸਾਂ।
3: ਕਿਸ ਪਾਤਰ ਲਈ?
2: ਦੇਸ਼ਪਾਂਡੇ ਦੇ।
3: ਓ,
2: ਕੇਸ਼ਵ ਠਾਕੁਰ।
1: ਉਹ ਕਦੋਂ ਆਏਗਾ?
2: ਹੁਣੇ ਆ ਜਾਵੇਗਾ। ਉਹਨੇ ਮੈਨੂੰ ਟੈਲੀਫੋਨ ਤੇ ਦੱਸਿਆ ਸੀ ਕਿ ਉਹਨੇ ਦੰਦਾਂ ਦੇ ਡਾਕਟਰ ਕੋਲ ਜਾਣਾ, ਇਸ ਲਈ ਕੁਝ ਦੇਰ ਹੋ ਜਾਵੇਗੀ।
4: ਓਏ ਆ ਗਿਆ ਭਰਾਵਾ, ਆ ਗਿਆ। ਓਏ ਓਏ ਓਏ, ਸਾਰੇ ਹੱਸ ਕਿਉਂ ਪਏ ਹੋ?
2: ਸੁਣੋ ਕੇਸ਼ਵ ਲਾਲ, ਕੇਸ਼ਵ ਲਾਲ ਠਾਕੁਰ, ਤੁਹਾਡੇ ਹੀ ਨਾਟਕ ਚ ਅਸੀਂ ਤੁਹਾਨੂੰ ਇੱਕ ਪਾਠ ਦੇਣਾ ਚਾਹੁੰਦੇ ਹਾਂ, ਤੁਸੀਂ ਕਰੋਗੇ?
4: ਕਿਹੜਾ ਪਾਠ?
2: ਦੇਸ਼ ਪਾਂਡੇ ਦਾ। ਤੁਸੀਂ ਤਾਂ ਕੇਵਲ ਇਸ ਤਰ੍ਹਾਂ ਸਿਰਫ ਇੰਨਾ ਹੀ ਕਹਿਣਾ, ਤੁਹਾਨੂੰ ਸਭ ਨੂੰ ਨਮਸਕਾਰ।
4: ਪਰ ਮੈਂ ਤਾਂ ਨਾਟਕ ਚ ਕਦੇ ਕੰਮ ਨਹੀਂ ਕੀਤਾ।
1: ਉਹ ਤਾਂ ਕੀ ਹੋਇਆ, ਇੰਨੇ ਵੱਡੇ ਵੱਡੇ ਬੇਕਾਰ ਨਾਟਕ ਲਿਖ ਦਿੱਤੇ, ਉਹ ਕੀ ਤੇਰੇ ਤੋਂ ਆ ਛੋਟਾ ਜਿਹਾ ਰੋਲ ਨਹੀਂ ਹੋਏਗਾ?
4: ਜੇ ਤੁਸੀਂ ਕਹਿੰਦੇ ਹੋ ਤੇ ਠੀਕ ਆ, ਹੋ ਜਾਏਗਾ, ਕੁਝ ਦਿਨ ਰਿਹਰਸਲ ਕਰਨ ਨਾਲ।
5: ਫਿਰ ਤੁਸੀਂ ਦੇਸ਼ ਪਾਂਡੇ ਦਾ ਪਾਠ ਕੀਤਾ?
4: ਜੀ ਹਾਂ ਕੀਤਾ ਜੀ, ਮੈਂ ਦੇਸ਼ ਪਾਂਡੇ ਦਾ ਪਾਠ ਕੀਤਾ। ਪਾਠ ਬਹੁਤ ਛੋਟਾ ਸੀ ਤੇ।
5: ਹਾਂ ਜਾਂ ਨਾ ਚ ਜਵਾਬ ਦਿਓ।
4: ਹਾਂਜੀ,
5: ਤੁਹਾਡੀ ਇਹਨਾਂ ਲੋਕਾਂ ਨਾਲ ਕਿਵੇਂ ਜਾਣ ਪਛਾਣ ਹੋਈ?
4: ਸੁੰਦਰ ਦੇਸਾਈ ਨਾਲ ਜੀ ਇੱਕ ਵਾਰੀ ਅਚਾਨਕ ਮੇਰੀ ਮੁਲਾਕਾਤ ਹੋ ਗਈ ਸੀ, ਉਹ ਹੀ ਮੈਨੂੰ ਆਪਣੀ ਨਾਟਕ ਮੰਡਲੀ 'ਚ ਲੈ ਕੇ ਗਿਆ ਸੀ।
5: ਇਹ ਨਾਟਕ ਤੁਸੀਂ ਲਿਖਿਆ ਸੀ, ਕਿਸੇ ਇੱਕ ਫੁੱਲ ਦਾ ਨਾ ਲਵੋ, ਉਹਦੇ 'ਚ ਪਿਸਤੌਲ ਦੀ ਲੋੜ ਸੀ?
4: ਹਾਂਜੀ ਹੈਗੀ ਸੀ ਜੀ।
5: ਤੁਹਾਨੂੰ ਇਹ ਘਟਨਾ ਰੱਖਣ ਲਈ ਸੁਝਾਅ ਕਿਹਦਾ ਸੀ?
4: ਸੁੰਦਰ ਦੇਸਾਈ ਦਾ ਜੀ।
5: ਨਾਟਕ ਤੁਸੀਂ ਉੱਥੇ ਕਹਿਣ 'ਤੇ ਲਿਖਿਆ ਸੀ ਜਾਂ ਤੁਹਾਡੇ ਕੋਲ ਪਹਿਲਾਂ ਹੀ ਤਿਆਰ ਸੀ?
4: ਜੀ ਪਹਿਲਾਂ ਹੀ ਤਿਆਰ ਸੀ, ਉਹਨੂੰ ਪਸੰਦ ਨਹੀਂ ਆਇਆ, ਇਹਦੇ ਲਈ ਫਿਰ ਪਿੱਛੋਂ ਚਰਚਾ ਕਰਕੇ ਮੈਂ ਉਹਦੀ ਮਰਜ਼ੀ ਦੇ ਮੁਤਾਬਕ ਲਿਖਤਾ ਸੀ।
5: ਤੁਸੀਂ ਕਾਮਨੀ ਦੇਸਾਈ ਬਾਰੇ ਕੋਈ ਅਜਿਹੀ ਗੱਲ ਜਾਣਦੇ ਹੋ ਜਿਹੜੀ ਇਸ ਕਤਲ ਦੇ ਮਾਮਲੇ 'ਚ ਰੋਸ਼ਨੀ ਪਾ ਸਕੇ?
4: ਪਤਾ ਨਹੀਂ ਜੀ, ਤੁਸੀਂ ਸਵਾਲ ਪੁੱਛੋ, ਮੈਂ ਜਵਾਬ ਦੇ ਦਿਆਂਗਾ।
5: ਕਾਮਨੀ ਦੇਸਾਈ ਦਾ ਪਾਠਕ ਦੇ ਇਲਾਵਾ ਕੋਈ ਹੋਰ ਵੀ ਆਸ਼ਕ ਸੀ?
4: ਜੀ
5: ਕਾਮਨੀ ਦਾ ਕੋਈ ਦੂਜਾ ਪ੍ਰੇਮੀ ਸੀ?
4: ਹਾਂਜੀ, ਉਹਦਾ ਦੂਜਾ ਪ੍ਰੇਮੀ ਸੀ ਜੀ, ਮੈਂ ਖੁਦ ਕੇਸ਼ਵ ਲਾਲ ਠਾਕੁਰ।
5: ਕਾਮਨੀ ਵੀ ਤੁਹਾਡੇ ਨਾਲ ਪ੍ਰੇਮ ਕਰਦੀ ਸੀ?
4: ਨਹੀਂ ਜੀ, ਉਹ ਮੇਰਾ ਮਖੌਲ ਕਰਦੀ ਸੀ, ਪਰ ਮੈਂ ਮਨ ਹੀ ਮਨ 'ਚ ਉਹਦੇ ਨਾਲ ਪ੍ਰੇਮ ਕਰਦਾ ਸੀ ਜੀ, ਅਤੇ ਹੁਣ ਵੀ ਕਰਦਾ।
5: ਕੋਈ ਹੋਰ ਪ੍ਰੇਮੀ ਸੀ?
4: ਨਹੀਂ ਜੀ, ਉਹ ਨਹੀਂ ਮੈਂ ਜਾਣਦਾ।
5: ਇਹ ਨਾਟਕ ਲਿਖਣ ਪਿੱਛੇ ਤੁਹਾਡਾ ਕੀ ਉਦੇਸ਼ ਸੀ?
4: ਜੀ ਕਾਮਨੀ ਮੇਰੇ ਲਿਖੇ ਹੋਏ ਡਾਇਲਾਗ ਬੋਲੇ, ਬਸ ਇਹ ਹੀ ਮੰਤਵ ਸੀ ਜੀ ਮੇਰਾ। ਤੇ
5: ਮਰਨ ਵਾਲੇ ਬਾਰੇ ਕੁਝ ਜਾਣਦੇ ਹੋ?
4: ਉਹਦਾ ਨਾਂ ਸ਼ੇਖਰ ਖੋਸਲਾ ਹੈਗਾ।
5: ਸ਼ੇਖਰ ਖੋਸਲਾ ਨੂੰ ਉਹਦੀ ਮੌਤ ਤੋਂ ਪਹਿਲਾਂ ਜਾਣਦੇ ਸੀ?
4: ਇਨਸਾਨ ਨੂੰ ਦੇਖੋ ਜੀ, ਦੋ ਤਰ੍ਹਾਂ ਨਾਲ ਜਾਣਿਆ ਜਾ ਸਕਦਾ, ਇੱਕ ਉਹਨੂੰ ਪਿਆਰ ਕਰਕੇ, ਦੂਜਾ ਉਹਨੂੰ ਨਫ਼ਰਤ ਕਰਕੇ।
5: ਤੁਸੀਂ ਸ਼ੇਖਰ ਖੋਸਲਾ ਨੂੰ ਪਛਾਣਦੇ ਸੀ, ਹਾਂ ਜਾਂ ਨਾ?
4: ਚੇਤਾ ਨਹੀਂ।
5: ਸੁੰਦਰ ਲਾਲ, ਤੁਹਾਡੀ ਮੁਲਾਕਾਤ ਸ਼ੇਖਰ ਖੋਸਲਾ ਨੇ ਕਰਵਾਈ ਸੀ?
4: ਚੇਤੇ ਨਹੀਂ ਜੀ।
5: ਚੰਗੀ ਤਰ੍ਹਾਂ ਚੇਤੇ ਕਰੋ, ਸ਼ੇਖਰ ਖੋਸਲਾ ਕੌਣ ਸੀ? ਸ਼ੇਖਰ ਖੋਸਲਾ ਕੌਣ ਸੀ?
4: ਮੈਨੂੰ ਕੁਝ ਵੀ ਚੇਤੇ ਨਹੀਂ ਆ ਰਿਹਾ ਵਕੀਲ ਸਾਹਿਬ, ਸ਼ੇਖਰ ਖੋਸਲਾ ਬਾਰੇ ਮੈਂ ਕੁਝ ਵੀ ਨਹੀਂ ਜਾਣਦਾ।
5: ਸ਼ੇਖਰ ਖੋਸਲਾ ਕੌਣ ਸੀ?
6: ਕਿਵੇਂ ਸਮਝਾਵਾਂ ਤੁਹਾਨੂੰ, ਮੈਂ ਕਿਵੇਂ ਸਮਝਾਵਾਂ? ਇੱਕ ਔਰਤ ਦੇ ਦਿਲ ਦੀ ਗੱਲ, ਮੈਂ ਕਿਵੇਂ ਕਹਾਂ ਕਿ ਮੈਂ ਸ਼ੇਖਰ ਖੋਸਲਾ ਨੂੰ ਜਾਣਦੀ ਹਾਂ? ਹਾਂ, ਜਾਂ ਫਿਰ ਸ਼ੇਖਰ ਖੋਸਲਾ ਨੂੰ ਨਹੀਂ ਜਾਣਦੀ?
5: ਸ਼ੇਖਰ ਖੋਸਲਾ ਕੌਣ ਸੀ?
7: ਜੀ ਨਹੀਂ, ਮੈਂ ਸ਼ੇਖਰ ਖੋਸਲਾ ਨੂੰ ਨਹੀਂ ਜਾਣਦਾ, ਉਹਦੇ ਬਾਰੇ ਕੁਝ ਪਤਾ ਨਹੀਂ।

0: ਦੇ ਖੰਭ ਲਾ ਕੇ ਫਿਰ ਪਰਾਗ ਬਣਨ ਦਾ ਯਤਨ ਕਰਦਾ, ਪਰ ਸਫਲਤਾ ਨਹੀਂ ਮਿਲਦੀ ਹੈਗੀ ਉਹਨੂੰ, ਕਿਉਂਕਿ ਆਪਣੇ ਹੀ ਫੈਲਾਏ ਹੋਏ ਜਾਲ ਚ
1: ਫਸ ਜਾਂਦਾ ਹੈ। ਠੀਕ ਹੈ, ਵਿਸ਼ਾ ਵਸਤੂ ਤਾਂ ਬੜਾ ਸੁੰਦਰ ਹੈ ਜੀ,
0: ਪਰ ਦੇਖੋ ਤੁਸੀਂ ਨਾਟਕ ਪੜ੍ਹ ਕੇ ਜ਼ਰੂਰ ਦੇਖਣਾ ਹੈਗਾ
1: ਜੀ। ਜੀ
0: ਉਹ ਪੜ੍ਹ ਲਿਆ ਜਨਾਬ, ਪੜ੍ਹ ਲਿਆ, ਸਾਹਮਣੇ ਬਿਠਾ ਕੇ ਤੁਹਾਡੇ ਕੋਲ ਦੁਬਾਰਾ ਲਿਖਵਾਉਣਾ ਪਏਗਾ ਇਹ ਨਾਟਕ ਮੈਨੂੰ। ਇਸ ਤਰ੍ਹਾਂ ਉਹਨੂੰ ਆਪਣੇ ਕੋਲ ਬਿਠਾ ਕੇ ਅਸੀਂ ਨਾਟਕ ਲਿਖਵਾਇਆ। ਫਿਰ ਮਗਰੋਂ ਕਾਮਨੀ ਨੇ ਮੰਨਿਆ ਕਿ ਸ਼ੇਖਰ ਖੋਸਲਾ ਨੇ ਉਹਦੇ ਨਾਲ ਜ਼ਬਰਦਸਤੀ ਕੀਤੀ ਸੀ। ਕੁਝ ਦਿਨ ਉਹਦੇ ਪ੍ਰੇਮ 'ਚ ਪਾਗਲ ਰਹੀ। ਉਹਨੇ ਸ਼ੇਖਰ ਨੂੰ ਬੇਸ਼ੁਮਾਰ ਪੱਤਰ ਵੀ ਲਿਖੇ। ਅਫਰੀਕਾ ਤੋਂ ਪਰਤ ਕੇ ਸ਼ੇਖਰ ਨੇ ਕਾਮਨੀ ਨੂੰ ਦੌਲਤ ਅਤੇ ਸ਼ੌਹਰਤ ਦੇ ਸ਼ਿਖਰ 'ਤੇ ਦੇਖਿਆ ਤਾਂ ਉਹਨੂੰ ਆਪਣੇ ਵਸ 'ਚ ਰੱਖਣ ਲਈ ਪੁਰਾਣੇ ਭੇਤ ਨਸ਼ਰ ਕਰਨ ਦੀ ਧਮਕੀ ਦੇ ਦਿੱਤੀ। ਕਾਮਨੀ ਨੇ ਪਾਠਕ ਦੇ ਡਰ ਕਰਕੇ ਸ਼ੇਖਰ ਦੇ ਸਾਰੇ ਖੱਤ ਸਾੜ ਦਿੱਤੇ। ਪਿਸਤੌਲ ਨਾਟਕ 'ਚ ਮੈਂ ਹੀ ਰਖਵਾਇਆ ਸੀ, ਪਤਾ ਨਹੀਂ ਕਿਵੇਂ ਕਾਮਨੀ ਨੇ ਉਹਦੇ 'ਚ ਗੋਲੀਆਂ ਭਰੀਆਂ ਅਤੇ ਖੂਨ ਕਰ ਦਿੱਤਾ। ਸਾਡੀ ਕੈਦ ਤੋਂ ਬਚ ਕੇ ਦੂਸਰੀ ਕੈਦ 'ਚ ਫਸ ਗਈ।
2: ਕਾਮਨੀ ਹੁਣ ਸਾਡੇ ਵਿੱਚੋਂ ਚਲੀ ਗਈ, ਉਸਦੀ ਜਵਾਨੀ ਜੇਲ੍ਹ ਦੀਆਂ ਦੀਵਾਰਾਂ ਪਿੱਛੇ ਟਲ ਜਾਵੇਗੀ। ਪਰ ਉਹ ਵਿਚਾਰੀ ਕਰਦੀ ਵੀ ਕੀ, ਸ਼ੇਖਰ ਖੋਸਲਾ ਤੋਂ ਉਸਨੂੰ ਬਦਲਾ ਜੋ ਲੈਣਾ ਸੀ।
3: ਭਾਬੀ, ਤੁਹਾਨੂੰ ਕਿਸੇ ਨਾਲ ਪਿਆਰ ਹੈ?
2: ਕੀ ਇਹੋ ਜਿਹਾ ਵਾਹੀਆ ਸਵਾਲ ਪੁੱਛਣ ਦਾ ਮਤਲਬ?
3: ਇਹ ਗੱਲ ਨਹੀਂ ਭਾਬੀ, ਪਰ ਸ਼ਾਇਦ ਤੁਹਾਨੂੰ ਸਵਾਲ ਹੋਰ ਢੰਗ ਨਾਲ ਪੁੱਛਣਾ ਚਾਹੀਦਾ ਸੀ। ਪਰ ਮੈਂ ਕੀ ਕਰਾਂ, ਮੇਰਾ ਇੱਕ ਮਰਦ ਨਾਲ ਲਗਾਓ ਹੋ ਗਿਆ।
2: ਅੱਛਾ, ਉਸਦਾ ਨਾਂ ਕਿਤੇ ਜਗਨਨਾਥ ਪਾਠਕ ਤਾਂ ਨਹੀਂ?
3: ਨਹੀਂ ਭਾਬੀ, ਉਹਦਾ ਨਾਂ ਸ਼ੇਖਰ ਖੋਸਲਾ ਹੈ।
2: ਸ਼ੇਖਰ ਖੋਸਲਾ ਪੰਜਾਬੀ ਹੈ?
3: ਹਾਂ ਭਾਬੀ, ਮੈਂ ਕੁਝ ਵਾਰੇ ਪਹਿਲਾਂ ਮੁੰਬਈ ਗਈ ਸੀ, ਉਹਦੇ ਨਾਲ ਪਛਾਣ ਬਣੀ। ਉਹਨੇ ਮੇਰਾ ਕੋਈ ਨਾਟਕ ਵੀ ਦੇਖਿਆ ਸੀ ਅਤੇ ਇੱਕ ਖੱਤ ਵੀ ਲਿਖਿਆ ਸੀ, ਫਿਰ ਅਸੀਂ ਮਿਲ ਗਏ ਅਤੇ ਮੈਂ ਉਹਨੂੰ ਪਿਆਰ ਕਰਨ ਲੱਗ ਪਈ।
2: ਅੱਛਾ।
3: ਹਾਂ ਭਾਬੀ, ਪਰ ਫਿਰ ਮਗਰੋਂ ਉਹਨੂੰ ਕਈ ਖੱਤ ਲਿਖੇ, ਪਰ
2: ਓ ਤਾਂ ਹੁਣ ਉਹ ਬਲੈਕਮੇਲ ਕਰ ਰਿਹਾ।
3: ਹਾਂ ਭਾਬੀ, ਮੈਂ ਕੀ ਕਰਾਂ, ਮੈਨੂੰ ਕੁਝ ਵੀ ਸਮਝ ਨਹੀਂ ਆਉਂਦਾ। ਭਾਬੀ, ਮੈਂ ਬਦਲਾ ਲੈਣਾ ਚਾਹੁੰਦੀ ਹਾਂ, ਮੈਂ ਉਸ ਆਦਮੀ ਦਾ ਖੁਰਾ ਖੋਜ ਮਿਟਾ ਦੇਣਾ ਚਾਹੁੰਦੀ ਹਾਂ। ਉਹ ਮੇਰੀ ਮੁੱਠੀ ਵਿੱਚੋਂ ਨਿਕਲ ਗਿਆ, ਫਿਰ ਮੈਂ ਉਹਨੂੰ ਆਪਣੀ ਮੁੱਠੀ ਵਿੱਚ ਘੁੱਟ ਕੇ ਉਹਦਾ ਸਾਹ ਕੱਢ ਦੇਣਾ ਚਾਹੁੰਦੀ ਹਾਂ, ਫਿਰ ਭਾਵੇਂ ਮੇਰਾ ਕੁਝ ਵੀ ਬਣੇ।
2: ਯਾਨੀ ਪਹਿਲਾਂ ਉਹ ਤੈਨੂੰ ਆਪਣੇ ਤੋਂ ਨੀਵਾਂ ਲੱਗਦਾ ਸੀ ਤਾਂ ਤੂੰ ਉਸਨੂੰ ਸਿਰਫ ਵਿਲਾਸ ਦਾ ਸਾਧਨ ਮੰਨਦੀ ਰਹੀ, ਹੁਣ ਉਹ ਤੈਨੂੰ ਆਪਣੇ ਆਪ ਤੋਂ ਵੱਡਾ ਲੱਗਦਾ ਹੈ ਤਾਂ ਤੈਨੂੰ ਬੀਤੇ ਦਿਨਾਂ ਦੀ ਯਾਦ ਕਰਕੇ ਤੂੰ ਸਮਝਦੀ ਹੈ ਕਿ ਤੂੰ ਲੁੱਟ ਗਈ, ਇਸ ਲਈ ਤੂੰ ਉਸਨੂੰ ਖਤਮ ਕਰਨਾ ਚਾਹੁੰਦੀ ਹੈ ਅਤੇ ਉਸ ਨੂੰ ਤੂੰ ਬਦਲੇ ਦਾ ਨਾਂ ਦੇ ਰਹੀ ਹੈ।
3: ਮੈਂ ਕੁਝ ਵੀ ਨਹੀਂ ਜਾਣਦੀ, ਮੈਂ ਉਹਦੇ ਕੋਲੋਂ ਬਦਲਾ ਲੈਣਾ ਚਾਹੁੰਦੀ ਹਾਂ।
2: ਤਾਂ ਫਿਰ ਸ਼ਾਦੀ ਕਰ ਲੈ, ਇਸ ਨਾਲ ਤੇਰਾ ਕਾਇਲ ਮਨ ਸ਼ਾਂਤ ਵੀ ਹੋ ਜਾਵੇਗਾ ਤਾਂ ਫਿਰ ਤੂੰ ਉਸਨੂੰ ਸਾਰੀ ਜ਼ਿੰਦਗੀ ਸਤਾ ਕੇ ਜੇਕਰ ਮਾਰਨਾ ਚਾਹੁੰਦੀ ਹੈ, ਤੜਪਾ ਤੜਪਾ ਕੇ ਖਤਮ ਕਰਨਾ ਚਾਹੁੰਦੀ ਹੈ, ਤੇਰੀ ਉਹ ਵੀ ਇੱਛਾ ਪੂਰੀ ਹੋ ਜਾਏਗੀ। ਪਰ ਕਾਮਨੀ ਨੂੰ ਇੰਨਾ ਸਬਰ ਨਾ ਸੀ, ਉਸਨੇ ਕੇਸ਼ਵ ਠਾਕਰ ਦੇ ਜ਼ਰੀਏ ਸ਼ੇਖਰ ਖੋਸਲਾ ਨੂੰ ਨਾਟਕ 'ਚ ਆਉਣ ਦਾ ਨਿਮੰਤਰ ਭਿਜਵਾਇਆ ਅਤੇ ਉਸਨੂੰ ਮਾਰ ਕੇ ਹੀ ਚੈਣ ਦੀ ਸਾਹ ਲਿੱਤੀ। ਮੈਂ ਹੀ ਉਸ ਮਨਹੂਸ ਘੜੀ ਵਿੱਚ ਉਸਨੂੰ ਇਹ ਬੁਰੀ ਸਲਾਹ ਦਿੱਤੀ ਸੀ, ਮੈਂ ਹੀ ਇਸ ਗੁਨਾਹ ਦੀ ਜ਼ਿੰਮੇਦਾਰ ਹਾਂ, ਮੈਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ।
4: ਇੱਕ ਦਿਨ ਰਿਹਰਸਲ 'ਚ ਮੈਂ ਤੇ ਕਾਮਨੀ ਇਕੱਲੇ ਬੈਠੇ ਸੀ, ਉਦੋਂ ਨੇ ਮੈਨੂੰ ਦੱਸਿਆ ਕਿ ਸ਼ੇਖਰ ਖੋਸਲਾ ਬਾਰੇ। ਮੈਂ ਸਾੜੇ ਤੇ ਸ਼ੱਕ ਦੀ ਅੱਗ ਵਿੱਚ ਝੁਲਸ ਗਿਆ, ਪਰ ਮੈਂ ਉਹਨੂੰ ਸੌਂ ਖਵਾ ਕੇ ਸਭ ਕੁਝ ਕਹਾ ਲਿਆ।
3: ਪਾਠਕ, ਇੱਕ ਆਦਮੀ ਮੈਨੂੰ ਪਰੇਸ਼ਾਨ ਕਰ ਰਿਹਾ।
4: ਕੌਣ ਹੈ ਉਹ, ਇਹ ਲੇਖਕ?
3: ਨਹੀਂ, ਉਹਦਾ ਇੱਕ ਦੋਸਤ।
4: ਕਿਵੇਂ ਪਰੇਸ਼ਾਨ ਕਰ ਰਿਹਾ?
3: ਉਹ ਕਹਿੰਦਾ ਤੂੰ ਜਗਨਨਾਥ ਪਾਠਕ ਨਾਲ ਸ਼ਾਦੀ ਕਰ ਲੈ, ਨਾਟਕ ਕਰ, ਸਭ ਕੁਝ ਠੀਕ ਹੈ, ਪਰ ਮੇਰੇ ਨਾਲ ਵੀ ਸੰਬੰਧ ਰੱਖ।
4: ਵਾਟ ਨੌਨਸੈਂਸ, ਕੀ ਮਤਲਬ?
3: ਉਹ ਜਦੋਂ ਵੀ ਚਾਹੇ ਕਿਸੇ ਬਹਾਨੇ ਨਾਲ, ਮੈਂ ਉਹਦੀ ਖੋਲੀ ਬੰਦੀ ਬਣ ਕੇ ਉਹਦੀ ਸੇਵਾ ਕਰਦੀ ਰਹਾਂ, ਬਸ ਇਹੀ ਚਾਹੁੰਦਾ।
4: ਤੇ ਜੇ ਤੂੰ ਇਹ ਸਭ ਕੁਝ ਨਾ ਮੰਨੇ?
3: ਤੇ ਉਹ ਕਹਿੰਦਾ ਫਿਰ ਉਹ ਮੈਨੂੰ ਨਸਾ ਕੇ ਲਿਆ ਜਾਵੇਗਾ।
4: ਕੀ ਮਤਲਬ?

0: ਤੁਹਾਨੂੰ ਇਕੱਲਾ ਦੇਖ ਕੇ ਅਗਵਾ ਕਰਵਾ ਲਵੇਗਾ, ਮੈਨੂੰ ਵੀ ਅਗਵਾ ਕਰਕੇ ਲੈ ਜਾਵੇਗਾ ਤੇ ਕਿਤੇ ਬੰਦ ਰੱਖੇਗਾ ਜਦੋਂ ਤੱਕ ਮੈਂ ਹਾਂ ਨਾ ਕਰਾਂ, ਛੱਡੇਗਾ ਨਹੀਂ।
1: ਬਹੁਤ ਅਮੀਰ ਹੈ?
0: ਹਾਂ, ਲੱਖਾਂ ਰੁਪਏ ਨੇ ਉਹਦੇ ਕੋਲ, ਨਾਲੇ ਬਦਮਾਸ਼ ਵੀ ਹੈ। ਬਸ ਤੁਸੀਂ ਉਹਨੂੰ ਗੁੰਡਾ ਸਮਝੋ, ਪੈਸੇ ਅਫਰੀਕਾ ਚ ਕਮਾਏ ਨੇ, ਦੇਸ਼ ਵਿਦੇਸ਼ ਚ ਉਹਦੀ ਬੇਸ਼ੁਮਾਰ ਦੌਲਤ ਹੈ।
1: ਉਸ ਆਦਮੀ ਦਾ ਨਾਂ ਕੀ ਹੈ?
0: ਸ਼ੇਖਰ ਖੋਸਲਾ।
1: ਸ਼ੇਖਰ ਖੋਸਲਾ?
0: ਹਾਂ ਪਾਠ, ਮੈਂ ਤੈਨੂੰ ਕਿਵੇਂ ਦੱਸਦੀ? ਉਹ
1: ਕਾਮਨੀ, ਜਾਂ ਤਾਂ ਉਹ ਆਦਮੀ ਪਾਗਲ ਹੈ ਜਾਂ ਬੇਵਕੂਫ, ਜਾਂ ਤੂੰ ਮੇਰੇ ਕੋਲ ਟੋਂਗ ਰਚ ਰਹੀ ਹੈ।
0: ਕਿਉਂ?
1: ਇਹ ਗੱਲ ਤੂੰ ਕਿਸ ਕਿਸ ਨੂੰ ਦੱਸੀ ਹੈ?
0: ਕਿਸੇ ਨੂੰ ਵੀ ਨਹੀਂ।
1: ਤੂੰ ਫੇਰ ਝੂਠ ਬੋਲ ਰਹੀ ਹੈ।
0: ਨਹੀਂ ਦੱਸੀ, ਸੱਚ ਕਹਿ ਰਹੀ ਹਾਂ, ਮੈਂ ਕਹਿਤੀ ਰਹੀ ਹਾਂ ਤੁਹਾਨੂੰ।
1: ਸ਼ੇਖਰ ਖੋਸਲਾ ਬਾਰੇ ਤੂੰ ਪ੍ਰੀਤਮ ਭਾਈ ਨੂੰ ਕੁਛ ਨਹੀਂ ਦੱਸਿਆ?
0: ਹਾਂ, ਉਹਨਾਂ ਨੂੰ ਕਿਹਾ ਸੀ
1: ਫੇਰ,
0: ਪਰ ਇਹ ਗੱਲ ਨਹੀਂ ਦੱਸੀ। ਕੇਵਲ ਇੰਨਾ ਹੀ ਦੱਸਿਆ ਸੀ ਕਿ ਉਹ ਮੈਨੂੰ ਬਲੈਕਮੇਲ ਕਰਨਾ ਚਾਹੁੰਦਾ।
1: ਤੂੰ ਜੋ ਕੁਛ ਕਹਿ ਰਹੀ ਹੈ ਕੀ ਉਹ ਸੱਚ ਹੈ?
0: ਹਾਂ ਪਾਠਕ, ਪਰ ਤੁਸੀਂ ਇੰਨੇ ਸ਼ੱਕੀ ਕਿਉਂ ਹੋ ਰਹੇ ਹੋ?
1: ਮੈਨੂੰ ਤੇਰੀ ਗੱਲ ਸੱਚੀ ਨਹੀਂ ਲੱਗਦੀ ਕਾਮਨੀ।
0: ਤੁਸੀਂ ਡਰ ਗਏ ਹੋ, ਕਾਇਰ ਹੋ। ਹੁਣੇ ਇੱਕ ਮਿੰਟ ਮਗਰੋਂ ਉਹਦੀ ਗੱਲ ਮੰਨਣ ਲਈ ਤਿਆਰ ਹੋ ਜਾਓਗੇ, ਕਿਉਂਕਿ ਤੁਹਾਨੂੰ ਅਗਵਾ ਕੀਤੇ ਜਾਣ ਦਾ ਡਰ ਹੈ। ਇਹ ਵੀ ਡਰ ਹੈ ਕਿ ਨਾਟਕ ਜਗਤ 'ਚ ਨਾਮ ਨਹੀਂ ਕਮਾ ਸਕੋਗੇ। ਤੁਹਾਡੇ ਤੇ ਸ਼ੇਖਰ ਖੋਸਲਾ 'ਚ ਕੋਈ ਫਰਕ ਨਹੀਂ ਹੈ ਪਾਠਕ, ਦੋਵਾਂ 'ਚ ਮੈਨੂੰ ਕੋਈ ਨਹੀਂ ਚਾਹੁੰਦਾ। ਮੇਰੇ ਨਾਲ ਇਸ ਲਈ ਸ਼ਾਦੀ ਕਰਨੀ ਚਾਹੁੰਦੇ ਹੋ ਕਿ ਮੁਫ਼ਤ 'ਚ ਹੀਰੋਇਨ ਹੱਥ ਆ ਜਾਵੇ ਅਤੇ ਨਾਟਕ ਜਗਤ 'ਚ ਨਾ ਹੋ ਜਾਵੇ, ਅਤੇ ਸ਼ੇਖਰ ਖੋਸਲਾ ਇਸ ਲਈ ਸ਼ਾਦੀ ਕਰਨਾ ਚਾਹੁੰਦਾ ਹੈ ਕਿ ਉਹ ਆਪਣੇ ਦੋਸਤਾਂ ਨੂੰ ਦਿਖਾ ਸਕੇ ਕਿ ਇੱਕ ਮਸ਼ਹੂਰ ਅਭਿਨੇਤਰੀ ਉਹਦੇ ਇਸ਼ਾਰਿਆਂ 'ਤੇ ਨੱਚਦੀ ਹੈ। ਤੁਸੀਂ ਦਰਸ਼ਕਾਂ ਦੇ ਸਾਹਮਣੇ ਆਪਣੀ ਮਹਾਨਤਾ ਸਿੱਧ ਕਰਨੀ ਹੈ ਅਤੇ ਸ਼ੇਖਰ ਨੇ ਦੋਸਤਾਂ ਦੇ ਸਾਹਮਣੇ। ਤੁਸੀਂ ਦੋਵੇਂ ਮੈਨੂੰ ਇਸਤੇਮਾਲ ਕਰਨਾ ਚਾਹੁੰਦੇ ਹੋ, ਡਰਪੋਕ ਹੋ ਤੁਸੀਂ, ਸਵਾਰਥੀ, ਨੀਚ।
1: ਇੱਕ ਸ਼ਬਦ ਵੀ ਹੋਰ ਕਿਹਾ ਤੇ ਮੈਂ ਤੇਰਾ ਗਲ ਘੁੱਟ ਦਿਆਂਗਾ। ਮੂਰਖੇ, ਤੂੰ ਕਿਹਨੂੰ ਮੂਰਖ ਬਣਾ ਰਹੀ ਹੈ? ਇੰਨੀਆਂ ਵਾਹੀਆਤ ਗੱਲਾਂ ਨਾਲ ਤੂੰ ਕੀ ਸਮਝਦੀ ਹੈ ਕਿ ਤੂੰ ਮੈਨੂੰ ਡਰਾ ਲਵੇਂਗੀ, ਮੈਂ ਇਸ ਗੱਲ ਨਾਲ ਡਰ ਜਾਵਾਂਗਾ? ਸੱਚ ਸੱਚ ਦੱਸ, ਇਹ ਸੱਚ ਕੀ ਹੈ? ਬੋਲ ਬੋਲ, ਕੀ ਸੱਚ ਹੈ?
0: ਵਾਹ ਮੇਰੇ ਪ੍ਰੇਮੀ, ਮੈਨੂੰ ਬਚਾਉਣ ਦੀ ਥਾਂ ਖੁਦ ਹੀ ਮੇਰੇ ਤੇ ਹੱਥ ਚੁੱਕਦੇ ਹੋ, ਸ਼ੱਕ ਕਰਦੇ ਹੋ, ਫਿਰ ਮੇਰੇ ਨਾਲ ਸ਼ਾਦੀ ਕਰਨੀ ਚਾਹੁੰਦੇ ਹੋ?
1: ਹਾਂ ਕਾਮਨੀ, ਸ਼ਾਦੀ ਤਾਂ ਮੈਂ ਹੁਣ ਵੀ ਤੇਰੇ ਨਾਲ ਕਰਨੀ ਚਾਹੁੰਦਾ, ਪਰ ਤੇਰੀਆਂ ਮਨ ਘੜਤ ਗੱਲਾਂ ਤੇ ਯਕੀਨ ਕਰਨਾ ਜ਼ਰੂਰੀ ਨਹੀਂ ਸਮਝਦਾ।
0: ਮਤਲਬ ਕਿ ਮੇਰੀਆਂ ਗੱਲਾਂ ਮਨ ਘੜਤ ਨੇ?
1: ਹਾਂ, ਮਨ ਘੜਤ ਹੈ। ਸ਼ੇਖਰ ਖੋਸਲਾ ਨਾਂ ਦਾ ਕੋਈ ਬੰਦਾ ਹੈ ਹੀ ਨਹੀਂ ਕਾਮਨੀ, ਤੂੰ ਉਸ ਲੇਖਕ ਪਿੱਛੇ ਪਾਗਲ ਹੈ, ਕਿਉਂਕਿ ਉਹ ਤੈਨੂੰ ਦੇਖ ਕੇ ਨਸ਼ਾ ਜਾਂਦਾ, ਤੇਰੀਆਂ ਗੱਲਾਂ ਸੁਣਨ ਵਾਸਤੇ ਉਹ ਸਿਰ ਦੇ ਭਾਰ ਖਲੋ ਜਾਂਦਾ। ਤੈਨੂੰ ਅਜਿਹਾ ਕੁੱਤਾ ਚਾਹੀਦਾ ਜਿਹੜਾ ਤੇਰੇ ਪਿੱਛੇ ਪੂਛ ਹੀ ਲਾਉਂਦਾ ਫਿਰੇ।
0: ਠੀਕ ਹੈ ਫਿਰ, ਇਹ ਗੱਲ ਮੈਂ ਫਿਰ ਕਦੀ ਨਹੀਂ ਛੇੜਾਂਗੀ। ਤੁਸੀਂ ਜੋ ਚਾਹੋ ਮੰਨ ਲੈਣਾ, ਪਰ ਫਿਰ ਮਗਰੋਂ ਮੈਨੂੰ ਦੋਸ਼ ਨਾ ਦੇਣਾ।
1: ਆਈ ਐਮ ਸੌਰੀ ਕਾਮਨੀ, ਮੈਨੂੰ ਮਾਫ ਕਰ ਦੇ।
0: ਨਾਟਕਾਂ 'ਚ ਇਹ ਡਾਇਲੋਗ ਇੰਨੀ ਵਾਰ ਸੁਣ ਚੁੱਕੀ ਹਾਂ ਕਿ ਹੁਣ ਸਾਰੇ ਨਕਲੀ ਲੱਗਦੇ ਨੇ, ਪਰ ਮੈਂ ਇਹ ਕਿਵੇਂ ਯਕੀਨ ਕਰ ਲਵਾਂ ਪਾਠਕ ਕਿ ਅਸਲ ਕਹਾਣੀ ਕਹਾਣੀ ਨਹੀਂ ਹੈ? ਸ਼ੇਖਰ ਖੋਸਲਾ ਘੁੰਮਦਾ ਫਿਰਦਾ ਜਿੰਦਾ ਬੰਦਾ ਹੈ, ਉਹ ਮੇਰੇ ਪਿੱਛੇ ਪਿਆ ਹੈ ਅਤੇ ਹਜ਼ਾਰਾਂ ਰੁਪਏ ਬਰਬਾਦ ਕਰਨ ਦੀਆਂ ਗੱਲਾਂ ਕਰਦਾ।
1: ਮੈਨੂੰ ਯਕੀਨ ਨਹੀਂ ਆਉਂਦਾ।
0: ਡਰਪੋਕ, ਸਵਾਰਥੀ,
1: ਮੂਰਖੇ, ਬੇਵਕੂਫ ਔਰਤ, ਮੈਨੂੰ ਅਗਵਾ ਕੀਤੇ ਜਾਣ ਨਾਲ ਤੇਰੀ ਸ਼ੋਹਰਤ ਹੋਰ ਵੀ ਵੱਧ ਜਾਵੇਗੀ। ਤੇਰੇ ਕਹਿਣ ਮੁਤਾਬਕ ਜੇਕਰ ਮੈਨੂੰ ਨਾਮ ਕਮਾਉਣ ਦਾ ਲੋਭ ਹੁੰਦਾ ਤਾਂ ਮੈਂ ਵੀ ਅਗਵਾ ਹੋਣ 'ਚ ਬਿਲਕੁਲ ਨਾ ਡਰਦਾ, ਪਰ ਤੇਰੀਆਂ ਗੱਲਾਂ ਬਿਲਕੁਲ ਬਕਵਾਸ ਲੱਗਦੀਆਂ, ਬਿਲਕੁਲ ਬਕਵਾਸ। ਉਹਦੀਆਂ ਗੱਲਾਂ ਨੂੰ ਬਕਵਾਸ ਮੰਨਦਿਆਂ ਹੋਇਆ ਮੈਂ ਵੀ ਇਹ ਨਤੀਜਾ ਕੱਢਿਆ ਕਿ ਉਹ ਝੂਠ ਕਾਮਨੀ ਨੇ ਸਿਰਫ ਇਸੇ ਲਈ ਘੜਿਆ ਕਿ ਲੇਖਕ ਅਤੇ ਉਹਦੇ ਸੰਬੰਧਾਂ 'ਚ ਪਰਦਾ ਪਿਆ ਰਹੇ। ਮੈਂ ਲੇਖਕ ਨੂੰ ਲਾਂਭੇ ਕਰਨ ਵਾਸਤੇ ਕਈ ਢੰਗ ਕਈ ਤਰੀਕੇ ਸੋਚਣ ਲੱਗ ਪਿਆ। ਨਾਟਕ 'ਚ ਕਾਮਨੀ ਨੇ ਕਾਂਤਾ ਦੀ ਭੂਮਿਕਾ ਲਈ ਸੀ ਅਤੇ ਅੰਤ 'ਚ ਉਹਨੇ ਦੇਸ਼ ਪਾਂਡੇ ਦਾ ਕਤਲ ਕਰਨਾ ਸੀ। ਸ਼ੱਕ ਦੇ ਇਸੇ ਡਰਾਉਣੇ ਪਲ ਵਿੱਚ ਮੇਰੇ ਦਿਮਾਗ 'ਚ

0: ਪਿਸਤੌਲ ਵਿੱਚ ਅਸਲੀ ਗੋਲੀਆਂ ਭਰ ਦੇਣ ਦਾ ਖਿਆਲ ਲਾਇਆ ਅਤੇ ਉਹ ਖਿਆਲ ਇੰਨਾ ਅਨੋਖਾ ਲੱਗਿਆ ਕਿ ਮੈਂ ਠੰਡੇ ਦਿਮਾਗ ਨਾਲ ਉਸ 'ਤੇ ਅਮਲ ਕਰਨ ਦੇ ਰਾਹ ਲੱਭਣ ਲੱਗ ਪਿਆ। ਨਾਟਕ ਲਈ ਅਸੀਂ ਵਰੇ ਪਹਿਲਾਂ ਪਿਸਤੌਲ ਖਰੀਦ ਲਿਆ ਸੀ, ਉਹਦੇ ਨਾਲ ਰਸਮੀ ਤੌਰ 'ਤੇ ਗੋਲੀਆਂ ਦਾ ਸੈੱਟ ਵੀ ਖਰੀਦਿਆ ਸੀ। ਡਰੈਸ ਰਿਹਰਸਲ ਮਗਰੋਂ ਮੈਂ ਉਸ ਵਿੱਚ ਅਸਲੀ ਗੋਲੀਆਂ ਭਰ ਦਿੱਤੀਆਂ। ਕਾਮਨੀ ਨੇ NCC ਦੀ ਪਿਸਤੌਲ ਸਿੱਖੀ ਸੀ ਅਤੇ ਮੈਨੂੰ ਯਕੀਨ ਸੀ ਕਿ ਹੱਥ 'ਚ ਆਉਂਦੇ ਹੀ ਉਹ ਪਿਸਤੌਲ ਜ਼ਰੂਰ ਚਲਾ ਦੇਵੇਗੀ। ਇਸ ਤਰ੍ਹਾਂ ਦੇਸ਼ ਪਾਂਡੇ ਦਾ ਰੋਲ ਕਰਨ ਵਾਲਾ ਲੇਖਕ ਕੇਸ਼ਵ ਠਾਕਰ ਮਰ ਜਾਵੇਗਾ ਅਤੇ ਉਹ ਇੱਕ ਦੁਰਘਟਨਾ ਹੀ ਮੰਨੀ ਜਾਵੇਗੀ ਬਸ। ਪਰ ਕਾਮਨੀ ਦੀ ਗੱਲ ਝੂਠੀ ਨਹੀਂ ਸੀ। ਸ਼ੇਖਰ ਖੋਸਲਾ ਸੱਚਮੁੱਚ ਜਿਉਂਦਾ ਜਾਗਦਾ ਇਨਸਾਨ ਸੀ। ਕਾਮਨੀ ਨੂੰ ਦਸਕਾਂ 'ਚ ਬੈਠਾ ਦੇਖ ਕੇ ਆਪਣੀ ਸੁੱਧ ਬੁੱਧ ਖੋ ਬੈਠੀ ਤੇ ਹੁਣ ਗੋਲੀ ਦਾ ਨਿਸ਼ਾਨਾ ਬਣਾ ਲਿਆ ਤੇ ਹਾਸਲ ਕੀਤੀ ਉਮਰ ਕੈਦ। ਉਸ ਖੂਨ ਲਈ ਮੈਂ ਹੀ ਜ਼ਿੰਮੇਵਾਰ ਹਾਂ।
1: ਸ਼ੇਖਰ ਖੋਸਲਾ ਮੇਰਾ ਮਿੱਤਰ ਹੈਗਾ ਸੀ। ਉਹਨੇ ਕਈ ਵਾਰ ਰੁਪਏ ਪੈਸੇ ਨਾਲ ਮੇਰੀ ਇਮਦਾਦ ਵੀ ਕੀਤੀ ਹੈਗੀ ਸੀ। ਅਬ ਮੇਰੀ ਗਰੀਬੀ ਦੇ ਦਿਨਾਂ 'ਚ ਉਹਨੇ ਖਾਣੇ ਦੇ ਪੈਸੇ ਵੀ ਦਿੱਤੇ। ਅਸੀਂ ਸੈਂਕੜੇ ਰਾਤਾਂ ਆਪਣੀ ਕੋਠੜੀ 'ਚ ਭਵਿੱਖ ਬਾਰੇ ਵਿਉਂਤਬੰਦੀ ਕਰਦਿਆਂ ਬਿਤਾਈਆਂ ਹੈਗੀਆਂ। ਪਰ ਸ਼ੇਖਰ ਖੋਸਲਾ ਨੂੰ ਅਸੀਂ ਚੰਗੇ ਲੋਕਾਂ 'ਚ ਨਹੀਂ ਗਿਣ ਸਕਦੇ ਹੈਗੇ। ਅਬ ਮੇਰੇ ਵਾਸਤੇ ਸ਼ਰੀਸ਼ ਹੋਵੇ ਆ ਯਾਨੀ ਕੀ ਕਹਿੰਦੇ ਸ਼ੇਖਰ, ਐਸੀ ਅਸਲੀਅਤ ਹੈਗਾ ਸੀ ਜਿਸ ਨੂੰ ਸਹਿਣ ਕਰਨਾ ਨਾਮੁਮਕਿਨ ਸੀ। ਸ਼ੇਖਰ ਦੀ ਪਤਨੀ ਉਹਦੇ ਝੂਠ ਕਾਰਨ ਅੱਧੀ ਪਾਗਲ ਹੋ ਚੁੱਕੀ ਹੈਗੀ ਸੀ ਅਤੇ ਮੇਰੀ ਪਤਨੀ ਮੇਰੀਆਂ ਅੱਖਾਂ 'ਚ ਕੱਟਾ ਪਾ ਕੇ ਮੈਨੂੰ ਰੁਲਾ ਕੇ ਸ਼ੇਖਰ ਦੀ ਗੋਲੀ ਬਾਂਦੀ ਬਣ ਚੁੱਕੀ ਹੈਗੀ ਸੀ। ਸ਼ੇਖਰ ਖੋਸਲਾ ਮੇਰੀ ਜ਼ਿੰਦਗੀ ਦਾ ਨਸੂਰ ਹੈਗਾ ਸੀ। ਉਹਦਾ ਦਰਦ, ਉਹਦੀ ਛੂਤ ਕਿਸੇ ਹੋਰ ਨੂੰ ਦੇਣ ਦੇ ਇਲਾਵਾ ਕੋਈ ਹੋਰ ਚਾਰਾ ਹੀ ਨਹੀਂ ਸੀ ਬੱਚਾ ਮੇਰੇ ਕੋਲ। ਅਤੇ ਫਿਰ ਮੈਂ ਨਾਟਕ ਲਿਖਿਆ ਰਾਤ ਰਾਣੀ।
2: ਤੁਹਾਨੂੰ ਨਾਟਕ ਹਮੇਸ਼ਾ ਜੀਵਨ 'ਚ ਹੀ ਲੱਭਦਾ ਹੈ ਨਾ?
1: ਰਾਤ ਦੀ ਰਾਣੀ ਦੀ ਗੱਲ ਕਰ ਰਹੀ ਹਾਂ ਨਾ ਕਾਮਨੀ।
2: ਤੁਸੀਂ ਕਹਿ ਰਹੇ ਸੋ ਕਿ ਤੁਹਾਡਾ ਸ਼ੇਖਰ ਖੋਸਲਾ, ਤੁਹਾਡੀ ਪਤਨੀ, ਉਹਨਾਂ ਲੋਕਾਂ 'ਤੇ ਹੀ ਤੁਸੀਂ ਇਹ ਨਾਟਕ ਲਿਖਿਆ?
1: ਹਾਂ, ਹੋਰ ਕੀ।
2: ਹਾਂ, ਤੇ ਇਹ ਨਵਾਂ ਨਾਟਕ ਕਿਸੇ ਇੱਕ ਫੁੱਲ ਦਾ ਨਾਂ ਲਵੋ।
1: ਉਹ ਤਾਂ ਕਾਮਨੀ, ਜੇ ਸੱਚ ਪੁੱਛੇ ਤਾਂ ਉਹ ਤਾਂ ਮੈਂ ਫਿਰ ਤੁਹਾਨੂੰ ਹੀ ਦੇਖ ਕੇ।
2: ਸ਼ੇਖਰ ਖੋਸਲਾ ਦੇ ਅਫਰੀਕਾ ਤੋਂ ਪਰਤਣ ਮਗਰੋਂ ਤੁਸੀਂ ਉਹਨਾਂ ਨੂੰ ਮਿਲੇ ਹੋ?
1: ਨਹੀਂ ਮਿਲਿਆ, ਮਿਲਣਾ ਮੈਂ ਚਾਹੁੰਦਾ ਵੀ ਨਹੀਂ ਹੈਗਾ।
2: ਉਹਨੂੰ ਸਾਡਾ ਨਾਟਕ ਦੇਖਣ ਲਈ ਨਹੀਂ ਸੱਦੋਗੇ?
1: ਤਦੇ ਸੁੰਦਰ ਭਾਈ ਇੰਨੇ ਉਤੇਜਿਤ ਹੋ ਕੇ ਪੁੱਛ ਗਿੱਛ ਕਰ ਰਹੇ ਸੀ।
2: ਜੀ ਹਾਂ ਕਵੀ ਜੀ, ਹਰ ਬੰਦਾ ਸ਼ੇਖਰ ਖੋਸਲਾ ਤੋਂ ਖੌਫ ਖਾਂਦਾ।
1: ਕਾਮਨੀ ਮੇਰੇ ਕੋਲ ਆ ਕੇ ਆਪਣੇ ਦਿਲ ਦਾ ਭਾਰ ਹਲਕਾ ਕਰ ਜਾਂਦੀ। ਸਾਰੀਆਂ ਗੱਲਾਂ ਐਵੇਂ ਬਕ ਜਾਂਦੀ ਜਿਵੇਂ ਮੈਂ ਕੋਈ ਪੱਥਰ ਦੀ ਮੂਰਤ ਹੋਵਾਂ ਜਾਂ ਫਿਰ ਉਹਦੀ ਡਾਇਰੀ।
2: ਪ੍ਰੀਤਮ ਨੂੰ ਆਪਣੀ ਪਤਨੀ ਦੀ ਬੇਵਫਾਈ ਦੇ ਹਉਵੇ ਨੇ ਡਰਾ ਦਿੱਤਾ। ਸੁੰਦਰ ਨੂੰ ਆਪਣੇ ਤਿਗੜਮਾਂ ਅਤੇ ਧੱਕਿਆਂ ਦਾ ਘੁਮੰਡ ਸੀ। ਉਹਨੂੰ ਇਹ ਕਹਿ ਕੇ ਡਰਾਇਆ ਕਿ ਸ਼ੇਖਰ ਖੋਸਲਾ ਉਸ ਤੋਂ ਵੀ ਵੱਡਾ ਠੱਗ ਹੈ ਤੇ ਵਧੇਰੇ ਤਾਕਤਵਰ ਵੀ, ਤੇ ਆਪਣੇ ਮਹਾਨ ਨਾਟਕ ਸ਼੍ਰੋਮਣੀ ਜਗਨਨਾਥ ਮਹਾਸ਼ੰਕਰ ਪਾਠਕ ਨੂੰ ਤਾਂ ਇੱਕ ਬੱਚੇ ਵਾਂਗ ਡਰਾ ਦਿੱਤਾ। ਇੰਨਾ ਕਹਿ ਕੇ ਕਿ ਸ਼ੇਖਰ ਖੋਸਲਾ ਤੁਹਾਨੂੰ ਅਗਵਾ ਕਰਕੇ ਲੈ ਜਾਵੇਗਾ।
1: ਤੇ ਫਿਰ ਉਹ ਸੱਚਮੁੱਚ ਡਰ ਗਿਆ?
2: ਇੱਕ ਅਲੱਗ ਤਰੀਕੇ ਨਾਲ ਡਰਿਆ, ਇੰਨਾ ਜ਼ਿਆਦਾ ਕਿ ਗੱਲ ਨੂੰ ਸੱਚੀ ਮੰਨ ਗਿਆ।
1: ਸ਼ਾਇਦ ਉਹਨੇ ਤੁਹਾਡੀ ਚਾਲ ਸਮਝ ਲਈ ਹੋਣੀ ਹੈਗੀ ਆ, ਡਰ ਕਰਕੇ ਨਹੀਂ। ਅਸਲ ਨਾਲ ਇਹ ਸਮਝ ਲਿਆ ਹੋਣਾ ਉਹਨੇ ਕਿ ਇਹ ਗੱਲ ਤੁਹਾਡੀ ਝੂਠੀ ਹੈਗੀ ਆ।
2: ਉਹ ਮੈਨੂੰ ਪਿਆਰ ਕਰਦਾ, ਇਸ ਗੱਲ ਨੂੰ ਨਾ ਭੁੱਲੋ।
1: ਮਤਲਬ ਹੈ ਕਿ ਜਿਹੜਾ ਤੁਹਾਨੂੰ ਪਿਆਰ ਕਰਨਾ ਚਾਹੇ ਉਹ ਤੁਹਾਡੀ ਸ਼ੇਖਰ ਖੋਸਲਾ ਵਾਲੀ ਧੋਖੇਬਾਜ਼ੀ ਵੀ ਮੰਨੇ, ਹੈਂ ਨਾ ਮੰਨੇ ਤਾਂ ਦੂਰ ਚਲਾ ਜਾਏ।
2: ਹਾਂ, ਸ਼ੇਖਰ ਖੋਸਲਾ ਮੇਰਾ ਹੈ, ਮੇਰੀ ਮੁੱਠ ਵਿੱਚ ਹੈ, ਹੋਰ ਕਿਸੇ

0: ਸਾਰੀ ਮੈਂ ਜਦੋਂ ਚਾਹਵਾਂ ਮੁੱਠ ਖੋਲ ਕੇ ਉਸ ਸ਼ੀਸ਼ੇ ਦੇ ਟੁਕੜੇ ਨੂੰ ਪਿਆਰ ਕਰ ਲਵਾਂ।
1: ਤੇ ਫੇਰ ਸਵਾਤੀ ਨੂੰ ਕਿਵੇਂ ਡਰਾਇਆ?
0: ਹਾਂ, ਸਵਾਤੀ ਤਾਂ ਇਸ ਨੰਨੇ ਸ਼ੀਸ਼ੇ ਦੀ ਚਰਚਾ ਨਾਲ ਹੀ ਡਰ ਗਈ। ਮੈਂ ਕਿਹਾ ਜਿਹੜਾ ਸ਼ੀਸ਼ਾ ਆਪਣੀ ਮੁੱਠ ਵਿੱਚ ਹੋਵੇ ਇੱਕਦਮ ਉੜ ਕੇ ਆਕਾਸ਼ ਦਾ ਚਮਕਦਾ ਸਤਾਰਾ ਬਣ ਜਾਵੇ ਤਾਂ ਇਹ ਨਹੀਂ ਲੱਗੇਗਾ ਕਿ ਅਸੀਂ ਲੁੱਟੇ ਗਏ। ਜਿਸ ਨੂੰ ਅਸੀਂ ਕੱਲਿਆਂ ਉਹਦੀ ਕੱਚੀ ਜਵਾਨੀ 'ਚ ਪ੍ਰਾਪਤ ਕੀਤਾ ਹੋਵੇ ਉਹ ਐਸ਼ ਦੀ ਅਮਾਨਤ ਅਚਾਨਕ ਸਭਨਾਂ ਦੀ ਹੋ ਜਾਵੇ ਤਾਂ ਝੁੰਝਲਾਹਟ ਨਾ ਹੋਵੇਗੀ? ਮੈਂ ਸਵਾਤੀ ਨੂੰ ਕਿਹਾ, ਸ਼ੇਖਰ ਖੋਸਲਾ ਨੇ ਮੈਨੂੰ ਠੁਕਰਾਇਆ, ਮੈਂ ਇਹਦਾ ਬਦਲਾ ਲੈਣਾ। ਤੇ ਉਹ ਸੁੰਦਰ ਨੂੰ ਗਵਾ ਲੈਣ ਦੀ ਕਲਪਨਾ ਨਾਲ ਡਰ ਗਈ, ਇੰਨਾ ਡਰ ਗਈ ਕਿ
1: ਕਿ ਪ੍ਰੀਤਮ ਨੂੰ ਆਪਣੀ ਪਤਨੀ ਗਵਾ ਲੈਣ ਦਾ ਡਰ ਹੈਗਾ, ਸੁੰਦਰ ਨੂੰ ਇਹ ਡਰ ਹੈਗਾ ਕਿ ਕੋਈ ਉਸ ਤੋਂ ਵੀ ਵੱਡਾ ਬਦਮਾਸ਼ ਪੈਦਾ ਹੋ ਗਿਆ ਹੈਗਾ। ਸਵਾਤੀ ਇਸ ਡਰ ਨਾਲ ਕੰਬਦੀ ਹੈ ਕਿ ਸੁੰਦਰ ਉਹਦੇ ਹੱਥੋਂ ਨਾ ਨਿਕਲ ਜਾਏ, ਤੇ ਪਾਠਕ ਇਸ ਗੱਲ ਨਾਲ ਡਰ ਰਿਹਾ ਕਿ ਕਾਮਨੀ ਕੇਸ਼ਵ ਠਾਕਰ ਨਾਂ ਦੇ ਕੁੱਤੇ ਨੂੰ ਨਾ ਪਾ ਲਵੇ। ਬੜੇ ਭੇਤ ਨੇ ਜੀ, ਕੋਕੀਨ ਵਰਗਾ ਨਸ਼ਾ ਹੈਗਾ ਸੀ ਕਾਮਨੀ ਦੇ ਦਿਮਾਗ ਵਿੱਚ, ਸ਼ੇਖਰ ਖੋਸਲਾ ਦੀ ਕਹਾਣੀ ਦਾ। ਉਹਨੂੰ ਉਸ ਨਸ਼ੇ ਦੀ ਆਦਤ ਜੋ ਪੈ ਗਈ ਹੈਗੀ ਸੀ। ਹਰ ਦਿਨ ਨਾਚ ਦਾ ਅਭਿਆਸ ਕਰਨ ਵੇਲੇ ਉਚਾਰਨ ਸਹੀ ਕਰਾਉਣ ਦੇ ਬਹਾਨੇ ਨਾਲ ਮੈਨੂੰ ਬੁਲਾਉਂਦੀ ਅਤੇ ਮੇਰੇ ਨਾਲ ਗੱਲਾਂ ਕਰਦੀ। ਇਸ ਤਰ੍ਹਾਂ ਉਹਦੀ ਹਉਮੈ ਨੂੰ ਸੁੱਖ ਮਿਲਦਾ ਅਤੇ ਅੰਨੇ ਪਿਆਰ ਦੀ ਅੰਨੀ ਸੜਨ ਨਾਲ ਦੀਵਾਨਾ ਹੋ ਕੇ ਪਾਠਕ ਮੇਰੇ ਨਾਲ ਹੋਰ ਵੀ ਸਾਊ ਪੁਣੇ ਨਾਲ ਪੇਸ਼ ਆ।
2: ਸੁੰਦਰ ਬੋਲਣ 'ਚ ਕੌੜਾ ਹੈ ਪਰ ਤੁਸੀਂ ਉਹਦਾ ਬੁਰਾ ਨਾ ਮੰਨਿਓ, ਸਮਝਿਆ ਮਿਸਟਰ ਠਾਕਰ?
1: ਹਾਂਜੀ ਬਿਲਕੁਲ ਸਮਝ ਗਿਆ ਗਾ ਜੀ।
2: 15 ਦਾ ਪੱਕਾ ਹੈ ਨਾ?
1: ਉਹੀ ਸੰਸਥਾ।
2: ਹਾਂ ਹਾਂ ਸਭ ਠੀਕ ਹੈ, ਤੁਸੀਂ ਤਾਂ ਕੇਵਲ ਇੱਕੋ ਹੀ ਵਾਕ ਬੋਲਣਾ, ਘਬਰਾਉਣਾ ਨਹੀਂ, ਸਮਝ ਗਿਆ ਨਾ?
1: ਘਬਰਾਉਣਾ ਨਹੀਂ, ਕੁਝ ਵੈਸੇ ਘਬਰਾਹਟ ਹੋ ਜਾਂਦੀ ਹੈਗੀ ਆ। ਆਹ ਦੇਖੋ ਨਾ ਜੀ, ਕਾਮਨੀ ਜੀ ਜਦੋਂ ਹੱਥ ਵਿੱਚ ਪਿਸਤੌਲ ਲੈ ਕੇ ਖਲੋ ਜਾਂਦੇ ਨੇ ਤੇ ਉਦੋਂ ਫਿਰ ਇੱਕ ਪਾਲੀ ਤੇ
2: ਮਰ। ਫੇਰ ਮਗਰੋਂ ਤੁਸੀਂ ਨਾ ਕੁਝ ਬੋਲਣਾ ਤੇ ਨਾ ਕੁਝ ਕਰਨਾ, ਹੁਣ ਮਗਰੋਂ ਫੌਰਨ ਪਰਦਾ ਡਿੱਗੇਗਾ, ਸਮਝ ਗਏ? ਤੁਸੀਂ ਕੇਵਲ 5 ਮਿੰਟ ਹੀ ਤਾਂ ਮੰਚ ਤੇ ਰਹਿਣਾ, ਇਹਦੇ ਨਾਲ ਕਾਹਦੀ ਪਰੇਸ਼ਾਨੀ ਹੈ?
1: ਮਿਸਟਰ ਪਾਠਕ, ਸਿਰਫ 5 ਮਿੰਟਾਂ ਲਈ ਤੁਸੀਂ ਮੈਨੂੰ ਹੀ ਕਿਉਂ?
2: ਨਹੀਂ, ਐਸੀ ਕੋਈ ਗੱਲ ਨਹੀਂ ਹੈ, ਹੋਰ ਕਿਸੇ ਗੱਲ ਦੀ ਬਿਲਕੁਲ ਨਾ ਸੋਚੋ, ਬਿਲਕੁਲ ਨਹੀਂ। ਇਹ ਕੰਮ ਤੁਸੀਂ ਹੀ ਕਰਨਾ ਹੈ ਮਿਸਟਰ ਕੇਸ਼ਵ, ਦੇਖੋ ਟਾਲਮ ਟੋਲ ਨਹੀਂ ਚੱਲਣੀ ਬਿਲਕੁਲ ਵੀ।
1: ਜਿਵੇਂ ਤੁਹਾਡੀ ਮਰਜ਼ੀ ਹੈਗੀ, ਤੁਸੀਂ ਹੁਣ ਇੰਨਾ ਜ਼ੋਰ ਪਾ ਰਹੇ ਹੈਗੇ ਤਾਂ ਜ਼ਰੂਰ ਕਰਦਾ ਗਰ ਜੀ ਮੈਂ ਰੋਲ, ਪਰ ਇਹ ਆਖਰੀ ਵਾਰ ਹੈਗਾ ਜੇ, ਦੇਖੋ ਇਸ ਮਗਰੋਂ ਹੋਰ ਕਿਸੇ ਨਾਟਕ ਵਿੱਚ ਨਹੀਂ।
2: ਹਾਂ ਠੀਕ ਹੈ ਠੀਕ ਹੈ, ਹੋਰ ਕਿਸੇ ਨਾਟਕ 'ਚ ਨਹੀਂ, ਸਿਰਫ ਇਹਦੇ 'ਚ।
1: ਤੇ ਇਹ ਗੱਲ ਫਿਰ ਸੱਚੀ ਸਾਬਤ ਹੋਈ।
3: ਭੈਣੋ ਤੇ ਭਰਾਓ, ਤੁਸੀਂ ਸਾਰੇ ਜਾਣਦੇ ਹੋ ਕਿ ਇਹ ਰਹੱਸ ਨਾਟਕ ਹੈ। ਇਸ ਨਾਟਕ ਦੇ ਸਾਰੇ ਪਾਤਰ ਇੱਥੇ ਮੌਜੂਦ ਨੇ, ਇਹਨਾਂ ਵਿੱਚੋਂ ਕੋਈ ਇੱਕ ਖੂਨ ਕਰੇਗਾ ਤੇ ਕਿਸੇ ਇੱਕ ਦਾ ਹੋਵੇਗਾ। ਤੁਸੀਂ ਸਭਨਾਂ ਵਿਦਵਾਨਾਂ ਵਿੱਚੋਂ ਕੋਈ ਇਹ ਗੱਲ ਦੱਸ ਦੇਵੇ ਕਿ ਕਿਸ ਦਾ ਖੂਨ ਹੋਵੇਗਾ ਤੇ ਕੌਣ ਕਰੇਗਾ, ਤਾਂ ਉਸ ਦੀ ਅਕਲ ਦੀ ਮੈਂ ਦਾਤ ਦਿਆਂਗਾ। ਤੁਹਾਨੂੰ ਇਹਨਾਂ ਦੱਸਦਿਆਂ ਕਿ ਖੂਨ ਇਹਨਾਂ ਵਿੱਚੋਂ ਹੀ ਕਿਸੇ ਦਾ ਹੋਣ ਵਾਲਾ ਹੈ ਤੇ ਇਹਨਾਂ ਵਿੱਚੋਂ ਹੀ ਕੋਈ ਕਰੇਗਾ।
4: ਮੈਂ ਤੁਹਾਡੀਆਂ ਤਿਕੜਮਾਂ ਤੋਂ ਬਿਲਕੁਲ ਤੰਗ ਆ ਚੁੱਕੀ ਹਾਂ। ਤੁਸੀਂ ਸਾਰੇ ਸਾਨੂੰ ਕਠਪੁਤਲੀ ਵਾਂਗ ਨਚਾਉਂਦੇ ਹੋ। ਮੈਂ ਤੁਹਾਡਾ ਖੂਨ ਕਰਦੀ ਹਾਂ।
5: ਓਏ ਜੋਤਸਨਾ, ਇਹ ਕੀ ਕਰ ਰਹੀ ਹੈ? ਇਹ ਪਿਸਤੌਲ ਅਸਲੀ ਹੈ, ਅਸਲੀ।
4: ਮੈਂ ਜਾਣਦੀ ਹਾਂ।
0: ਸ਼ੇਖਰ ਖੋਸਲਾ ਸੌ ਚੁੱਕੋ, ਪੂਰਾ ਸੱਚ, ਸੱਚ ਦੇ ਸਿਵਾ ਕੁਝ ਨਹੀਂ। ਝੂਠ ਬੋਲੋਗੇ ਤਾਂ ਜੇਲ੍ਹ ਮਿਲੇਗੀ। ਮੁਦਈ ਕਾਮਣੀ ਦਿਸਾਈ ਨੂੰ ਜਾਣਦੇ ਹੋ? ਜਵਾਬ ਦਿਓ ਹਾਂ ਜਾਂ ਨਹੀਂ। ਨਹੀਂ ਜਾਣਦੇ? ਨਹੀਂ ਜਾਣਦੇ? ਜਿਸ ਦੇ

ਸੁਣਿਆ ਚ ਤੁਹਾਨੂੰ ਸਰਦੀ ਦੀ ਰਾਤ ਨੂੰ ਨਿੱਘ ਮਿਲਿਆ। ਉਹਨੂੰ ਨਹੀਂ ਜਾਣਦੇ ਜਿਸ ਨੂੰ ਤੁਸੀਂ ਕਾਇਰ ਪ੍ਰੇਮੀ ਡਰਪੋਕ ਭਰਾ ਅਤੇ ਨੀਚ ਮਾਤਾ ਦੀ ਕੈਦ ਚ ਛੁਡਾ ਲਿਆਏ, ਉਸ ਕਾਮਨੀ ਦਸਾਈ ਨੂੰ ਨਹੀਂ ਜਾਣਦੇ। ਪਰ ਮੈਂ ਤੁਹਾਨੂੰ ਜਾਣਦੀ ਹਾਂ, ਤੁਹਾਡੀਆਂ ਭੂਰੀਆਂ ਪੁਤਲੀਆਂ ਚ ਮੈਂ ਆਪਣਾ ਆਲਣਾ ਬਣਾਇਆ, ਤੁਹਾਡੇ ਲੰਮੇ ਤਿੱਖੇ ਨੱਕ ਨਾਲ ਮੈਂ ਆਪਣੀ ਜ਼ਿੰਦਗੀ ਚ ਗਰਮ ਸਾਹ ਲਏ ਨੇ, ਤੁਹਾਡੀਆਂ ਮਜ਼ਬੂਤ ਬਾਹਾਂ ਫੜ ਕੇ ਮੈਂ ਤੁਹਾਨੂੰ ਆਸਮਾਨ ਨੂੰ ਲਾ ਕੇ ਆਪਣੇ ਹੱਥਾਂ ਚ ਲੈ ਆਈ। ਕਿੱਥੇ ਗਈਆਂ ਤੁਹਾਡੀਆਂ ਚੀਰਦੀਆਂ ਹੋਈਆਂ ਨਜ਼ਰਾਂ, ਕਿੱਥੇ ਗਈਆਂ ਤੁਹਾਡੀਆਂ ਚੀਰਦੀਆਂ ਹੋਈਆਂ ਅੱਖਾਂ, ਕਿੱਥੇ ਗਈ ਤੁਹਾਡੀ ਕਮੰਡ ਨਾਲ ਤਣੀ ਹੋਈ ਗਰਦਨ? ਚੁੱਪ ਕਿਉਂ ਹੋ? ਜਵਾਬ ਦਿਓ, ਮੇਰੇ ਨਾਲ ਗੱਲਾਂ ਕਰੋ।

DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ ਠੀਕ 2 ਵੱਜ ਰਹੇ ਨੇ, ਸਮਾਂ ਹੋ ਰਿਹਾ ਹੈ ਪੰਜਾਬੀ ਡਿਊਟ ਮਿਊਜ਼ਿਕ ਦਾ। ਆਓ ਸੁਣਦੇ ਹਾਂ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਗੀਤ ਦੇ ਨਾਲ।

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ ਏਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ ਚ। ਨਿਊਜ਼ ਔਨ ਏਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬ

ਵੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਸੋ ਹੁਣੇ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ ਏਅਰ। ਇਹ ਐਪ ਪਲੇ ਸਟੋਰ ਅਤੇ ਆਈਟਿਊਨਸ ਦੋਵੇਂ ਪਲੇਟਫਾਰਮਸ ਤੇ ਉਪਲਬਧ ਹੈ।

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ ਏਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ-ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ-ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ 'ਚ। ਨਿਊਜ਼ ਔਨ ਏਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਸੋ ਹੁਣੇ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ ਏਅਰ। ਇਹ ਐਪ ਪਲੇ ਸਟੋਰ ਅਤੇ iTunes ਦੋਵੇਂ ਪਲੇਟਫਾਰਮਸ ਤੇ ਉਪਲਬਧ ਹੈ।

ਇਸ ਕੁਦਰਤ ਵਿੱਚ ਕਾਦਰ ਦੀ ਬਿਹਤਰੀਨ ਕ੍ਰਿਤ ਮਨੁੱਖ ਹੈ ਜੋ ਸਾਰੀਆਂ ਜੂਨਾਂ ਦੀ ਸਿਰਮੌਰ ਹੈ। ਸਿਰਜਣਹਾਰ ਨੇ ਮਨੁੱਖਾ ਦੇਹੀ ਦਾ ਇਸ ਸੰਸਾਰ ਵਿੱਚ ਇਸ ਲੋਕ ਵਿੱਚ ਆਉਣ ਦਾ ਪ੍ਰਯੋਜਨ ਭਾਵ ਮਕਸਦ ਵੀ ਨਿਰਧਾਰਿਤ ਕਰ ਦਿੱਤਾ ਹੈ। ਉਹ ਹੈ ਆਪਣੇ ਆਪ ਨੂੰ ਅਕਾਲ ਪੁਰਖ ਨਾਲ ਅਭੇਦ ਕਰਨਾ, ਕਿਉਂਕਿ ਇਹ ਜੀਵ ਉਸੇ ਦੀ ਹੀ ਜੋਤ ਹੈ ਅਤੇ ਆਪਣਾ ਮੂਲ ਪਛਾਣਨ ਦੀ ਲੋਚਾ ਉਸ ਦੀ ਪ੍ਰਬਲ ਲੋਚਾ ਹੈ। ਉਸੇ ਦੀ ਅਮਾਨਤ ਹੈ ਇਹ ਮਨੁੱਖਾ ਦੇਹੀ। ਤਾਂ ਤੇ ਫਿਰ ਪੂਰਨ ਸਮਰਪਣ ਦੀ ਭਾਵਨਾ ਜੋ ਕਿਛ ਹੈ ਸੋ ਤੇਰਾ ਸਿਧਾਂਤ ਦ੍ਰਿੜ ਕਰਵਾਉਂਦੀ ਹੈ। ਉਂਝ ਵੀ ਆਪ ਗਵਾਏ ਸੇਵਾ ਕਰੇ ਦਾ ਅਹਿਸਾਸ ਪ੍ਰਭੂ ਨਾਲ ਮਿਲਾਪ ਕਰਵਾਉਂਦਾ ਹੈ। ਗੁਰੂ ਅਰਜਨ ਦੇਵ ਜੀ ਤੁਖਾਰੀ ਰਾਗ ਵਿਚਲੇ ਛੰਤ ਦੇ ਪਹਿਲੇ ਭਾਗ ਵਿੱਚ ਆਪਣੇ ਮਨ ਅਰਪਣ ਦੀ ਭਾਵਨਾ ਨੂੰ ਵਿਅਕਤ ਕਰਦੇ ਨੇ ਕਿ ਹੇ ਸੋਹਣੇ ਲਾਲ ਜੀ, ਗੁਰੂ ਦੀ ਸ਼ਰਨ ਸਦਕਾ ਪ੍ਰਾਪਤ ਸੋਝੀ ਅਨੁਸਾਰ ਮੈਂ ਆਪਣਾ ਮਨ ਤੈਨੂੰ ਦੇ ਦਿੱਤਾ ਹੈ। ਮੈਂ ਤੈਥੋਂ ਵਾਰੇ ਵਾਰੇ ਸਦਕੇ ਜਾਂਦਾ ਹਾਂ। ਹੇ ਪ੍ਰਭੂ ਲਾਲ, ਤੇਰੀ ਮਹਿਮਾ ਸੁਣ ਕੇ ਮੇਰਾ ਮਨ ਭਿੱਜ ਗਿਆ ਹੈ। ਤੇਰੀ ਮਹਿਮਾ ਦਾ ਨਾਮ ਰਸ ਐਸਾ ਅੰਮ੍ਰਿਤ ਰਸ ਹੈ। ਹੇ ਮੁਰਾਰੀ, ਇਸ ਨਾਮ ਰਸ ਵਿੱਚ ਮਨ ਇਸ ਕਦਰ ਭਿੱਜ ਗਿਆ ਹੈ ਕਿ ਮਨ ਅੰਤਰ ਵਿੱਚ ਐਸਾ ਪ੍ਰੇਮ ਬਣ ਗਿਆ ਹੈ। ਹੁਣ ਇਸ ਨਾਮ ਰਸ ਤੋਂ ਬਿਨਾਂ ਜੀਣਾ ਮੁਹਾਲ ਹੋਇਆ ਪਿਆ ਹੈ। ਜਿਵੇਂ ਮੱਛਲੀ ਜਲ ਤੋਂ ਬਿਨਾਂ ਬੇਹਾਲ ਹੁੰਦੀ ਹੈ, ਮਰ ਹੀ ਜਾਂਦੀ ਹੈ। ਹੇ ਮਾਲਕ, ਤੂੰ ਅਮੁੱਲ ਹੈ, ਕਿਸੇ ਵੀ ਕੀਮਤ 'ਤੇ ਪਾਇਆ ਨਹੀਂ ਜਾ ਸਕਦਾ। ਤੇਰੇ ਵਾਸੇ ਦਾ ਪਾਰਲਾ ਬੰਨਾ ਡਿੱਠਿਆ ਨਹੀਂ ਜਾ ਸਕਦਾ। ਹੇ ਸਰਬ ਗੁਣਾਂ ਦੇ ਦਾਤੇ, ਮੇਰੀ ਗਰੀਬ ਦੀ ਬਿਨਤੀ ਸੁਣੋ। ਦਾਸ ਨੂੰ ਆਪਣਾ ਦਰਸ਼ਨ ਬਖਸ਼ੋ। ਮੈਂ ਤੈਥੋਂ ਬਲਿਹਾਰੇ ਹਾਂ। ਮੈਂ ਆਪਣੀ ਨਿਮਾਣੀ ਜਿੰਦ ਤੈਥੋਂ ਵਾਰਦਾ ਹਾਂ, ਕੁਰਬਾਨ ਕਰਦਾ ਹਾਂ। ਕੋਲ ਘੁਮਾਈ ਲਾਲਨਾ ਗੁਰਮਨ ਦੀਨਾ, ਸੁਣ ਸ਼ਬਦ ਤੁਮਹਾਰਾ ਮੇਰਾ ਮਨ ਪੀਨਾ। ਇਸ ਸ਼ਬਦ ਦਾ ਗਾਇਨ ਕੀਤਾ ਹੈ ਭਾਈ

ਜ਼ਮੀਨ ਜਾਂ ਸੋਨਾ ਵੀ ਦਾਨ ਕਰ ਦੇਈਏ ਤਾਂ ਵੀ ਰਾਮ ਨਾਮ ਦੇ ਬਰਾਬਰ ਨਹੀਂ ਪਹੁੰਚ ਸਕਦਾ। ਅਸ ਦਾਨ, ਗਜ ਦਾਨ, ਸਹਿਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤ ਨਿਤ ਹੈ ਕੀਜੈ, ਆਤਮ ਜਾਉ ਨਿਰਮਾਇਲ ਕੀਜੈ, ਆਪ ਬਰਾਬਰ ਕੰਚਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਭਗਤ ਕਬੀਰ ਜੀ ਨੇ ਫਿਰ ਦੱਸਿਆ ਹੈ ਕਿ ਪਰਮਾਤਮਾ ਨਾਲ ਸਾਂਝ ਕਿਵੇਂ ਬਣ ਸਕਦੀ ਹੈ। ਮਨ ਦੇ ਰਾਮ ਲਿਆ ਹੈ ਮੋਲ, ਭਾਵ ਮੈਂ ਤਾਂ ਆਪਣਾ ਮਨ ਦੇ ਕੇ ਰੱਬ ਲੱਭਾ ਹੈ। ਅਸੀਂ ਗੌੜੀ ਸੁਖਮਨੀ ਵਿੱਚ ਵੀ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਪੜ੍ਹਦੇ ਹਾਂ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਆਪਾ ਸੌਂਪਣਾ ਪੈਂਦਾ ਹੈ। ਗੁਰੂ ਨਾਨਕ ਦੇਵ ਜੀ ਵੀ ਬਾਣੀ ਵਿੱਚ ਬਚਨ ਕਰਦੇ ਹਨ, ਆਪ ਗਵਾਈਐ ਤਾਂ ਸ਼ਹ ਪਾਈਐ ਔਰ ਕੈਸੀ ਚਤੁਰਾਈ। ਕਬੀਰ ਸਾਹਿਬ ਜੀ ਨੇ ਇਸ ਸ਼ਬਦ ਦੇ ਕੇਂਦਰੀ ਭਾਵ ਰਹਾਉ ਵਾਲੀ ਪੰਕਤੀ ਵਿੱਚ ਬਚਨ ਕੀਤਾ ਹੈ, ਅਬ ਮੋਹੇ ਰਾਮ ਅਪੁਨਾ ਕਰ ਜਾਣਿਆ, ਸਹਿਜ ਸੁਪਾਏ ਮੇਰਾ ਮਨ ਮਾਨਿਆ ਰਹਾਉ। ਹੁਣ ਮੈਨੂੰ ਯਕੀਨ ਆ ਗਿਆ ਹੈ ਕਿ ਰੱਬ ਮੇਰਾ ਆਪਣਾ ਹੀ ਹੈ। ਹੁਣ ਸੁੱਤੇ ਸਿੱਧ ਹੀ ਮੇਰੇ ਮਨ ਵਿੱਚ ਇਹ ਗੰਢ ਬੱਝ ਗਈ ਹੈ। ਇਹ ਉਹੀ ਅਵਸਥਾ ਹੈ ਜਿਸ ਵਿੱਚੋਂ ਬੋਲ ਨਿਕਲਦੇ ਹਨ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਰਵਿਦਾਸ ਜੀ ਦਾ ਇਹ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਵੀ ਹਾਂ, ਸੁਣਦੇ ਵੀ ਹਾਂ। ਕਬੀਰ ਜੀ ਸ਼ਬਦ ਦੇ ਦੂਜੇ ਪਦੇ ਵਿੱਚ ਸਮਝਾਉਂਦੇ ਹਨ, ਬ੍ਰਹਮੇ ਕਥ ਕਥ ਅੰਤ ਨਾ ਪਾਇਆ, ਰਾਮ ਭਗਤ ਬੈਠੇ ਕਰ ਆਇਆ। ਰੱਬ ਦੇ ਗੁਣ ਬਿਆਨ ਕਰਕੇ ਬ੍ਰਹਮਾ ਜੀ ਵੀ ਪਰਮਾਤਮਾ ਦਾ ਅੰਤ ਨਾ ਪਾ ਸਕੇ, ਜਦਕਿ ਉਸ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਨ ਨਾਲ ਪਰਮਾਤਮਾ ਸਹਿਜ ਸੁਭਾਏ ਸੌਖਿਆਂ ਹੀ ਹਿਰਦੇ ਰੂਪੀ ਘਰ ਵਿੱਚ ਆ ਕੇ ਮਿਲ ਪਿਆ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਪ੍ਰੇਮਾ ਭਗਤੀ ਨੂੰ ਹੀ ਪਰਮਾਤਮਾ ਦੇ ਮਿਲਾਪ ਦਾ ਸਰਲ ਅਤੇ ਸੁਖੈਨ ਰਸਤਾ ਕਿਹਾ ਹੈ। ਅਸੀਂ ਉਹਨਾਂ ਦੇ ਬਚਨ ਪੜ੍ਹਦੇ ਹਾਂ, ਸਾਚ ਕਹੋ ਸੁਨ ਲੇਹੋ ਸਬੈ, ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਗੁਰੂ ਅਰਜਨ ਸਾਹਿਬ ਵੀ ਸਮਝਾਉਂਦੇ ਹਨ, ਹਿਰਦੇ ਨਾਮ ਵਸਾਇਓ ਘਰ ਬੈਠੇ ਗੁਰੂ ਧਿਆਇਓ। ਗੁਰੂ ਤੇਗ ਬਹਾਦਰ ਜੀ ਨੇ ਤਨਾਸਰੀ ਰਾਗ ਵਿੱਚ ਸੰਸਾਰ ਦੇ ਲੋਕਾਂ ਨੂੰ ਸਮਝਾਇਆ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਲਈ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ, ਉਹ ਪਰਮਾਤਮਾ ਤਾਂ ਸਭ ਪਾਸੇ ਹੈ। ਜਿਵੇਂ ਫੁੱਲ ਵਿੱਚ ਖੁਸ਼ਬੂ ਹੈ, ਇਸੇ ਤਰ੍ਹਾਂ ਸਾਡੇ ਅੰਦਰ ਪਰਮਾਤਮਾ ਦੀ ਜੋਤ ਹੈ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ ਰਹਾਓ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਪਰਮਾਤਮਾ ਮਨੁੱਖ ਦੇ ਨਜ਼ਦੀਕ ਹੈ ਤਾਂ ਦੇਖਦਾ ਕਿਉਂ ਨਹੀਂ, ਮਨੁੱਖ ਨੂੰ ਮਹਿਸੂਸ ਕਿਉਂ ਨਹੀਂ ਹੁੰਦਾ? ਇਸ ਦਾ ਜਵਾਬ ਭਗਤ ਕਬੀਰ ਜੀ ਵਿਚਾਰ ਅਧੀਨ ਸ਼ਬਦ ਦੇ ਤੀਜੇ ਅਤੇ ਆਖਰੀ ਬੰਦ ਵਿੱਚ ਦੱਸਦੇ ਹਨ, ਕਹੋ ਕਬੀਰ ਚੰਚਲ ਮਤ ਤਿਆਗੀ, ਕੇਵਲ ਰਾਮ ਭਗਤ ਨਿਜ ਭਾਗੀ। ਕਬੀਰ ਜੀ ਕਹਿੰਦੇ ਹਨ, ਚੰਚਲ ਮਤ ਤਿਆਗ ਦਿੱਤੀ ਹੈ, ਹੁਣ ਤਾਂ ਪਰਮਾਤਮਾ ਦੀ ਭਗਤੀ ਹੀ ਮੇਰੇ ਹਿੱਸੇ ਵਿੱਚ ਆਈ ਹੈ, ਰਾਮ ਦੀ ਭਗਤੀ ਵਿੱਚ ਮੇਰਾ ਮਨ ਜੁੜ ਗਿਆ ਹੈ। ਇਹ ਸੱਚ ਹੈ ਕਿ ਜਿੰਨਾ ਸਮਾਂ ਤੱਕ ਸਾਡੀ ਮਤ ਚੰਚਲ ਹੈ, ਟਿਕਾਓ ਨਹੀਂ ਬਣ ਸਕਦਾ, ਇਕਾਗਰਤਾ ਨਹੀਂ ਆ ਸਕਦੀ, ਅਤੇ ਜਦੋਂ ਤੱਕ ਇਕਾਗਰਤਾ ਨਹੀਂ ਬਣਦੀ, ਭਗਤੀ ਵਿੱਚੋਂ ਰਸ ਨਹੀਂ ਆਉਂਦਾ, ਮਨ ਉਸ ਪਰਮ ਆਤਮਾ ਨਾਲ ਮਿਲ ਨਹੀਂ ਪਾਉਂਦਾ। ਸੁਖਮਨੀ ਸਾਹਿਬ ਦੀ ਬਾਣੀ ਵਿੱਚ ਗੁਰੂ ਅਰਜਨ ਸਾਹਿਬ ਜੀ

0: ਵੀ ਵਿਚਾਰ ਪ੍ਰਗਟ ਕੀਤੇ। ਪ੍ਰਭ ਕੀ ਉਸਤਤ ਕਰਹੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਸ਼ੇਖ ਫਰੀਦ ਜੀ ਵੱਲੋਂ ਆਸਾ ਰਾਗ ਵਿੱਚ ਉਚਾਰਨ ਸ਼ਬਦ ਅਸੀਂ ਪੜ੍ਹਦੇ ਹਾਂ, ਆਜ ਮਿਲਾਵਾ ਸ਼ੇਖ ਫਰੀਦ, ਟਾਕਮ ਕੂੰਜੜੀਆਂ ਮਨੋਮ ਚਿੰਦੜੀਆਂ, ਭਾਵ ਇਸ ਜਨਮ ਵਿੱਚ ਹੀ ਮਨੁੱਖ ਦਾ ਮੇਲ ਰੱਬ ਨਾਲ ਹੋ ਸਕਦਾ ਹੈ, ਬਸ਼ਰਤੇ ਮਨੁੱਖ ਆਪਣੇ ਮਨ ਨੂੰ ਮਚਾਉਣ ਵਾਲੀਆਂ ਇੰਦਰੀਆਂ ਨੂੰ ਆਪਣੇ ਕਾਬੂ ਵਿੱਚ ਕਰ ਲਵੇ। ਸੋ ਅੱਜ ਦੇ ਵਿਚਾਰ ਅਧੀਨ ਸ਼ਬਦ ਦਾ ਸਾਰਾਂਸ਼ ਇਹ ਹੈ ਕਿ ਪਰਮਾਤਮਾ ਨਾਲ ਮਿਲਾਪ ਦੁਨਿਆਵੀ ਪਦਾਰਥਾਂ ਦੀਆਂ ਭੇਟਾਂ ਨਾਲ ਨਹੀਂ ਅਤੇ ਨਾ ਹੀ ਆਪਣੀਆਂ ਸਿਆਣਪਾਂ ਨਾਲ ਹੈ, ਬਲਕਿ ਜਦੋਂ ਅਸੀਂ ਆਪਣੇ ਮਨ ਨੂੰ ਅਰਪਿਤ ਕਰਦੇ ਹਾਂ, ਆਪਣਾ ਚੰਚਲ ਸੁਭਾਅ ਛੱਡਦੇ ਹਾਂ, ਤਾਂ ਫਿਰ ਸਾਨੂੰ ਹਿਰਦੇ ਰੂਪੀ ਘਰ ਵਿੱਚੋਂ ਹੀ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਹਨ, ਸਾਡਾ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ।
1: ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਜੈਦੀਪ ਸਿੰਘ। ਪ੍ਰਭੂ ਮਿਲਣੀ ਲਈ ਜੀਵ ਨੂੰ ਆਪਣੇ ਤਨ ਮਨ ਤੋਂ ਮਾਇਆ ਅਤੇ ਲੋਭ ਦੀ ਪਾਹ ਉਤਾਰ ਕੇ ਰਾਮ ਰੰਗ ਵਿੱਚ ਰੰਗਣਾ ਪਏਗਾ। ਤਿਲੰਗ ਰਾਗ ਵਿਚਲੇ ਸ਼ਬਦ ਵਿੱਚ ਬਾਬਾ ਨਾਨਕ ਜੀ ਫਰਮਾਉਂਦੇ ਨੇ ਕਿ ਜਿਨ੍ਹਾਂ ਦਾ ਮਨ ਤਨ ਮਾਇਆਵੀ ਰੰਗਤ ਵਾਲਾ ਹੈ, ਐਸੇ ਚੋਲੜੇ ਭਾਵ ਸਰੀਰ ਪ੍ਰਭੂ ਦੀ ਸੇਜ ਦਾ ਆਨੰਦ ਨਹੀਂ ਮਾਣ ਸਕਦੇ। ਹੇ ਪ੍ਰਭੂ, ਮੈਂ ਤੇਰੇ ਤੋਂ ਵਾਰਨੇ ਹਾਂ। ਹੇ ਮਿਹਰਬਾਨ ਪ੍ਰਭੂ, ਮੈਂ ਤੈਥੋਂ ਬਲਿਹਾਰੀ ਹਾਂ। ਮੈਂ ਤਾਂ ਉਹਨਾਂ ਤੋਂ ਵੀ ਕੁਰਬਾਨ ਹਾਂ, ਸਦਾ ਕੁਰਬਾਨ ਹਾਂ ਜੋ ਤੇਰਾ ਨਾਮ ਲੈਂਦੇ ਨੇ। ਹੇ ਭਾਈ, ਜੇ ਕਾਇਆ ਨੂੰ ਰੰਗਤ ਦੇਣੀ ਹੀ ਹੈ ਤਾਂ ਪੱਕੀ ਰਾਮ ਰੰਗਤ ਹੀ ਦੇਵੋ। ਫਿਰ ਪ੍ਰਭੂ ਲਿਲਾਰੀ ਐਸਾ ਰੰਗ ਚਾੜਦਾ ਹੈ ਜੋ ਅੱਜ ਤੱਕ ਨਹੀਂ ਡਿੱਠਾ। ਐਸੀਆਂ ਪ੍ਰੇਮ ਰੰਗ ਵਿੱਚ ਰੰਗੀਆਂ ਰੂਹਾਂ ਪਾਸ ਹੀ ਕੰਤ ਪ੍ਰਭੂ ਵਸਦਾ ਹੈ, ਐਸੇ ਪਿਆਰਿਆਂ ਦੀ ਧੂੜ ਦੀ ਹੀ ਲੋਚਾ ਹੈ। ਪਰ ਪ੍ਰਭੂ ਆਪ ਹੀ ਐਸੇ ਜੀਵ ਸਾਜ ਕੇ ਆਪਣੀ ਨਦਰ ਦੁਆਰਾ ਪੱਕੀ ਰੰਗਤ ਦਿੰਦਾ ਹੈ। ਐਸੀ ਜੀਵ ਇਸਤਰੀ ਹੀ ਪ੍ਰਭੂ ਕੰਤ ਨੂੰ ਚੰਗੀ ਲੱਗਦੀ ਹੈ, ਪ੍ਰਭੂ ਆਪ ਹੀ ਉਸ ਨੂੰ ਚਰਨਾਂ ਨਾਲ ਜੋੜ ਲੈਂਦਾ ਹੈ। ਹਉਂ ਕੁਰਬਾਨੈ ਜਾਓ ਮਿਹਰਬਾਨਾ, ਹਉਂ ਕੁਰਬਾਨੈ ਜਾਓ, ਹਉਂ ਕੁਰਬਾਨੈ ਜਾਓ ਤਿਨਾ ਕੇ ਲੈਣ ਜੋ ਤੇਰਾ ਨਾਓ।
2: ਇਸ ਸ਼ਬਦ ਦਾ ਗਾਇਨ ਕੀਤਾ ਭਾਈ ਪਿਆਰਾ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ।

0: ਇਸ ਭਜਨ ਦੇ ਨਾਲ ਹੀ ਭਗਤੀ ਸੰਗੀਤ ਦਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਡੀਟੇਲਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਤੜਕੇ ਦੇ 4 ਵੱਜ ਚੁੱਕੇ ਨੇ। ਆਓ ਹੁਣ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।
1: ਚੋਰਾ ਜਰਾ ਤੈ ਕੁੜਿਆ ਰਖਰਾ ਬਵੇਕਾਰ, ਇੱਕ ਹੁੰਦਾ ਖਚ ਲੈ ਥਾਉਤਨਾ ਪਿਕਾਈ ਕਾਰ, ਜਲ ਥਲ ਜੀਆਂ ਪੁਰੀਆਂ ਲੋਆ ਆਕਾਰ ਆਇਆ ਕਾਰ, ਓਏ ਜੇ ਆਖਿਆ ਸੋ ਤੂੰ ਹੈ ਜਾਣੇ ਤੇ ਨਾ ਪੇ ਤੇਰੀ ਸਾਰ, ਨਾਨਕ ਭਗਤਾਂ ਭੁੱਖ ਸਲਾਹਣ ਸਚਨਾਮ ਆਧਾਰ, ਸਦਾ ਆਨੰਦ।

ਪੌੜੀ ਬਿਨ ਸਤਿਗੁਰ ਕਹਿੰਦੇ ਨਾ ਪਾਇਓ, ਬਿਨ ਸਤਿਗੁਰ ਕਹਿੰਦੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸੋਚ ਚਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਹੌਂਚ ਆਇਆ ਹੌਂਚ ਗਿਆ ਹੌਂਚ ਜੰਮਿਆ ਹੌਂਚ ਮੁਆ ਹੌਂਚ ਦਿੱਤਾ ਹੌਂਚ ਲਿਆ ਹੌਂਚ ਖੱਟਿਆ ਹੌਂਚ ਗਿਆ ਹੌਂਚ ਸੱਚਿਆ ਰੂੜਿਆ ਹੌਂਚ ਪਾਪੁਨ ਵਿਚਾਰ ਹੌਂਚ ਨਰਕ ਸੁਰਗ ਅਵਤਾਰ ਹੌਂਚ ਹੱਸੈ ਹੌਂਚ ਰੋਵੇ ਹੌਂਚ ਭਰੀਏ ਹੌਂਚ ਧੋਵੇ ਹੌਂਚ ਜਾਤੀ ਜਿਨਸੀ ਖੋਵੇ ਹੌਂਚ ਮੂਰਖ ਹੌਂਚ ਸਿਆਣਾ ਮੁੱਖ ਮੁਕਤੀ ਸਾਰ ਨਾ ਜਾਣਾ ਹੌਂਚ ਮਾਇਆ ਹੌਂਚ ਛਾਇਆ ਹੌਂ ਮੈਂ ਕਰ ਕਰ ਜੰਤੂ ਪਾਇਆ ਹੌਂ ਮੈਂ ਬੂਝੇ ਤਾਂ ਦਰ ਸੂਝੇ ਗਿਆਨ ਵੀ ਹੋਣਾ ਕਿਤ ਲੂਝੇ।

ਹੋਲੀ ਸੇਵ ਕੀਤੇ ਸੰਤੋਖੀ ਜਿਹੜੀ ਸੱਚੋ ਸੱਚ ਜਾਣਾ ਉਹਨੇ ਮੰਦਰ ਪੈਣ ਰੱਖੋ ਉਹਨ ਕਰ ਸੁਕ੍ਰਿਤਨ ਕਮਾਇਆ ਉਹਨੇ ਦੁਨੀਆਂ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ੀ ਅਗਲਾ ਨਿਤ ਦੇਵੇ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ।

0: ਭਾਂਡਾ ਵਰ ਭੰਡਾ ਅੰਟ ਜੇਰ ਜੁਟ ਭੁਜਾ ਖਾਣੀ ਸੇਤ ਜਾ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੂ ਪਾਏ ਕਹਿ ਸੰਭਾਲੇ ਸਮਨਾ ਜਿਨ ਕਰਤਾ ਕਰਨਾ ਕੀਆ ਚਿੰਤਾ ਪੇ ਕਰਨੀ ਤਾ ਸੋ ਚਿੰਤਾ ਸੋ ਕਰਤਾ ਚਿੰਤਾ ਕਰੇ ਜਿਨੂੰ ਪਾਇਆ ਜਗ ਤਿਸ ਜੁਹਾਰੀ ਸਵਸਥ ਤਿਸ ਤਸਦੀ ਬਣ ਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹਲਾ ਪਹਿਲਾ
1: ਲੱਖ ਨੇ ਕੀਆਂ ਚੰਗਿਆਈਆਂ ਲੱਖ ਨਾ ਪਰਵਾ ਲੱਖ ਤਪ ਪ੍ਰਤੀਰਥਾਂ ਸਹਿਜੋ ਬੇਵਾਨ ਲੱਖ ਸਰਤਨ ਸੰਗਰਾਮ।

ਬੋਲੀ ਸੱਚਾ ਸਾਹਿਬ ਏਕ ਪੂਜਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿੰਨੇ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ।

ਬੜੀ ਪੰਕਤ ਨੇ ਮਨ ਪਾਵਨ ਦਰ ਸੋਹਣ ਕਿਰਤ ਗਾਵਦੇ ਨਾਨਕ ਕਰਮਾ ਬਾਰੇ ਦਰ ਟੋਨ ਲੈ ਨੀ ਤਾਮਦੇ ਇੱਕ ਮੂਲਾ ਬੁਝਣ ਆਪਣਾ ਅਨਹੋਦਾ ਆਪ ਬਣਾਏ ਦੇ ਉਹ ਢਾਡੀ ਕਾ ਨਿਚ ਜਾਤ ਹੋਰ ਤਮ ਜਾਤ ਸਨਾਏ ਦੇ ਤਿਨ ਮੰਗਾ ਜੇ ਤੁਝੇ ਧਿਆਏ ਦੇ ਤਿਨ ਮੰਗਾ।

ਮਾੜੀ ਤਾਂ ਨੂੰ ਹਿੰਡਾ ਤਨੀ ਖਾਗ ਜੇ ਮਿਲੇ ਤਾਂ ਮਸਤਕ ਲਾਈਏ ਕੂੜਾ ਲਾਲ ਛੱਡੀਏ ਹੋਏ ਇੱਕ ਮਨ ਅਲਗ ਤੇ ਆਈਏ ਫਲ ਤੇਵੇਂ ਹੋ ਪਾਈਏ ਜੇ ਵੀ ਹੀ ਕਾਰ ਕਮਾਈਏ ਜੇ ਨੂੰ ਪੁਰਬ ਲਿਖਿਆ ਤਾਂ ਤੋੜ ਕੇ ਨਾ ਦੇ ਪਾਈਏ ਮਤ ਥੋੜ੍ਹੀ ਸੇਵ ਗਵਾਈਏ ਮਤ ਥੋੜ੍ਹੀ ਸੇਵ ਗਵਾਈਏ।

0: ਫਿਰ ਦੀ ਹੁਣ ਤੂੰ ਹੋਏ ਨਾਨਕ ਪਾਹੇ ਬਹਰਾ ਕੋਰੇ ਰੰਗ ਨਾ ਸੋਏ ਪੈ ਵਿੱਚ ਖੁਮ ਚੜਾਈਏ ਸਰਮ ਪਾਹੋ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਈ ਮਹਲਾ ਪਹਿਲਾ
1: ਲੱਭਾ ਤੇਰਾ ਜਮੈਤਾ।

ਔੜ ਕਰਮ ਜਨਕ ਤੁਧ ਪਾਇਆ ਤਿੰਨੀ ਕਸਮ ਤੇ ਆਇਆ ਇਹਨਾਂ ਜਨਤਾ ਕੇ ਵਸ ਕਿਛ ਨਾਇ ਤੁਧ ਵੇਖੀ ਜਗ ਤੂੰ ਪਾਇਆ ਇੱਕ ਨਾ ਨੂੰ ਤੂੰ ਮੇਲ ਲਹਿ ਕਾਪੋ ਤੁਧ ਖੁਆਇਆ ਔਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਆਪ ਪੁਜਾਇਆ ਸਹਿਜੇ ਸਚ ਸਮਾਇਆ ਸਹਿਜੇ।

0: ਸੋਈ ਨਿਰੰਜਨ ਦੇਵ ਮਹੱਲਾ ਦੂਜਾ।
1: ਏ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤਾ ਆਤਮਾ ਆਤਮਾ ਬਾਸ ਦਿਵਸ ਜੇ ਕੋ ਜਾਣੇ ਪਿਓ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ।

ਸਾਧ ਨਾ ਮਾਰੀਏ, ਜਿਹਾ ਕਾਲੇ ਕਾਲ ਨਾ ਤੇ ਵੇਹ ਨਾ ਉਪਚਾਰੀਏ, ਐਸੀ ਕਲਾ ਨਾ ਖੇਡੀਏ ਜਿੱਤ ਦਰਗੇ ਗਿਆ ਹਾਰੀਏ, ਪੜਿਆ ਤੂੰ ਮੀਆਂ ਵਿਚਾਰ ਕੇ ਵਿਚਾਰੀਏ, ਮੋਹ ਚੱਲੇ ਸੋ ਅੱਗੇ ਮਾਰੀ।

तबलो प्रमते फिरते बहुत आयो। काल कोर समुंदर में

गर्भ न आया। सत रूप सत नाम सत संतोख तरे और आदि पुरख पर तख

दर्शन गुरु सगल सुख सागर हमें आवे।

ਹਰ ਵਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ।

Thank you.

0: ਨਾਨਕ ਮੇਰ ਸਰੀਰ ਕਾ ਇੱਕ ਰਥ ਵਾਹੋ ਜੁਗ ਜੁਗ ਫੇਰ ਵਟਾਈਐ ਗਿਆਨੀ ਬੁਝੈਤਾ ਹੈ ਸਤ ਜੁਗਰਾ ਸੰਤੋ ਕਾ ਤਮ ਗ੍ਰਥ ਵਾਹੋ ਤ੍ਰੇਤੇ ਰਥ ਜਤੈ ਕਾ ਜੋਰ ਗ੍ਰਥ ਵਾਹੋ ਤ੍ਰੇਤੇ ਰਥ ਜਤੈ ਕਾ ਜੋਰ ਗ੍ਰਥ ਵਾਹੋ ਕਲ ਜੁਗ ਰਥ ਗਨ ਕਾ ਕੂੜ ਗੈ ਰਥ ਵਾਹੋ ਦੁਆਪਰਾ ਤਪੈ ਕਾ ਸਤ ਗ੍ਰਥ ਵਾਹੋ ਕਲ ਜੁਗ ਰਥ ਅਗਨ ਕਾ ਕੂੜ ਗ੍ਰਥ ਵਾਹੋ ਮਹਲਾ ਪਹਿਲਾ
1: ਸਾਂ ਕਹੇ ਸਿਤੰਬਰ ਸਵਾਮੀ ਸਚ ਮੈਂ ਅੱਛ ਸਚ ਰਹੇ

ਸਤਿਗੁਰੂ ਵਿੱਟੋ ਵਾਲਿਆ ਜਿਤ ਮਿਲੇ ਕਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਇਹਨੇ ਨੇਤਰੀ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡੁੱਬੇ ਸੇ ਵੰਜਾਰਿਆ ਸਤਿਗੁਰ ਹੈ ਬਹੁਤ ਹਾਵਿਰ ਲੈ ਕੇ ਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ।

ਹਰ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੇ ਮਨ ਪਾਵਦੇ ਰਾਹੇ ਪੀੜੇ ਅੱਗੇ ਜਾਵਣਾ ਨੰਗਾ ਤੋਂ ਚੁੱਪ ਚਾਲਿਆ ਤਾਂ ਇਸੇ ਖਰਾ ਡਰਾਵਣਾ ਕਰੋ ਗੰਗ ਪਛੋਤਾਵਣਾ ਕਰੋ ਗੰਗ ਪਛੋਤਾਵਣਾ।

ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।

ਬਵੇਕ ਦਾਨ ਵਸਾਹਾ ਦਾਨ ਪੁਰਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਮਾ ਮਤ ਉੱਚੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਸੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਗਸੋ ਤਖਤ ਬਹ ਤਖਤ ਕੀ ਲਾਇਕ ਪੰਚ ਸਮਾਏ ਗੁਰਮਤ ਪਾਇਕ ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ਤਤ ਵਿਚਾਰ ਜਹ ਮਥਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪੋ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਐਸੇ ਦੀਨ ਦਿਆਲ ਸਤਿਗੁਰੂ ਸ਼ਹੀਦਾਂ ਦੇ ਸਿਰ ਤਾਜ ਬਾਣੀ ਕੇ ਬੋਤ ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੱਜ ਦੇ ਸ਼ੁਭ ਦਿਹਾੜੇ ਗੁਰਤਾ ਗੱਦੀ ਉੱਪਰ ਬਿਰਾਜਮਾਨ ਹੋਏ ਤਿੰਨਾਂ ਸਤਿਗੁਰਾਂ ਦਾ ਗੁਰਤਾ ਗੱਦੀ ਗੁਰਪੁਰਬ ਬੇਅੰਤ ਸੰਗਤਾਂ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਮਨਾ ਰਹੀਆਂ ਹਨ ਜਥਾ ਸਕਤ ਭੇਟਾਵਾਂ ਹਾਜ਼ਰ ਕਰ ਰਹੀਆਂ ਹਨ ਸਤਿਗੁਰੂ ਜੀਓ ਸਰਬੱਤ ਸਾਧ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸੋਭ ਭਾਵਨਾਵਾਂ ਪੂਰੀਆਂ ਕਰਨੀਆਂ ਹੇ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ।